0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਊਗੀ, ਖੁਸ਼ੀ ਹੋਊਗੀ ਅੱਜ ਅਤੇ ਇਸ ਦਿਨ ਦੇ ਲਈ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣੇ ਲੱਗਦੇ ਨੇ ਚਿਹਰੇ, ਅਤੇ ਜੇਕਰ ਤੁਸੀਂ ਖੁਸ਼ ਹੋ ਤਾਂ ਫਿਰ ਉਹ ਤੁਹਾਨੂੰ ਹੋਰ ਦਿੰਦਾ, ਵਧੇਰੇ ਦਿੰਦਾ, ਅਤੇ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ, ਪੁਰਾਣੇ ਵੇਲਿਆਂ ਦੀ ਗੱਲ, ਵੱਡੇ ਦਿਨ ਦੀ ਰਾਤ ਯਾਨੀ ਕਿ ਕ੍ਰਿਸਮਿਸ ਦੀ ਸ਼ਾਮ, ਬਾਹਰ ਬਰਫ਼ ਪੈ ਰਹੀ ਹੈ, ਹਵਾ ਬੜੀ ਬੜੀ ਹੱਡਾਂ ਨੂੰ ਚੀਰਦੀ ਜਾਂਦੀ ਹੈ, ਅਤੇ ਉਸੇ ਹਵਾ ਦੇ ਨਾਲ ਖਿੜਕੀਆਂ ਇੱਦਾਂ ਲੱਗਦਾ ਜਿੱਦਾਂ ਠੰਡ ਮਨਾ ਰਹੀਆਂ ਹੁਣ। ਇੱਧਰ ਸ਼ਹਿਰ ਦੇ ਇੱਕ ਨਿੱਕੇ ਜਿਹੇ ਟੁੱਟੇ ਭੱਜੇ ਜਿਹੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ, ਅਤੇ ਕਮਰੇ ਦੇ ਵਿੱਚ ਇੱਕ ਬੁੱਢਾ ਮੋਚੀ, ਉਸਦਾ ਨਾਂ ਸੀ ਫਿਓਦੋਰ। ਫਿਓਦੋਰ ਇੱਕ ਜੁੱਤੀ ਬਣਾ ਰਿਹਾ, ਉਹ ਸਾਰਾ ਦਿਨ ਇਸੇ ਤਰ੍ਹਾਂ ਦੇ ਨਾਲ ਕੱਢਦਾ ਸੀ, ਸਾਰਾ ਦਿਨ ਜੁੱਤੀਆਂ ਗਣਦਾ, ਚਮੜਾ ਸਿਉਂਦਾ, ਮਸਾਂ ਮਸਾਂ ਦੋ ਡੰਗ ਦੀ ਉਹਦੀ ਰੋਟੀ ਸਰਦੀ, ਅਤੇ ਹਮੇਸ਼ਾ ਹੀ ਉਹ ਰੱਬ ਨੂੰ ਇਸ ਚੀਜ਼ ਦਾ ਦੋਸ਼ ਵੀ ਦਿੰਦਾ ਰਹਿੰਦਾ, ਕਿਉਂ ਇੱਕ ਪਾਸੇ ਅਮੀਰ ਲੋਕ ਬਣਾਏ ਨੇ, ਕਿਉਂ ਸਾਡੇ ਵਰਗੇ ਗਰੀਬ ਲੋਕ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੇ ਹੀ ਹੱਥ ਨੇ, ਉਹਨਾਂ ਦੇ ਕੋਲ ਵੀ ਇੱਦਾਂ ਦੀਆਂ ਹੀ ਲੱਤਾਂ ਨੇ, ਉਹ ਅਮੀਰ ਘਰਾਂ ਦੇ ਵਿੱਚ ਕਿੱਦਾਂ ਜੰਮ ਪਏ, ਅਤੇ ਆਪਾਂ ਸਾਰਾ ਕੁਛ ਹੁੰਦਿਆਂ ਵੀ ਵੱਧ ਮਿਹਨਤ ਕਰਨ ਦੇ ਬਾਵਜੂਦ ਵੀ ਹਮੇਸ਼ਾ ਉਹਨਾਂ ਦੀਆਂ ਗਾਲਾਂ ਲੈਂਦੇ ਰਹਿੰਦੇ ਹਾਂ। ਇਹ ਵਿਚਾਰ ਤਾਂ ਉਹਦੇ ਮਨ ਦੇ ਵਿੱਚ ਅਕਸਰ ਹੀ ਆਉਂਦਾ ਰਹਿੰਦਾ ਸੀ। ਉਹ ਚਾਹੁੰਦਾ ਸੀ ਕਿ ਅੱਜ ਦੇ ਦਿਨ ਉਹ ਜਾ ਕੇ ਬਾਹਰ ਲੋਕਾਂ ਦੇ ਵਾਂਗੂ ਕ੍ਰਿਸਮਿਸ ਮਨਾਵੇ, ਆਪਣੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰੇ, ਪਰ ਇਹ ਜਿਹੜੀ ਜੁੱਤੀ ਉਹ ਬਣਾ ਰਿਹਾ ਸੀ ਉਹ ਬੜੀ ਜ਼ਰੂਰੀ ਸੀ ਅੱਜ ਦੀ, ਅੱਜ ਹੀ ਖਤਮ ਕਰਨੀ, ਕਿਉਂਕਿ ਇੱਕ ਅਮੀਰ ਗਾਹਕ ਉਹਨੂੰ ਧਮਕੀ ਦੇ ਕੇ ਗਿਆ ਸੀ, ਜੇਕਰ ਅੱਜ ਦੀ ਅੱਜ ਮੇਰੀ ਜੁੱਤੀ ਨਾ ਬਣੀ ਤਾਂ ਵੇਖੀ ਇਸੇ ਜੁੱਤੀ ਦੇ ਨਾਲ ਤੇਰਾ ਮੈਂ ਸਿਰ ਪੋਲਾ ਕਰ ਦੂੰ, ਅਤੇ ਨਾਲੇ ਹਾਂ ਇੱਕ ਚਵਾਨੀ ਨਹੀਂ ਮਿਲਣੀ ਜੇਕਰ ਅੱਜ ਤੂੰ ਇੱਕ ਦਿਨ ਵੀ ਅੱਗੇ ਪਾਇਆ, ਹਰਾਮ ਖੋਰ, ਹੱਡ ਹਰਾਮੀ, ਅਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਕੱਢ ਕੇ ਗਿਆ ਸੀ। ਫਿਓਦੋਰ ਨੂੰ ਸੀ ਕਿ ਮੈਂ ਜਲਦੀ ਤੋਂ ਜਲਦੀ ਇਹ ਵਾਲੀ ਜੁੱਤੀ ਸਮਾਪਤ ਕਰਾਂ, ਹੋਰ ਨਹੀਂ ਕੁਛ, ਅਤੇ ਅੱਜ ਦੀ ਸ਼ਾਮ ਮੈਂ ਵਿਹਲਾ ਤਾਂ ਹੋਵਾਂ। ਇੱਕ ਸਾਈਡ ਦੇ ਉੱਤੇ ਪਈ ਮੋਮਬੱਤੀ, ਅਤੇ ਮੋਮਬੱਤੀ ਦੀ ਮੱਧਮ ਜੀ ਲੋਅ ਦੇ ਵਿੱਚ ਉਹ ਆਪਣੇ ਹੱਥ ਚਲਾਈ ਜਾਂਦਾ, ਹੱਥ ਦੇ ਵਿੱਚ ਸੂਈ, ਮਨ ਇੱਧਰ ਉੱਧਰ ਭਟਕੀ ਜਾਂਦਾ, ਜਿੱਦਾਂ ਉਹ ਸੂਈ ਦੇ ਵਿੱਚ ਪਰੋ ਕੇ ਆਪਣਾ ਮਨ ਇੱਕ ਥਾਂ ਉੱਤੇ ਖਿਲਾਰਨ ਦੀ ਕੋਸ਼ਿਸ਼ ਕਰਦਾ ਹੋਵੇ। ਖਿੜਕੀ ਦੇ ਪਾਰ ਉਹਨੂੰ ਦਿਖਦੀਆਂ ਵੱਡੀਆਂ ਹਵੇਲੀਆਂ, ਉਹਨਾਂ ਵੱਡੀਆਂ ਹਵੇਲੀਆਂ ਦੇ ਵਿੱਚੋਂ ਅੱਜ ਇਸ ਜਸ਼ਨ ਦੀ ਰਾਤ ਦੇ ਸਮੇਂ ਉਹਨੂੰ ਲੋ ਦੀਦੀ ਆ, ਉਹਨੂੰ ਮਿਊਜ਼ਿਕ ਸੁਣਦਾ, ਉਹਨੂੰ ਹਾਸਿਆਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਅਮੀਰ ਲੋਕ ਜਸ਼ਨ ਮਨਾ ਰਹੇ ਨੇ, ਪਰ ਨਹੀਂ ਉਹਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ, ਸਾਰਾ ਕੁਛ ਇੱਕ ਪਾਸੇ ਕਰਕੇ ਇੱਧਰ ਉੱਧਰ ਹੱਥ ਮਾਰਦਾ, ਉਸ ਟੁੱਟੀ ਜਿਹੀ ਅਲਮਾਰੀ ਦੇ ਵਿੱਚੋਂ ਇੱਕ ਬੋਤਲ ਕੱਢਦਾ, ਅਤੇ ਦੋ ਘੁੱਟ ਮਾਰ ਕੇ ਬੋਤਲ ਇੱਕ ਪਾਸੇ ਰੱਖ ਦਿੰਦਾ, ਫਿਰ ਦੁਬਾਰਾ ਜੁੱਤੀ ਸਿਉਣ ਦੇ ਵਿੱਚ ਮਸਤ ਹੋ ਜਾਂਦਾ। ਹੁਣ ਜਿੱਦਾਂ ਉਹ ਦੋ ਘੁੱਟ ਥੋੜ੍ਹਾ ਜਿਹਾ ਅਸਰ ਕਰਦੇ ਨੇ ਅਤੇ ਦੋ ਤੋਂ ਚਾਰ ਹੋ ਜਾਂਦੇ, ਹੱਥ ਤਾਂ ਉਹਦੇ ਪਹਿਲਾਂ ਦੇ ਨਾਲੋਂ ਥੋੜ੍ਹੇ ਤੇਜ਼ ਚੱਲਣੇ ਸ਼ੁਰੂ ਹੋ ਗਏ। ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜੁੱਤੀ ਖਤਮ ਕਰਕੇ ਘਰ ਹੀ ਫੜਾ ਆਉਣਾ, ਐਵੇਂ ਆਓ ਜ਼ਿਆਦਾ ਤੰਗ ਪਰੇਸ਼ਾਨ ਕਰੂ, ਪਰ ਹਾਲੇ ਵੀ ਕਾਫ਼ੀ ਕੰਮ ਰਹਿੰਦਾ ਜੁੱਤੀ ਦਾ, ਇੰਨੀ ਛੇਤੀ ਥੋੜ੍ਹੀ ਇਹ ਮੁੱਕ ਜਾਣੀ। ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਜੋ ਵੀ ਜਿੰਨੇ ਵੀ ਘੁੱਟ ਬਚੇ ਸੀ ਬੋਤਲ ਫੜੀ ਅਤੇ ਘੱਟ ਘੱਟ ਕਰਕੇ ਸਾਰੀ ਪੀ ਗਿਆ। ਹੁਣ ਉਹ ਹੋਰ ਖਿਜੀ ਜਾਂਦਾ, ਹੁਣ ਉਹ ਹੋਰ ਬੋਲੀ ਜਾਂਦਾ, ਆਖਿਰਕਾਰ ਉਹਨੇ ਜੁੱਤੀ ਤਾਂ ਪਤਾ ਨਹੀਂ ਸਮਾਪਤ ਕੀਤੀ ਜਾਂ ਨਹੀਂ ਕੀਤੀ। ਇੱਕ ਪਾਸੇ ਜਾ ਕੁਰਸੀ ਦੇ ਉੱਤੇ ਬੈਠਾ, ਪਤਾ ਨਹੀਂ ਕੀ ਦਿਮਾਗ ਦੇ ਵਿੱਚ ਆਇਆ, ਚੰਗੀ ਤਰ੍ਹਾਂ ਦੇ ਨਾਲ ਜੁੱਤੀ ਫੜੀ, ਨਿਰੀਖਣ ਕੀਤਾ। ਹੁਣ ਜੁੱਤੀ ਬਿਲਕੁਲ ਠੀਕ ਠਾਕ ਸੀ। ਉਹਦੇ ਮਨ ਦੇ ਵਿੱਚ ਆਇਆ ਮੈਂ ਜੁੱਤੀ ਜਾ ਕੇ ਉਹਨਾਂ ਦੇ ਘਰੇ ਫੜਾ, ਉਹਨਾਂ ਘਰੇ ਫੜਾ ਕੇ ਪੈਸੇ ਵੀ ਲੈ ਆਊਂਗਾ ਅਤੇ ਇਸ ਤਿਉਹਾਰ ਨੂੰ ਆਪਣੇ ਪਰਿਵਾਰ ਦੇ ਨਾਲ, ਆਪਣੀ ਵਹੁਟੀ ਦੇ ਨਾਲ ਚੱਜ ਨਾਲ ਮਨਾ ਤਾਂ ਲਾਊ। ਇਹ ਸੋਚ ਕੇ ਉਹ ਜੁੱਤੀ ਹੱਥ 'ਚ ਫੜੀ ਅਤੇ ਜਿਹੜਾ ਉਹਨੇ ਪਤਾ ਦੱਸਿਆ ਸੀ ਉਸ ਪਾਸੇ ਨੂੰ ਤੁਰ ਪਏ। ਰਾਹ ਦੇ ਵਿੱਚ ਵੀ ਉਹ ਵੇਖਦਾ ਕਿੱਦਾਂ ਲੋਕ ਜਸ਼ਨ ਮਨਾ ਰਹੇ ਨੇ। ਹੌਲੀ ਹੌਲੀ ਉਹ ਘਰ ਲੱਭਦਾ ਲਭਾਉਂਦਾ ਉੱਪਰ ਨੂੰ ਵੇਖਦਾ, ਜਿੱਦਾਂ ਉਹਦੀ ਧੌਣੀ ਆਕੜ ਗਈ ਹੋਵੇ। ਇੰਨੇ ਵੱਡੇ ਘਰ, ਇੰਨੇ ਉੱਚੇ ਉੱਚੇ ਮਹਿਲ, ਇੰਨੀ ਚਕਾ ਚੌਂਦ, ਅਤੇ ਆਖਿਰਕਾਰ ਔਖੇ ਸੌਖੇ ਉੱਥੋਂ ਤੱਕ ਪਹੁੰਚਦਾ ਜਾ ਬੂਹਾ ਖੜਕਾਉਂਦਾ। ਉਸਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਅੰਦਰ ਇੰਨੀ ਸੋਹਣੀ ਸਜਾਵਟ ਹੋਈ ਸੀ। ਸ਼੍ਰੀਮਾਨ ਜੀ, ਮੈਂ ਤੁਹਾਡੀ ਜੁੱਤੀ ਲੈ ਕੇ ਆਇਆ, ਤੁਸੀਂ ਬੁਰਾ ਨਾ ਮਨਾਓ, ਤਾਂ ਇੱਕ ਵਾਰੀ ਪਾ ਕੇ ਵੇਖ ਲਓ। ਮਨ ਦੇ ਵਿੱਚ ਸੀ ਕਿ ਇੱਕ ਵਾਰੀ ਪਵਾ ਕੇ ਇਹਨੂੰ ਮੈਂ ਖੁਸ਼ ਕਰਾਂ ਅਤੇ ਪੈਸੇ ਲੈ ਜਾਵਾਂ। ਉਹ ਅਮੀਰ ਬੰਦਾ ਇੱਕ ਕੁਰਸੀ ਦੇ ਉੱਤੇ ਜਾ ਕੇ ਬਹਿ ਗਿਆ। ਮੋਚੀ ਦੇ ਮਨ ਦੇ ਵਿੱਚ ਸੀ ਕਿ ਮੈਂ ਥੋੜ੍ਹੀ ਜਿਹੀ ਹੋਰ ਚਾਪਲੂਸੀ ਕਰਾਂ। ਉਹਨੇ ਉਹਦਾ ਪੁਰਾਣਾ ਬੂਟ ਆਪ ਹੱਥਾਂ ਦੇ ਨਾਲ ਫੜ ਕੇ ਲਾਇਆ ਅਤੇ ਜੋ ਉਹਨੇ ਵੇਖਿਆ ਇੱਕਦਮ ਤਰਬਕ ਕੇ 2 ਫੁੱਟ ਦੂਰ ਜਾ ਵਜਾ। ਇਹ ਕੀ, ਇਹਦੇ ਬੂਟ ਦੇ ਵਿੱਚੋਂ ਤਾਂ ਘੋੜੇ ਦਾ ਪੈਰ ਦਿਖ ਰਿਹਾ। ਇਹ ਤਾਂ ਖੁਰਾਂ ਵਾਲਾ ਬੰਦਾ ਯਾਨੀ ਕਿ ਬੰਦਾ ਨਹੀਂ ਆ, ਇਹ ਇਨਸਾਨ ਨਹੀਂ ਆ, ਇਹ ਸ਼ੈਤਾਨ ਆ। ਇਹ ਮੈਂ ਕਿੱਥੇ ਆ ਗਿਆ? ਭੱਜ ਕੇ ਵਾਪਸ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਹੁਣ ਹੜਬੜਾ ਦੇ ਵਿੱਚ ਉਹਦੇ ਕੋਲ ਦਰਵਾਜ਼ਾ ਵੀ ਨਹੀਂ ਖੁੱਲ੍ਹਦਾ। ਭੱਜਣ ਦੀ ਕੋਸ਼ਿਸ਼ ਦੇ ਵਿੱਚ ਫਿਰ ਦੁਬਾਰਾ ਉੱਥੇ ਹੀ ਡਿੱਗ ਪਿਆ। ਉਹਨੂੰ ਲੱਗਦਾ ਹੁਣ ਮੈਂ ਦਰਵਾਜ਼ਾ ਸ਼ਾਇਦ ਖੋਲ੍ਹ ਵੀ ਨਹੀਂ ਪਾਊਂਗਾ। ਪਰ ਪਤਾ ਨਹੀਂ ਮਨ ਦੇ ਵਿੱਚ ਕੀ ਅਚਾਨਕ ਆਇਆ, ਮੈਂ ਭੱਜ ਕੇ ਕੀ ਕਰਨਾ। ਅਚਾਨਕ ਮਨ ਦੇ ਵਿੱਚ ਆਇਆ ਸ਼ੈਤਾਨ ਦੇ ਜਿਹੜਾ ਲੜ ਲੱਗਦਾ ਉਹ ਅਮੀਰ ਹੋ ਜਾਂਦਾ, ਉਹਨੂੰ ਉਹ ਬਹੁਤ ਪੈਸੇ ਦਿੰਦੇ ਨੇ। ਅਤੇ ਹਾਂ, ਫਿਰ ਕੀ ਹੋਇਆ, ਮੈਂ ਕਿਉਂ ਨਹੀਂ ਪੈਸੇ ਵਾਲਾ ਹੋ ਸਕਦਾ? ਥੋੜ੍ਹਾ ਜਿਹਾ ਆਪਣੇ ਆਪ ਨੂੰ ਸਾਂਭ ਕੇ ਵਾਪਸ ਕੁਰਸੀ ਦੇ ਉੱਤੇ ਬੈਠੇ ਸ਼ੈਤਾਨ ਦੇ ਕੋਲ ਆਇਆ। ਦੋਵੇਂ ਹੱਥ ਜੋੜ ਕੇ ਕਹਿਣ ਲੱਗਾ, ਸ਼ੈਤਾਨ ਜੀ, ਜੇ ਮੈਂ ਭਲਾ ਤੁਹਾਡੀ ਅਧੀਨਤਾ ਸਵੀਕਾਰ ਕਰ ਲਵਾਂ, ਜੇ ਮੈਂ ਭਲਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਵਾਂ, ਤਾਂ ਕੀ ਮੈਂ ਵੀ ਅਮੀਰ ਹੋ ਜਾਊਂਗਾ? ਤੁਸੀਂ ਮੈਨੂੰ ਵੀ ਪੈਸੇ ਦਿਓਗੇ, ਰੁਤਬਾ ਦਿਓਗੇ, ਮੇਰੇ ਵੀ ਨੌਕਰ ਚਾਕਰ ਹੋਣਗੇ? ਅਤੇ ਸ਼ੈਤਾਨ ਨੇ ਸਿਰ ਹਿਲਾਇਆ, ਹਾਂ, ਪਰ ਉਹਦੇ ਲਈ ਤੈਨੂੰ ਮੈਨੂੰ ਕੁਛ ਦੇਣਾ ਪਊਗਾ। ਮੈਂ ਸਭ ਕੁਛ ਕਰਨ ਦੇ ਲਈ ਤਿਆਰ ਹਾਂ ਜੀ, ਤੁਸੀਂ ਬਸ ਪੈਸੇ ਦਾ ਇੰਤਜ਼ਾਮ ਕਰੋ। ਮੈਂ ਸਾਰੀ ਉਮਰ ਇਹ ਜੁੱਤੀਆਂ ਸਿਉਂ ਕੇ ਥੋੜ੍ਹੀ ਮਰ ਜਾਣਾ। ਹਾਂ, ਵੇਖ ਲਾ, ਇਸ ਕੰਮ ਦੇ ਬਦਲੇ ਤੈਨੂੰ ਆਪਣੀ ਆਤਮਾ ਮੇਰੇ ਕੋਲ ਗਿਰਵੀ ਰੱਖਣੀ ਪਊਗੀ। ਆਤਮਾ? ਇਹਦਾ ਭਲਾ ਮੈਂ ਕਰਨਾ ਵੀ ਕੀ ਆ? ਲੈ ਲਓ ਜਿਹੜੀ ਆਤਮਾ ਲੈਣੀ ਆ ਤੁਸੀਂ, ਬਸ ਮੈਨੂੰ ਅਮੀਰ ਬਣਾ ਦਿਓ। ਮੋਚੀ ਇਹ ਸੁਣ ਕੇ ਬੜਾ ਖੁਸ਼ ਹੋਇਆ। ਸ਼ੈਤਾਨ ਦੇ ਅਗਲੇ ਬੋਲ ਸੀ, ਚੱਲ ਫਿਰ ਲਿਖਤ ਪੜ੍ਹਤ ਕਰ ਲਈਏ, ਤੇਰਾ ਕੀ ਆ, ਤੂੰ ਕੱਲ੍ਹ ਨੂੰ ਮੁੱਕਰ ਜਾਵੇਂ। ਤਾਂ ਮੋਚੀ ਨੇ ਦੋਵੇਂ ਹੱਥ ਜੋੜ ਕੇ ਕਿਹਾ, ਸਰਕਾਰ ਆ ਵੇਖ ਲਓ, ਜਦੋਂ ਤੁਸੀਂ ਜੁੱਤੀ ਦਾ ਆਰਡਰ ਦੇਣ ਆਏ ਸੀ ਨਾ, ਤਾਂ ਮੈਂ ਤੁਹਾਡੇ ਕੋਲੋਂ ਕੁਛ ਵੀ ਐਡਵਾਂਸ ਨਹੀਂ ਸੀ ਲਿਆ। ਮੈਂ ਤੁਹਾਡੇ 'ਤੇ ਕਿੰਨਾ ਭਰੋਸਾ ਕੀਤਾ, ਅਤੇ ਤੁਸੀਂ ਤਾਂ ਵੱਡੇ ਬੰਦੇ ਹੋ, ਐਡੇ ਬਲਸ਼ਾਲੀ, ਜਦੋਂ ਮਰਜ਼ੀ ਮੈਨੂੰ ਘੇਰ ਲਓਗੇ, ਮੈਂ ਤੁਹਾਡੇ ਤੋਂ ਕਿੱਥੇ ਭੱਜ ਜਾਣਾ? ਤੁਸੀਂ ਹੋਣਾ ਕਾਗਜ਼ਾਂ ਪੱਤਰਾਂ ਦੇ ਚੱਕਰ 'ਚ ਪਾ ਕੇ ਮੇਰੀ ਇਹ ਤਿਉਹਾਰ ਦੀ ਰਾਤ ਐਵੇਂ ਨਜਾਇਜ਼ ਗਵਾ ਦੇਣੀ ਆ, ਮੈਨੂੰ ਕੀ ਪਤਾ ਕਾਗਜ਼ਾਂ ਪੱਤਰਾਂ ਦਾ? ਅਤੇ ਸ਼ੈਤਾਨ ਨੇ ਖੁਸ਼ ਹੋ ਕੇ ਕਿਹਾ, ਹਾਂ ਗੱਲ ਤਾਂ ਠੀਕ ਹੈ, ਤੂੰ ਮੇਰੇ ਕੋਲੋਂ ਕੋਈ ਐਡਵਾਂਸ ਨਹੀਂ ਸੀ ਲਿਆ, ਚੱਲ ਕੋਈ ਨਹੀਂ, ਪਰ ਹਾਂ ਲਿਖਤ ਪੜ੍ਹਤ ਕਰਨੀ ਜ਼ਰੂਰ ਪਊਗੀ, ਤੈਨੂੰ ਆਪਣੀ ਆਤਮਾ ਮੇਰੇ ਕੋਲ ਗਿਰਵੀ ਜ਼ਰੂਰ ਰੱਖਣੀ ਪਊਗੀ। ਇਹ ਤਾਂ ਮੈਂ ਤੈਨੂੰ ਸਾਰੀਆਂ ਸੁੱਖ ਸਹੂਲਤਾਂ ਨਹੀਂ ਦੇ ਸਕਦਾ। ਸ਼ੈਤਾਨ ਨੇ ਜਿੱਦਾਂ ਚੁਟਕੀ ਮਾਰੀ ਹੋਵੇ ਤੇ ਅਗਲੀ ਪਲ ਉਹਦਾ ਸਾਰਾ ਕੁਝ ਬਦਲ ਗਿਆ। ਉਹ ਕੀ ਵੇਖਦਾ, ਉਹਦੇ ਹੱਥਾਂ ਦੇ ਵਿੱਚ ਮਹਿੰਗੇ ਮਹਿੰਗੀਆਂ ਛਾਪਾਂ ਛੱਲੇ ਨੇ। ਉਹਨੇ ਆਪਣੀ ਪੋਸ਼ਾਕ ਵੱਲ ਝਾਤੀ ਮਾਰੀ ਤੇ ਹੁਣ ਮੋਚੀ ਦੇ ਤਨ ਦੇ ਉੱਤੇ ਫਟੇ ਪੁਰਾਣੇ ਕੱਪੜੇ ਨਹੀਂ ਰਹੇ। ਹੁਣ ਉਹਦੇ ਕੱਪੜੇ ਅਮੀਰਾਂ ਵਰਗੇ ਹੋ ਗਏ ਨੇ, ਉਹਦੀ ਜੁੱਤੀ ਅਮੀਰਾਂ ਵਰਗੀ ਹੋ ਗਈ ਆ, ਉਹਦੇ ਹੱਥ ਦੇ ਵਿੱਚ ਛੜੀ ਆ ਤੇ ਛੜੀ ਦੇ ਉੱਤੇ ਹੀਰੇ ਜੜੇ ਨੇ। ਉਹਨੂੰ ਆਪਣੇ ਆਪ ਦੇ ਵਿੱਚੋਂ ਹੁਣ ਚਮੜੇ ਦੀ ਬਦਬੂ ਨਹੀਂ ਆਉਂਦੀ, ਤਰ੍ਹਾਂ ਤਰ੍ਹਾਂ ਦੇ ਇਤਲ ਫਲੇਲਾਂ ਲੱਗੀਆਂ ਨੇ ਉਹਦੇ ਸਰੀਰ ਦੇ ਉੱਤੇ। ਉਹ ਤਾਂ ਆਪਣੇ ਆਪ ਨੂੰ ਨਹੀਂ ਪਛਾਣ ਪਾਇਆ, ਹੁਣ ਮੈਂ ਮੋਚੀ ਥੋੜ੍ਹੀ ਰਿਹਾ। ਇੱਕ ਪਲ ਤਾਂ ਉਹਨੂੰ ਆਪਣੇ ਆਪ ਦੇ ਉੱਤੇ ਯਕੀਨ ਨਹੀਂ ਆਉਂਦਾ। ਹਜ਼ੂਰ, ਇਹ ਲੀੜੇ ਲੱਤੇ ਦਿੱਤੇ ਆ ਜਾਂ ਪੈਸੇ ਵੀ ਦਿਓਗੇ? ਤੇ ਸ਼ੈਤਾਨ ਨੇ ਹੱਸ ਕੇ ਕਿਹਾ, ਉਹ ਆਪਣੀ ਜੇਬ 'ਚ ਹੱਥ ਮਾਰ, ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਉਹਨੇ ਆਪਣੀ ਜੇਬ ਦੇ ਵਿੱਚ ਹੱਥ ਮਾਰਿਆ ਤਾਂ ਪੈਸੇ ਹੀ ਪੈਸੇ, ਹੁਣ ਉਹ ਇਹਨਾਂ ਪੈਸਿਆਂ ਦੇ ਨਾਲ ਕੁਝ ਵੀ ਕਰ ਸਕਦਾ ਸੀ, ਕੁਝ ਵੀ। ਹਜ਼ੂਰ, ਖਾਣ ਨੂੰ ਵੀ ਕੁਛ ਮਿਲੂਗਾ? ਤੇ ਸ਼ੈਤਾਨ ਨੇ ਫਿਰ ਹੱਸ ਕੇ ਕਿਹਾ, ਹਾਂ ਜੋ ਤੂੰ ਚਾਹਵੇਂ। ਤੇ ਬਸ ਫਿਰ ਕੀ ਸੀ, ਜੋ ਜੋ ਵੀ ਸੁਪਨੇ ਵੇਖੇ ਸੀ ਉਸ ਮੋਚੀ ਨੇ ਉਹ ਸਾਰਾ ਕੁਛ ਆਰਡਰ ਕੀਤਾ। ਦੋ ਤਿੰਨ ਨੌਕਰ ਅੱਗੇ ਪਿੱਛੇ ਭੱਜੇ ਫਿਰਨ, ਜੇ ਉਹ ਕਹਿੰਦਾ ਆ ਨਹੀਂ ਚੰਗਾ ਤਾਂ ਉਸੇ ਵੇਲੇ ਬਦਲ ਕੇ ਲਿਆ ਦੇਣ, ਜੇ ਉਹ ਕਹਿੰਦਾ ਇਹ ਨਹੀਂ ਮੈਂ ਖਾਣਾ ਤਾਂ ਦੂਸਰੀ ਅੱਗੋਂ ਗੱਲ ਹੀ ਨਾ ਕਰਦੇ, ਉਹਦੀ ਵਹੁਟੀ ਵਾਂਗੂ ਨਹੀਂ, ਜੋ ਬਣਿਆ ਖਾ ਲਾ। ਹੁਣ ਉਹ ਬੜਾ ਖੁਸ਼ ਸੀ, ਅੱਜ ਪਹਿਲੀ ਵਾਰ ਉਹਨੇ ਲੋੜ ਤੋਂ ਵੱਧ ਖਾਣਾ ਖਾਧਾ ਅਤੇ ਅੱਜ ਪਹਿਲੀ ਵਾਰ ਉਹਨੇ ਮਹਿਸੂਸ ਕੀਤਾ ਕਿ ਲੋੜ ਤੋਂ ਵੱਧ ਖਾਣਾ ਕਿੰਨਾ ਬੰਦੇ ਨੂੰ ਤੰਗ ਕਰਦਾ। ਹੁਣ ਤਾਂ ਉਹਦਾ ਜਿੱਦਾਂ ਉਹਦਾ ਸਾਹ ਵੀ ਨਹੀਂ ਸੀ ਨਿਕਲ ਰਿਹਾ। ਅਤੇ ਇੱਕ ਨੌਕਰ ਨੇ ਆ ਕੇ ਕਿਹਾ, ਹਜ਼ੂਰ ਕੁਛ ਮਿੱਠਾ ਲਓਗੇ? ਅਤੇ ਹਾਂ ਕਿਉਂ ਨਹੀਂ ਲਵਾਂਗੇ, ਕਮਬਖਤ ਪਹਿਲਾਂ ਕਿਉਂ ਨਹੀਂ ਲੈ ਕੇ ਆਇਆ? ਹੁਣ ਉਹ ਵੀ ਅਮੀਰਾਂ ਵਾਂਗੂ ਉਹਨਾਂ ਨੌਕਰਾਂ ਨੂੰ ਗਾਲਾਂ ਕੱਢਦਾ। ਅਤੇ ਜਦੋਂ ਮਿੱਠਾ ਲੈ ਕੇ ਆਇਆ, ਮਿੱਠਾ ਖਾਂਦੇ ਖਾਂਦੇ ਨੇ ਉਹਦੇ ਪੈਰਾਂ ਵੱਲ ਝਾਤੀ ਮਾਰੀ, ਓਏ ਆਹ ਤੇਰੇ ਬੂਟ ਕਿਹਨੇ ਬਣਾਇਆ? ਜੀ ਫਲਾਣੇ ਮੋਚੀ ਨੇ। ਜਾਂ ਸੱਦ ਕੇ ਲੈ ਕੇ ਆ, ਉਸ ਹਰਾਮ ਖੋਰ ਨੂੰ ਪਤਾ ਨਹੀਂ ਇੱਕਦਾਂ ਦੀ ਜੁੱਤੀ ਬਣਾ ਕੇ ਦਿੱਤੀ ਆ। ਅਤੇ ਅਗਲੀ ਪਾ ਲਓ ਮੋਚੀ, ਇਸ ਅਮੀਰ ਮੋਚੀ ਦੇ ਸਾਹਮਣੇ ਹਾਜ਼ਰ ਕਰ ਦਿੱਤਾ ਗਿਆ। ਓਏ ਹਰਾਮ ਖੋਰ, ਤੈਨੂੰ ਪਤਾ ਨਾ ਇਹ ਜੁੱਤੀ ਦੇ ਵਿੱਚ ਕੀ ਨੁਕਸੇ ਨੇ, ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਇੱਕ ਰੁਪਈਆ ਨਹੀਂ ਮਿਲਣਾ ਤੁਹਾਨੂੰ। ਧੱਕੇ ਮਾਰ ਕੇ ਕੱਢੋ ਇਹਨੂੰ ਘਰੋਂ, ਅਤੇ ਜਿੰਨਾ ਚਿਰ ਇਹ ਜੁੱਤੀ ਠੀਕ ਨਹੀਂ ਨਾ ਕਰਕੇ ਦੇ ਕੇ ਜਾਂਦਾ, ਉਨਾ ਚਿਰ ਤੱਕ ਸਮਝ ਤੇਰੀ ਜਾਨ ਮੇਰੇ ਕੋਲ ਗਿਰਵੀ ਹੈ। ਅਤੇ ਹੋਰ ਵੀ ਜੋ ਬੇਇੱਜ਼ਤੀ ਹੋ ਸਕਦੀ ਸੀ ਉਹਨੇ ਕੀਤੀ। ਅਤੇ ਅਗਲੇ ਪਲ ਸੋਚਦਾ, ਹਾਂ ਅਤੇ ਮੇਰੀ ਵੀ ਤਾਂ ਇੱਦਾਂ ਹੀ ਲੋਕ ਬੇਇੱਜ਼ਤੀ ਕਰਕੇ ਜਾਂਦੇ ਸੀ। ਹੁਣ ਉਹ ਬਿਲਕੁਲ ਉਸੇ ਤਰ੍ਹਾਂ ਦੇ ਨਾਲ ਆਪਣੇ ਨੌਕਰਾਂ ਦੇ ਨਾਲ ਵਿਵਹਾਰ ਕਰ ਰਿਹਾ ਵਾ, ਆਪਣੇ ਮੋਚੀ ਦੇ ਨਾਲ ਵਿਵਹਾਰ ਕਰ ਰਿਹਾ ਵਾ, ਜਿੱਦਾਂ ਦਾ ਉਹਦੇ ਨਾਲ ਅਮੀਰ ਲੋਕ ਕਰਕੇ ਜਾਂਦੇ ਸੀ। ਹਾਂ ਹੁਣ ਮੈਂ ਬਣਿਆ ਅਮੀਰ। ਇੰਨਾ ਕੁ ਜ਼ਿਆਦਾ ਖਾਣ ਤੋਂ ਬਾਅਦ ਉਹਨੂੰ ਪਤਾ ਹੀ ਨਹੀਂ ਲੱਗਾ ਕਦੋਂ ਉਹਦੀ ਘੜੀ ਅੱਖ ਲੱਗ ਗਈ। ਉਹ ਸੋਚਦਾ, ਮੈਂ ਤਾਂ ਹਲੇ ਚਰਚ ਵੀ ਜਾਣਾ ਸੀ, ਕ੍ਰਿਸਮਿਸ ਦਾ ਦਿਨ ਹੈ, ਉਸ ਰੱਬ ਦਾ ਤਾਂ ਸ਼ੁਕਰਾਨਾ ਵੀ ਕਰਨਾ ਸੀ, ਪਰ ਮੈਨੂੰ ਤਾਂ ਪਤਾ ਹੀ ਨਹੀਂ ਅਮੀਰ ਲੋਕ ਕਿੱਦਾਂ ਸ਼ੁਕਰਾਨਾ ਕਰਦੇ ਆ। ਚਲੋ ਖੈਰ ਜਾ ਕੇ ਪਤਾ ਲੱਗ ਜੂਗਾ। ਇਹ ਸੋਚ ਕੇ ਚਰਚ ਵੱਲ ਦਾ ਰੁੱਖ ਕਰ ਲੈਂਦਾ। ਅੱਜ ਚਰਚ ਦੇ ਬਾਹਰ ਉਹਦਾ ਬੜਾ ਆਦਰ ਸਤਿਕਾਰ ਹੋ ਰਿਹਾ, ਕਿਉਂਕਿ ਹੁਣ ਉਹ ਅਮੀਰ ਬੰਦਾ ਬਣ ਚੁੱਕਾ। ਉਹ ਵੇਖਦਾ, ਅੱਜ ਪਹਿਲੀ ਵਾਰ ਉਹਦੇ ਆਲੇ ਦੁਆਲੇ ਮੰਗਤੇ ਘੁੰਮਦੇ ਫਿਰਦੇ ਨੇ। ਸਰ, ਜਨਾਬ, ਅੱਲਾ ਦੇ ਨਾਂ 'ਤੇ ਕੁਛ ਦੇ ਦਿਓ ਬਾਬੂ ਜੀ, ਕੁਛ ਦੇ ਦਿਓ ਬਾਬੂ ਜੀ। ਮਨ ਹੀ ਮਨ ਬੜਾ ਖੁਸ਼ ਹੁੰਦਾ, ਉਹ ਮੇਰੇ ਕੋਲ ਵੀ ਮੰਗ ਰਹੇ ਨੇ। ਅਤੇ ਉਹ ਬਿਲਕੁਲ ਉਸੇ ਅੰਦਾਜ਼ ਦੇ ਵਿੱਚ ਉਹਨਾਂ ਨੂੰ ਦਬਕੇ ਮਾਰਦਾ, ਚਲੋ ਪਿੱਛੇ ਦਫਾਓ, ਹੋਰ ਕੋਈ ਕੰਮ ਨਹੀਂ, ਜਾਓ ਦਸਾਂ ਨੌਵਾਂ ਦੀ ਕਰਕੇ ਖਾਇਆ ਕਰੋ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅਮੀਰ ਲੋਕ ਦਬਕੇ ਮਾਰਦੇ ਨੇ, ਉਹਨੇ ਜਿੱਦਾਂ ਉਹ ਸਾਰਾ ਕੁਛ ਮਨ ਦੇ ਵਿੱਚ ਦਰਜ ਕਰਕੇ ਰੱਖਿਆ ਸੀ। ਅੱਜ ਤਾਂ ਉਹਦੇ ਠਾਠ ਪਾਠ ਹੀ ਕੁਛ ਹੋਰ ਨੇ। ਪਰ ਉਹਨੇ ਕੀ ਮਹਿਸੂਸ ਕੀਤਾ ਕਿ ਜਦੋਂ ਮੋਚੀ ਸੀ ਉਦੋਂ ਵੀ ਉਹ ਉਹੀ ਦੁਆ ਕਰਦਾ ਸੀ ਤੇ ਅੱਜ ਵੀ ਉਹ ਉਦਾਂ ਦੀਆਂ ਹੀ ਦੁਆਵਾਂ ਕਰ ਰਿਹਾ। ਉਹਦੀਆਂ ਅਰਦਾਸਾਂ ਬਦਲੀਆਂ ਤਾਂ ਨਹੀਂ। ਇਹ ਗੱਲ ਬਿਲਕੁਲ ਬਿਲਕੁਲ ਉਦਾਂ ਦੀ ਰਹੀ ਆ। ਬਦਲਣੀ ਤਾਂ ਇਹ ਵੀ ਚਾਹੀਦੀ ਸੀ। ਅਮੀਰਾਂ ਦੀ ਅਰਦਾਸ ਸ਼ਾਇਦ ਥੋੜ੍ਹੀ ਵੱਖਰੀ ਹੋਣੀ ਚਾਹੀਦੀ ਸੀ। ਉਹਨੇ ਆਸ ਪਾਸ ਬਾਕੀ ਲੋਕਾਂ ਨੂੰ ਪੁੱਛਿਆ, ਉਹਨਾਂ ਨੂੰ ਅਰਦਾਸ ਕਰਦਿਆਂ ਸੁਣਿਆ। ਹਾਂ, ਇਹਦੇ ਵਿੱਚ ਕੋਈ ਫਰਕ ਨਹੀਂ। ਅਤੇ ਵਾਪਸ ਸੜਕ ਦੇ ਉੱਤੇ ਆ ਕੇ ਹੁਣ ਉਹ ਆਪਣੀ ਅਮੀਰੀ ਦੇ ਨਸ਼ੇ ਦੇ ਵਿੱਚ ਉੱਚੀ ਉੱਚੀ ਗਾਣੇ ਗਾਉਣ ਲੱਗਾ। ਇਹਨੇ ਨੂੰ ਇੱਕ ਹੋਰ ਅਮੀਰ ਨੇ ਆਵਾਜ਼ ਮਾਰੀ, ਜਨਾਬ ਇਹ ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੀ ਐਵੇਂ ਮੋਚੀਆਂ ਵਾਂਗੂ ਸੜਕਾਂ 'ਤੇ ਗਾਣੇ ਗਾਉਂਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹਨੂੰ ਪਹਿਲੀ ਵਾਰ ਕਿਸੇ ਨੇ ਟੋਕਿਆ ਸੀ ਅਤੇ ਅੱਗੇ ਚੱਲ ਕੇ ਥੋੜ੍ਹਾ ਥੱਕੇ ਹੋਣ ਦੇ ਕਰਕੇ ਇੱਕ ਦੀਵਾਰ ਦੇ ਨਾਲ ਆਸਰਾ ਲੈ ਕੇ ਹਾਲੇ ਕੁਛ ਸੋਚ ਨਹੀਂ ਲੱਗਾ ਸੀ ਅਤੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਹਾਡੀ ਕੀਮਤੀ ਪੁਸ਼ਾਕ ਖਰਾਬ ਹੋ ਜਾਊਗੀ, ਇੱਦਾਂ ਕੰਧਾਂ ਦੇ ਨਾਲ ਕੀ ਐਵੇਂ ਟੱਕਰਾਂ ਮਾਰਦੇ ਫਿਰਦੇ ਹੋ? ਇੱਦਾਂ ਅਮੀਰ ਲੋਕਾਂ ਨੂੰ ਸ਼ੋਭਾ ਨਹੀਂ ਦਿੰਦਾ। ਅਤੇ ਅਮੀਰ ਲੋਕਾਂ ਨੂੰ ਫਿਰ ਕੀ ਸ਼ੋਭਾ ਦਿੰਦਾ? ਮਨ ਹੀ ਮਨ ਸੋਚ ਰਿਹਾ, ਮੇਰੀ ਤਾਂ ਸ਼ਰਾਬ ਹੀ ਲਾਤੀ ਇਹਨਾਂ ਕਮਬਖਤਾਂ ਨੇ, ਥੋੜ੍ਹੀ ਹੋਰ ਸ਼ਰਾਬ ਪੀਣੀ ਚਾਹੀਦੀ। ਅਤੇ ਸੜਕ ਦੇ ਉੱਤੇ ਸ਼ਰਾਬ ਪੀਂਦੇ ਨੂੰ ਵੇਖ ਕੇ ਇੱਕ ਹੋਰ ਅਮੀਰ ਨੇ ਟੋਕਿਆ, ਜਨਾਬ ਤੁਸੀਂ ਕੀ ਗਰੀਬ ਮੋਚੀਆਂ ਵਾਂਗੂ ਸੜਕਾਂ ਦੇ ਉੱਤੇ ਸ਼ਰਾਬ ਪੀ ਰਹੇ ਹੋ? ਤੁਹਾਡਾ ਤਾਂ ਸੋਹਣਾ ਰੁਤਬਾ ਲੱਗਦਾ, ਜਾਓ ਆਪਣੇ ਘਰ ਬਹੋ ਅਤੇ ਉੱਥੇ ਜਾ ਕੇ ਸ਼ਰਾਬ ਪੀਓ। ਇਹ ਅਮੀਰੀ ਦੇ ਖਮਿਆਜੇ ਸ਼ਾਇਦ ਉਹਨੂੰ ਭੁਗਤਣੇ ਪੈ ਰਹੇ ਸੀ। ਘਰ ਪਹੁੰਚਦਾ ਤਾਂ ਉਹ ਹੋਈ ਟੋਕਾ ਟਾਕੀ ਦਾ ਗੁੱਸਾ ਵਹੁਟੀ ਦੇ ਉੱਤੇ ਕੱਢਣ ਦੀ ਕੋਸ਼ਿਸ਼ ਕਰਦਾ। ਇਹ ਉਹ ਵਹੁਟੀ ਜਿਹੜੀ ਸ਼ੈਤਾਨ ਨੇ ਉਹਨੂੰ ਦਿੱਤੀ ਹੈ, ਜਿਹੜੀ ਬਹੁਤ ਸੋਹਣੀ ਆ, ਉਹਦੀ ਗਰੀਬ ਵਹੁਟੀ ਵਰਗੀ ਨਹੀਂ ਜਿਹਦੇ ਹੱਥਾਂ 'ਚੋਂ ਹਮੇਸ਼ਾ ਚਮੜੇ ਦੀ ਬੋ ਆਉਂਦੀ। ਇਹ ਬਹੁਤ ਸੋਹਣੀ ਆ, ਇਹਦੇ ਮਖਮਲ ਵਰਗੇ ਹੱਥ। ਉਹ ਪਹਿਲੀ ਵਹੁਟੀ ਦੇ ਨਾਲੋਂ ਤਾਂ ਖੈਰ, ਉਹ ਜੋ ਚਾਹੁੰਦਾ ਸੀ ਉਹਨੂੰ ਮਿਲਿਆ ਸੀ। ਪਰ ਅੱਜ ਜਾ ਕੇ ਜਦੋਂ ਉਹਨੇ ਵਹੁਟੀ 'ਤੇ ਗੁੱਸਾ ਕੱਢਣ ਦੀ ਕੋਸ਼ਿਸ਼ ਕੀਤੀ, ਉੱਚੀ ਬੋਲਿਆ ਤਾਂ ਉਹ ਅੱਗੋਂ ਕਹਿਣ ਲੱਗੀ, ਤੁਸੀਂ ਮੇਰੇ ਨਾਲ ਇੱਦਾਂ ਨਹੀਂ ਬੋਲ ਸਕਦੇ, ਬਾਹਰ ਦਾ ਗੁੱਸਾ ਬਾਹਰੇ ਕੱਢ ਕੇ ਆਇਆ ਕਰੋ। ਮੈਂ ਆਪਣੇ ਪਿਤਾ ਜੀ ਨੂੰ ਕਹਿ ਕੇ, ਤੁਹਾਨੂੰ ਪਤਾ ਨਾ, ਉਹਨੇ ਅੱਛਾ ਖਾਸਾ ਡਾਂਟਿਆ ਡਪਕਿਆ। ਤਾਂ ਮਨ ਦੇ ਵਿੱਚ ਆਇਆ, ਯਾਰ ਬੰਦਾ ਹੁਣ ਵਹੁਟੀ 'ਤੇ ਗੁੱਸਾ ਵੀ ਨਾ ਕੱਢੇ, ਇਹਦੇ ਨਾਲੋਂ ਤਾਂ ਮੇਰੀ ਪਹਿਲੀ ਵਹੁਟੀ ਚੰਗੀ ਸੀ। ਅਤੇ ਹਾਂ, ਸ਼ਾਇਦ ਵਾਕਈ ਪਹਿਲੀ ਵਹੁਟੀ ਚੰਗੀ ਸੀ, ਕਿਉਂਕਿ ਉਹਨੇ ਆ ਕੇ ਕਦੀ ਕੁਛ ਕਹਿਣਾ ਜੋ ਨਾ ਹੁੰਦਾ। ਜੋ ਇਹ ਕਹਿੰਦਾ, ਜੋ ਇਹ ਕਰਦਾ, ਉਹਨੇ ਹਮੇਸ਼ਾ ਉਸ ਚੀਜ਼ ਨੂੰ ਸਵੀਕਾਰ ਕੀਤਾ ਸੀ। ਅਤੇ ਇਹਨੇ ਨੂੰ ਉਸੇ ਵਹੁਟੀ ਨੇ ਆ ਕੇ ਧੱਕਾ ਮਾਰਿਆ, ਤੈਨੂੰ ਪਤਾ ਨਹੀਂ ਬਾਹਰ ਕ੍ਰਿਸਮਿਸ ਹੈ ਅਤੇ ਤੂੰ ਇੱਥੇ ਅਲਮਾਰੀ 'ਤੇ ਲੱਗ ਕੇ ਸ਼ਰਾਬ ਪੀ ਕੇ ਪਿਆ। ਇੱਕਦਮ ਅੱਖਾਂ ਖੁੱਲ੍ਹੀਆਂ ਤਾਂ ਪਤਾ ਲੱਗਾ ਉਹ ਤਾਂ ਸੁਪਨਾ ਵੇਖ ਰਿਹਾ ਸੀ। ਇਹ ਉਹਦਾ ਸੁਪਨਾ ਸੀ। ਬਸ ਉੱਥੇ ਅਲਮਾਰੀ ਦੇ ਕੋਲ ਹੀ ਬੈਠਾ ਸੋਚੀ ਜਾਂਦਾ, ਚੰਗਾ ਮੈਂ ਅਮੀਰ ਨਹੀਂ ਹਾਂ, ਚੰਗਾ ਮੈਂ ਗਰੀਬ ਹਾਂ, ਵੇਖਿਆ ਜਾਵੇ ਤਾਂ ਸਾਰਾ ਕੁਛ ਉਹੀ ਹੈ, ਵੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਢਿੱਡ ਭਰ ਕੇ ਰੋਟੀ ਖਾਣੀ ਹੈ, ਵੇਖਿਆ ਜਾਵੇ ਤਾਂ ਜੋ ਰੱਬ ਨੇ ਮੈਨੂੰ ਦਿੱਤਾ ਉਹਦੇ ਵਿੱਚ ਮੈਨੂੰ ਸ਼ੁਕਰ ਕਰਨਾ ਚਾਹੀਦਾ, ਸ਼ੁਕਰਿਆ ਰੱਬਾ। ਉਹ ਹੁਣ ਹੌਲੀ ਹੌਲੀ ਅਤੇ ਵਾਰ ਵਾਰ ਸ਼ੁਕਰ ਕਰ ਰਿਹਾ ਹੈ। ਦੌਲਤ ਦੇ ਵਿੱਚ ਉਹ ਮਜ਼ਾ ਨਹੀਂ ਜੋ ਚੈਨ ਮਿਹਨਤ ਦੇ ਵਿੱਚ, ਜੋ ਸਬਰ ਹੱਥੀਂ ਕੰਮ ਕਰਕੇ ਖਾਣ ਦੇ ਵਿੱਚ। ਅੱਜ ਮੈਂ ਸੁਪਨੇ 'ਚ ਅਮੀਰ ਬਣ ਕੇ ਵੇਖ ਲਿਆ। ਕਹਿੰਦੇ ਨੇ ਉਸ ਰਾਤ ਤੋਂ ਬਾਅਦ ਕਦੇ ਵੀ ਫਿਓਦੋਰ ਨੇ ਅਮੀਰਾਂ ਤੋਂ ਕਦੀ ਸਾੜਾ ਨਹੀਂ ਕੀਤਾ। ਉਹ ਆਪਣੀ ਦੁਕਾਨ ਦੇ ਵਿੱਚ ਖੁਸ਼ੀ ਖੁਸ਼ੀ ਹੁਣ ਜੁੱਤੀਆਂ ਕੱਢਦਾ ਅਤੇ ਜਦੋਂ ਵੀ ਕੋਈ ਗਰੀਬ ਉਹਦੇ ਕੋਲ ਆਉਂਦਾ ਉਹ ਥੋੜ੍ਹੇ ਪੈਸਿਆਂ ਦੇ ਵਿੱਚ ਵੀ ਉਹਦਾ ਕੰਮ ਖੁਸ਼ੀ ਖੁਸ਼ੀ ਕਰ ਦਿੰਦਾ, ਕਿਉਂਕਿ ਉਸ ਰਾਤ ਉਹਨੇ ਅਮੀਰੀ ਦਾ ਸਵਾਦ ਵੇਖ ਲਿਆ ਸੀ। ਉਸ ਰਾਤ ਉਹਨੇ ਇਹ ਵੇਖ ਲਿਆ ਸੀ ਕਿ ਜਿੱਥੇ ਤੁਹਾਨੂੰ ਰੱਬ ਰੱਖਦਾ ਉਹ ਤੁਹਾਨੂੰ ਬਹੁਤ ਵਧੀਆ ਥਾਂ 'ਤੇ ਰੱਖਦਾ। ਆਪਣੀ ਆਪਣੀ ਜ਼ਮੀਰ ਕਿਸੇ ਦੇ ਹੱਥ ਗਿਰਵੀ ਰੱਖ ਕੇ ਜਾਂ ਫਿਰ ਸ਼ੈਤਾਨ ਦੇ ਕੋਲ ਆਪਣੀ ਆਤਮਾ ਵੇਚ ਕੇ ਜੇਕਰ ਆਪਾਂ ਅਮੀਰੀ ਲੈ ਵੀ ਲਈ ਤਾਂ ਫਿਰ ਉਹਦਾ ਕੀ ਫਾਇਦਾ। ਜਾਂ ਫਿਰ ਸ਼ਾਇਦ ਐਂਥਨ ਚੈਕਅਪ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਆਪਾਂ ਗਲਤ ਤਰੀਕੇ ਦੇ ਨਾਲ ਜਦੋਂ ਅਮੀਰ ਹੁੰਦੇ ਹਾਂ ਤਾਂ ਉਸ ਸਮੇਂ ਆਪਾਂ ਆਪਣੀ ਆਤਮਾ ਵੇਚ ਚੁੱਕੇ ਹੁੰਦੇ ਹਾਂ ਸ਼ੈਤਾਨ ਦੇ ਹੱਥ, ਅਤੇ ਇਹਦਾ ਖਮਿਆਜ਼ਾ ਸਾਨੂੰ ਭੁਗਤਣਾ ਪੈਂਦਾ, ਕਿਉਂਕਿ ਕਰ ਕਰਾ ਕੇ ਤੁਹਾਡੇ ਕੋਲ ਤੁਹਾਡੀ ਆਤਮਾ ਹੀ ਤਾਂ। ਜੇ ਤੁਸੀਂ ਆਪਣਾ ਜ਼ਮੀਰ ਵੇਚਤਾ, ਤੁਸੀਂ ਆਪਣੀ ਆਤਮਾ ਵੇਚਤੀ, ਤਾਂ ਫਿਰ ਉਸ ਅਮੀਰੀ ਨੂੰ ਤੁਸੀਂ ਕਰਨਾ ਕਿ ਨਹੀਂ। ਸਵਾਲ ਇਹ ਆ, ਅਮੀਰੀ ਪੈਸਾ ਹੋਣਾ ਕੋਈ ਗਲਤ ਗੱਲ ਨਹੀਂ, ਪਰ ਆਪਣੀ ਆਤਮਾ ਨੂੰ ਵੇਚ ਕੇ ਇਹ ਸੌਦਾ ਸ਼ਾਇਦ ਗਵਾਰਾ ਨਹੀਂ, ਕਿਉਂਕਿ ਹਰ ਇੱਕ ਚਮਕਦੀ ਚੀਜ਼ ਦੇ ਪਿੱਛੇ ਦੁੱਖ ਤਾਂ ਪਾਈ ਹੁੰਦੇ ਹੀ ਨੇ। ਤੁਸੀਂ ਜੇਕਰ ਅਮੀਰੀ ਪਾਉਣੀ ਆ ਅਤੇ ਉਸ ਅਮੀਰੀ ਦਾ ਕੋਈ ਤਾਂ ਹਰਜਾਨਾ ਤੁਹਾਨੂੰ ਭਰਨਾ ਪੈਣਾ। ਅਕਸਰ ਹੀ ਆਪਾਂ ਦੂਸਰਿਆਂ ਦੀ ਚਮਕ ਧਮਕ ਵੇਖ ਕੇ ਆਪਣੀ ਜ਼ਿੰਦਗੀ ਤੋਂ ਸੜਨਾ ਸ਼ੁਰੂ ਕਰ ਦਿੰਦੇ ਹਾਂ, ਸਾਨੂੰ ਆਪਣੀ ਜ਼ਿੰਦਗੀ ਮਾੜੀ ਲੱਗਣ ਲੱਗ ਪੈਂਦੀ ਹੈ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਦਰਦ ਕਿੰਨੇ ਨੇ, ਦੁੱਖ ਕਿੰਨੇ ਨੇ। ਇਨਸਾਨ ਨੂੰ ਹਮੇਸ਼ਾ ਲੱਗਦਾ ਰਹਿੰਦਾ ਕਿ ਮੇਰੇ ਤੋਂ ਵੱਧ ਪੈਸੇ ਵਾਲਾ ਸੁਖੀ ਆ, ਪਰ ਇਹ ਕੋਈ ਸੱਚ ਥੋੜ੍ਹੀ ਆ। ਉਹ ਜਿੰਨੀਆਂ ਬਿਮਾਰੀਆਂ ਲਾਈ ਫਿਰਦਾ, ਉਹ ਜਿੰਨੇ ਝੰਬੇਲੇ ਜ਼ਿੰਦਗੀ ਨੂੰ ਪਾਈ ਫਿਰਦਾ, ਉਹਦੀਆਂ ਜਿਹੜੀਆਂ ਰਾਤਾਂ ਨੀਂਦਾਂ ਤੋਂ ਬਗੈਰ ਜਾਂਦੀਆਂ ਨੇ, ਉਹਦਾ ਜਿਹੜਾ ਸੁੱਖ ਚੈਨ ਇਸੇ ਚੀਜ਼ ਦੇ ਵਿੱਚ ਚੱਲਿਆ ਜਾਂਦਾ ਕਿ ਹਾਏ ਕੋਈ ਚੋਰ ਨਾ ਆ ਜੇ, ਹਾਏ ਕਿਸੇ ਗੱਲ 'ਚੋਂ ਘਾਟਾ ਨਾ ਪੈ ਜੇ, ਕਾਰੋਬਾਰ ਨਾ ਬੰਦ ਹੋ ਜੇ, ਅੱਜ ਦੀ ਕਮਾਈ ਕੱਲ੍ਹ ਦੇ ਨਾਲੋਂ ਕਿਤੇ ਘੱਟ ਨਾ ਜਾਵੇ। ਇਹਨਾਂ ਹੀ ਸੋਚਾਂ ਦੇ ਵਿੱਚ ਜਦੋਂ ਰਾਤਾਂ ਜਾਗ ਜਾਗ ਕੇ ਕੱਟਦਾ ਤਾਂ ਫਿਰ ਉਹ ਤੁਹਾਡੇ ਨਾਲੋਂ ਬਿਹਤਰ ਕਿੱਦਾਂ। ਤੁਸੀਂ ਜੇ ਹੱਕ ਹਲਾਲ ਦੀ ਦਸਾਂ ਨੌਵਾਂ ਦੀ ਕਿਰਤ ਕਰਕੇ ਖਾ ਕੇ ਸੁੱਖ ਦੀ ਨੀਂਦ ਸੌਂਦੇ ਹੋ ਤਾਂ ਇਹ ਤੋਂ ਬਿਹਤਰ ਤਾਂ ਹੋਰ ਕੁਛ ਵੀ ਨਹੀਂ ਹੋ ਸਕਦਾ। ਇਹ ਕਹਾਣੀ ਸੀ ਐਂਥਨ ਚੈਕਅਪ ਦੀ, ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਅਨੁਵਾਦ ਦੇ ਦਰਮਿਆਨ ਕੁਛ ਗਲਤੀਆਂ ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਇੱਦਾਂ ਦੀਆਂ ਹੋਰ ਕਹਾਣੀਆਂ ਤੁਸੀਂ ਸੁਣਨੀਆਂ ਅਤੇ ਸਾਡੇ ਪੋਡਕਾਸਟ ਉੱਤੇ ਜਾ ਕੇ ਸੁਣ ਸਕਦੇ ਜਾਂ ਫਿਰ ਸਾਡੀ ਰੇਡੀਓ ਹਾਂਜੀ ਦੀ ਐਪਲੀਕੇਸ਼ਨ ਦੇ ਉੱਤੇ 24 ਘੰਟੇ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਵਾਲਾ ਇੱਕ ਚੈਨਲ ਜ਼ਰੂਰ ਮਿਲ ਜੂਗਾ। ਧੰਨਵਾਦ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Star Studio 18 and Panorama Studios production present.
4: Main bete ke liye justice chahiye.
5: Mujhe justice nahi, badla chahiye.
3: Drishyam The Conclusion starring Ajay Devgan, Tabu, Shreya Saran, Jaydeep Alawar and many more.
6: Is baar khatra kab, kaise aur kahan se aayega batana mushkil hai.
3: The end we've been waiting for. Drishyam The Conclusion in cinema 2nd October.
6: Kyunki kahani abhi khatam nahi hui hai. Aakhri hissa baki hai.
3: Overseas released by Zee Studios.
7: Hello, main hu Sunny Deol aur aap sun rahe hain Haanji 1674 AM.

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 leg, 2 ear, 2 eye. Very good. She very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰ ਸਟੰਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye,

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com.au
3: Hi, this is Ayushman Khurana and you're listening to Radio Hanji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Rich Boy.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਰੇਡੀਓ ਹਾਂਜੀ 1674 ਮਾਸ ਕਰਦੇ ਹਾਂ ਵਧੀਆ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋਗੇ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਸੁਣ ਰਹੇ ਸੀ ਰਾਜ ਰਣਜੋਧ ਦਾ ਲਿਖਿਆ ਸ਼ਾਇਦ ਅਤੇ ਇਸ ਤੋਂ ਪਹਿਲਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਸੁਣਿਆ ਤੁਸੀਂ ਅਤੇ ਉਹ ਵੀ ਰਾਜ ਰਣਜੋਧ ਦਾ ਲਿਖਿਆ ਅਤੇ ਇਹਦੇ ਦਰਮਿਆਨ ਇੱਕ ਆਪਾਂ ਹੋਰ ਸੁਣਿਆ ਹੈ ਗਾਣਾ ਉਹ ਆਪਾਂ ਸੁਣਿਆ ਸੀ ਬਨੀ ਜੋਲ ਦਾ ਅਤੇ ਉਹ ਬਨੀ ਜੋਲ ਦਾ ਲਿਖਿਆ ਆਸ ਕਰ ਦਾਂਗੇ ਤੁਸੀਂ ਸਾਰੇ ਪਸੰਦ ਕੀਤੇ ਹੋਣਗੇ ਤੇ ਆਓ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਅੱਜ ਦਿਨ ਸੋਮਵਾਰ ਦਾ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ ਨਾਸ਼ਤਾ ਨੁਸ਼ਤਾ ਕਰ ਲਿਆਉਣਾ ਚਾਹ ਚੂਹ ਪੀ ਲਈ ਹੋਣੀ ਅਤੇ ਸੋਮਵਾਰ ਦਾ ਤੁਸੀਂ ਲੈ ਰਹੇ ਹੋਗੇ ਆਨੰਦ ਅਤੇ ਕਿੱਥੇ ਜਾ ਰਹੇ ਹੋ ਕਿੱਥੇ ਜਾ ਕੇ ਆਏ ਹੋ ਆਹ ਵੀ ਤੁਸੀਂ ਦੱਸ ਸਕਦੇ ਹੋ ਕਿਉਂਕਿ ਹੁਣ ਆਖਰੀ ਹਫ਼ਤਾ ਰਹਿ ਗਿਆ ਛੁੱਟੀਆਂ ਦਾ ਦੋ ਹੀ ਹਫ਼ਤੇ ਦੀ ਸੀਗੀ ਕੁੱਲ ਮਿਲਾ ਕੇ ਛੁੱਟੀਆਂ ਕਹਿ ਤੇ ਗਾਣਾ ਜਿਹੜਾ ਗ੍ਰੀਨ ਟੀ ਸੀਗਾ ਮੈਂ ਤੇ ਇਹ ਸੋਚ ਰਹੀ ਹਾਂ ਹੁਣ ਤੇ ਮਾਚਾ ਮਾਚਾ ਕਰੀ ਜਾਂਦੇ ਨੇ
0: ਜਿਹੜੇ ਪੁਰਾਣਾ ਹੈ ਨਾ ਗਾਣਾ ਇਹ ਤਿੰਨ ਸਾਲ ਹੋ ਗਏ ਗਾਣੇ
1: ਨੂੰ ਠੀਕ ਹੈ ਫਿਰ ਠੀਕ ਹੈ ਮੈਂ ਸੋਚਿਆ ਚਲੋ ਫਿਰ ਤੇ ਠੀਕ
0: ਹੁਣ ਮਾਚਾ ਮਾਚਾ ਵਾਲਾ ਆਜੂਗਾ ਹੁਣ ਹਾਂ ਨਾ ਹੁਣ ਅਗਲੀ ਐਲਬਮ ਚ ਪਾ ਦਾਂਗੇ ਮਾਚਾ ਤੂੰ ਮਾਚਾ ਟੈਨਸ਼ਨ ਨਹੀਂ ਲੈਣੀ ਤੁਸੀਂ
1: ਮਤਲਬ
0: ਇਹ ਨੀ ਪੁੱਜ ਕੇ ਪੀਣ ਵਾਲੀ ਗੱਲ ਪਰ ਮੈਨੂੰ ਮਾੜਾ ਵੀ ਨੀ ਲੱਗਦਾ ਠੀਕ ਹੈ
1: ਮਤਲਬ ਜੇ ਮੇਰੇ ਕੋਲ ਆਪਸ਼ਨ ਹੋਏ ਮੈਂ ਖਰੀਦ ਕੇ ਕੁਛ ਪੀਣਾ ਤੇ ਮੈਂ ਮਾਚਾ ਤੇ ਨਹੀਂ ਪੀਣੀ
0: ਕੀ ਪੀਓਗੇ ਜੇ ਆਪਸ਼ਨ ਹੋਵੇ ਤੇ ਕੀ ਪੀਓਗੇ
1: ਮੈਨੂੰ ਮੈਨੂੰ ਲੱਗਦਾ ਹੌਟ ਡਰਿੰਕ ਦੀ ਥਾਂ ਮੈਨੂੰ ਐਵੇਂ ਠੰਡੀਆਂ ਚੀਜ਼ਾਂ ਜ਼ਿਆਦਾ ਵਧੀਆ ਲੱਗਦੀਆਂ
0: ਪਰ ਇਹ ਠੰਡਾ ਵੀ ਆਉਂਦਾ
1: ਹਾਂ ਪਰ ਪਤਾ ਨਹੀਂ ਮੈਨੂੰ ਮਾਚਾ ਉਹ ਫਲੇਵਰ ਹੀ ਨਹੀਂ ਵਧੀਆ ਲੱਗੀ ਉਹ ਪੱਤੀਆਂ ਜੀ ਨਾ ਸੁੱਕੀ ਜੀ ਪਤਾ ਨਹੀਂ ਕੀ ਅਜੀਬ ਚਾਹ ਦੇ ਸ਼ੌਕੀਨ ਆ
0: ਮੈਨੂੰ ਤਾਂ ਇਹ ਲੱਗਦਾ ਗੁੱਡ ਆਪਸ਼ਨ ਆ ਜਿੱਦਾਂ ਫੋਰ ਐਗਜ਼ਾਮਪਲ ਮੰਨ ਲਓ ਤੁਸੀਂ ਕੌਫੀ ਨਹੀਂ ਪੀਣੀ ਤੁਸੀਂ ਕੌਫੀ ਵਾਹਵਾ ਪੀ ਲਈ ਹੈਨਾ ਅਤੇ ਠੰਡਾ ਤੁਸੀਂ ਵੈਸੇ ਨਹੀਂ ਪੀ ਸਕਦੇ ਕਿਉਂਕਿ ਤੁਹਾਨੂੰ ਲੱਗਦਾ ਵੀ ਯਾਰ ਗਲਾ ਗੁਲਾ ਖਰਾਬ ਹੋਇਆ ਪੀਣਾ ਤੁਸੀਂ ਗਰਮੀ ਆ ਅਤੇ ਤੁਸੀਂ ਕੌਫੀ ਛੱਡ ਕੇ ਜਾਂ ਮਿੱਠਾ ਮੁੱਠਾ ਜਿਹਾ ਕੁਛ ਛੱਡ ਕੇ ਟੂ ਮੱਚ ਆਈ ਮੀਨ ਹੌਟ ਚੋਕਲੇਟ ਵਗੈਰਾ ਅਤੇ ਫਿਰ ਤੁਸੀਂ ਉਹਦੇ ਵਿੱਚ ਇਹ ਆਪਸ਼ਨ ਮੈਨੂੰ ਲੱਗਦਾ ਠੀਕ ਹੋ ਹੁੰਦੀ ਹੈ ਜਾਂ ਫਿਰ ਤੁਸੀਂ ਮੰਨ ਲਓ ਜੇ ਠੰਡੇ ਦੇ ਵਿੱਚ ਤੁਸੀਂ ਕੁਛ ਪੀਣਾ ਅਤੇ ਠੰਡੇ 'ਚ ਤੁਸੀਂ ਕੋਲਡ ਡਰਿੰਕ ਵਗੈਰਾ ਜਾਂ ਇੱਦਾਂ ਦਾ ਕੁਛ ਨਹੀਂ ਪੀਣਾ ਚਾਹੁੰਦੇ ਅਤੇ ਤਾਂ ਵੀ ਇੱਧਰ ਠੰਡੇ 'ਚ ਵੀ ਆ ਜਾਂਦਾ ਇਹ ਵੈਸੇ ਵਿਚਾਰਾ ਨਾ ਦੋਵੇਂ ਪਾਸਿਓਂ ਕੰਮ ਆ ਜਾਂਦਾ ਵੈਸੇ ਕੀ ਚੀਜ਼ ਕਿੱਡੀ ਵਧੀਆ ਵਾ ਇੰਨੀ ਜ਼ਿਆਦਾ ਫੇਮਸ ਇੰਨੀ ਜ਼ਿਆਦਾ ਅੱਜ ਕੱਲ੍ਹ ਯੰਗਸਟਰ ਦੇ ਵਿੱਚ ਕਿੰਨੀ ਉਹ ਹੈ
1: ਬਿਲਕੁਲ ਉਹਦੀ ਬਣਾਉਣ ਦੀ ਟੈਕਨੀਕ ਜ਼ਿਆਦਾ ਇੰਟਰਸਟਿੰਗ ਜੀ ਲੱਗਦੀ ਹੈ
0: ਹਾਂ ਕੁਛ ਵੀ ਨਹੀਂ ਆ ਉਹ ਤਾਂ ਤੁਸੀਂ ਪਾਊਡਰ ਆ ਗਰਮ ਪਾਣੀ ਲਿਆ ਉਹਦੇ ਵਿੱਚ ਘੋਲਿਆ ਪਾਊਡਰ ਦੈਸਿਡ ਠੰਡਾ ਲਿਆ ਠੰਡਾ ਘੋਲਿਆ ਦੈਸਿਡ ਵਿੱਚ ਬਰਫ਼ ਪਾਉਦਾ
1: ਪਰ ਉਹੀ ਹੈ ਨਾ ਉਹ ਫਿਰ ਐਸਥੈਟਿਕਸ 'ਚ ਦਿਖਾਉਣ ਲਈ ਆਪਣੇ ਆਪ ਨੂੰ ਉਹ ਛੋਟੀ ਜਿਹੀ ਝਾੜੂ ਵਰਗੀ ਜੀ ਹੁੰਦੀ ਉਹਦੇ ਨਾਲ ਉਹਨੂੰ ਹੈ ਨਾ ਬਲੈਂਡ ਜਿਹਾ ਕਰਦੇ ਆ ਉਹ ਜਿਹੜੇ ਸਟਾਈਲ ਜੀ
0: ਬੇਸਿਕ ਤੇ ਘੋਲਣਾ ਹੀ ਆ ਹਨਾ ਬਾਕੀ ਤੇ ਤੁਸੀਂ ਜੋ ਮਰਜ਼ੀ ਜਿੱਦਾਂ ਮਰਜ਼ੀ ਕਰੀ ਜਾਓ ਤੇ ਕੌਫੀ ਨੂੰ ਬਣਾਉਣ ਦੇ ਵੀ ਅਨੇਕਾਂ ਸਟਾਈਲ
1: ਜਿਵੇਂ ਕੋਵਿਡ ਦੇ ਟਾਈਮ 'ਚ ਡਲਗੋਨਾ ਚੱਲੀ ਸੀਗੀ ਡਲਗੋਨਾ ਕੌਫੀ ਜਿਹੜੀ ਫੇਟ ਫੇਟ ਕੇ ਤੁਸੀਂ ਝੱਗ ਜੀ ਬਣਾ ਲੈਂਦੇ ਹੋ
0: ਜਿਹੜੀ ਆਪਾਂ ਘਰਾਂ 'ਚ ਬਣਾਉਂਦੇ ਰਹੇ ਹਾਂ
1: ਹਾਂ ਆਪਾਂ ਤੇ ਆਪਾਂ ਉਹਨੂੰ ਫੇਟਣ ਵਾਲੀ ਕੌਫੀ ਕਹਿੰਦੇ ਸੀਗੇ ਉਸ ਟਾਈਮ ਡਲਗੋਨਾ ਨਹੀਂ ਚੱਲੀ ਸੀਗੀ ਕੋਵਿਡ ਦੇ ਟਾਈਮ ਉਹ ਬਿਲਕੁਲ ਹੀ ਤੁਸੀਂ ਇੰਨਾ ਫੇਟ ਲਓ ਕਿ ਪੂਰਾ ਹੀ ਕਾਫੀ ਲੋਕਾਂ ਨੇ ਉਹਦੇ ਵੀਡੀਓ ਪਾਏ ਸੀਗੇ
0: ਮੇਰੇ ਨਾਲ ਇੱਕ ਵਾਰੀ ਹੋਈ ਆਪਾਂ ਜਦੋਂ ਨਵੇਂ ਨਵੇਂ ਆਏ ਨਾ ਮੈਂ ਕੈਫੇ ਚ ਜੋਬ ਸ਼ੁਰੂ ਕੀਤੀ ਤੇ ਉਹ ਰੋਜ਼ ਕੌਫੀ ਦੇਣ ਉਦੋਂ ਤੁਹਾਨੂੰ ਪਤਾ ਨਵੇਂ ਨਵੇਂ ਕੌਫੀ ਨਹੀਂ ਤੁਹਾਨੂੰ ਚੰਗੀ ਲੱਗਦੀ ਹੁਣ ਅੱਜ ਕੱਲ੍ਹ ਤਾਂ ਚਲੋ ਇੰਡੀਆ ਵੀ ਸੇਮ ਟੇਸਟ ਕੌਫੀ ਮਿਲਣ ਲੱਗ ਪਈ ਹੈ ਪਰ ਉਦੋਂ ਤਾਂ ਕੌਫੀ ਐਂ ਲੱਗਦਾ ਹੁੰਦਾ ਜੀ ਇਹ ਕੀ ਕਰਦੇ ਆ ਹਨਾ ਵਿੱਚ ਉਹਦੇ ਤਿੰਨ ਚਾਰ ਖੰਡਾਂ ਪਾਉਣੀਆਂ ਅਤੇ ਫਿਰ ਉਹਨੂੰ ਔਖੇ ਸੌਖੇ ਅੰਦਰ ਲੰਘਾਉਣਾ ਅਤੇ ਉਹ ਨਾ ਮੈਂ ਆਪਣੇ ਵੱਲੋਂ ਮੈਂ ਚਲਾਕੀ ਮਾਰੀ ਮੈਂ ਕਿਹਾ ਮੈਂ ਉਹਨੂੰ ਕਿਹਾ ਸ਼ੈਫ ਨੂੰ ਮੈਂ ਕਿਹਾ ਮੈਂ ਤੁਹਾਨੂੰ ਇੰਡੀਆ ਵਾਲੀ ਕੌਫੀ ਪਿਆਵਾਂ ਇੰਡੀਆ ਆਪਾਂ ਕਿੱਦਾਂ ਬਣਾਉਂਦੇ ਹਾਂ ਮੈਨੂੰ ਵੀ ਇਹਨਾਂ ਨੂੰ ਇਹ ਵਾਲੀ ਜ਼ਿਆਦਾ ਵਧੀਆ ਲੱਗੂਗੀ ਹੈ ਨਾ ਵੀ ਆਪਾਂ ਉੱਥੇ ਜਦੋਂ ਬੀਟ ਜੀ ਕਰਕੇ ਬਣਾਉਂਦੇ ਹਾਂ ਨਾ ਦੁੱਧ ਅੱਧ ਮੈਂ ਗਰਮ ਕੀਤਾ ਬਾਲਾ ਬੁਲਾ ਦਵਾਇਆ ਉੱਧਰੋਂ ਮੈਂ ਵੀ ਮੈਨੂੰ ਤੁਸੀਂ ਕੌਫੀ ਦਿਓ ਕਹਿੰਦੇ ਵੀ ਕੌਫੀ ਤਾਂ ਮਤਲਬ ਉਹ ਨਹੀਂ ਹੈਗਾ ਉਹ ਡੱਬਾ ਮੈਂ ਲੱਭਾਂ ਆਪਣੇ ਤੋਂ ਇੰਸਟੈਂਟ ਵਾਲੇ ਹੁੰਦੇ ਆ ਅਤੇ ਉਹ ਕਹਿਣ ਵੀ ਨਹੀਂ ਮੈਂ ਕਿਹਾ ਵੀ ਮੈਨੂੰ ਤਾਂ ਪਾਊਡਰ ਚਾਹੀਦਾ ਵਾ ਉਹਨਾਂ ਨੇ ਫਿਰ ਉਹਦੇ ਵਿੱਚ ਉਹ ਭੋਰ ਕੇ ਸਕੂਪ ਜਿਹਾ ਅਤੇ ਉਹ ਮੈਨੂੰ ਦੇ ਤੇ ਦੋ ਕੁ ਆਪਾਂ ਉਹਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਇਆ ਜਿਉਂ ਲੱਗੇ ਚਿਮਚਾ ਫੇਰਨ ਮੈਂ ਇਹਨੂੰ ਹੁੰਦਾ ਹੀ ਕੁਛ ਨਹੀਂ ਹੈ
1: ਬੜੀ ਢੀਠ
0: ਹੁਣ ਉਹਦੇ ਵਿੱਚ ਤੇ ਉਹ ਸਿਰਫ ਰਗੜੇ ਬੀਨਸ ਆ ਤੇ ਉਹ ਜਿੰਨਾ ਮਰਜ਼ੀ ਚਿਮਚਾ ਘੁਮਾਈ ਜਾਓ ਉਹ ਪਾਣੀ ਰਹਿੰਦਾ ਵਾ ਵੱਖਰਾ ਰਹਿੰਦਾ ਉਹ ਬੀਨ ਹਲੇ ਵੱਖਰੇ ਤੁਰੇ ਫਿਰਦੇ ਹਾਰ ਕੇ ਮੈਂ ਇਹਨੂੰ ਮੈਂ ਵੀ ਨਹੀਂ ਕੁਛ ਵੀ ਬਣ ਡਿਆ ਤੇ ਮੈਂ ਉਦਾਂ ਹੀ ਦੁੱਧ ਚ ਪਾ ਕੇ ਤੇ ਮੈਂ ਵੇਖਿਆ ਤੇ ਉਹਨੇ ਕੁਛ ਨੀ ਬਣਿਆ ਬੜੀ ਕਹਿੰਦੇ ਅੱਛਾ ਇੱਦਾਂ ਪੀਂਦੇ ਹੋ ਤੁਸੀਂ ਹਨਾ ਮੈਂ ਨਹੀਂ ਯਾਰ ਅੱਛਾ ਮੈਨੂੰ ਉਦੋਂ ਸਮਝ ਨਹੀਂ ਸੀ ਇਸ ਗੱਲ ਦੀ ਵੀ ਇਹ ਇੱਦਾਂ ਕਿਉਂ ਤੇ ਉੱਦਾਂ ਕਿਉਂ ਮੈਂ ਬਥੇਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਵੀ ਸਾਡੇ ਕੌਫੀ ਇੱਦਾਂ ਦੀ ਨਹੀਂ ਆਉਂਦੀ ਵੀ ਸਾਡੇ ਤੇ ਆ ਹੁਣ ਆ ਗ੍ਰਾਇੰਡਰ ਮਸ਼ੀਨਾਂ ਇਹ ਉਦੋਂ ਅਸੀਂ ਵੇਖੀਆਂ ਨਹੀਂ ਕਿਤੇ ਆਪ ਜਿਹੜਾ ਆਪਣਾ ਸੀ ਸੀ ਡੀ ਵਗੈਰਾ ਵੀ ਬਾਅਦ ਚ ਹੀ ਜ਼ਿਆਦਾ ਆਏ ਆ
1: ਤੇ ਸੀ ਸੀ ਡੀ ਵੀ ਮੈਨੂੰ ਲੱਗਦਾ ਮੈਂ 2007 ਚ ਕਾਲਜ ਸਟਾਰਟ ਕੀਤਾ ਸੀਗਾ ਉਦੋਂ ਹੀ ਮਤਲਬ ਹਾਂ ਸੀ ਸੀ ਡੀ ਨਵੇਂ ਨਵੇਂ ਮਤਲਬ ਮੈਂ ਤੇ ਉਦੋਂ ਹੀ ਦੇਖੇ
0: ਹਾਂ ਜਦੋਂ ਮੈਂ ਉਦੋਂ ਤੇ ਨਹੀਂ ਹੈਗੇ ਪਤਾ ਨਹੀਂ ਅੰਮ੍ਰਿਤਸਰ ਤੇ ਨਹੀਂ ਹੈਗੇ ਹੋਰ ਪਤਾ ਨਹੀਂ
1: 2007 ਦੇ 6-7 ਤੋਂ ਮੈਂ ਦੇਖਣਾ ਸ਼ੁਰੂ ਕਰਦੇ ਸੀ ਹਾਂ
0: ਤੇ ਫਿਰ ਮੈਂ ਮਤਲਬ ਬੜਾ ਸ਼ੁਸ਼ ਪੰਚ ਰਿਹਾ ਮੈਂ ਕਿਹਾ ਇਹ ਮਤਲਬ ਇੱਥੇ ਗੋਰੇ ਫਿਰ ਮੈਨੂੰ ਲੱਗਾ ਵੀ ਗੋਰੇ ਕਾਫੀ ਡਿਫਰੈਂਟ ਪੀਂਦੇ ਹਨ ਫਿਰ ਬਹੁਤ ਚਿਰ ਬਾਅਦ ਪਤਾ ਲੱਗਾ ਵੀ ਉਹ ਇੰਸਟੈਂਟ ਕਾਫੀ ਜਿਹੜੀ ਉਹ ਮਿਲ ਜਾਂਦੀ ਆ ਤੇ ਉਹ ਪਰ ਅਲੱਗ ਹੁੰਦੀ ਆ
1: ਅਲੱਗ ਤੋਂ
0: ਇਹ ਅਲੱਗ ਆ ਮੈਂ ਜੋ ਮਤਲਬ ਉਂਗਲ ਬੀਟ ਕਰਨੇ ਲਾ ਲਈ ਮੈਂ ਸ਼ਾਇਦ ਜ਼ਿਆਦਾ ਬੀਟ ਹੋਇਆ ਹੋਊਗਾ
1: ਇੱਥੇ ਤੇ ਪੂਰਾ ਆਪਾਂ ਦੇਖੀਏ ਕਾਫੀ ਦੀ ਪੂਰੀ ਇੱਕ ਆਇਲ ਹੁੰਦੀ ਆ ਉਸ 'ਚ ਤੁਹਾਨੂੰ ਕਿੰਨੀ ਚੀਜ਼ਾਂ ਮਿਲਦੀਆਂ ਕਾਫੀ ਤੋਂ ਰਿਲੇਟਡ ਦੁਨੀਆ ਭਰ ਦੀ ਹਨਾ
0: ਹਾਂਜੀ
1: ਤੇ ਉਹੀ ਆਪਾਂ ਇੰਡੀਆ ਦੇ ਵਿੱਚ ਆਪਾਂ ਨੂੰ ਆ ਜਾਂਦਾ ਇਸ ਕੈਫੇ ਜਾਂ ਫਿਰ ਉਹ ਜਿਹੜੀ ਬਸ ਇੱਕ ਚਮਚਾ ਤੁਸੀਂ ਵਾਕਈ
0: ਹੁਣ ਤਾਂ ਉੱਥੇ ਬਹੁਤ ਕੁਛ ਹੈ
1: ਬੜੀ ਬੜੀ ਵਧੀਆ ਹਾਂ ਹੁਣ ਤੇ ਬਹੁਤ ਸੋਹਣੇ
0: ਇੰਨਾ ਕੁ ਕੁਛ ਆ ਇੰਨੀ ਕੁ ਬਾਇੰਗ ਪਾਵਰ ਲੋਕਾਂ ਦੀ ਵੱਧ ਗਈ ਇੰਨਾ ਕੁਛ ਘਰਾਂ ਦੇ ਵਿੱਚ ਆਪਾਂ ਰੱਖਦੇ ਕਰਦੇ ਹਾਂ ਕਿੰਨਾ ਅਸਰ ਕਰਦੀਆਂ ਸਾਡੇ ਉੱਤੇ ਇਹ ਚੀਜ਼ਾਂ
1: ਹਾਂਜੀ ਬਿਲਕੁਲ ਪਹਿਲਾਂ ਤਾਂ ਇਹੀ ਸੀ ਨਾ ਕਿ ਲਿਮਿਟਿਡ ਚੀਜ਼ਾਂ ਹੁੰਦੀ ਸੀਗੀ ਤੇ ਦੇਖਿਆ ਜਾਏ ਕਾਫੀ ਇੱਕ ਲਗਜ਼ਰੀ ਹੁੰਦੀ ਸੀਗੀ ਜੇ ਕੋਈ ਸਪੈਸ਼ਲ ਆਇਆ ਕੋਈ ਵੀਆਈਪੀ ਗੈਸਟ ਤਾਂ ਕਾਫੀ ਬਣਦੀ ਹੁੰਦੀ ਸੀ ਹਨਾ ਜਾਂ ਫਿਰ ਕਿਸੇ ਨੇ ਸਟਾਈਲ ਮਾਰਨੀ ਮੈਂ ਚਾਹ ਚੂ ਨਹੀਂ ਪੀਂਦੀ
0: ਪਾਠ ਤੇ ਵਿਆਹਾਂ ਤੇ
1: ਹਾਂ ਵਿਆਹਾਂ ਤੇ ਪਾਠ ਦੇ ਵਿੱਚ ਹਾਂ ਡੈਫੀਨਿਟਲੀ
0: ਉੱਥੇ ਉਹ ਬਣਨੀ
1: ਜੱਗ ਵਾਲੀ ਕਾਫੀ
0: ਚਲੋ ਖੈਰ ਕਾਫੀ ਕਾਫੀ ਤੇ ਕਾਫੀ ਤੁਸੀਂ ਪੀ ਲਈ ਹੋਣੀ ਆ ਘੋਟ ਕੇ ਤੇ ਜਾਂ ਫਿਰ ਚਾਹ ਹੋ ਸਕਦਾ ਤੁਸੀਂ ਪੀ ਲਈ ਹੋਵੇ ਤੇ ਚਾਹ ਪੀ ਕੇ ਤੇ ਆਓ ਆਪਾਂ ਅੱਜ ਦੇ ਸਫ਼ਰ ਦੇ ਉੱਤੇ ਅੱਗੇ ਲੰਘਦੇ ਹਾਂ ਅੱਜ ਸਾਡਾ ਵਿਸ਼ਾ ਨਹੀਂ ਕੋਈ ਹੋਊਗਾ ਛੁੱਟੀਆਂ ਨੇ ਤੇ ਛੁੱਟੀਆਂ ਦੇ ਵਿੱਚ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਅੱਗੇ ਵਧਾਂਗੇ ਤੇ ਉਹਨਾਂ ਦੇ ਦਰਮਿਆਨ ਤੁਸੀਂ ਵੀ ਕੁਛ ਸਾਂਝਾ ਕਰਨਾ ਹੋਊਗਾ ਆਪਣੀਆਂ ਛੁੱਟੀਆਂ ਦੇ ਬਾਰੇ ਤੇ ਕੋਈ ਗਾਉਣ ਪਾਣੀ ਸੁਣਨਾ ਹੋਵੇ ਪਰ ਹੋਵੇ ਕੁਛ ਇੱਦਾਂ ਦਾ ਗਾਣਾ ਤੁਸੀਂ ਅੱਜ ਸੁਜੈਸਟ ਕਰਿਓ ਜਿਹੜਾ ਤਾਂ ਆਪਾਂ ਵਾਜਬ ਹੋਵੇ ਪਰਿਵਾਰ 'ਚ ਸੁਣ ਸਕਦੇ ਹੋਈਏ ਮਜ਼ਾ ਆਵੇ ਸੁਣ ਕੇ ਅਤੇ ਤੁਹਾਨੂੰ ਲੱਗਦਾ ਹੋਵੇ ਵੀ ਆਹ ਨਹੀਂ ਪਤਾ ਹਲੇ ਬਹੁਤਿਆਂ ਨੂੰ
1: ਐਗਜੈਕਟਲੀ
0: ਉਹ ਵਾਲੀ ਮਤਲਬ ਤੁਹਾਡਾ ਤੁਸੀਂ ਆਪਣੀ ਆਪਣੀ ਪਸੰਦ ਮੁਤਾਬਕ ਤੁਸੀਂ ਜ਼ਰੂਰ ਭੇਜੋਗੇ ਪਰ ਇਸ ਚੀਜ਼ ਦਾ ਖਿਆਲ ਰੱਖਿਓ ਕਿ ਉਹ ਪਰਿਵਾਰ ਦੇ ਵਿੱਚ ਬਹਿ ਕੇ ਆਪਾਂ ਸੁਣ ਸਕਦੇ ਹੋਈਏ ਸੋ ਆਪਾਂ ਮਿਊਜ਼ਿਕ ਵੇਖਾਂਗੇ ਅਤੇ ਨਾਲ ਤੁਸੀਂ ਕੋਈ ਰੈਕਮੈਂਡੇਸ਼ਨ ਵੀ ਦੇ ਸਕਦੇ ਹੋ ਵੀ ਆਹ ਇੱਥੇ ਅਸੀਂ ਘੁੰਮ ਆਏ ਹਾਂ ਇੱਥੇ ਤੁਸੀਂ ਜਾ ਸਕਦੇ ਹੋ ਕਿਉਂਕਿ ਛੁੱਟੀਆਂ ਲਈ ਹਫ਼ਤਾ ਪਈਆਂ ਨੇ ਹੈ ਨਾ ਅਤੇ ਤੁਸੀਂ ਕੁਛ ਰੈਕਮੈਂਡੇਸ਼ਨ ਦੇ ਸਕਦੇ ਹੋ ਕੋਈ ਫਿਲਮਾਂ ਦੀ ਰੈਕਮੈਂਡੇਸ਼ਨ ਦੇ ਸਕਦੇ ਹੋ ਫਿਲਮਾਂ ਆਈ ਥਿੰਕ ਕੋਈ ਐਡਾ ਖਾਸ ਨਹੀਂ ਕੁਛ ਹੈਗਾ ਹੈ ਨਾ ਇਸ ਟਾਈਮ
1: ਹਾਲ ਹੀ ਦੇ ਵਿੱਚ ਤੇ ਨਹੀਂ ਹਾਂ
0: ਹਾਂ ਹਾਲ ਹੀ ਦੇ ਵਿੱਚ ਮੈਂ ਕਿਹਾ ਆਲੀਆ ਕਹਿਣ ਲੱਗੇ ਆਲੀਆ ਭੱਟ ਦੇ ਵੀ ਮੇਰੇ ਖਿਆਲ ਆਉਣ ਡਈ ਹੈ ਨਾ
1: ਆਲੀਆ ਦੀ ਮੈਂ ਲਾਸਟ ਉਹੀ ਵੇਖੀ ਸੀਗੀ ਜਿਹੜੀ ਆਈ ਸੀਗੀ ਉਹਦੇ ਨਾਲ ਸ਼ਰਵਰੀ ਦੇ ਨਾਲ ਮੈਂ ਨਾ ਹੀ ਭੁੱਲ ਗਈ ਉਹਦੀ ਮੂਵੀ ਦਾ ਅਨਿਲ ਕਪੂਰ ਵਾਲੀ
0: ਜਿਹੜੇ ਬੱਚੇ ਰਹਿ ਗਏ ਸੀ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਹੁਣ ਕਰ ਸਕਦੇ ਹੋ ਤੇ ਆਪਣੀ ਸਾਂਝ ਇਸੇ ਤਰ੍ਹਾਂ ਜੁੜਦੇ ਇਸੇ ਤਰ੍ਹਾਂ ਬਣਾਈ ਰੱਖਿਓ ਸਤਿ ਸ੍ਰੀ ਅਕਾਲ ਅਸੀਸ ਕੌਰ ਜੀ ਕੀ ਹਾਲ ਆ ਤੁਹਾਡੇ
2: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਤੇ
0: ਅੱਜ ਧੁੰਦ ਪਈ ਆ ਤੇ ਨਾ ਹੀ ਠਾਵਾ ਧੁੰਦ ਕਿੱਦਾਂ ਪੈ ਗਈ ਸਾਡੇ ਤੇ ਨੀ ਪਈ
2: ਉੱਡ
1: ਕੇ ਥੋੜੀ ਨਾ ਆਇਆ
0: ਮੈਨੂੰ ਇੱਕ ਗੱਲ ਦੱਸ ਕੁੜੀਏ ਤੂੰ ਜਦੋਂ ਮੁੜ ਕੇ ਉੱਠ ਕੇ ਮੂੰਹ ਤੋਂ ਤਾਖਾਂ ਤੇ ਪਾਣੀ ਮਾਰਿਆ ਤੇ ਫਿਰ ਹਟ ਗਈ ਸੀ ਧੁੰਦ ਭਲਾ ਫਿਰ ਮੈਨੂੰ ਲੱਗ ਗਿਆ ਪਤਾ ਕਿਹੜੀ ਧੁੰਦ ਸੀ ਉਹ ਅੱਖਾਂ ਅੱਖਾਂ ਨਹੀਂ ਨਾ ਧੋਤੀਆਂ ਤਾਂ ਲੱਗਦਾ ਸੀ ਧੋਂਦੇ ਆ ਮੈਨੂੰ ਵੀ ਲੱਗਦਾ ਸੀ ਕੱਲ੍ਹ ਕੱਲ੍ਹ ਛੁੱਟੀ ਸੀ ਨਾ ਅਤੇ ਮੈਨੂੰ ਵੀ ਲੱਗੀ ਜਾਂਦਾ ਸੀ ਧੁੰਦ ਪਈ ਫਿਰ ਮੈਂ ਉੱਠ ਕੇ ਬਰੱਸ਼ ਕੀਤਾ ਅੱਖਾਂ ਧੋਤੀਆਂ ਅਤੇ ਫਿਰ ਮੈਨੂੰ ਲੱਗਾ ਉਹ ਨਹੀਂ ਧੁੰਦ ਤਾਂ ਨਹੀਂ ਆ ਧੁੱਪ ਚੜ ਗਈ ਹੈ ਕੀ ਗੱਲ ਤੁਸੀਂ ਆਪ ਕਿਉਂ ਨੀ ਗੱਲ ਕਰਦੇ ਪਿੱਛੋਂ ਮੰਮਾ ਨੂੰ ਕਿਉਂ ਦੱਸਣਾ ਪੈਂਦਾ ਤੁਸੀਂ ਨਿੱਕੇ ਹੋ ਬੇਬੀ ਹੋ ਤੁਸੀਂ ਨੈਪੀ ਲਾਉਂਦੇ ਹੋ ਪਰ ਹੁਣ ਤੁਹਾਨੂੰ ਨਾਲ ਨਾਲ ਕਿਉਂ ਗੱਲਾਂ ਦੱਸਦੇ ਆ ਉਹ ਤੁਹਾਨੂੰ ਆਨਸਰ ਮੰਮਾ ਕਿਉਂ ਦੱਸਦੇ ਆ
2: ਕਿਉਂਕਿ
0: ਬੇਬੀ ਹੋ ਤੁਸੀਂ
2: ਮੈਨੂੰ ਪਤਾ ਨੀ ਲੱਗਦਾ ਬਈ ਜਿਵੇਂ ਧੁੰਦ ਜਾਂ ਕਲਾਉਡਸ ਹੈ
0: ਤੇ ਤੁਸੀਂ ਪੁੱਤ ਦੁਬਾਰਾ ਪੁੱਛਿਆ ਕਰੋ ਨਾ ਸਾਨੂੰ ਤੁਸੀਂ ਫੇਰ ਵਾਰ ਵਾਰ ਪੁੱਛ ਲਿਆ ਕਰੋ
1: ਮੈਨੂੰ ਲੱਗਦਾ ਲੇਜ਼ੀ ਹੋ ਜਾਂਦੀ ਕੌਣ ਬੋਲੇ ਕੌਣ ਜਵਾਬ ਦੇ ਹੈ
0: ਨਹੀਂ ਮੰਮਾ ਨੂੰ ਮੈਨੂੰ ਲੱਗਦਾ ਮੰਮਾ ਨੂੰ ਮੰਮਾ ਨੂੰ ਕੌਨਫੀਡੈਂਸ ਨਹੀਂ ਆ ਨਾ ਵੀ ਇਹ ਕੋਈ ਗਲਤ ਨਾ ਜਵਾਬ ਦੇ ਦੇ ਪਰ ਮੈਨੂੰ ਲੱਗਦਾ ਇਹ ਸਹੀ ਜਵਾਬ ਦੇ ਸਕਦੀ ਆ ਇਹਨੂੰ ਸਾਰੇ ਸਾਰੇ ਆਨਸਰ ਤੇ ਪਤਾ ਹੁੰਦੇ ਆ ਇਹਨੂੰ ਨਹੀਂ ਹਾਂ ਤਾਂ ਉਹੀ ਤੇ ਮੈਂ ਕਹਿ ਰਿਹਾ ਵਾਂ ਇਹ ਤੇ ਸਾਡਾ ਪੁੱਤ ਇੰਨਾ ਸਮਾਰਟ ਆ ਹਾਂ ਪਰ ਪੰਜਾਬੀ ਚ ਦੱਸੋ ਤੁਹਾਨੂੰ
1: 6 ਸਾਲਾਂ
0: ਦੀ ਹੋ ਗਈ ਹੈ ਨਾ ਤੇ ਇੱਕ ਹੋਰ 6 ਸਾਲ ਜਦੋਂ ਹੋ ਜਾਣੇ ਤੇ ਫਿਰ ਇਹਨੇ 12 ਸਾਲਾਂ ਦੀ ਹੋ ਜਾਣਾ ਮੇਰੀ ਗੱਲ ਸੁਣੋ ਜਦੋਂ ਤੁਸੀਂ 12 ਦੇ ਹੋ ਗਏ ਉਦੋਂ ਤੁਸੀਂ ਸਾਨੂੰ ਫੋਨ ਏਦਾਂ ਹੀ ਕਰਿਆ ਕਰਨਾ ਵਾ ਕਿ ਹਟ ਜਾਣਾ ਫਿਰ
1: ਮੈਨੂੰ ਲੱਗਦਾ ਨੀ
2: ਮੈਂ ਸਾਨੂੰ ਫੋਨ ਕਰਿਆ ਕਰੂ ਬਟ ਤੁਹਾਨੂੰ ਪਤਾ ਮੈਂ ਕੀ ਕਹੂ ਸਤਿ ਸ੍ਰੀ ਅਕਾਲ ਤੁਸੀਂ ਕਿਵੇਂ ਹੋ 6-7
1: ਅੰਕਲ ਜੀ ਹਟ ਜਾਣਾ
0: ਹਾਂ ਵੱਡੀ ਹੋ
2: ਅੰਕਲ ਜੀ ਤੇ ਆਂਟੀ ਜੀ ਮੈਂ ਹਟ ਜਾਣਾ ਮੈਂ 6-7 ਕਿਹਾ ਕਰੂ
0: ਸਾਰੇ ਵੱਡੀ 7 ਵੱਡੀ ਹੋ ਜਾਣਾ ਨਾ ਫਿਰ ਇਹਨੇ ਫਿਰ ਹੋਰ ਇਹਨੇ
2: ਯਾਦ ਆਮ ਗੋਣਾ ਬੀ 6-7
0: ਤੂੰ ਖਾਦਾ ਕੀ ਕੁੜੀਏ ਸਵੇਰੇ ਉੱਠ ਕੇ
2: ਮੈਂ ਨਾ ਕੱਲ ਹਾਂਜੀ
0: ਖਾਦਾ ਕੀ ਸਵੇਰੇ ਸਵੇਰੇ
2: ਮੈਂ ਨਾ ਮੈਨੂੰ ਤੁਹਾਡੀ ਗੱਲ ਨਹੀਂ ਸੁਣੀ ਚੰਗੀ ਤਰ੍ਹਾਂ
0: ਖਾਦਾ ਕੀ ਸਵੇਰੇ ਉੱਠ ਕੇ ਕੀ ਸੁਣਾਓਗੇ ਫਿਰ ਅੱਜ
2: ਮੈਂ ਇੱਕ ਹੋਰ ਪਹਿਲਾਂ ਇੱਕ ਕੁਇਕ ਜੀ ਗੱਲ ਦੱਸਣੀ
0: ਹਾਂਜੀ ਹਾਂਜੀ ਹਾਂਜੀ ਕਿਹੜੀ
2: ਕੱਲ ਅਸੀਂ ਸ਼ੋਪਿੰਗ ਗਏ ਸੀ ਮੰਮਾ ਨੇ ਸ਼ੈਂਪੂ ਲਿਆ ਸੀ ਬਟ ਸ਼ੈਂਪੂ ਬੜਾ ਮਹਿੰਗਾ ਸ਼ੈਂਪੂ ਬੜਾ ਮਹਿੰਗਾ ਸੀ ਤੰਗੂ ਫਿਰ ਅਸੀਂ ਕੇਮਾਰਟ ਜਾ ਕੇ ਅਸੀਂ ਲੀਡੋ ਲੈਣੀ ਸੀ ਬਟ ਫਿਰ ਲੀਡੋ ਮਿਲੀ ਸੀ ਫਿਰ ਅਸੀਂ ਕੋਈ ਚੀਜ਼ ਲਈ ਜਿਹ ਚ 20 ਗੇਮਸ ਸੀ ਤੇ ਸਨੇਕਸ ਐਂਡ ਲੈਡਰਸ ਵੀ ਸੀ ਤੇ ਕੱਲ ਅਸੀਂ ਮੈਂ ਤੇ ਮੰਮਾ ਨੇ ਜਦੋਂ ਅਸੀਂ ਗੁਰਦੁਆਰਾ ਗਏ ਸੀ ਕੱਲ ਮੰਮਾ ਨੇ ਗੁਰਦੁਆਰਾ ਤੋਂ ਬਾਅਦ ਅਸੀਂ ਸਾਰੇ ਇਕੱਠੇ ਜਾ ਕੇ ਪਾਪਾ ਗੱਡੀ ਚ ਸਾਨੂੰ ਮੈਨੂੰ ਤੇ ਮੰਮਾ ਨੂੰ ਸ਼ੋਪਿੰਗ ਸੈਂਟਰ ਡ੍ਰੌਪ ਕਰਕੇ ਉਹ ਫਰੂਟ ਮਾਰਕੀਟ ਗਏ ਤਾਂ ਉਹਨਾਂ ਚੀਜ਼ਾਂ ਲੈਣੀਆਂ ਸੀ ਤੇ ਫਿਰ ਅਸੀਂ ਇਹ ਵੱਡੀ ਪੇਂਟਿੰਗ ਵਾਲਾ ਵੱਡਾ ਪੈਲਟ ਲਿਆ ਸੀ ਤੇ ਅਸੀਂ ਕਲਰਸ ਵੀ ਲਏ ਸੀ ਤੇ ਫਿਰ ਅਸੀਂ ਪੇਂਟ ਕੀਤਾ ਤੇ ਹੁਣ ਮੇਰਾ ਪੈਲਟ ਫਿਨਿਸ਼ਡ ਆ ਤੇ ਹੁਣ ਅਸੀਂ ਘਰ ਦੇ ਵਾਲ ਤੇ ਹੈਂਗ ਕਰਾਂਗੇ।
1: ਵਾਹ, ਤੁਸੀਂ ਫਿਰ ਆਪਣਾ ਆਰਟ ਸ਼ੋਅ ਵੀ ਕਰ ਸਕਦੇ
0: ਹੋ। ਇੰਨਾ ਕੁਛ ਥੱਕਦੀ ਨਹੀਂ ਤੂੰ ਕੁੜੀ
1: ਡਰਾਇੰਗ ਕਰਕੇ?
2: ਓ ਬਾਈ ਨੋ, ਹਾਊ ਵੁੱਡ ਆਈ ਬੀ ਲਾਈਕ ਸੋ ਲਾਈਕ ਟਾਇਰਡ।
0: ਥੱਕਦੀ ਨਹੀਂ ਇੰਨੀਆਂ ਗੱਲਾਂ ਕਰਕੇ? ਥੱਕਦੀ ਨਹੀਂ ਤੂੰ
2: ਨਾ?
0: ਹਾਂ,
2: I love talking. I never stop talking.
1: ਤੁਸੀਂ ਵੀ ਕਹਿੰਦੇ likewise.
0: Likewise. Mama.
2: Likewise.
0: Mama ਕਹਿੰਦੇ ਨਹੀਂ ਹੁੰਦੇ ਸੀ ਚੁੱਪ ਕਰ, ਦੋ ਮਿੰਟ ਆਰਾਮ ਕਰ,
1: ਸਿਰ ਨਾ ਖਾ ਮੇਰਾ?
0: ਹੈਂ,
2: ਕਹਿੰਦੀ ਤਾਂ ਹੈ ਬਟ ਮੈਂ ਨਹੀਂ ਉਹਨਾਂ ਦੀ ਗੱਲ ਸੁਣੀ, ਮੈਂ ਨਹੀਂ ਸਟਾਪ ਕਰਦੀ।
1: ਮੇਰਾ ਪਲੇ ਬਟਨ ਨਹੀਂ, ਮੇਰਾ ਸਟਾਪ ਬਟਨ ਨਹੀਂ ਹੈ।
2: ਓਕੇ, ਹੁਣ ਬੋਲੀ ਸੁਣਾਉਣੀ?
0: ਹਾਂਜੀ ਹਾਂਜੀ, ਸੁਣਾ ਦੋ ਸੁਣਾ ਦੋ।
2: ਵੈ ਦੇਖਣ ਨੂੰ ਆ ਗਈ ਮੰਮੀ, ਵੈ ਦੇਖਣ ਨੂੰ ਆ ਗਈ ਮੰਮੀ, ਕੰਮ ਨਾ ਕੋਈ ਕੰਮ ਨਾ ਕੋਈ ਕੀਤਾ, ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ,
0: ਡੋਂਗਾ ਬੂੰਦੀ ਦਾ ਅੰਦਰ ਵੜ ਕੇ ਪੀਤਾ, ਨੀ ਡੋਂਗਾ ਬੂੰਦੀ ਦਾ
2: ਵੜ ਕੇ ਪੀਤਾ,
0: ਅੰਦਰ ਵੜ ਕੇ ਪੀਤਾ, ਨੀ ਡੋਂਗਾ ਨੀ ਡੋਂਗਾ ਨੀ ਡੋਂਗਾ, ਬੱਲੇ ਬੱਲੇ ਬੱਲੇ ਚੱਕ ਦੇ, ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਰੇ
2: ਨਾ ਨਾ ਨਾ ਨਾ ਨਾ ਰੇ ਨਾ ਰੇ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ ਨਾ
0: ਮੇਰੀ ਗੱਲ ਸੁਣ,
2: ਮਿਸ
0: ਮੈਂਡੀ ਕੌਣ ਆ?
2: ਸਕੂਲ ਚ ਤੁਸੀਂ ਗੱਲ ਕਰਦੇ ਹੋ ਨਾ?
0: ਨਾ, ਤੁਸੀਂ ਨੰਬਰ ਹੀ ਨੀ ਦਿੱਤਾ।
1: ਵੀਰੇ
2: ਦੀਦੀ ਹੋ ਤੇ ਉਹ ਕਹਿੰਦੇ ਬਈ ਰਣਜੋਤ ਅੰਕਲ ਜੀ ਗੱਲਾਂ ਭੁੱਲਦੇ। ਉਹ ਕਹਿੰਦੇ ਵੀ ਰਣਜੋਤ ਅੰਕਲ ਜੀ ਗੱਲਾਂ ਭੁੱਲਦੇ।
0: ਕੌਣ ਕਹਿੰਦਾ?
2: ਮਿਸ ਮੈਂਡੀ, ਮੈਂਡੀ ਜਾਣਦੇ ਆ ਸੋਨੂੰ, ਤੁਸੀਂ ਨੀ ਜਾਣਦੇ।
0: ਅੱਛਾ, ਉਹ ਜਾਣਦੇ ਆ?
2: ਯਾ,
0: ਉਹ ਪੰਜਾਬੀ ਨੇ?
2: ਹਾਂਜੀ,
1: ਮਿਸ ਮੈਂਡੀ।
0: ਅੱਛਾ,
2: ਯੈਸ,
0: ਓਕੇ।
1: ਮੈਂਡੀ ਜੀ ਤਾਂ ਆਪਾਂ ਨੂੰ ਵੀ ਫੋਨ ਕਰਦੇ।
0: ਮੈਨੂੰ ਤੇ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਸੀਸ ਨੂੰ ਜਾਣਦੇ ਆ।
2: ਓ ਬਈ, ਕਿਉਂਕਿ ਉਹਨਾਂ ਨੇ ਦੱਸਣਾ ਨਹੀਂ ਸੀ।
0: ਕਿਉਂ ਸ਼ਾਈ ਨਹੀਂ?
2: ਸੀਕ੍ਰੇਟ ਆ।
0: ਸੀਕ੍ਰੇਟ ਕਿਉਂ ਆ
1: ਫਿਰ? ਤੇ ਤੁਸੀਂ ਦੱਸਤਾ ਸੀਕ੍ਰੇਟ ਸਾਨੂੰ।
2: ਹਾਂਜੀ, ਉਸ ਉਹਨਾਂ ਲਈ ਸੀਕ੍ਰੇਟ ਸੀ ਵੀ ਉਹ ਮੈਨੂੰ ਜਾਣਦੇ ਸੀ। ਮੈਨੂੰ ਪਹਿਲਾਂ ਮੈਂ ਜਾਣਦੀ ਸੀ, ਬਟ ਫਿਰ ਇੱਕ ਵਾਰੀ ਮੈਨੂੰ ਕਿਤੇ ਮਿਲਿਆ, ਲੌਂਗ ਟਾਈਮ ਅਗੋ ਮੈਨੂੰ ਉਹ ਮਿਲੇ ਸੀ ਤੇ ਫਿਰ ਉਹਨੇ ਕਿਹਾ, ਫਿਰ ਮੈਂ ਕਿਹਾ ਮੈਂ ਤਾਂ ਤੁਹਾਨੂੰ ਸ਼ੋਪ ਤੇ ਵੀ ਮਿਲੀ ਸੀ ਤੇ ਫਿਰ ਉਹ ਮੇਰੇ ਨਾਲ ਮਾਈ ਜੀ ਪੰਜਾਬੀ ਗੱਲ ਕਰਨ ਲੱਗ ਗਈ ਜਦੋਂ ਇੰਗਲਿਸ਼ ਸਕੂਲ ਚ ਅਸੀਂ ਸੀ ਤੇ ਫਿਰ ਮੈਂ ਫਿਰ ਉਹਨੇ ਕਿਹਾ ਰਣਜੋਤ ਅੰਕਲ ਜੀ ਇੰਗਲਿਸ਼ ਬੋਲਦੇ, ਆਈ ਮੀਨ ਆਈ ਨੀ ਕਿਹਾ ਸੀ, ਬਟ ਉਹ ਕਹਿੰਦੇ ਸੀ ਬਈ ਰਣਜੋਤ ਅੰਕਲ ਜੀ ਭੁੱਲਦੇ ਤੇ ਉਹ ਕਹਿੰਦੇ ਸੀ ਮੈਂ ਵੀ ਮਾਝੇ ਗੱਲਾਂ ਭੁੱਲਦੀ।
0: ਅੱਛਾ, ਉਹ ਵੀ ਭੁੱਲ ਜਾਂਦੇ? ਹਾਂ, ਤੇ ਅਸੀਸ ਸਾਰਾ ਯਾਦ ਰੱਖਦੇ
2: ਹਾਂ। ਤੁਸੀਂ ਭੁੱਲਦੇ ਹੋ?
0: ਅੱਛਾ, ਮੈਂ ਭੁੱਲਦਾ ਹਾਂ? ਓਹੋ,
2: ਤੇ ਮੈਂ ਵੀ ਭੁੱਲਦੀ ਆ ਮਾੜੇ ਜੀ।
0: ਹਾਂ, ਤੁਸੀਂ ਗੱਲਾਂ ਬੜੀਆਂ ਸੁਣਾ ਜਾਂਦੇ ਨੇ ਮੈਨੂੰ, ਸਾਰੀਆਂ ਨਹੀਂ ਨਾ ਫਿਰ ਯਾਦ ਰਹਿੰਦੀਆਂ
1: ਇੱਕ ਸਾਹ ਦੇ ਵਿੱਚ।
0: ਹਾਂ,
2: ਬਦਾਮ ਖਾਇਆ ਕਰੋ, ਮੈਂ ਵੀ ਖਾਣੀ, ਬਟ ਮੈਂ ਦੱਖ ਤੇ ਵਾਲਨਟ ਨਹੀਂ ਖਾਂਦੀ ਕਿਉਂਕਿ ਮੈਂ ਹੁਣ ਉਹ ਛੱਡਦਾ।
1: ਉਹ ਖਾਣਾ ਅੰਕਲ ਕੋਲ ਹੈ ਪਰ ਉਹ ਖਾਣਾ ਵੀ ਭੁੱਲ ਜਾਂਦੇ।
0: ਹਾਂ, ਮੈਨੂੰ ਖਾਣਾ ਭੁੱਲ ਜਾਂਦਾ, ਤੁਸੀਂ ਮੈਨੂੰ ਰੋਜ਼ ਚੇਤੇ ਕਰਾ ਦਿਆ ਕਰੋ।
2: ਓਕੇ ਓਕੇ ਓਕੇ ਓਕੇ, ਬਟ ਸਾਨੂੰ ਪਤਾ ਕੀ, ਮੈਂ ਅੱਜ ਨਾ 11 AM ਅਪਾਰਟਮੈਂਟ ਤੇ ਜਾਣਾ।
0: ਅੱਛਾ ਅੱਛਾ ਅੱਛਾ, ਕੀ ਕਰਨਾ? ਪੀਟੀ ਕਰਾਉਣੀ,
2: ਬਲੱਡ ਟੈਸਟ, ਜਾਂ ਉਹਨਾਂ ਨੇ ਆਖਿਆ ਵੀ ਬਲੱਡ ਟੈਸਟ ਚਾਹੀਦਾ ਨੀ, ਫੇਰ ਨੋ ਬਲੱਡ ਟੈਸਟ।
0: ਓਹੋ, ਕੀ ਗੱਲ, ਠੀਕ ਹੋ ਤੁਸੀਂ?
2: ਕਿਉਂਕਿ ਮੈਂ ਆਲਮੋਸਟ ਸਾਰੇ ਮੈਂ ਚੀਜ਼ਾਂ ਖਾਂਦੀ ਨੀ, ਮੈਂ ਕਦੇ ਕਈ ਚੀਜ਼ਾਂ ਮੈਨੂੰ ਸਾਵਰ ਲੱਗਦੀਆਂ, ਤੰਗੂ ਮੈਂ ਨਹੀਂ ਖਾਂਦੀ, ਕਈ ਚੀਜ਼ਾਂ ਆਈ ਡੋਂਟ ਲਾਈਕ ਐਂਡ ਸਮ ਥਿੰਗਸ ਆਈ ਡੂ ਲਾਈਕ।
0: ਅੱਛਾ, ਤਾਂ ਕਰਕੇ ਚੈੱਕ ਕਰਨਾ?
2: ਯਾ,
0: ਵੀ ਇਹ ਖਾਇਆ ਕਰੇ? ਹਾਂ
2: ਜੀ, ਬਟ ਉਹ ਮੇ ਬੀ ਮੈਡੀਸਨ ਦੇਣਗੇ ਜਾਂ ਬਲੱਡ ਟੈਸਟ ਕਰਨਗੇ, ਵੀ ਡੋਂਟ ਨੋ।
0: ਤੇ ਤੂੰ ਉਦਾਂ ਮੰਮਾ ਨੂੰ ਕਹਿ ਵੀ ਮੈਂ ਖਾ ਲਿਆ ਕਰੂੰਗੀ, ਤੇ ਖਾ ਲਿਆ ਕਰ ਕੁੜੀਏ, ਮੈਂ ਟੀਕਾ ਲਵਾਉਣਾ ਹੀ
2: ਨਹੀਂ, ਮੈਂ ਨਹੀਂ ਕਰਦੀ।
0: ਜੇ ਡਾਕਟਰ ਨੇ ਕਿਹਾ ਵੀ ਖਾਣਾ ਹੀ ਖਾਣਾ, ਤੇ ਫਿਰ
2: ਫਿਰ ਤਾਂ ਮੈਂ ਖਾਈ ਨੂੰ ਬਟ ਮੈਂ ਸਬਜ਼ੀਆਂ ਹੀ ਖਾਊ।
0: ਅੱਛਾ ਸਬਜ਼ੀਆਂ ਖਾਉਂਗੀ, ਓਕੇ ਚਲ ਸਬਜ਼ੀਆਂ ਖਾ ਲੈ ਕਰ। ਸਾਰੇ ਕਹਿਣ ਨਾ ਨਾ ਵੀ ਇਹ ਨਿੱਕੀ ਨਿੱਕੀ ਸੀਸ ਨਾ ਨਾ ਕਹਿਣ ਸਾਰੇ ਫਿਰ।
1: ਹੋਰ ਕੀ
2: ਓਕੇ ਨਹੀਂ ਮੈਂ ਜੇ ਮੈਂ ਸਬਜ਼ੀ ਖਾਓ ਫਿਰ ਮੈਂ ਵੱਡੀ ਹੋਊ ਫਿਰ
0: ਗੱਲਾਂ ਦੀ ਮਸ਼ੀਨ ਆ ਕੁੜੀ ਕਰਨ ਔਜਲੇ ਦਾ ਕੁੜੀ ਗੱਲਾਂ ਦੀ ਮਸ਼ੀਨ ਆ। ਚਲੋ ਬਾਬਾ
1: ਸਟਾਪ ਬਟਨ ਨਹੀਂ ਪਲੇ
0: ਚੜ੍ਹਦੀ ਕਲਾ ਚ ਰੱਖੇ ਭਾਈ ਇਸੇ ਤਰ੍ਹਾਂ ਨਾਲ ਗੱਲਾਂ ਕਰਦੀਆਂ ਰਹਿਣ ਇਹ ਰਾਣੀਆਂ ਚਹਿਕਦੀਆਂ ਰਹਿਣ ਮਹਿਕਦੀਆਂ ਰਹਿਣ ਤੇ ਬੜਾ ਸੋਹਣਾ ਲੱਗਦਾ। ਥੈਂਕ ਯੂ ਤੁਹਾਡਾ, ਮਿਹਰਬਾਨੀ। ਮਨਦੀਪ ਜੀ ਕਹਿੰਦੇ ਨੇ ਕਿ ਪਲੀਜ਼ ਕੋਈ ਹੋਮ ਰੈਮਡੀ ਦੱਸ ਦਿਓ ਮੈਨੂੰ ਮਾਈਗ੍ਰੇਨ ਦੀ, ਨੋਜ਼ ਬਲੌਕ ਆ ਤੇ ਸਾਹ ਵੀ ਨਹੀਂ ਆ ਰਿਹਾ। ਦੱਸੋ ਯਸ਼ ਜੀ ਤੁਸੀਂ ਦੱਸੋ,
1: ਸਭ ਕੁਝ ਕਰਕੇ
0: ਕੋਈ ਫਰਕ ਨਹੀਂ ਪੈਂਦਾ, ਹਜਮਾਓ ਤੁਸੀਂ, ਇਹਨਾਂ ਨੇ ਕਿਹੜਾ ਲੰਮਾ ਦੇਣਾ, ਕੁਛ ਤੇ ਦੱਸੋ।
1: ਨਹੀਂ ਇਹ ਤਾਂ ਤੁਸੀਂ ਦੱਸ ਦੋ,
0: ਇਹ ਮੈਂ ਤਾਂ ਦੱਸ ਹੀ ਦੇਣਾ ਮੈਂ, ਚਲੋ ਤੁਸੀਂ ਕੁਛ ਦੱਸੋ ਅੱਜ।
1: ਓਹੋ ਰੈਮਡੀ
0: ਐਨੀਥਿੰਗ ਤੁਹਾਡੇ ਵੀ ਹੁੰਦੀ ਆ ਨਾ,
1: ਮੇਰੇ ਮੈਂ ਤਾਂ ਹੀ ਤੇ ਫਿਕਰ ਦਾ ਛੇੜ ਦਰਦਾਂ ਨੂੰ।
0: ਹਾਂ ਤਾਂ ਹੀ ਉਹ ਕਹਿ ਰਹੇ ਹਾਂ
1: ਕਿ ਮੀਲ ਸਕਿਪ, ਮੈਂ ਤੇ ਦੋ ਤਿੰਨ ਮੇਰੇ ਦੇਖੇ ਕਿ ਮੀਲ ਸਕਿਪ ਜਿਆਦਾ ਲੰਬਾ ਗੈਪ ਪਾਤਾ ਤਾਂ ਤੁਹਾਡੇ ਦਰਦ ਹੋਏਗਾ, ਜਾਂ ਫਿਰ ਐਨਕਾ ਨਾਲ ਬੜਾ ਫਰਕ ਪੈਂਦਾ, ਤੁਸੀਂ ਧੁੱਪ ਚ ਜਾਓ ਐਨਕਾ ਜ਼ਰੂਰ ਲਾ ਲਓ।
0: ਓਕੇ ਗੁੱਡ,
1: ਇਹ ਤੇ ਹੈ ਦੋ ਚੀਜ਼ਾਂ,
0: ਇਹ ਦੋ ਚੀਜ਼ਾਂ। ਸੋ ਬੇਸਿਕਲੀ ਜੋ ਤੁਸੀਂ ਦੱਸਿਆ ਨਾ ਉਹ ਹੈਗਾ ਵਾ ਵੀ ਤੁਸੀਂ ਪਹਿਲਾਂ ਆਇਡੈਂਟੀਫਾਈ ਕਰੋ ਵੀ ਤੁਹਾਨੂੰ ਕਿਉਂ ਇਹ ਪ੍ਰੋਬਲਮ ਹੁੰਦੀ ਹੈ।
1: ਕਈ ਫੂਡ ਚੀਜ਼ਾਂ ਵੀ ਜਿਵੇਂ ਬਈ ਚੀਜ਼ਾਂ ਨਾਲ ਮੈਨੂੰ ਹੁੰਦੀ ਹੈ।
0: ਹਾਂ ਬਈ ਚੀਜ਼ਾਂ ਦੇ ਨਾਲ ਉਹ ਫਿਰ ਉਹ
1: ਤੁਹਾਡਾ ਛੋਲੇ ਤੇ, ਮਤਲਬ ਮੈਂ ਖਾਣੀ ਛੱਡਤੇ ਚਿੱਟੇ ਛੋਲੇ ਤੇ ਮੈਨੂੰ ਇੰਨਾ ਡਰ ਲੱਗਦਾ ਨਾ, ਕਿਉਂਕਿ ਜਿਵੇਂ ਸਵੇਰ ਦਾ ਸ਼ਾਮ ਨੂੰ ਵੀ ਬਾਈ ਚਾਂਸ ਖਾ ਲਾਂ ਤੇ ਮੇਰੇ ਤੇ ਮਤਲਬ ਮੈਨੂੰ ਪਤਾ ਲੱਗ ਜਾਂਦਾ ਨਾਲ ਦੇ ਨਾਲ, ਜਾਂ ਫਿਰ ਮੈਨੂੰ ਵਹਿਮ ਹੋ ਗਿਆ ਆਈ ਡੋਂਟ ਨੋ, ਪਰ ਮੈਨੂੰ
0: ਖਾਣਾ ਵੀ ਹੋਵੇ ਨਾ ਤੇ ਜਿਹੜੀਆਂ ਇਹ ਚੀਜ਼ਾਂ ਨੇ, ਕਿਸੇ ਨੂੰ ਰਾਜਮਾਂਹ ਤੋਂ ਵੀ ਹੁੰਦਾ ਵਾ, ਛੋਲੇ ਹੋ ਗਏ, ਦਾਲਾਂ ਹੋ ਗਈਆਂ, ਗੋਭੀ ਤੋਂ ਹੁੰਦੇ,
1: ਗੋਭੀ ਨਾਲ ਵੀ ਹੁੰਦਾ,
0: ਸਾਰੀਆਂ ਵਾਈ ਨੇ ਚੀਜ਼ਾਂ ਤੇ ਉਹਦੇ ਚ ਤੁਸੀਂ ਰਾਤ ਨੂੰ ਨਾ ਖਾਓ, ਕੜੀ ਤੋਂ ਵੀ ਹੁੰਦਾ ਵਾ ਕਈ, ਮਤਲਬ ਕਹਿ ਲਓ ਕਰੋਗੇ ਕੀ ਤੁਸੀਂ, ਇੱਕ ਉਮਰ ਆਉਂਦੀ ਆ ਜਦੋਂ ਸਾਰਾ ਕੁਛ ਹੀ ਵਾਈ ਹੁੰਦਾ।
1: ਅਸੀਂ ਕੱਲ ਪਰਸੋਂ ਗੱਲ ਕਰਦੇ ਸੀਗੇ ਕਿ ਮਤਲਬ ਨਾ ਵਾਲ ਚਿੱਟੇ ਆਣ ਲੱਗੇ ਸਾਰਿਆਂ ਦੇ, ਮੇਰੇ ਤੋਂ ਬਹੁਤ ਜ਼ਿਆਦਾ ਆ ਗਏ ਇੱਕਦਮ ਹੀ, ਤੇ ਅਸੀਂ ਗੱਲ ਕਰ ਰਹੇ ਸੀ ਠੀਕ ਹੈ ਉਮਰ ਵੱਧਦੀ ਹੈ ਵਾਲ ਚਿੱਟੇ ਹੋਣ, ਦੈਟਸ ਫਾਈਨ, ਮੈਨੇਜੇਬਲ ਹੈ ਨਾ, ਉਹਦਾ ਕੁਛ ਕਰ ਸਕਦੇ ਤੁਸੀਂ ਇਲਾਜ, ਕਈ ਜਿਹੜੀ ਜਿਹੜੀ ਇਹ ਇੱਦਾਂ ਦੀ ਚੀਜ਼ਾਂ ਆਉਂਦੀਆਂ ਨਾ ਤੁਹਾਨੂੰ ਚੀਜ਼ਾਂ ਵਾਈ ਕਰਨ ਲੱਗ ਜਾਂਦੀਆਂ, ਤੁਸੀਂ ਬਿਮਾਰੀਆਂ ਤੁਹਾਨੂੰ ਲੱਗਣ ਲੱਗ ਜਾਂਦੀ, ਉਹ ਜ਼ਿਆਦਾ ਡਰ ਲੱਗਦਾ ਤੁਹਾਨੂੰ ਉਮਰ ਦੇ ਨਾਲ।
0: ਕੋਈ ਇੱਕ ਉਮਰ ਹੁੰਦੀ ਹੈ ਉਦੋਂ ਤੁਹਾਨੂੰ ਬੜਾ ਕੁਛ ਨਵਾਂ ਹੋਣਾ ਤੁਹਾਡੇ ਨਾਲ ਤੇ ਤੁਹਾਡੇ ਲਈ ਉਹ ਸਰਪ੍ਰਾਈਜ਼ਿੰਗ ਹੁੰਦਾ। ਸੋ ਇਸ ਅਵਸਥਾ ਦੇ ਵਿੱਚ ਚਲੋ ਹੋਰ ਕੋਈ ਸਲਾਹ ਦੇਣਾ ਚਾਹੁੰਦਾ ਤੇ ਦੇ ਸਕਦਾ ਵਾ, ਮਾਈਗ੍ਰੇਨ ਕਿਉਂਕਿ ਬੜੀ ਕਾਮਨ ਜੀ ਪ੍ਰੋਬਲਮ ਹੈ, ਪਰ ਮੈਂ ਕਹੂੰਗਾ ਮੇਰੇ ਕਾਫੀ ਅੱਗੇ ਨਾਲੋਂ ਕਾਫੀ ਹੱਦ ਤੱਕ ਮੈਨੇਜ ਹੈ। ਹੁਣ ਜਿੱਦਾਂ ਨੋਜ਼ ਬਲੌਕ ਹੈ, ਸਾਹ ਨਹੀਂ ਆ ਰਿਹਾ, ਸਾਇਨਸ ਦੀ ਇਹਨਾਂ ਨੂੰ ਪ੍ਰੋਬਲਮ ਹੋਊਗੀ। ਸੋ ਇਹਦੇ ਵਿੱਚ ਮਲਟੀਪਲ ਰੀਜ਼ਨ ਨੇ, ਇੱਕ ਤੇ ਆ ਵੀ ਆ ਮੌਸਮ ਹੁਣ ਉਦਾਂ ਦਾ ਵਾ, ਹੋ ਸਕਦਾ ਤੁਸੀਂ ਮੈਨੇਜਮੈਂਟ ਪ੍ਰੋਪਰ ਹਲੇ ਨਾ ਕਰ ਰਹੇ ਹੋ ਪੋਲਨਸ ਵਗੈਰਾ ਦੀ, ਤੇ ਉਹਦੇ ਲਈ ਸਾਹ ਜਿਹੜਾ ਰੁਕਦਾ ਨੋਜ਼ ਬਲੌਕ ਵਗੈਰਾ ਉਹਦੇ ਲਈ ਤੇ ਤੁਹਾਨੂੰ ਸਪਰੇ ਲੈਣੀ ਪੈਣੀ ਹੈ ਨਾ, ਤੇ ਜਾਂ ਫਿਰ ਤੁਸੀਂ ਜਿਹੜਾ ਵਾ ਪ੍ਰੋਪਰ ਇਹਨੂੰ ਪਹਿਲਾਂ ਕਈ ਨੇਤੀ ਦੇ ਨਾਲ ਕਰ ਲੈਂਦੇ ਇਹਨੂੰ ਸੈੱਟ, ਕਈ ਉਹ ਪਾਣੀ ਵਾਲੀ ਥੈਰੇਪੀ ਜੀ ਕਰਦੇ ਆ ਹੈ ਨਾ, ਉਹਦੇ ਨਾਲ ਕਰ ਲੈਂਦੇ ਆ। ਸੋ ਇਹ ਤੁਸੀਂ ਵੇਖਣਾ ਕਿਹੜੀ ਚੀਜ਼ ਤੁਹਾਨੂੰ, ਇਹ ਬੇਸਿਕਲੀ ਇਹ ਇਹ ਇੱਕ ਆਪਣੇ ਆਪ ਦੀ ਪੜ੍ਹਾਈ ਆ ਅਤੇ ਇਹਦਾ ਇਲਾਜ ਜਿਹੜਾ ਵਾ ਉਹ ਇੱਕ ਤਰ੍ਹਾਂ ਦੀ ਸਾਧਨਾ ਹੀ ਆ। ਸਭ ਤੋਂ ਪਹਿਲਾਂ ਤੁਸੀਂ ਆਇਡੈਂਟੀਫਾਈ ਕਰਨਾ ਵੀ ਤੁਹਾਨੂੰ ਹੁੰਦਾ ਕਿਉਂ ਆ, ਕਿਸੇ ਨੂੰ ਸਟ੍ਰੈਸ ਵੱਧੇ ਜਿੱਦਾਂ ਜਿੱਦਾਂ ਅਤੇ ਉੱਦਾਂ ਉੱਦਾਂ ਉਹਨੂੰ ਹੁੰਦਾ ਵਾ। ਹੁਣ ਜੇ ਕੋਈ ਮੇਲ ਆ ਅਤੇ ਉਹਨਾਂ ਨੂੰ ਸ਼ਰਾਬ ਪੀਣ ਨਾਲ ਹੁੰਦਾ ਹੋਊਗਾ, ਸ਼ਰਾਬ ਜਾਂ ਹੋਰ ਕਿਸੇ ਕਿਸਮ ਦਾ ਕੋਈ ਨਸ਼ਾ ਕੀਤਾ ਤੇ ਉਹਦੇ ਨਾਲ ਹੁੰਦਾ ਹੋਊਗਾ।
1: ਪਰ ਮਾਈਗ੍ਰੇਨ ਥੋੜੀ ਨਾ, ਉਹ ਤੇ ਹੈਂਗਓਵਰ
0: ਆ, ਤਾਂ ਫਿਰ ਉਹ ਬੀਬੀਆਂ ਦਾ ਵੀ ਜਿਹੜਾ ਉਹ ਨਾਂ ਤੁਸੀਂ ਕੁਛ ਹੋਰ ਰੱਖ ਲਓ, ਹੈ ਤੇ ਉਹੀ ਆ ਨਾ।
1: ਨਹੀਂ ਮੈਨੂੰ ਹਾਂ ਮਾਈਗ੍ਰੇਨ ਦਾ ਬਸ ਮੈਨੂੰ ਇਦਾਂ ਲੱਗਦਾ ਕਿ ਕੋਈ ਨਾ ਕੋਈ ਤੁਹਾਨੂੰ ਐਲਰਜੀ ਹੈ ਨਾ, ਉਹੀ ਹੈ ਤੁਸੀਂ ਆਪਣੇ ਟ੍ਰਿਗਰਸ, ਮਤਲਬ ਜੋ ਵੀ ਖਾਓ, ਕਈ ਵਾਰੀ ਕਿਸੇ ਕਿਸੇ ਨੂੰ ਦਹੀਂ ਨਾਲ ਵੀ ਹੁੰਦਾ, ਕਈ ਵਾਰੀ ਕਿਸੇ ਨੂੰ ਬੋਇਲ ਅੰਡੇ ਨਾਲ ਵੀ ਹੁੰਦਾ, ਹਰ ਇੱਕ ਦੇ ਅਲੱਗ ਅਲੱਗ ਹੈ ਜਿਹੜੀ ਚੀਜ਼ਾਂ ਤੁਹਾਨੂੰ, ਮਤਲਬ ਤੁਹਾਨੂੰ ਪਤਾ ਲੱਗ ਜਾਂਦਾ, ਤੁਸੀਂ ਨੋਟਿਸ ਕਰੋ, ਮੈਨੂੰ ਲੱਗਦਾ ਦੋ ਤਿੰਨ ਐਪੀਸੋਡ ਹੋਣ ਤੇ ਤੁਸੀਂ ਨੋਟਿਸ ਕਰੋ ਕੀ ਚੀਜ਼ ਕਾਮਨ ਸੀਗੀ ਉਹਨਾਂ ਸਾਰੀਆਂ ਚੀਜ਼ਾਂ।
0: ਸੋ ਉਹਦੇ ਵਿੱਚ ਜਿੰਨਾ ਚਿਰ ਇਹ ਆਇਡੈਂਟੀਫਾਈ ਨਹੀਂ ਹੁੰਦਾ ਨਾ ਉਹਨਾਂ ਚਿਰ ਮੁੱਕਦੀ ਗੱਲ, ਇਹਦਾ ਇਲਾਜ ਬੜਾ ਔਖਾ। ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਵੇਖ ਲਓਗੇ, ਕੋਈ ਵੀ ਤੁਸੀਂ ਇਲਾਜ ਸੁਣ ਲਓਗੇ, ਪਰ ਉਹਦਾ ਤੁਹਾਡੇ 'ਤੇ ਇਫੈਕਟਿਵਨੈਸ ਹੈਗੀ ਹੈ ਜਾਂ ਨਹੀਂ ਹੈਗੀ ਉਹ ਡਿਪੈਂਡ ਕਰਦਾ ਵੀ ਤੁਹਾਨੂੰ ਕਿਹੜਾ ਹੀ ਵਜ੍ਹਾ ਕੀ ਸੀ, ਕਿਉਂਕਿ ਕੋਜ਼ ਤੱਕ ਤਾਂ ਤੁਹਾਨੂੰ ਪਹੁੰਚਣਾ ਪੈਣਾ। ਹੁਣ ਇਹਦੀ ਵੈਸੇ ਤਾਂ ਗੋਲੀ ਵੀ ਆਉਂਦੀ ਹੈ ਨਾ, ਹੁਣ ਤੁਸੀਂ ਕਹਿਣਾ ਗੋਲੀ ਦੱਸ ਦੋ ਬਾਕੀ ਚੀਜ਼ਾਂ ਰਹਿਣ ਦੋ ਹਨਾ
1: ਮੈਨੂੰ ਤੇ ਸੱਚੀ ਮੈਂ ਸੀਰੀਅਸਲੀ ਮੈਂ ਦੱਸਾਂ ਜਦੋਂ ਮੇਰਾ ਵਰਸਟ ਹੋ ਜਾਂਦਾ ਤੇ ਮੈਨੂੰ ਹੁਣ ਪ੍ਰਿਸਕ੍ਰਾਈਬਡ ਮੈਡੀਸਿਨ ਨਾਲ ਇਹ ਕਹੀ ਹੈ ਕਿ ਇਹਦੇ ਚ ਤੁਹਾਨੂੰ ਨੀਂਦ ਆ ਜਾਏ ਜਿਹੜੀ ਆਉਂਦੀ ਨੀ ਹਨਾ
0: ਜਦੋਂ ਨੀਂਦ ਨਹੀਂ ਆਉਂਦੀ ਇਹਦੇ ਚ
1: ਕਿੰਨਾ ਉਦੋਂ ਤੁਹਾਨੂੰ
0: ਤੰਗ ਹੁੰਦਾ ਬੰਦਾ ਅਸਲ ਚ ਇਹਦਾ ਇੱਕ ਨਾ ਇਹਦਾ ਇੱਕ ਉਹ ਆ ਇੱਕ ਟਾਈਮ ਪੀਰੀਅਡ ਆ ਉਹ ਪੂਰਾ ਹੋ ਕੇ ਤੇ ਫੇਰ ਹੀ ਹਟਣਾ ਹੁਣ ਇਲਾਜਾਂ ਦੀ ਗੱਲ ਕਰੋ ਫਿਰ ਪਹਿਲੀ ਗੱਲ ਤਾਂ ਇਹੋ ਹੀ ਆ ਵੀ ਜਿਹੜਾ ਉਹਦਾ ਕੌਜ਼ ਹੈ ਨਾ ਅਤੇ ਇਲਾਜ ਨੂੰ ਹੁਣ ਕਈ ਇਹ ਕਹਿ ਦਿੰਦੇ ਆ ਕੋਕ ਪੀਓ ਬਰਫ਼ ਚਿਲ
1: ਪਰ ਉਹ ਵੀ ਫਰਕ
0: ਪੈਂਦਾ
1: ਜਿਵੇਂ ਤੁਸੀਂ ਮੈਨੂੰ ਇੱਕ ਵਾਰੀ ਕਿਹਾ ਸੀਗਾ ਤੇ ਮੈਂ ਇੱਕ ਵਾਰੀ ਮੈਨੂੰ ਜਿਵੇਂ ਹਲਕਾ ਹਲਕਾ ਸ਼ੁਰੂ ਹੋਇਆ ਮੈਨੂੰ ਪਤਾ ਲੱਗ ਅੱਛਾ ਸਿਰ ਦਰਦ ਵੀ ਕਿੰਨੇ ਅਲੱਗ ਅਲੱਗ ਟਾਈਪ ਦੇ ਹੁੰਦੇ
0: ਤੁਹਾਨੂੰ ਸਮਝ ਨਹੀਂ ਨਾ ਲੱਗਦੀ ਵੀ ਕਿਹੜੀ ਹੋਣ ਲੱਗੀ
1: ਪਰ ਮਾਈਗ੍ਰੇਨ ਵਾਲਾ ਤੁਹਾਨੂੰ ਪਤਾ ਲੱਗ ਜਾਂਦਾ ਤੁਹਾਨੂੰ ਅੰਦਰੋਂ ਪਤਾ ਲੱਗ ਜਾਂਦਾ ਇੱਕ ਪਰ ਤੁਸੀਂ ਐਕਸੈਪਟ ਨਹੀਂ ਕਰਦੇ ਨਹੀਂ ਇਹ ਨਹੀਂ ਹੋਣਾ ਮਤਲਬ ਮੇਰੇ ਨਾਲ ਤਾਂ ਇਹੀ ਹੁੰਦਾ ਕਿ ਮੈਂ ਅੱਧਾ ਤੇ ਤਾਂ ਟਪਾ ਜਾਂਦੀ ਹੈ ਕਿ ਮੈਨੂੰ ਲੱਗਦਾ ਕਿ ਇਹ ਨੋਰਮਲ ਸਿਰ ਦਰਦ ਹੋ ਰਿਹਾ
0: ਤੁਹਾਨੂੰ ਲੱਗਦਾ ਨਾ ਵੀ ਇਹ ਥੋੜ੍ਹਾ ਜਿਹਾ ਵਾ ਇਹ ਠੀਕ ਹੋ ਜਾਣਾ ਕੀ ਦਵਾਈ ਖਾਣੀ ਹੈ
1: ਹਾਂ ਉਹ ਕੀ ਦਵਾਈ ਖਾਣੀ ਹੈ ਉਹਦੇ ਚੱਕਰ 'ਚ ਫਿਰ ਆਪਾਂ ਖਰਾਬ ਕਰ ਦਿੰਦੇ ਪਰ ਵਾਕਈ ਇਹ ਚੇਲਡ ਵਾਲਾ ਮੈਂ ਕਰਕੇ ਦੇਖਿਆ ਜੇ ਤੁਹਾਡਾ ਇਨੀਸ਼ੀਅਲ ਸਟੇਜ ਤੇ ਤੁਸੀਂ ਇਹ ਕਰ ਲਿਆ ਨਾ ਫਿਰ ਤੇ ਹੋ ਜਾਂਦਾ
0: ਅੱਛਾ ਇਨੀਸ਼ੀਅਲ ਸਟੇਜ ਦੇ ਉੱਤੇ ਹੋ ਨਾ ਜੇ ਤੁਸੀਂ ਜਦੋਂ ਜਸਟ ਤੁਹਾਨੂੰ ਰਿਲਾਈਜ਼ ਹੋ ਰਿਹਾ ਵਾ ਵੀ ਹਾਂ ਹੁਣ ਇਹ ਸ਼ੁਰੂ ਹੋਣ ਲੱਗਾ ਕੰਮ ਤੇ ਉਦੋਂ ਕਾਲੀ ਮਿਰਚ ਵੀ ਕੰਮ ਕਰ ਜਾਂਦੀ ਹੈ
1: ਅੱਛਾ
0: ਹਾਂ ਕਾਲੀ ਮਿਰਚ ਤੁਸੀਂ ਦੋ ਤਿੰਨ ਦਾਣੇ ਲਓ ਤੇ ਉਹਨੂੰ ਤੁਸੀਂ ਦੰਦ ਥੱਲੇ ਚੱਬਕ ਚੱਬ ਲਓ ਉਹ ਤੁਹਾਨੂੰ ਇੱਕਦਮ ਉਹ ਤੁਹਾਨੂੰ ਉਹ ਕਰੰਟ ਜਿਹਾ ਦਊਗੀ ਤੇ ਉਸ ਤੋਂ ਬਾਅਦ ਜਰ ਲਓ ਇੱਕ ਵਾਰੀ
1: ਤੇ ਉਹ ਵੀ ਨਮਕ ਘੋਲ ਕੇ ਵੀ ਕਹਿੰਦੇ ਕਿ ਉਹ ਵੀ ਲੈ ਲਓ ਤੁਸੀਂ ਕਿਉਂਕਿ ਕਈ ਵਾਰੀ ਆਪਾਂ ਇੰਨੇ ਓਵਰ ਡੀਹਾਈਡਰੇਟ ਹੋ ਜਾਂਦੇ
0: ਉਹਦੇ ਡੀਹਾਈਡਰੇਸ਼ਨ ਹਾਂ ਸੋ ਉਹ ਡੀਹਾਈਡਰੇਸ਼ਨ ਫਿਰ ਉਹਦੇ ਚ ਆਉਂਦੀ ਆ ਉਹ ਉਹ ਜਿਹੜਾ ਤੁਹਾਡਾ ਨਾ ਹੈਂਗਓਵਰ ਵਾਲਾ ਕਨਸੈਪਟ ਉਧਰ ਆਉਂਦੀ ਆ ਵੈਸੇ ਜਿਹੜੀ ਜਿਹਨੂੰ ਉਸ ਪਾਸੇ ਤੁਸੀਂ ਨਾ ਖੜੋ ਤੇ ਇਹ ਜ਼ਿਆਦਾਤਰ ਹੈ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੁੰਦੀ ਹੈ ਬਹੁਤੀ ਵਾਰੀ ਹਾਂ ਇਹਦੀ ਵਾਈ ਆ ਫਿਰ ਤੁਹਾਡੇ ਡੀਹਾਈਡਰੇਸ਼ਨ ਆ ਸੋ ਉਹਦੇ ਦਰਮਿਆਨ ਤੁਸੀਂ ਆਪਣੀ ਬੋਡੀ ਨੂੰ ਵੱਧ ਤੋਂ ਵੱਧ ਪਾਣੀ ਦੇਣਾ ਤੁਸੀਂ ਸੋ ਕਈ ਇਹ ਕੀ ਹੁੰਦਾ ਵੀ ਜਦੋਂ ਤੁਹਾਨੂੰ ਮਾਈਗ੍ਰੇਨ ਹੁੰਦੀ ਹੈ ਤਾਂ ਤੁਸੀਂ ਪਾਣੀ ਸਾਦਾ ਜਿਹੜਾ ਵਾ ਉਹ ਤੁਸੀਂ ਅੱਕ ਜਾਂਦੇ ਹੋ ਹੁਣ ਨਹੀਂ ਪੀਣਾ ਅਤੇ ਉਹਦੇ ਵਿੱਚ ਮਾਸਾ ਤੁਸੀਂ ਨਿੰਬੂ ਪਾ ਕੇ ਪੀ ਲਓ ਲੂਣ ਪਾ ਕੇ ਪੀ ਲਓ
1: ਉਹ ਵੀ ਤੁਹਾਨੂੰ ਨੌਸ਼ੀਆ ਜਿਹਾ ਕਰਦਾ ਉਹ ਵੀ ਤੁਹਾਡਾ ਜੀ ਕੱਚਾ ਕਿਉਂਕਿ ਮੇਰਾ ਇਹ ਮਾਈਗ੍ਰੇਨ ਦੇ ਵਿੱਚ ਜੇ ਮੇਰਾ ਸ਼ੁਰੂ ਹੋ ਜਾਂਦਾ ਫਿਰ ਮੈਨੂੰ ਉਲਟੀਆਂ ਹੁੰਦੀਆਂ ਫਿਰ ਉਹ ਤਾਂ ਰੁਕਦੀ ਨਹੀਂ ਉਦੋਂ ਤਾਂ ਫਿਰ ਪਾਣੀ ਦੇਖ ਕੇ ਵੀ ਕੁਛ ਹੁੰਦਾ ਮਤਲਬ ਕੁਛ ਨਹੀਂ ਜਾਂਦਾ ਅਤੇ ਮੈਨੂੰ ਇੱਦਾਂ ਰੱਬ ਵੀ ਬਚਾਏ
0: ਉਹ ਤਾਂ ਛੱਡ ਗੱਲ ਹੁੰਦਾ ਉਹ ਤਾਂ ਇੱਦਾਂ ਇੱਦਾਂ
1: ਮਾਈਗ੍ਰੇਨ ਤਾਂ ਇੱਦਾਂ ਦੀ ਚੀਜ਼ ਮੈਂ ਗੱਲ ਵੀ ਕਰਦੀ ਹਾਂ ਮੇਰਾ ਸ਼ੁਰੂ ਹੋ ਜਾਂਦਾ ਬਹੁਤ ਡਰ ਲੱਗਦਾ
0: ਲਓ ਸੁਣ ਲਓ ਮਰੀ ਜਾਂਦੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋਕ ਨੇ ਜਿਨ੍ਹਾਂ ਨੂੰ ਇਹ ਚੀਜ਼ ਇਹ ਪ੍ਰੋਬਲਮ ਹੁੰਦੀ ਹੈ ਹੁਣ ਹੋਰ ਵੀ ਜ਼ਿਆਦਾ ਚੀਜ਼ ਵੱਧ ਗਈ ਹੈ ਮਤਲਬ ਇਹ ਜਿੱਦਾਂ ਤੁਸੀਂ ਆਹ ਗੱਲ ਕੀਤੀ ਨਾ ਅਤੇ ਮੇਰੇ ਵੀ ਕਾਫੀ ਪ੍ਰੋਬਲਮ ਰਹਿੰਦੀ ਸੀ ਅਤੇ ਇਹ ਨਾ ਇੱਦਾਂ ਦਾ ਮੈਂ ਕਈ ਵਾਰੀ ਆ ਜਦਾ ਨਾ ਵੀ ਬੜੀਆਂ ਨਾ ਮੈਲਬਨ 'ਚ ਇੱਦਾਂ ਦੀਆਂ ਮੈਲਬਨ 'ਚ ਕੀ ਮਤਲਬ ਆਲ ਟੂਗੈਦਰ ਹੈ ਨਾ ਬੜੇ ਮੇਰੇ ਸਾਹਮਣੇ ਆ ਗਈਆਂ ਉਹ ਇੱਦਾਂ ਦੀਆਂ ਖਾਣ ਪੀਣ ਵਾਲੀਆਂ ਕਈ ਥਾਵਾਂ ਨੇ ਵੀ ਉਹ ਇਸੇ ਕਰਕੇ ਮੇਰਾ ਉੱਥੋਂ ਉੱਧਰੋਂ ਲੰਘਣ ਨੂੰ ਜੀ ਨਹੀਂ ਕਰਦਾ ਵੀ ਉਹ ਬੰਦਾ ਨਾ ਬਾਅਦ 'ਚੋਂ ਉਹ ਕਰਦਾ ਐਨਾਲਾਈਜ਼ ਜਿਹਾ ਕਰਦਾ ਵੀ ਇਹ ਮੈਨੂੰ ਕਿਉਂ ਹੋਈ ਮੈਂ ਕਿੱਥੋਂ ਖਾਧਾ ਕਿੱਦਾਂ ਅਤੇ ਜਿਹੜਾ ਇੱਕ ਦਿਨ ਪਹਿਲਾਂ ਤੁਸੀਂ ਖਾਧਾ ਖੂਧਾ ਹੈ ਨਾ ਉਹ ਸਾਰਾ ਤੁਹਾਨੂੰ ਥਾਵਾਂ ਚੇਤੇ ਆਉਂਦੀਆਂ ਹੈ ਨਾ ਜੋ ਘਰ ਬਣਿਆ ਉਹ ਤੁਹਾਨੂੰ ਚੇਤਾ ਆਉਂਦਾ ਅਤੇ ਉਹ ਤੋਂ ਬਾਅਦ 'ਚ ਫਿਰ ਤੁਹਾਡਾ ਜੀ ਕਰਦਾ ਵੀ ਇੱਧਰੋਂ ਉੱਧਰ ਲੰਘਣਾ ਹੀ ਨਹੀਂ ਆਉਣਾ
1: ਹਾਂ ਉਹ ਤੁਹਾਨੂੰ ਲਿਟਰਲੀ ਵਾਕਈ ਹੈ ਨਾ ਕਈ ਚੀਜ਼ਾਂ ਹੁੰਦੀਆਂ ਜਿਹੜੀ ਮਤਲਬ ਮੰਨ ਲਓ ਫੋਰ ਐਨ ਐਗਜ਼ਾਮਪਲ ਕਹਿ ਲਓ ਸੀ ਫੂਡ ਹੋ ਗਈ ਜਾਂ ਉਹਦੀ ਸਮੈਲ ਕਿਉਂਕਿ ਬੜੀ ਸਟਰੋਂਗ ਹੁੰਦੀ ਹੈ ਜਾਂ ਫਿਰ ਕਹਿ ਲਓ ਇੱਕਦਮ ਲਸਣ ਦਾ ਤੜਕਾ ਲੱਗਿਆ ਕੋਈ ਉਹ ਮਤਲਬ ਹਰ ਇੱਕ ਕੋਈ ਵੀ ਤੁਹਾਨੂੰ ਸਮੈਲ ਵੀ ਇਹਨਾਂ ਟ੍ਰਿਗਰ ਕਰਦੀ ਹੈ ਉਹ ਟਾਈਮ ਜਾਂ ਤੁਸੀਂ ਕੁਛ ਖਾ ਕੇ
0: ਹਰ ਇੱਕ ਟਾਈਪ ਦੀ ਤੁਹਾਨੂੰ ਪਰਫਿਊਮ ਕਿਸੇ ਨੇ ਲਾਇਆ ਲਾਗੋ ਦੀ ਨਗਾ ਤੁਹਾਡਾ ਜੀ ਕਰਦਾ ਇਹਦੇ ਮੈਂ ਚਪੇੜਾ ਮਾਰਾਂ ਖਿਲਾਰ ਕੇ
1: ਕਈ ਪਰਫਿਊਮ ਵੀ
0: ਹਰ ਇੱਕ ਚੀਜ਼ ਤੁਹਾਨੂੰ
1: ਪ੍ਰੋਬਲਮ ਤਾਂ ਖੈਰ ਠੀਕ ਹੋ ਗਈ ਕਿਉਂਕਿ ਸਮੈਲ ਆਉਂਦੀ ਨਹੀਂ ਕੋਈ
0: ਹਾਂ ਇਹਦਾ ਮਤਲਬ ਵੀ ਤੁਸੀਂ ਲੱਕੀ ਹੋ ਤੁਹਾਡਾ ਨੱਕ ਬੰਦ ਆ ਨਹੀਂ ਤਾਂ ਤੁਹਾਨੂੰ ਇਹ ਵੀ ਪ੍ਰੋਬਲਮ
1: ਇਹ ਸੀਗੀ ਇਨੀਸ਼ੀਅਲੀ ਚਲੋ ਉਹ ਚੀਜ਼ ਤੇ ਖਤਮ ਹੋ ਗਈ
0: ਹਾਂ ਸੋ ਇਹ ਤੁਹਾਨੂੰ ਪ੍ਰੋਬਲਮ ਹੈ ਜਿੱਥੋਂ ਤੱਕ ਤੁਹਾਡਾ ਨੱਕ ਬੰਦ ਹੈ ਨਾ ਤੁਸੀਂ ਸੋਡਾ ਫੈਡ ਲੈ ਲਓ ਪਰ ਲਿਓ ਉਹ ਜਿਹੜੀ ਪਲੱਸ ਮੋਇਸਚਰਾਈਜ਼ਰ ਹੁੰਦੀ ਹੈ ਇੱਕ ਨੋਰਮਲ ਹੁੰਦੀ ਹੈ ਇੱਕ ਹੁੰਦੀ ਹੈ ਪਲੱਸ ਮੋਇਸਚਰਾਈਜ਼ਰ ਉਹਦੇ ਨਾਲ ਜਿਹੜੀ ਨੋਰਮਲ ਹੁੰਦੀ ਹੈ ਉਹ ਜਿੰਨੀ ਵੱਧ ਤੁਸੀਂ ਵਰਤੋਗੇ ਤਾਂ ਤੁਹਾਡੇ ਨੱਕ ਦੀਆਂ ਅੰਦਰੀਆਂ ਲੇਅਰਸ ਜਿਹੜੀਆਂ ਨੇ ਉਹ ਵੀਕ ਕਰ ਦਿੰਦੀ ਹੈ ਫਿਰ ਕਿਸੇ ਵੇਲੇ ਲਹੂ ਵੀ ਆਉਣ ਲੱਗ ਪੈਂਦਾ ਨੱਕ 'ਚੋਂ ਸੋ ਤੁਸੀਂ ਜਿਹੜੀ ਵਿਦ ਮੋਇਸਚਰ ਜਾਂ ਫਿਰ ਜੇ ਨਹੀਂ ਦੂਸਰੀ ਵੀ ਲਈ ਗਈ ਆ ਤਾਂ ਤੁਸੀਂ ਨਾਲ ਉਹਦੇ ਉਹ ਜ਼ਰੂਰ ਲਾਉਣੀ ਆ ਵੈਸਲੀਨ ਵਗੈਰਾ ਤੇਲ ਵਗੈਰਾ ਲੁਬਰੀਕੇਸ਼ਨ ਜਿਹੜੀ ਉਹ ਜ਼ਰੂਰ ਨੱਕ 'ਚ ਲਾ ਕੇ ਅਤੇ ਫਿਰ ਤੁਸੀਂ ਉਹਨੂੰ ਮਾਰ ਲਓ ਅਤੇ ਇਹ ਇਹ ਹੈਗੀਆਂ ਨੇ ਟੈਂਪਰੇਰੀ ਤੁਹਾਡਾ ਸਾਹ ਖੋਲ੍ਹਣ ਵਾਲੀਆਂ ਅਤੇ ਵੈਸੇ ਜਿਹੜੀ ਇਹ ਪ੍ਰੋਬਲਮ ਆ ਸਾਈਨਸ ਵਾਲੀ ਇਹ ਕੋਈ ਬਹੁਤੀ ਵਧੀਆ ਨਹੀਂ ਆ ਕਈਆਂ ਦੇ ਤੇ ਇਦਾਂ ਦਾ ਹੁੰਦਾ ਸਰੀਰ ਦੀ ਤਸਵੀਰ ਇਦਾਂ ਦੀ ਹੁੰਦੀ ਆ ਕਈ ਕਹਿ ਦਿੰਦੇ ਰਾਸ਼ੀ ਮੈਂ ਰਾਸ਼ੀ ਨਹੀਂ ਕਹੂੰਗਾ
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
5: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
6: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ
7: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
8: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
9: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ
10: Star Studio 18 and Panorama Studios production present
11: ਨੇ ਬੇਟੇ ਕੇ ਲਈ ਜਸਟਿਸ ਚਾਹੀਏ
12: ਮੈਨੂੰ ਜਸਟਿਸ ਨਹੀਂ ਬਦਲਾ ਚਾਹੀਏ
10: Drishyam The Conclusion starring Ajay Devgan Tabu Shreya Saran Jaydeep Alawar and many more
13: Is baar khatra kab kaise aur kahan se aayega batana mushkil hai
10: The end we've been waiting for Drishyam The Conclusion in cinema 2nd October
14: kyunki kahani abhi khatam nahi hui hai aakhri hissa baki hai
10: overseas release by Zee Studios
15: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
16: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
15: ਬੈਸਟੀ ਲਈ ਕਾਲ ਕਰੋ 04314651686 ਤੇ 212216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
17: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
18: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
17: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
18: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066660 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
0: ਮੈਂ ਤੇ ਕਹੂੰਗਾ ਵੀ ਜਿੰਨਾ ਕਿ ਮੈਂ ਹੁਣ ਇਹਦੇ ਉੱਤੇ ਜਾਣਿਆ ਵਾ ਹਾਲੇ ਹੋਰ ਜਾਣੂਗਾ ਤੇ ਹੋਰ ਹੋ ਸਕਦਾ ਵਾ ਕਿ ਹੋਰ ਚੀਜ਼ਾਂ ਚੇਂਜ ਹੋ ਜਾਣ ਪਰ ਉਹਦੇ 'ਚ ਇਹ ਆ ਕਿ ਤੁਹਾਡੀ ਤਸੀਰ ਸਰੀਰ ਦੀ ਕਿੱਦਾਂ ਵਾ ਵਾਤ ਪਿੱਤ ਕੱਪ ਜੇ ਤਾਂ ਸਿੱਧਾ ਸਿੱਧਾ ਹੋਵੇ ਤਾਂ ਫਿਰ ਤਾਂ ਠੀਕ ਆ ਪਰ ਅਸਲ ਦੇ ਵਿੱਚ ਇਹ ਜਿਹੜੀ ਇੱਦਾਂ ਦੇ ਦੀਆਂ ਇਸ਼ੂਜ਼ ਨੇ ਉਹਦੇ ਵਿੱਚ ਮਿਕਸਚਰ ਹੁੰਦਾ ਵਾ ਵਾਤ ਪਿੱਤ ਦਾ ਹੋਜੂਗਾ ਵਾਤ ਕੱਫ ਦਾ ਹੋਜੂਗਾ ਸੋ ਇੱਕ ਚੀਜ਼ ਤੁਸੀਂ ਖਾਂਦੇ ਹੋ ਗਰਮ ਖਾਂਦੇ ਹੋ ਤੇ ਤੁਹਾਡਾ ਗਲਾ ਪੱਕ ਜੂਗਾ ਨੱਕ ਪੱਕ ਜੂਗਾ ਤੁਹਾਨੂੰ ਪ੍ਰੋਬਲਮ ਹੋਊਗੀ ਤੁਸੀਂ ਠੰਡਾ ਖਾਂਦੇ ਹੋ ਤੁਹਾਡੀਆਂ ਮੋਰਾਂ ਤੁਹਾਡਾ ਲੱਕ ਪੀੜ ਹੋਣ ਲੱਗ ਪਊਗਾ ਸੋ ਇਹ ਮੈਂ ਜੱਸੇ ਮੈਂ ਬਹੁਤ ਵੱਡੀ ਉਹਦੀ ਐਗਜ਼ਾਮਪਲ ਦੇ ਰਿਹਾ ਸੋ ਇਹਨੂੰ ਫਿਰ ਤੁਸੀਂ ਆਪਣੇ ਸਰੀਰ ਨੂੰ ਸਮਝ ਕੇ ਤੇ ਉਸ ਹਿਸਾਬ ਦੇ ਨਾਲ ਬੈਲੈਂਸ ਜਿਹਾ ਕਰਨਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਚੌਲ ਖਾਧੇ ਤੇ ਚੌਲ ਵਾਈ ਆ ਹੁਣ ਤੁਹਾਨੂੰ ਜੇ ਲੱਗਦਾ ਵਾ ਵੀ ਉਹਦੇ ਨਾਲ ਪ੍ਰੋਬਲਮ ਇਹਦਾ ਮਤਲਬ ਵੀ ਵਾਈਖੁਰਾ ਤੁਹਾਡਾ ਸਰੀਰ ਹੈ ਹਨਾ ਤੁਹਾਡਾ ਤੇ ਉਹਨੂੰ ਫਿਰ ਤੁਸੀਂ ਬੈਲੈਂਸ ਕਰਨ ਦੇ ਲਈ ਤੁਹਾਨੂੰ ਯਾਦ ਹੈ ਆਪਣੀ ਵਿਆਹਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਵੀ ਬੀਬੀਆਂ ਅੱਜ ਕੱਲ੍ਹ ਜਿਹੜੀ ਹੁਣ ਨਵੀਂ ਜਨਰੇਸ਼ਨ ਹੈ ਉਹ ਇਗਨੋਰ ਕਰਦੀ ਇਹਨਾਂ ਚੀਜ਼ਾਂ ਨੂੰ ਪਰ ਉਹਦੇ ਵਿੱਚ ਤੁਸੀਂ ਵੇਖਿਆ ਤੇਜ ਪੱਤਾ ਪਾਇਆ ਹੁੰਦਾ ਸੀ ਜਾਂ ਫਿਰ ਕਾਲੀਆਂ ਮਿਰਚਾਂ 4 ਸੁੱਟੀਆਂ ਹੁੰਦੀਆਂ ਸੀ ਉਹ ਇਸੇ ਕਰਕੇ ਪਾਇਆ ਜਾਂਦਾ ਸੀ ਵੀ ਉਹਦੀ ਤਸੀਰ ਜਿਹੜੀ ਉਹਨੂੰ ਨਿਊਟਰਲਾਈਜ਼ ਕਰਨ ਲਈ ਉਹਨੂੰ ਬੈਲੈਂਸ ਕਰਨ
1: ਲਈ ਮੈਦੇ ਨੂੰ ਵੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ ਤਾਂ ਕਾਲੀ ਮਿਰਚ ਉਹ ਬੈਲੈਂਸ ਕਰਦੀ ਹੈ
0: ਹਾਂ ਸੋ ਇਸ ਕਰਕੇ ਉਹ ਚੀਜ਼ਾਂ ਪਾਈਆਂ ਜਾਂਦੀਆਂ ਸੀ ਹੁਣ ਜਦੋਂ ਆਪਾਂ ਖਾਂਦੇ ਹਾਂ ਚੌਲ ਖਾਂਦੇ ਹਾਂ ਹਨਾ ਚੌਲ ਹੁਣ ਅਲੱਗ ਅਲੱਗ ਤਸੀਰਾਂ ਵਾਲਿਆਂ ਨੂੰ ਕਿਸੇ ਨੂੰ ਪਚਦੇ ਕਿਸੇ ਨੂੰ ਨਹੀਂ ਪਚਦੇ ਅਤੇ ਉਹਦੇ ਵਿੱਚ ਆਪਾਂ ਜਦੋਂ ਚੌਲ ਖਾਂਦੇ ਹਾਂ ਤਾਂ ਤੁਹਾਨੂੰ ਯਾਦ ਹੋਣਾ ਆਪਾਂ ਆਪਣੇ ਘਿਓ ਸ਼ੱਕਰ ਦੇ ਨਾਲ ਖਾਂਦੇ ਹਾਂ ਆਪਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹਨੂੰ ਬੈਲੈਂਸ ਕਰਨ ਦੇ ਲਈ
1: ਹਰ ਇੱਕ ਚੀਜ਼ ਦਾ ਰੀਜ਼ਨ ਸੀਗਾ ਹਨਾ
0: ਹਾਂ ਹਰ ਇੱਕ ਚੀਜ਼ ਦਾ
1: ਕਈ ਵਾਰੀ ਦਹੀਂ ਚੌਲ ਖਾਂਦੇ ਆ ਲੋਕੀ
0: ਹਾਂ ਹੁਣ ਕੋਈ ਬੰਦਾ ਵਾ ਕਿਸੇ ਦੀ ਤਸਵੀਰ ਇਦਾਂ ਦੀ ਆ ਵੀ ਉਹ ਚੌਲ ਤੇ ਆਪਣਾ ਕਾਲੀ ਮਿਰਚ ਵਾਲਾ ਜਿਹੜਾ ਉਹ ਮਿਸ਼ਰਣ ਉਹਦੇ ਲਈ ਸਹੀ ਰਹੂਗਾ ਕਿਸੇ ਦੀ ਤਸਵੀਰ ਇਦਾਂ ਦੀ ਆ ਵੀ ਉਹ ਸ਼ੱਕਰ ਦੇ ਨਾਲ ਸਹੀ ਰਹੂਗਾ ਸੋ ਇਹ ਕਿਸੇ ਹੱਦ ਤੱਕ ਇਦਾਂ ਵੀ ਹੁੰਦਾ ਵਾ ਕਿ ਤੁਹਾਡਾ ਜੋ ਇੱਕ ਹੁੰਦਾ ਜ਼ਬਾਨ ਦਾ ਸਵਾਦ ਇਹ 'ਚ ਜੇ ਕਿਸੇ ਨੂੰ ਸਮਝ ਆ ਜੇ ਤੇ ਇੱਕ ਹੁੰਦਾ ਵਾ ਜ਼ਬਾਨ ਦਾ ਸਵਾਦ ਇੱਕ ਹੁੰਦਾ ਵਾ ਤੁਹਾਨੂੰ ਕੋਈ ਚੀਜ਼ ਵੇਖ ਕੇ ਉਹਦੀ ਕਰੇਵਿੰਗ ਹੋਣੀ ਇੱਕ ਪੋਜ਼ਿਟਿਵ ਕਰੇਵਿੰਗ ਹੈ ਇੱਕ ਨੈਗੇਟਿਵ ਕਰੇਵਿੰਗ ਹੈ। ਹੁਣ ਮੰਨ ਲਓ ਤੁਹਾਨੂੰ ਬਰਗਰ ਵੇਖ ਕੇ ਕਰੇਵਿੰਗ ਹੋ ਰਹੀ ਹੈ ਪੀਜ਼ਾ ਵੇਖ ਕੇ ਅਤੇ ਉੱਥੇ ਇਹ ਚੀਜ਼ ਲਾਗੂ ਨਹੀਂ ਹੋਊਗੀ। ਸੋ ਇਹ ਤੁਹਾਨੂੰ ਬਰੀਕੀ ਦੇ ਨਾਲ ਚੀਜ਼ਾਂ ਸਮਝਣੀਆਂ ਪੈਣਗੀਆਂ ਕਿੱਦਾਂ। ਜੇ ਨਹੀਂ ਸਮਝ ਆਉਂਦੀਆਂ ਤਾਂ ਉਹਦਾ ਸਿੱਧਾ ਸਿੱਧਾ ਤਰੀਕਾ ਹੈ ਵੀ ਖਾਣ ਤੋਂ ਬਾਅਦ ਤੁਹਾਡੇ ਸਰੀਰ ਨੇ ਕਿੱਦਾਂ ਉਹਨੂੰ ਵੇਖਿਆ, ਤੁਹਾਨੂੰ ਤੁਸੀਂ ਸੁਸਤੀ ਫੀਲ ਕੀਤੀ, ਤੁਹਾਡੀਆਂ ਅੱਖਾਂ 'ਤੇ ਭਾਰੀਪਨ ਆਇਆ। ਜੇ ਤੁਸੀਂ ਰਾਤ ਨੂੰ ਖਾਧਾ ਅਤੇ ਰਾਤ ਤੁਸੀਂ ਤੰਗ ਹੋਏ ਜਾਂ ਅਗਲੇ ਦਿਨ ਤੁਹਾਨੂੰ ਉੱਠਣ 'ਚ ਪ੍ਰੋਬਲਮ ਆਈ ਜਾਂ ਤੁਹਾਨੂੰ ਸਿਰ ਪੀੜ ਹੋਈ, ਸੋ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਦੱਸਦੀਆਂ। ਫਿਰ ਤੁਸੀਂ ਪਿਛਲੇ ਦਿਨ ਦਾ ਸਾਰਾ ਖਾਣਾ ਯਾਦ ਕਰੋ ਅਤੇ ਉੱਥੇ ਤੁਸੀਂ ਜਾ ਕੇ ਅਤੇ ਉਹਦਾ ਇਲਾਜ ਕਰ ਸਕਦੇ ਹੋ।
1: ਹਾਂ ਸਰ, ਮੈਨੂੰ ਲੱਗਦਾ ਮਾਈਗ੍ਰੇਨ ਦਾ ਤਾਂ ਇਹੀ ਹੈ ਕਿ ਤੁਸੀਂ ਆਪਣੇ ਔਰ ਹਰ ਇੱਕ ਦੇ ਆਪਣੇ ਆਪਣੇ ਟ੍ਰਿਗਰਸ ਨੇ, ਹੈ ਨਾ, ਹਰ ਇੱਕ ਨੂੰ ਖੁਦ ਹੀ ਸਟੱਡੀ ਖੁਦ ਹੀ ਕਰਨੀ ਪਏਗੀ। ਹੁਣ ਮੈਨੂੰ ਪਤਾ ਕਈ ਵਾਰੀ ਮੈਨੂੰ ਮਿੱਠੀ ਲੱਸੀ ਜੇ ਅਗਰ ਖੰਡ ਪਾ ਕੇ ਮੈਂ ਦਹੀਂ 'ਚ ਜੇ ਉਹਦੀ ਲੱਸੀ ਬਣਾ ਕੇ, ਸਾਡੇ ਰਾਜਸਥਾਨ ਬਹੁਤ ਪੀਂਦੇ ਉੱਥੇ, ਪਰ ਉਹਦੇ ਨਾਲ ਵੀ ਮੇਰਾ ਸਿਰ ਪੀਣ ਹੋਣ, ਮੈਨੂੰ ਟੇਸਟੀ ਬਹੁਤ ਲੱਗਦੇ ਆ, ਪਰ ਉਹਦੇ ਨਾਲ ਵੀ ਮੈਨੂੰ ਪਤਾ ਨਾਲ ਦੇ ਨਾਲ ਹੀ ਮੇਰਾ ਸਿਰ ਪੀਣ ਹੋਣ ਲੱਗ ਜਾਂਦਾ।
0: ਹਾਂ, ਫਿਰ ਉਹਦੇ 'ਚ ਤੁਸੀਂ ਕਾਲੀ ਮਿਰਚ ਪਾ ਲਿਆ ਕਰੋ।
1: ਹਾਂ, ਨਮਕੀਨ ਲੂਣੀ ਲੱਸੀ
0: ਨਹੀਂ ਮਿੱਠੀ ਭਾਵੇਂ ਬਣਾਉਂਦੇ ਹੋ,
1: ਓਕੇ, ਉਹਦੇ
0: ਜੋ ਬਣਾਉਂਦੇ ਬਣਾ ਲਓ।
1: ਅੱਛਾ,
0: ਉਹਦੇ 'ਚ ਕਾਲੀ ਮਿਰਚ ਥੋੜ੍ਹੀ ਜਿਹੀ ਪਾ ਲਓ।
1: ਓਕੇ,
0: ਆਪਣੇ ਜਿੱਦਾਂ ਉਹੀ ਕਹਿ ਰਹੇ ਨਾ, ਤੁਸੀਂ ਚੀਜ਼ ਕੋਈ ਕਿਤੋਂ ਪੀਤੀ ਪਰ ਉਹਨੂੰ ਆਪਣੇ ਸਰੀਰ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਸੈੱਟ ਕਰਨਾ। ਥੋੜ੍ਹਾ ਜਿਹਾ ਉਹਦੇ 'ਚ ਭਾਵੇਂ ਕਾਲਾ ਲੂਣ ਵੀ ਪਾ ਲਓ, ਉਹਦਾ ਥੋੜ੍ਹਾ ਟੇਸਟ ਉਹਦਾ ਤੁਹਾਡਾ ਬਲੈਂਡ ਹੋ ਜੂਗਾ। ਥੋੜ੍ਹੀ ਜਿਹੀ ਉਹਦੇ ਵਿੱਚ ਕਾਲੀ ਮਿਰਚ ਪਾ ਲਓ ਅਤੇ ਉਹਦੇ ਨਾਲ ਵੀ ਤੁਹਾਡਾ ਉਹ ਉਹਦੇ
1: ਸੈੱਟ ਹੋ ਜਾਏਗਾ,
0: ਸੈੱਟ ਹੋ ਜੂਗਾ ਉਹ, ਤਾਂ ਟਰਾਈ ਕਰੋ। ਅਗੇਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੁਪਹਿਰਾਂ ਤੋਂ ਬਾਅਦ ਦੁਪਹਿਰੇ ਦੁਪਹਿਰੇ ਖਾ ਪੀ ਲਓ। ਇੱਕ ਇੱਕ ਜਿਹੜੀ ਕਾਰਗਰ ਚੀਜ਼ ਜੇ ਕੋਈ ਕਰ ਸਕਦਾ ਵਾ, ਜੋ ਮੈਂ ਵੀ ਰਿਲਾਈਜ਼ ਕੀਤੀ ਆ, ਕਿ ਲੇਟ ਨਾ ਖਾਓ। ਖਾਸ ਤੌਰ ਦੇ ਉੱਤੇ ਲੇਟ ਖਾਣਾ ਹੀ ਆ ਅਤੇ ਤੁਸੀਂ ਉੱਦਾਂ ਦੀਆਂ ਚੀਜ਼ਾਂ ਖਾਓ ਜਿਹੜੀਆਂ ਨਿਊਟਰਲ ਹੋਣ। ਹੁਣ ਨਿਊਟਰਲ ਕੀ ਹੈ, ਫਿਰ ਲੰਮੀ ਚੌੜੀ ਗੱਲ ਹੈ। ਤੁਸੀਂ ਸਿੰਪਲ ਜਿਹੜੀਆਂ ਚੀਜ਼ ਤੁਹਾਨੂੰ ਪ੍ਰੋਬਲਮ ਕਰਦੀ ਹੈ, ਜਿੱਦਾਂ ਦਾਲਾਂ ਹੋ ਗਈਆਂ, ਇਹੋ ਜਿਹੀ ਪ੍ਰੋਬਲਮ ਦੇ ਵਿੱਚ ਕੜੀ ਹੋ ਗਈ, ਛੋਲੇ ਹੋ ਗਏ, ਗੋਭੀ ਹੋ ਗਈ,
1: ਕਈ ਵਾਰੀ ਬੈਂਗਣ ਵੀ ਕਰਦਾ ਕਿਸੇ ਕਿਸੇ ਨੂੰ।
0: ਡਿਪੈਂਡ ਕਰਦਾ, ਜੋ ਬੈਂਗਣ ਆਈ ਥਿੰਕ ਇਸ ਪ੍ਰੋਬਲਮ 'ਚ ਤਾਂ ਨਹੀਂ ਕਰਦੇ ਬੈਂਗਣ, ਸਗੋਂ ਜਿਹੜੇ ਉਹ ਤਾਂ ਲੋਇਆ ਹੁੰਦੇ ਆ, ਆਇਰਨ ਹੁੰਦਾ ਉਹਦੇ 'ਚ, ਪਰ ਡਿਪੈਂਡ ਕਰਦਾ। ਹੋ ਸਕਦਾ ਕਿ ਹੋਰ ਵਜ੍ਹਾ ਬਣਦੀ ਹੋਵੇ, ਪਰ ਮੇਨ ਜਿਹੜੀ ਇਨਫਲੇਮੇਸ਼ਨ ਹੈ। ਸੋ ਇਨਫਲੇਮੇਸ਼ਨ ਜਿਹੜੀ ਆ ਇੱਕ ਕਾਮਨ ਪ੍ਰੋਬਲਮ ਹੈ ਅੱਜ ਦੀ ਡੇਟ ਦੇ ਵਿੱਚ। ਹਰ ਇੱਕ ਫੂਡ ਤੁਹਾਡਾ ਇਨਫਲੇਮੇਟਰੀ ਆ, ਹਰ ਇੱਕ ਚੀਜ਼ ਇਨਫਲੇਮੇਸ਼ਨ ਹੈ। ਸੋ ਤੁਸੀਂ ਇਹਨੂੰ ਫੂਡ, ਆਪਣੀਆਂ ਹੈਬਿਟਸ, ਆਪਣੇ ਸਰੀਰ ਬਾਰੇ ਤੁਹਾਨੂੰ ਸਮਝ ਅਤੇ ਐਕਸਰਸਾਈਜ਼, ਭਾਵੇਂ ਵਾਕ ਹੀ ਹੋਵੇ ਐਟਲੀਸਟ
1: ਕੁਛ ਨਾ ਕੁਛ ਤੇ। ਹਾਂ, ਲੀਕ ਤੋਂ ਹਟ ਕੇ,
0: ਕਿਉਂਕਿ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਸਟ੍ਰੈਸ। ਸਟ੍ਰੈਸ ਤੇ ਮੈਨੇਜਮੈਂਟ ਹੀ ਆ, ਆਪਾਂ ਇਹ ਨਹੀਂ ਕਹਿ ਸਕਦੇ, ਉਹ ਤਾਂ ਫਿਰ ਗੱਲ ਮੁਕਾਉਣ ਵਾਲੀ ਗੱਲ ਹੁੰਦੀ ਆ ਵੀ ਭਾਈ ਤੁਸੀਂ ਸਟ੍ਰੈਸ ਹੋ ਤਾਂ ਕਰਕੇ ਹੁੰਦਾ, ਉਹ ਤਾਂ ਰਹਿਣਾ ਹੀ ਰਹਿਣਾ ਹਰ ਇੱਕ ਨੂੰ,
1: ਉਹ ਤਾਂ ਹੈ ਹੀ
0: ਇਹ ਸਾਰੀਆਂ ਮੈਨੇਜਮੈਂਟ ਨੇ ਉਸ ਹਿਸਾਬ ਦੇ ਨਾਲ। ਅਤੇ ਮੈਂ ਤਾਂ ਇੱਥੋਂ ਤੱਕ ਹੀ ਵੇਖਿਆ ਵੀ ਮੰਨ ਲਓ ਤੁਹਾਨੂੰ ਜਿੱਦਾਂ ਤੁਸੀਂ ਕਹਿੰਦੇ ਚਿੱਟੇ ਛੋਲਿਆਂ ਨਾਲ ਤੁਹਾਨੂੰ ਪ੍ਰੋਬਲਮ ਹੁੰਦੀ ਆ, ਤੁਸੀਂ ਦੁਪਹਿਰਾਂ ਤੱਕ ਖਾ ਲਓ ਨਹੀਂ ਹੋਊਗੀ।
1: ਮੈਂ ਉਹੀ ਕਹਿ ਰਹੀ ਹਾਂ, ਜਿਵੇਂ ਸਵੇਰੇ ਬਣਾਏ ਦਿਨੇ ਤੁਸੀਂ ਦਿਨ ਦੇ ਵਿੱਚ ਤੁਸੀਂ ਖਾ ਲਏ, ਜੇ ਬਾਈ ਚਾਂਸ ਤੁਸੀਂ ਰਿਪੀਟ ਕਰ ਲਿਆ ਨਾ ਸ਼ਾਮ ਨੂੰ, ਸੇਮ ਡੇ ਦੇ ਵਿੱਚ ਵੀ ਮੈਨੂੰ ਗੜਬੜ ਹੈ ਤਾਂ ਮੈਂ ਉਹ
0: ਛੋਲਿਆਂ ਦਾ ਪਤਾ ਲੱਗ ਗਿਆ, ਕਿਸੇ ਨੂੰ ਰਾਜਮਾਂਹ ਦਾ ਪਤਾ ਲੱਗ ਗਿਆ, ਕਿਸੇ ਨੂੰ ਗੋਭੀ ਦਾ ਪਤਾ ਲੱਗ ਗਿਆ, ਜਿੰਨੀਆਂ ਵੀ ਬਲਾਵਾਂ ਨੇ ਉਹਦੇ ਤੇ ਕਿਸੇ ਨੂੰ ਸਵਾਦੀ ਕਿਸੇ ਲਈ ਵਾਧੀ। ਸੋ ਇਹ ਇਕੱਲੇ ਮਾਂ ਨਹੀਂ ਆ, ਸਾਰੇ ਕੁਛ ਦੇ ਉੱਤੇ ਹੀ ਆ। ਸੋ ਉਸ ਤੋਂ ਬਾਅਦ 'ਚ ਤੁਸੀਂ ਜਦੋਂ ਪਤਾ ਵੀ ਤੁਸੀਂ ਖਾ ਲਿਆ, ਇੱਕ ਤੇ ਆ ਵੀ ਉਹਨੂੰ ਤੁਸੀਂ ਬਹੁਤ ਜ਼ਿਆਦਾ ਮਾਤਰਾ 'ਚ ਨਾ ਖਾਓ, ਦੂਸਰਾ ਇਹ ਆ ਵੀ ਉਹਦੇ 'ਚ ਘਿਓ ਪਾ ਲਓ ਥੋੜ੍ਹਾ ਜਿਹਾ। ਜਦੋਂ ਖਾ ਲੈਂਦੇ ਹੋ, ਡਿਪੈਂਡ ਵੀ ਇਹ ਵੀ ਕਰਦਾ ਵੀ ਬਣਾਉਣ ਦਾ ਤਰੀਕਾ ਕੀ ਉਹਦੇ 'ਚ ਪਾ।

0: ਦੋਵਾਂ ਦੇ ਅਲੱਗ ਅਲੱਗ ਫੰਕਸ਼ਨ ਨੇ। ਜੇ ਤੁਹਾਨੂੰ ਕੁਛ ਨਹੀਂ ਸਮਝ ਆ ਰਿਹਾ ਨਾ ਵੀ ਗਰਮ, ਕਿਉਂਕਿ ਜਿਹੜੀ ਆਪਣੀ ਤੁਹਾਡੀ ਉਹ ਆ ਜਿਹੜੀ ਸੌਂਫ ਆ ਉਹ ਠੰਡੀ ਆ ਤੇ ਜਵੈਨ ਜਿਹੜੀ ਉਹਦੀ ਤੁਸੀਂ ਗਰਮ ਮੰਨੀ ਜਾਂਦੀ ਆ। ਅਗੇਨ ਮੇਰੇ ਨਾਲੋਂ ਕਿਸੇ ਨੂੰ ਵਧੇਰੇ ਪਤਾ ਤਾਂ ਪਲੀਜ਼ ਜ਼ਰੂਰ ਆ ਕੇ ਦੱਸੋ, ਕਿਉਂਕਿ ਮੈਂ ਤਾਂ ਕੁੱਲ ਮਿਲਾ ਕੇ ਇਹੋ ਤੱਤ ਕੱਢਿਆ ਵੀ ਜਿੰਨਾ ਮਰਜ਼ੀ ਜਾਣ ਲਓ ਓਨਾ ਹੀ ਥੋੜ੍ਹਾ, ਤੁਸੀਂ ਹਰ ਸਟੇਜ 'ਤੇ ਕਹਿ ਸਕਦੇ ਹੁੰਦੇ ਆਈ ਨੋ ਨਥਿੰਗ, ਇੰਨਾ ਕੁ ਜ਼ਿਆਦਾ ਇਹ ਖੂਹ ਆ, ਇਹ ਸਮੁੰਦਰ ਆ, ਤੁਸੀਂ ਹਰ ਇੱਕ ਚੀਜ਼ ਨੌਲੇਜ ਦੇ ਵਿੱਚ ਕੋਈ ਵੀ ਚੀਜ਼ ਆ ਉਹਦਾ ਕੋਈ ਕਿਨਾਰਾ ਨਹੀਂ। ਜੇ ਕੋਈ ਪਹਿਲੀ ਕੋਈ ਗੱਲਬਾਤ ਇੱਦਾਂ ਦੀ ਕੋਈ ਹੈ ਵੀ ਆ ਤਾਂ ਮੈਂ ਉਹਨਾਂ ਦੇ ਬਾਰੇ ਵੀ ਇਹੋ ਹੀ ਕਹੂੰਗਾ ਵੀ ਸੋਰੀ ਮੇਰੀ ਨੌਲੇਜ ਜਿਹੜੀ ਉਹ ਬਿਲਕੁਲ ਸੀਮਿਤ ਜਿਹੀ, ਅੱਗੇ ਦੀ ਅੱਗੇ ਅੱਗੇ ਅਤੇ ਅੱਗੇ ਇਹ ਚੀਜ਼ਾਂ ਜਿਹੜੀਆਂ ਇੰਨੀਆਂ ਕੁ ਜ਼ਿਆਦਾ ਵੱਧ ਜਾਂਦੀਆਂ। ਜੇ ਕੋਈ ਦਾਅਵਾ ਕਰਦਾ ਵੀ ਮੈਨੂੰ ਸਾਰਾ ਕੁਛ ਪਤਾ ਅਤੇ ਨਹੀਂ ਪਤਾ, ਕਿਉਂਕਿ ਜਿੰਨੇ ਸਰੀਰ ਜਿੰਨੇ ਲੋਕ ਉਨੀ ਤਰ੍ਹਾਂ ਦੀ ਨੌਲੇਜ ਉਨੇ ਤਰ੍ਹਾਂ ਦੇ ਐਕਸਪੀਰੀਅੰਸ ਅਤੇ ਨੌਲੇਜ ਵੱਧ ਤੋਂ ਵੱਧ ਕੇ।
1: ਮੈਨੂੰ ਲੱਗਦਾ ਹਰ ਇੱਕ ਜਿਵੇਂ ਆਪਾਂ ਗੱਲ ਕਰ ਹੀ ਰਹੇ ਹਾਂ, ਹਰ ਇੱਕ ਚੀਜ਼ ਨੂੰ ਤੁਸੀਂ ਮਤਲਬ ਹਰ ਇੱਕ ਲਈ ਹਰ ਇੱਕ ਨੁਸਖਾ ਵੀ ਕੰਮ ਨਹੀਂ ਕਰ ਸਕਦਾ ਅਤੇ ਹਰ ਇੱਕ ਦਾ ਮਤਲਬ ਤੁਹਾਡੇ ਸਰੀਰ ਦੇ ਅਕੋਰਡਿੰਗ ਤੁਹਾਡੇ ਟ੍ਰਿਗਰਸ ਹੋਣਗੇ ਤਾਂ ਉਹਦਾ ਟੋਟਕਾ ਵੀ ਤੁਸੀਂ ਆਪ ਹੀ ਕਰ ਕਰਕੇ ਦੇਖੋਗੇ,
0: ਆਪੇ ਤੁਹਾਨੂੰ ਵੇਖਣਾ ਪੈਣਾ, ਤੁਸੀਂ ਆਪ ਵੇਖੋਗੇ ਫਿਰ ਹੀ ਤੁਸੀਂ ਤੁਹਾਨੂੰ ਕੋਈ ਫਰਕ ਪਿਆ ਅਤੇ ਦਵਾਈ ਤਾਂ ਫਿਰ ਹੀ ਹੈ ਨਾ। ਜੇ ਤੁਹਾਨੂੰ ਫਰਕ ਹੀ ਨਹੀਂ ਪਿਆ ਦਵਾਈ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋਵੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੋ ਉਹਦੇ 'ਚ ਤੁਸੀਂ ਇੱਕ ਸਿੱਧਾ ਸਿੱਧਾ ਜਿਹਾ ਇੱਕ ਹੋਰ ਵੀ ਤੁਸੀਂ ਟਰਾਈ ਕਰ ਸਕਦੇ ਹੋ ਫਾਰਮੂਲਾ, ਤੁਸੀਂ ਇਹਨੂੰ ਪੀਸ ਕੇ ਰੱਖ ਸਕਦੇ ਹੋ, ਇੱਕ ਨਿਊਟਰਲ ਜਿਹਾ ਫਾਰਮੂਲਾ ਬਣਾ ਕੇ ਜਿਹੜਾ ਬਾਕੀ ਪਰਿਵਾਰ ਵੀ ਜਿਹੜਾ ਖਾ ਸਕਦਾ ਹੋਵੇ। ਹਾਂ, ਚੂਰਨ ਟਾਈਪ ਬਣਾ ਲਓ, ਜਿੱਦਾਂ ਅਜਵਾਇਣ ਹੋ ਗਈ, ਨਹੀਂ ਬਹੁਤਾ ਪਤਾ ਲੱਗਦਾ ਤੇ ਤੁਸੀਂ ਇੱਦਾਂ ਕਰੋ, ਤੁਸੀਂ ਇਕੁਅਲ ਕੁਆਂਟਿਟੀ ਲੈ ਲਓ ਤੇ ਥੋੜ੍ਹੇ ਜਿਹੇ ਤੋਂ ਸ਼ੁਰੂ ਕਰ ਲਓ। ਮੰਨ ਲਓ ਇੱਕ ਚਮਚਾ ਤੁਸੀਂ ਵੱਡਾ ਸੌਂਫ ਪਾ ਲਈ, ਇੱਕ ਚਮਚਾ ਤੁਸੀਂ ਅਜਵਾਇਣ ਪਾ ਲਈ,
1: ਕਾਲਾ ਨਮਕ,
0: ਹੈ ਨਾ, ਕਾਲਾ ਨਮਕ ਥੋੜ੍ਹਾ ਜਿਹਾ, ਥੋੜ੍ਹਾ ਜਿਹਾ, ਉਹ ਓਨਾ ਨਹੀਂ ਪਾਉਣਾ, ਉਹਨੇ ਕੌੜਾ ਹੀ ਕਰ ਦੇਣਾ, ਹਾਂ ਉਹਨੇ ਉਹਨੇ ਸਵਾਦ ਹੀ ਉਹਦਾ ਖਰਾਬ ਕਰ ਦੇਣਾ। ਲੌਂਗ ਪਾ ਲਓ ਇਹਦੇ 'ਚ ਥੋੜ੍ਹੇ ਜਿਹੇ, ਹੈ ਨਾ, ਅਤੇ ਆਪਣਾ ਇਹਦੇ 'ਚ ਹਰੀਆਂ ਲਾਚੀਆਂ ਪਾ ਲਓ ਥੋੜ੍ਹੀਆਂ। ਸੋ ਉਹ ਇਹ ਸਾਰਾ ਕੁਛ ਜਿਹੜਾ ਵਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਉਹ ਕੁੱਟ ਕੇ ਅਤੇ ਇੱਕ ਤਰ੍ਹਾਂ ਨਾਲ ਚੂਰ ਰਹਿੰਦਾ ਤੁਹਾਡਾ। ਜਦੋਂ ਤੁਹਾਨੂੰ ਲੱਗਦਾ ਵੀ ਇੱਦਾਂ ਦੀਆਂ ਪ੍ਰੋਬਲਮ ਤੁਹਾਨੂੰ ਹੁੰਦੀਆਂ ਨੇ, ਰੋਟੀ ਤੋਂ ਬਾਅਦ ਇੱਕ ਛੋਟਾ ਚਮਚਾ ਜਾਂ ਅੱਧੇ ਚਮਚੇ ਤੋਂ ਸ਼ੁਰੂ ਕਰ ਲਓ ਅਤੇ ਉਹਦੇ ਨਾਲ ਖਾ ਕੇ ਵੇਖੋ ਜੇ ਤੁਹਾਨੂੰ ਫਰਕ ਲੱਗਦਾ। ਅਤੇ ਬਾਕੀ ਐਂਡ ਆਫ ਦਾ ਸਟੋਰੀਜ਼ ਕਿ ਰਾਤ ਦਾ ਖਾਣਾ ਅਵੋਇਡ ਕਰੋ। ਰਾਤ ਨੂੰ ਜਦੋਂ ਤੁਸੀਂ ਹੈਵੀ ਖਾਓਗੇ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਤੋਂ ਕੋਈ ਨਹੀਂ ਬਚਾ ਸਕਦਾ, ਫਿਰ ਤੁਹਾਨੂੰ ਕੁਛ ਨਾ ਕੁਛ ਜਿਹੜਾ ਉਹ ਰਹਿਣੇ ਅੰਟਿਲ ਅਨਲੈਸ ਤੁਹਾਡੀ ਬੋਡੀ ਠੀਕ ਹੈ, ਐਕਸਰਸਾਈਜ਼ ਤੁਸੀਂ ਠੀਕ ਕਰ ਰਹੇ ਹੋ, ਇੱਕ ਸਟੇਜ ਤੱਕ ਠੀਕ ਹੈ, ਤੁਹਾਡੀ ਉਮਰ ਡਿਪੈਂਡ ਕਰਦਾ ਕਿੰਨੀ ਆ, ਪਰ ਉਸ ਤੋਂ ਬਾਅਦ ਤੁਹਾਨੂੰ ਇਹ ਚੀਜ਼ਾਂ ਹੌਲੀ ਹੌਲੀ ਹੌਲੀ ਹੌਲੀ ਹਾਂ ਤੁਹਾਨੂੰ ਉਹ ਚੀਜ਼ਾਂ ਤੁਹਾਨੂੰ ਅਵੋਇਡ ਕਰਨੀਆਂ ਹੀ ਪੈਣੀਆਂ ਜਿਹੜੀਆਂ ਤੁਹਾਨੂੰ ਖਰਾਬ ਕਰਦੀਆਂ। ਜੀ ਕਰਦਾ ਜੀ ਸਦਕੇ ਖਾ ਲਓ, ਦਿਨੇ ਦਿਨੇ ਖਾ ਲਓ, ਦਿਨੇ ਮਤਲਬ ਸਵੇਰੇ ਖਾ ਲਓ, ਹੈ ਨਾ, ਦੁਪਹਿਰੇ ਖਾ ਲਓ, ਹੈ ਨਾ। ਹੁਣ ਸਾਡੇ ਇੱਕ ਸੱਜਣ ਆ, ਉਹ ਉਹਨਾਂ ਨੂੰ ਕੜੀ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਹੋਣ ਲੱਗ ਪਈ ਆ, ਪਹਿਲਾਂ ਨਹੀਂ,
1: ਕਿਸੇ ਨੂੰ ਸਾਗ ਨਾਲ ਬਹੁਤ ਜ਼ਿਆਦਾ,
0: ਸਾਗ ਤੇ ਹੈ ਹੀ ਆ, ਸਾਗ ਤੇ ਹੈ ਹੀ ਪ੍ਰੋਬਲਮ ਅੱਜ ਦੀ ਡੇਟ ਵਿੱਚ, ਪਰ ਉਹ ਵੀ ਤੁਸੀਂ ਦੁਪਹਿਰੇ ਖਾ ਲਓ,
1: ਦੁਪਹਿਰੇ ਖਾ
0: ਲਓ, ਹੈ ਨਾ, ਰਾਜਮਾਂਹ ਵੀ ਦੁਪਹਿਰ ਵਾਲੇ ਹੀ ਆ ਕੰਮ ਸਾਰੇ, ਇਹ ਦੁਪਹਿਰ ਵਾਲੇ ਖਾ
1: ਲਓ। ਦੇਖਿਆ ਜਾਏ ਪਹਿਲਾਂ ਹੁੰਦੀ ਸੀਗੀ ਆਪਣੇ ਘਰਾਂ ਦੇ ਵਿੱਚ ਫਿਕਸ ਆਈਟਮ ਦਿਨ ਦੇ ਅਲੱਗ ਹੁੰਦੇ ਸੀਗੇ, ਰਾਤ ਦੇ ਅਲੱਗ ਹੁੰਦੇ ਸੀਗੇ, ਕੀ ਪਤਾ ਉਹਦੇ ਲੌਂਗ ਟਰਮ ਰੀਜ਼ਨ ਇਹੀ ਹੁੰਦਾ ਹੋਏ ਪਹਿਲੇ ਦੇ ਟਾਈਮ,
0: ਨਹੀਂ ਪਹਿਲੇ 'ਚ ਮੈਨੂੰ ਲੱਗਦਾ ਫਿਰ ਵੀ ਨਾ ਬੜੇ ਸਮਾਰਟ ਸੀ ਸਾਡੇ ਬਜ਼ੁਰਗ, ਆਪਾਂ ਘਰ ਦੇ ਵਿੱਚ ਵੇਖੀਏ ਦਾਦੀ ਦਾਦਾ ਜਾਂ ਮਾਂ ਪਿਓ, ਉਹਨਾਂ ਨੂੰ ਪਤਾ ਸੀ, ਉਹ ਸਵੇਰੇ ਉੱਠ ਕੇ ਸੁੰਡੀ ਬਣਾ ਕੇ ਖਾ ਲੈਂਦੇ ਸੀ, ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਲੱਗ ਗਿਆ ਸੀ ਵੀ ਮੈਂ ਕਿੱਦਾਂ ਠੀਕ ਕਰਨਾ।
1: ਔਰ ਤਾਜ਼ਾ ਤਾਜ਼ਾ ਖਾਣਾ ਉਹਦਾ ਫ੍ਰਿਜ 'ਚ ਭਰ ਭਰ ਕੇ ਰੱਖਿਆ ਨਹੀਂ, ਹੁਣ ਕੁਛ ਹੁੰਦਾ ਨਹੀਂ ਸੀ, ਹੈ ਨਾ,
0: ਅਗੇਨ ਫ੍ਰਿਜ 'ਚ ਰੱਖਿਆ ਗਿਆ ਤੇ ਫਿਰ ਉਹਦੀ ਤਸਵੀਰ ਬਦਲ ਗਈ। 206 ਤੁਸੀਂ ਆਉਣੇ ਰਹੋ ਜੀ। ਹੈਲੋ ਕੁਛ ਕਿਹਾ ਵਾ ਮੰਮੀ ਨੇ, ਕਹਿੰਦੇ ਵੱਡਾ ਹੋ ਗਿਆ, ਕੀ ਕਹਿੰਦੇ?
2: ਨਹੀਂ ਨਹੀਂ ਮੰਮਾ ਨੇ ਤਾਂ ਨੀ ਕੁਛ ਕਿਹਾ।
0: ਹਾਂ ਪਿੱਛੋਂ ਕੌਣ ਬੋਲਿਆ ਫਿਰ?
2: ਕੋਈ ਵੀ ਨੀ।
0: ਹਾਂ ਕਿਹਾ ਵਾ, ਕਿਸੇ ਨੇ ਪਿੱਛੋਂ ਕੁਛ?
2: ਨਹੀਂ ਨਹੀਂ।
0: ਹਾਂ
2: ਟੀਵੀ
0: ਲੱਗਾ ਵਾ। ਓਕੇ ਓਕੇ ਠੀਕ।
2: ਹਾਂਜੀ ਪਿੱਛੇ ਲੱਗਾ ਹੋਣਾ।
0: ਕਿੱਦਾਂ ਜਾ ਰਹੀਆਂ ਛੁੱਟੀਆਂ ਫਿਰ?
2: ਵਧੀਆ ਜਾਣ ਡੀਆਂ ਨੇ।
0: ਹਾਂ ਕਿੱਥੇ ਕਿੱਥੇ ਚਲ ਗਈਆਂ?
2: ਹਾਲੇ ਤਾਂ ਕਿਤੇ ਨਹੀਂ ਗਈਆਂ।
0: ਹਾਂ ਠੀਕ ਆ, ਤੇ ਕੀ ਸੁਣਾਓਗੇ ਫਿਰ?
2: ਅੱਜ ਮੈਂ ਇੱਕ ਗਾਣਾ ਸੁਣਾਉਂਗਾ।
0: ਹਾਂਜੀ ਕਹੋ। ਮੈਂ ਤਾਂ ਗਾਣਾ ਹੀ ਸੁਣਾਉਣ ਆਉਣਾ ਨਾ, ਤੇ ਮੈਂ ਤੇ ਭਾਈ ਗਾਣਾ ਹੀ ਸੁਣਾਉਂਗਾ। ਇੱਕ ਮਿੰਟ ਮੈਨੂੰ ਥੋੜਾ ਜਿਹਾ ਗੱਡੀ ਖਿਲਾਰ ਕੇ ਚੜਾ ਲੈਂਦੇ ਇੱਕ ਸਵਾਰੀ ਹੋਰ। ਹਾਂਜੀ
2: ਮੋਤੀ, ਅੱਜ ਮੈਂ ਗਾਣਾ ਸੁਣਾਉਂਗਾ ਇੱਕ ਫੁੱਲ ਮੋਤੀ ਦਾ।
0: ਹਾਂਜੀ
2: ਤੇ ਇਹ ਹੈਗਾ ਅਰਿਫ

0: थैंक यू।
1: वाह जी वाह, कुलकाबा साहब तो इतने कमाल ही कर छड़ी है।
0: थैंक यू।
1: बड़ा तो ही ते रियाज वधाया, मैनू लगता कि घटाता वा। रवे आपां ब्रेक तो हो गया भी लेट आपां फिर आपां एक बारी कठी ब्रेक लेने आपां तवनीत नूं भी वेलियां कर ही लेने। सत श्री अकाल तवनीत, तुसीं आउंदे रहो।
0: वापस
1: घर ते नहीं आए हले लगता मेनू।
0: मंजे ते उठे बैठे हुए
1: ओए ओए किन्ने किलोमीटर साइकिल चला लिया फिर अज।
0: एप्लीकेशन
1: भी हुंदी है साइकलिंग वाली, पता ओदे तो भी लब सकदे तुसी।
0: मम्मा आपा दिमाग यूज कर दे किथे जाना।
1: साइनस बारे। अच्छा बल्ले तानू ही
0: मालिश करनी
1: पैरां च।
0: हां जी
1: ओके।
0: रोज एक्सरसाइज करनी ब्रीदिंग वाली।
1: ओके।
0: ए जे तुसे एक दिन कीता ओदा मतलब नहीं है नेक्स्ट डे नहीं करना, रोज करना।
1: वेरी नाइस। सानू ते पता नहीं एडी कुड़ी सियाणी है।
2: ए बेबे है ओ।
0: असी करदे हुंदे।
1: गुड गुड गुड, ए ते बहुत वधिया वा पुत।
0: ए तुसी पैकेट MGS तो पैकेट वाला दूध लेके आ ते फिर तुसी और बॉईल करो ते मलाई कर दो फिर तुसी ओदे नाल मक्खन बनाओ ते देसी को। ते फिर ओ नाक च पाओ ते तुनी ते फिर फ्रेश ऑरेंज लेके आओ। ते फिर ओदा संतरा दा जूस बनाओ ते ओदे विच आमला पाउडर पाओ।
1: ओके वाह।
0: रोज पानी वद वद पीना। फ्रूट खाना, कोई गंद मंद नहीं खाना।
1: ये गंद मंद की हुंदा वा सानू पता ही नहीं लगदा।
0: जेलिया जुलिया।
1: ओके जेलिया कौन खांदा वा, तुसीं खांदे हुंदे हो?
0: नहीं मैं कभी टेस्ट नहीं कीता।
1: अच्छा जेली दा टेस्ट।
0: यश आंटी फ्लूड च पा रहे सी।
1: इन्हें नू ताई हूँ दाए फिर।
2: साल पुराना मेरा वीडियो।
0: फिर चिप्स नहीं खाते ते कड़ी ड्रिंक नहीं पींदे।
1: वेरी गुड।
2: सॉफ्ट ड्रिंक। सियाने बच्चे थे।
1: वेरी गुड, तुम तो बड़े बीबे हो।
0: ਹਾਂਜੀ ਨੋਟ ਅਲਾਊਡ ਜਿਹੜਾ ਜੋ ਮਰਜ਼ੀ ਖਾਣ ਪੀ ਉਹਨੂੰ ਮੰਮਾ ਨੂੰ ਉਹਨੂੰ ਕੋਈ ਫਰਕ ਨੀ ਪੈਂਦਾ ਬਸ ਸਾਨੂੰ ਕੋਈ ਫਰਕ ਪੈਂਦਾ ਮੰਮਾ ਕਹਿੰਦੇ ਡੈਡ ਜੋ ਮਰਜ਼ੀ ਖਾਓ ਪਿਓ ਸਾਨੂੰ ਨੀ ਕੋਈ ਫਰਕ ਪੈਂਦਾ
1: ਸਾਨੂੰ ਨੀ ਵਾਰਾ ਖਾਂਦਾ
0: ਫਿਰ ਡੈਡਾ ਸਾਨੂੰ ਕਹਿੰਦੇ ਮੰਮਾ ਨੂੰ ਤੁਸੀਂ ਰਾਜ ਬਹੁਤ ਜਿਹੜੇ ਪਰ ਮੇਰੀ ਟੇਟ ਚ ਬਲੋਟਿੰਗ ਹੋ ਗਈ
2: ਮਾਪਿਆਂ ਨੂੰ ਕਰਨਾ ਹੀ ਪੈਂਦਾ ਨਾ ਵੇਸਟ ਨੀ ਕਰਦੇ ਡਸਟਬਿਨ ਦੀ ਥਾਂ
0: ਜਦੋਂ ਅਸੀਂ ਲਾਸਟ ਟਾਈਮ ਪੀਜ਼ਾ ਲੈ ਕੇ ਆਏ ਸੀ ਇੱਕ ਸੋਫਟ ਡਰਿੰਕ ਮੰਗਾਈ ਮੈਂ ਥੋੜੀ ਜੀ ਪੀਤੀ ਫਿਰ ਮੈਨੂੰ ਪਸੰਦ ਨੀ ਆਈ ਤੇ ਫਿਰ ਮੈਂ ਸਾਰੇ ਨੂੰ ਪੁੱਛੇ ਸੀ ਜੇ ਕਿਸੇ ਨੇ ਲੈਣੀ ਤੇ ਫਿਰ ਵੀਰ ਜੀ ਡੈਡਾ ਕਹਿੰਦੇ ਮੈਂ ਨੀ ਪੀਣੀ ਮੈਂ ਟਿੰਡ ਅਫਰੀ ਗਿਆ ਤੇ ਐਸ਼ਵੀ ਕਹਿੰਦੀ ਮੈਂ ਨੀ ਪੀਣੀ ਮੰਮਾ ਕਹਿ ਮੈਂ ਨੀ ਪੀਣਾ ਜੂਠਾ ਪੀਣਾ ਵੀਰ ਜੀ ਮੈਂ ਨੀ ਪੀਣਾ ਬਾ ਮੈਨੂੰ ਪਤਾ ਸੀ ਵੀਰ ਜੀ ਡਰਾਮਾ ਕਰ ਰਿਹਾ ਸੀ ਸੋ ਮੈਂ ਵੀਰ ਜੀ ਨੂੰ ਦੇਤਾ ਤੇ ਵੀਰ ਜੀ ਫਿਰ ਬਾਅਦ ਚੋ ਵੀਰ ਜੀ ਸਮਾਈਲ ਕਰਨ ਲੱਗ ਗਿਆ
2: ਪਰ ਵੀਰ ਜੀ ਬੜਾ ਵਧੀਆ ਹੈ ਮੈਂ ਮਿਲੀ ਸੀਗੀ ਵੀਰ ਜੀ ਨੂੰ ਹਾਂ ਤੇ ਬੜਾ ਹੀ ਨਾਈਸ
0: ਹਾਂਜੀ ਜਦੋਂ ਜਦੋਂ ਤੁਸੀਂ ਜਦੋਂ ਮੈਂ ਤੇ ਐਸ਼ ਸਕੂਲੇ ਗਏ ਸੀ
1: ਫਿਰ ਓਦਨ ਨਾਈਸ ਹੀ ਉਹ ਬੁਖਾਰ ਸੀ ਨਾ ਓਹਨੂੰ ਨਾਈਸ ਤਾਂ ਕਰਕੇ ਹੀ ਹੈ ਨਾ ਐਸ਼ਲੀ
2: ਅੱਜ ਸੋਮਵਾਰ ਹੈ ਵੀਰ ਜੀ ਨੂੰ ਬੁਖਾਰ ਹੈ
1: ਹਾਂ ਚਲੋ ਹੁਣ ਹੈਗੇ ਤੇ ਹੈਗੀ ਤੇ ਆ ਗਈ ਨਾ ਹੁਣ ਗੁੱਡ
0: ਹਾਂਜੀ ਹੈਗੀ ਮੁੰਡੇ ਲਈ ਦੇ ਹੈਗੀ ਕੁੜੀਆਂ ਲਈ ਦੇ
1: ਤੁਸੀਂ ਤਾਂ ਬਹੁਤ ਚੇਂਜ ਕਰ ਲਿਆ ਠੀਕ ਕਰ ਲਿਆ ਤੁਸੀਂ ਤੇ ਠੀਕ ਕਰ ਲਿਆ
0: ਹਾਂਜੀ ਮੰਮਾ ਮੈਨੂੰ ਸਿਖਾਉਂਦੇ
1: ਵੈਰੀ ਗੁੱਡ
0: ਤੁਸੀਂ ਵੀ
1: ਵੈਰੀ ਗੁੱਡ
0: ਡੈਡਾ ਨੂੰ ਕੋਈ ਫਰਕ ਨਹੀਂ ਪੈਂਦਾ
1: ਜੋ ਮਰਜ਼ੀ ਕਹੀ ਜਾਓ
2: ਡੈਡਾ ਸੁਣਦੇ ਰੇਡੀਓ
1: ਹਾਂ ਸੁਣਦੇ
0: ਡੈਡਾ ਹਾਂਜੀ ਕਦੀ ਕਦੀ
1: ਹਾਂ ਡੈਡਾ ਮਸਤ ਮੌਲਾ ਹੈ
0: ਪੀ ਸੁਣਦੇ ਕੱਲਾ
2: ਅੱਛਾ
1: ਡੈਡਾ ਮਸਤ ਮੌਲਾ ਹੈ ਨਾ ਹੱਸ ਛੱਡਦੇ ਹੋ ਹੈ ਨਾ
0: ਹਾਂਜੀ ਡੈਡਾ ਮਸਤੀ ਮਸਤੀ ਨੇ ਕਿਉਂਕਿ ਲੁਡਿਆਰੇ ਵਾਲੇ ਨੇ ਤੇ ਡੈਡਾ ਬਰਥਡੇ ਆ ਲੱਗਿਆ ਤਾ
1: ਅੱਛਾ ਬਰਥਡੇ ਆ ਡੈਡਾ ਦਾ
0: ਕੈਨੇਡਾ ਨੀ ਜਾ ਸਕਦੇ
1: ਅੱਛਾ ਟੀ ਸ਼ਰਟ ਪਾ ਕੇ ਜਾਂਦੇ ਆ ਓਕੇ ਓਕੇ
2: ਪਾਸਪੋਰਟ ਦੀ ਲੋੜ ਨੀ ਪੈਂਦੀ ਟੀ ਸ਼ਰਟ ਦੀ ਲੋੜ ਪੈਂਦੀ
0: ਜੇ ਡੈਡਾ ਵੀ ਡੈਡਾ ਦੀ ਪਾਸਪੋਰਟ ਵੀ ਲਗਾਓਗੇ
1: ਹਾਂ ਪਾਸਪੋਰਟ ਨੀ ਤੁਸੀਂ ਕਲੀਨ ਲਗਾ ਲਓ ਹਨਾ
0: ਨਹੀਂ
1: ਉਹ ਰੱਗ ਨੀ ਹੁੰਦਾ ਜਿਹੜਾ ਵਿਛਾਈ ਦਾ ਕਾਫੀ ਟੇਬਲ ਦੇ ਥੱਲੇ ਜਿਹੜਾ
0: ਉਹ
1: ਹਾਂ ਉਹ ਰੱਗ ਦੇ ਉੱਤੇ ਚੜ ਕੇ ਜਾਂਦੇ ਆ
2: ਕਿਹੜਾ ਕਾਰਟੂਨ ਆਉਂਦਾ ਸੀ
1: ਅਲਾਦੀਨ ਅਲਾਦੀਨ ਨੀ ਵੇਖਿਆ
0: ਹਾਂਗਕਾਂਗ ਤੇ ਰਹਿ ਉੱਥੇ ਸੋਤੇ ਤੇ ਫਿਰ ਡੈਡਾ ਕੈਨੇਡਾ
1: ਗਏ ਡੈਡਾ ਤੁਹਾਨੂੰ ਕਹਿੰਦੇ ਨੀ ਹੁੰਦੇ ਡੈਡਾ ਤੁਹਾਨੂੰ ਕਹਿੰਦੇ ਨੀ ਹੁੰਦੇ ਸਾਰੀਆਂ ਗੱਲਾਂ ਨਾ ਦੱਸਦਿਆ ਕਰ ਰੇਡੀਓ ਤੇ ਏਦਾਂ ਨਾ ਕਰਿਆ ਕਰ
0: ਕਹਿੰਦੇ ਹੁੰਦੇ ਮੈਂ ਨੀ ਸੋਡੀ ਗੱਲ ਡੈਡ ਨੂੰ ਕੋਈ ਡੈਡ ਨੂੰ ਸਾਨੂੰ ਨੀ ਕੋਈ ਫਰਕ ਪੈਂਦਾ ਫਿਰ ਅਸੀਂ ਡੈਡ ਨੂੰ ਕੋਈ ਫਰਕ
2: ਤੇ ਉੱਤੇ ਮੰਮੀ ਵੀ ਕਹਿੰਦੀ ਹੈ ਕਿ ਮੈਂ ਬੜਾ ਸਿਖਾਉਂਦੀ ਹਾਂ ਕਿ ਕੰਮ ਤੁਸੀਂ ਗੱਲ ਕਰੋ
0: ਨਹੀਂ
2: ਉਹਦਾ ਵੀ ਫਰਕ ਨੀ ਪੈਂਦਾ।
0: ਮੰਮਾ
1: ਹੱਸਦੇ ਆ?
0: ਹਾਂਜੀ ਮੰਮਾ ਰੋਜ਼ ਹੱਸਦੇ ਹੀ ਰਹਿੰਦੇ। ਤਾਈ ਮੰਮਾ ਦੇ ਦੰਦ ਚਿੱਟੇ ਨੇ ਤੇ ਖਰਗੋਸ਼ ਵਾਲੇ ਨੇ।
2: ਤੇ ਮੰਮੀ ਦਾ ਫੇਵਰਿਟ ਸਿੰਗਰ ਹਸਤਿੰਦਰ ਜਦ ਵਜੇ ਹੱਸਦੇ ਹੀ ਰਹਿੰਦੇ ਆ।
1: ਤੇਰੀ ਚੀ ਚੀ ਕਰ ਦੇਣੀ ਤੇਰੀ ਮੰਮਾ ਨੇ।
0: ਹਾਂ ਮੰਮਾ ਨੀ ਸਾਡੀ ਚੀ ਚੀ ਕਰਦੇ, ਉਦੋਂ ਹੀ ਚੀ ਚੀ ਕਰਦੇ ਜਦੋਂ ਅਸੀਂ ਮੰਮਾ ਦੀ ਗੱਲ ਨੀ ਸੁਣਦੇ।
1: ਓਕੇ ਤੇ ਉਹ ਕਿੰਨੀ ਕੁ ਵਾਰੀ ਹੁੰਦਾ ਦਿਹਾੜੀ ਚ?
0: ਜਦੋਂ ਮਰਜ਼ੀ। ਸਾਨੂੰ ਸਾਨੂੰ ਪਤਾ ਨੀ ਹੁੰਦਾ ਕਦੋਂ ਵੀ ਪੈਸਾ
1: ਸਭ ਤੋਂ ਵੱਧ ਚੱਲਣਾ ਪੈਂਦਾ।
2: ਫਿਰ ਵੀ ਚੱਲ ਭੈਣਾਂ ਤੇ ਬੋਲੀਆਂ ਸੁਣਾ ਕੇ ਜਾਂਦਾ।
1: ਉਹ ਤਾਂ ਪਤਾ ਭੈਣਾਂ ਤੇ ਕਿੱਡੀਆਂ ਸੋਹਣੀਆਂ ਬੋਲੀਆਂ ਸੁਣਾਉਂਦਾ ਵਾ।
0: ਵੈਰੀ
1: ਗੁਡ, ਤੁਸੀਂ ਤਾਂ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਬਹੁਤ ਸੋਹਣੀਆਂ ਗੱਲਾਂ ਦੱਸੀਆਂ ਤੁਸੀਂ। ਥੈਂਕ ਯੂ ਪੁੱਤਰ,
0: ਥੈਂਕ ਯੂ, ਸਤਿ ਸ਼੍ਰੀ ਅਕਾਲ, ਬਾਈ।
1: ਸਤਿ ਸ਼੍ਰੀ ਅਕਾਲ, ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਹੁਣ ਆਪਾਂ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ। ਰਕੇਸ਼ ਜੀ ਕਹਿੰਦੇ ਨੇ ਕਿ ਮਿਸਟਰ ਗਾਬਾ ਜੀਓ, ਤੇ ਹਾਂਜੀ ਜੀ ਗਾਬਾ ਗਾਬਾ ਹੋ ਗਈ। ਤੇ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਤੇ ਹੈਪੀ ਮੰਡੇ। ਰਮਨਦੀਪ ਜੀ ਕਹਿੰਦੇ ਨੇ ਕਿ ਮਾਈ ਬ੍ਰਦਰ ਟੁੱਕ ਹਿਜ਼ ਫੈਮਿਲੀ ਤੋਂ ਟੁੱਲੀ ਫੈਸਟੀਵਲ ਇਨ ਮੈਲਬਨ, ਤੇ ਤੁਸੀਂ ਉੱਥੇ ਵੀ ਜਾ ਸਕਦੇ ਹੋ ਫੈਮਿਲੀ ਦੇ ਨਾਲ ਛੁੱਟੀਆਂ ਦੇ ਵਿੱਚ। ਥੈਂਕ ਯੂ ਤੁਹਾਡਾ, ਹਾਂਜੀ ਇਹ ਵੀ ਚੇਤਾ ਕਰਾਉਣ ਦੇ ਲਈ, ਤੇ ਬਹੁਤ ਵਧੀਆ, ਥੈਂਕ ਯੂ। ਤੇ ਸੰਦੀਪ ਰਖੜਾ ਜੀ ਕਹਿੰਦੇ ਨੇ ਕਿ ਮੈਂ ਤੇ ਕਹਿੰਦੇ ਕਿ ਮਿੱਸੀ ਰੋਟੀ ਦੇ ਨਾਲ ਕੌਫੀ ਪੀ ਕੇ ਤੇ ਹੁਣ ਬਿਨ ਚੁੱਕੀ ਜਾਂਦੇ ਹਾਂ ਤੇ ਨਾਲ ਸੁਣੀ ਜਾਂਦੇ ਰੇਡੀਓ, ਨੋ ਕੰਪਲੇਂਟਸ, ਬਸ ਸ਼ੁਕਰਾਨਾ। ਬਿਲਕੁਲ ਜੀ, ਕੰਪਲੇਂਟ ਕਾਹਦੀ, ਜਦੋਂ ਕੋਈ ਜ਼ੋਰ ਹੀ ਨਹੀਂ ਹੈ ਕਿਸੇ ਅੱਗੇ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਪਲੀਜ਼। ਧੰਨਵਾਦ ਜੀ, ਕਹਿੰਦੇ ਗਾਬਾ ਸਾਹਿਬ ਦਾ ਫੁੱਲ ਨੇਮ ਦੱਸਿਓ, ਸਮਰ ਗਾਬਾ ਜੀ ਇਹਨਾਂ ਦਾ ਨਾਮ, ਥੈਂਕ ਯੂ। ਅਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਲਈ। ਅਤੇ ਰਿਚਰਡ ਜੀ ਕਹਿੰਦੇ ਨੇ ਕਿ ਬਿਊਟੀਫੁੱਲ, ਇਹ ਸੱਸ ਸਵੇਰੇ ਲਾਫਟਰ ਥੈਰੇਪੀ ਦੇ ਟਾਈਮ ਕੀਤਾ ਸੀ ਇਹਨਾਂ ਨੇ ਮੈਸੇਜ, ਥੈਂਕ ਯੂ। ਅਤੇ ਬਲਜੀਤ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅਤੇ ਹਾਂਜੀ ਬਰਫ ਜੀ ਧੰਨਵਾਦ ਤੁਹਾਡਾ। ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
3: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
4: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
5: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
6: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी।
1: ਯੋ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਯਸ਼ਪ੍ਰੀਤ।
2: ਮੈਨੂੰ ਤਾਂ ਲੱਗਦਾ ਆਪਾਂ ਇੰਨੀ ਬਿਮਾਰੀਆਂ ਦੀ ਗੱਲ ਕਰਦੇ ਹਾਂ, ਗੱਲ ਤੇ ਆਪਾਂ ਕਰਨੀ ਸੀ
1: ਬਰੋ ਬਰੋ ਬਰੋ ਬਿਮਾਰੀਆਂ ਤਾਂ ਹੋਣੀ,
2: ਹਾਂ ਖਾਣ ਪੀਣ ਦੀ ਗੱਲਾਂ ਕਰਨੀ ਸੀ,
1: ਇਹ ਕਾਮਨ ਬਿਮਾਰੀ
2: ਓਵਰ ਥਿੰਕਿੰਗ। ਮੈਨੂੰ ਇੱਕ ਵਾਰੀ ਟਰੋਮਾ ਚ ਮੈਂ ਚਲੀ ਜਾਂਦੀ ਹਾਂ ਫਿਰ ਮੈਨੂੰ ਉਸ ਤੋਂ ਨਿਕਲਣ ਚ ਵੀ ਟਾਈਮ ਲੱਗਦਾ।
1: ਹਾਂ ਸਹੀ ਗੱਲ ਹੈ।
2: ਖੈਰ ਮਤਲਬ ਕੋਈ ਵੀ ਜਿਵੇਂ ਮੌਸਮ ਹੁੰਦਾ, ਜਿਵੇਂ ਅੱਜ ਦਾ ਮੌਸਮ ਇੱਦਾਂ ਦਾ, ਉਸ ਨਾਲ ਵੀ ਤੁਹਾਡਾ ਮਤਲਬ ਤੁਹਾਨੂੰ ਖਾਣ ਪੀਣ ਦਾ ਕੁਛ ਦਿਲ ਕਰਦਾ, ਪਰ ਕਈ ਵਾਰੀ ਉੱਦਾਂ ਜਿਸ ਹਿਸਾਬ ਦਾ ਤੁਹਾਡਾ ਮੂਡ ਹੁੰਦਾ ਨਾ, ਤੁਹਾਨੂੰ ਉਸ ਤਰੀਕੇ ਦਾ ਹੀ ਖਾਣਾ ਮਤਲਬ ਐਵੇਂ ਲੱਗਦਾ ਕਿ ਯਾਰ ਅੱਜ ਇਹ ਖਾਣਾ ਹੈ ਨਾ, ਕਰੇਵਿੰਗਸ ਦੀ ਜਿਹੜੇ
1: ਗੱਲ। ਬਿਲਕੁਲ, ਹੁਣ ਜਿੱਦਾਂ ਖਾਸ ਤੌਰ ਤੇ ਛੁੱਟੀਆਂ ਚੱਲ ਰਹੀਆਂ ਤੇ ਛੁੱਟੀਆਂ ਦੇ ਵਿੱਚ ਜੇ ਤੁਸੀਂ ਘਰੇ ਹੋ ਤੇ ਤੁਹਾਡਾ ਘੁੰਮ ਘੁਮਾ ਕੇ ਫਿਰ ਤੁਸੀਂ
2: ਦਾਲ ਚੌਲ ਤੁਹਾਡਾ ਖਾਣ ਦਾ ਜੀ ਕਰੇਗਾ
1: ਨਹੀਂ, ਚਲੋ ਡਿਪੈਂਡ ਕਰਦਾ
2: ਕੀ ਮਿਲ ਰਿਹਾ ਹੈ ਨਾ।
1: ਹਾਂ ਡਿਪੈਂਡ ਕਰਦਾ, ਵੇਖੋ ਜਦੋਂ ਤੁਸੀਂ ਬਹੁਤ ਕਿਤੇ ਘੁੰਮ ਫਿਰ ਕੇ ਆਏ ਹੋ ਤੇ ਤੁਸੀਂ ਯਾਦ ਕਰੋ ਵੀ ਉਸ ਟਾਈਮ ਤੁਹਾਨੂੰ ਦਾਲ ਚੌਲ ਹੀ ਵਧੀਆ ਲੱਗਦੇ ਹਨ,
2: ਐਂਡ ਚ ਤੇ ਠੀਕ ਹੈ
1: ਤੁਹਾਨੂੰ ਇਹ ਲੱਗਦਾ ਹੁੰਦਾ ਵੀ ਹੁਣ ਉਹੋ ਜਿਹੇ ਸਸਤ ਮਿਲੇ। ਚਲੋ ਖੈਰ ਅੱਗੇ ਵਧਦੇ ਹਾਂ ਪ੍ਰੋਗਰਾਮ ਦੇ ਵਿੱਚ, ਪਿਛਲੇ ਸੈਗਮੈਂਟ ਤੋਂ ਅੱਗੇ ਆਪਾਂ ਸਫ਼ਰ ਤੋਰਦੇ ਹਾਂ। ਗਾਣਾ ਤੁਸੀਂ ਸੁਣ ਰਹੇ ਸੀ, ਪਤਾ ਨਹੀਂ ਕਿਹਦਾ ਹੀ ਯਾਰ ਇਹ, ਮਤਲਬ ਪਰ ਕੁਛ ਵੀ ਮੈਂ ਵੇਖਣਾ ਵੀ ਕੁਛ ਵੀ ਲਿਖੀ ਜਾਂਦੇ ਕੁਛ ਵੀ ਗਾਈ ਜਾਂਦੇ ਨਾ, ਮਾਵਾਂ ਜਿੱਦਾਂ ਜਵਾਕਾਂ ਨੂੰ ਇਹ ਮੈਂ ਉਦਾਂ ਤੈਨੂੰ ਪਿਆਰ ਕਰਾਂ, ਪਾ ਬਹੁਤ ਸੋਹਣੀ ਗੱਲ ਹੈ,
2: ਪਤਾ ਨੀ ਕੀ ਕਹਿਣਾ ਚਾਹ ਰਹੇ ਸੀ
1: ਮਾਲੀ, ਪਤਾ ਨੀ ਕੀ ਇਹੋ ਜਿਹੇ ਜਜ਼ਬਾਤ
2: ਕਵੀ ਦੀ ਕਲਪਨਾ,
1: ਕੁਛ ਵੀ ਅੱਜ ਕੱਲ ਕੁਛ ਵੀ ਚੱਲ ਜਾਂਦਾ। ਚਲੋ ਖੈਰ ਆਪਾਂ ਅੱਗੇ ਵਧਦੇ ਹਾਂ, ਤੇ ਤੁਸੀਂ ਕੀ ਬਣਾਇਆ ਛੁੱਟੀਆਂ ਚ ਖਾਣ ਪੀਣ ਲਈ?
2: ਮੈਂ ਤੇ ਹੁਣ ਇਹ ਤੇ ਮੈਨੂੰ ਲੱਗਦਾ ਕਿ ਹੁਣ ਇੱਕ ਹਫ਼ਤੇ ਤੇ ਐਵੇਂ ਹੀ ਬੰਦਾ ਲਗਾ ਦਿੰਦਾ ਕਿ ਹਾਂ ਚਲ ਠੀਕ ਹੈ ਛੁੱਟੀਆਂ, ਇਹ ਨੈਕਸਟ ਹਫ਼ਤੇ ਤੁਹਾਨੂੰ ਇੱਦਾਂ ਹੁੰਦਾ ਗਿਲਟ 'ਚ ਤੁਸੀਂ ਜਾਂਦੇ ਹੋ ਕਿ ਹਾਂ ਯਾਰ ਕੁਛ ਤੇ ਵਧੀਆ ਘੁਮਾ ਦੀਏ, ਕਿਤੇ ਵਧੀਆ ਕੁਛ ਖਵਾ ਦੀਏ, ਤੇ ਨਾ
1: ਖਾ ਲਈਏ ਕਿ ਖਵਾ ਦੀਏ,
2: ਖਾ ਵੀ ਲਈ ਓਬਵੀਅਸਲੀ, ਉਹ ਬਣਾਉਣਾ ਤੇ ਆਪਾਂ ਵੀ ਤੇ ਖਾਣਾ ਹੀ ਹੈ। ਮੇਰੇ ਬੱਚੇ ਨੂੰ ਇਡਲੀ ਸਾਂਬਰ ਬੜਾ ਪਸੰਦ ਹੈ ਤੇ ਮੈਨੂੰ ਖੁਦ ਨੂੰ ਵੀ ਸਾਊਥ ਇੰਡੀਅਨ ਵਧੀਆ ਲੱਗਦਾ ਬਣਾਉਣਾ ਵੀ, ਇੱਕ ਵਾਰ 'ਚ ਘੋਲ ਜਿਹਾ ਬਣਾਇਆ ਤੇ ਤੁਸੀਂ ਬੈਟਰ 'ਚ ਪਾਇਆ,
1: ਘੋਲ ਘੋਲ ਕੇ ਮਾਰੇ ਚੱਕ ਚੱਕ ਕੇ,
2: ਤੇ ਉਹ ਬੜਾ ਨਾਲੇ ਹੈਲਦੀ ਵੀ ਹੁੰਦਾ, ਕਿੰਨੀ ਸਾਰੀ ਸਾਂਬਰ 'ਚ ਕਿੰਨੀ ਸਾਰੀ ਸਬਜ਼ੀਆਂ ਪਈ ਹੁੰਦੀਆਂ ਨਾ,
1: ਹੋਰ ਡੋਗਲਾ ਘਾਗੜਾ ਫਾਫੜਾ,
2: ਉਹ ਗੁਜਰਾਤ 'ਚ ਲੈ ਗਏ ਤੁਸੀਂ, ਆਪਾਂ ਸਾਊਥ ਇੰਡੀਆ 'ਚ
1: ਓਕੇ, ਪਰ ਸਾਂਬਰ ਨਾਲ ਵੀ ਤੁਹਾਨੂੰ ਪਤਾ ਹੁੰਦੀ ਹੈ
2: ਇਹ ਵਾਲੀ, ਕਿਉਂਕਿ ਤੂਰ ਦਾਲ ਹੈ ਨਾ, ਤੂਰ ਦਾਲ ਤੇ ਕਰਦੀ ਹੈ ਕਿਸੇ ਕਿਸੇ ਨੂੰ,
1: ਦਿਨੇ ਦਿਨੇ ਖਾ ਲਓ,
2: ਯੂਰਿਕ ਐਸਿਡ ਦਾ ਇਸ਼ੂ ਹੋ ਉਹਨੂੰ ਵੀ ਤੂਰ ਦਾਲ ਬੜੀ ਟ੍ਰਿਗਰ ਕਰਦੀ ਹੈ। ਤੇ ਨਾ ਸਾਂਬਰ ਦੀ ਗੱਲ ਚੱਲੀਏ ਤੇ ਸਾਂਬਰ ਦੀ ਵੀ ਹਿਸਟਰੀ ਹੈ, ਮਤਲਬ ਕਿ ਕਿਵੇਂ ਸਾਂਬਰ ਬਣਿਆ, ਤੁਹਾਨੂੰ ਪਤਾ ਹੁਣ ਤੁਹਾਡੇ ਅਕੋਰਡਿੰਗ ਸਾਂਬਰ ਕਿੱਥੇ ਦੀ ਡਿਸ਼ ਹੈ, ਕਿੱਥੇ ਦੀ ਹੈ ਇਹ ਡਿਸ਼?
1: ਸਾਊਥ ਦੀ ਕਹਿੰਦੇ,
2: ਸਾਊਥ ਹੈ ਨਾ, ਸਾਊਥ ਇੰਡੀਅਨ ਕਿਊਜ਼ੀਨ ਚ ਆਉਂਦਾ ਹੈ ਕਿ ਹਾਂ ਸਾਂਬਰ ਹੋ ਗਿਆ, ਇਡਲੀ ਹੋ ਗਈ, ਡੋਸਾ ਹੋ ਗਏ, ਲੇਕਿਨ ਹੈਰਾਨਗੀ ਦੀ ਗੱਲ ਹੈ ਸਾਂਬਰ ਐਕਚੁਅਲੀ ਸਾਊਥ ਇੰਡੀਆ ਚ ਬਣਦਾ ਹੀ ਨਹੀਂ ਸੀ ਪਹਿਲਾਂ ਕਦੇ।
1: ਓਕੇ,
2: ਇਹਦੀ ਬੜੀ ਇੰਟਰਸਟਿੰਗ ਕਹਾਣੀ ਹੈ, ਉਹ ਮੈਂ ਤੁਹਾਨੂੰ ਸੁਣਾਉਂਦੀ ਹਾਂ ਅੱਜ। ਜਿਹੜੀ ਮਤਲਬ ਸਾਂਬਰ ਦੀ ਸ਼ੁਰੂਆਤ ਕਿਵੇਂ ਹੋਈ ਉਹ ਇਸ ਦੀ ਗੱਲ ਮਤਲਬ ਆਪਾਂ ਕਰਾਂਗੇ ਅੱਜ, ਕਿ ਸਭ ਤੋਂ ਪਹਿਲਾਂ ਜਦੋਂ 17ਵੀਂ ਸ਼ਤਾਬਦੀ ਸੀ ਨਾ, ਉਸ ਟਾਈਮ ਮਰਾਠਾ ਐਮਪਾਇਰ ਬੜੇ ਪੀਕ 'ਤੇ ਸੀਗਾ, ਮਤਲਬ ਸਾਰੇ ਪਾਸੇ ਮਰਾਠਾ ਦਾ ਸੀਗਾ, ਛਤਰਪਤੀ ਸ਼ਿਵਾਜੀ ਵਾਲਾ ਟਾਈਮ ਸੀਗਾ ਜਿਹੜਾ। ਅਤੇ ਨਾ ਤਮਿਲਨਾਡੂ ਦਾ ਏਰੀਆ ਵੀ ਇਹਨਾਂ ਨੇ ਆਪਣੇ ਅੰਡਰ ਕਰ ਲਿਆ ਸੀ ਮਰਾਠਿਆਂ ਨੇ, ਅਤੇ ਤੰਜਾਵੁਰ ਜਿਹੜੀ ਜਗ੍ਹਾ ਸੀਗੀ ਉੱਥੇ ਦੇ ਜਿਹੜੇ ਰਾਜਾ ਸੀ ਬਣੇ ਉਹ ਸੀਗੇ ਸ਼ਾਹਜੀ ਭੋਸਲੇ, ਤੇ ਉਹਨਾਂ ਨੇ ਉੱਥੇ ਦੀ ਮਤਲਬ ਉੱਥੇ ਦੇ ਸਾਂਭਲਿਆ, ਉੱਥੇ ਦੇ ਰਾਜਾ ਬਣ ਗਏ। ਤੇ ਇੱਕ ਵਾਰੀ ਉੱਥੇ ਤੰਜਾਵੁਰ ਦੇ ਵਿੱਚ ਇੱਕ ਸਪੈਸ਼ਲ ਗੈਸਟ ਆਉਣੇ ਸੀਗੇ, ਜੋ ਸੀਗੇ ਮਹਾਰਾਜ ਸ਼ਿਵਾਜੀ ਦੇ ਬੇਟੇ ਸੰਭਾਜੀ। ਹੁਣ ਓਬਵੀਅਸਲੀ ਘਰੇ ਕੋਈ ਸਪੈਸ਼ਲ ਗੈਸਟ ਆਉਂਦਾ ਤਾਂ ਆਪਾਂ ਨੂੰ ਲੱਗਦਾ ਕਿ ਵੱਧ ਤੋਂ ਵੱਧ ਵਧੀਆ ਤੋਂ ਵਧੀਆ
1: ਬਣਾਈ
2: ਜਾਏ ਉਹਨਾਂ ਲਈ, ਉਹਨਾਂ ਦੇ ਸਵਾਗਤ ਦੇ ਵਿੱਚ। ਤੇ ਭੋਸਲੇ ਜੀ ਨੇ, ਸ਼ਾਹਜੀ ਭੋਸਲੇ ਨੇ ਕਿਹਾ ਆਪਣੇ ਰਸੋਈਆਂ ਨੂੰ ਕਿ ਤੁਸੀਂ ਬਹੁਤ ਹੀ ਵਧੀਆ ਕੁਛ ਬਣਾਓ, ਕਿਉਂਕਿ ਇਹ ਮੇਰੇ ਲਈ ਬੜੇ ਇੰਪੋਰਟੈਂਟ ਨੇ, ਅਤੇ ਵਧੀਆ ਦੀ ਕੋਈ ਚੀਜ਼ ਬਣਾਓ, ਅਤੇ ਦਾਲ ਉਹਨਾਂ ਦੀ ਫੇਵਰੇਟ ਹੈ। ਅਤੇ ਮਹਾਰਾਸ਼ਟਰੀਅਨ ਲੋਕ ਜਿਹੜੀ ਦਾਲ ਬਣਾਉਂਦੇ ਨਾ, ਜਿਵੇਂ ਆਪਾਂ ਮੂੰਗੀ ਮਸਰੀ ਆਪਣੇ ਪੰਜਾਬੀ ਘਰਾਂ 'ਚ ਕਾਮਨ ਹੁੰਦੀ ਹੈ ਨਾ, ਇਹ ਲੋਕ ਬਣਾਉਂਦੇ ਨੇ ਆਮਟੀ। ਆਮਟੀ ਜਿਹੜੀ ਦਾਲ ਹੁੰਦੀ ਨਾ, ਇੱਕ ਕਾਇੰਡ ਆਫ ਉਸ 'ਚ ਨਾ ਖਟਾਈ ਹੁੰਦੀ ਹੈ ਬਹੁਤ ਜ਼ਿਆਦਾ, ਉਹ ਖਟਾਈ ਲਈ ਇਮਲੀ ਨਹੀਂ ਵਰਤਦੇ, ਉਹ ਯੂਜ਼ ਕਰਦੇ ਨੇ ਕੋਕਮ।
1: ਕੋਕਮ
2: ਆਉਂਦਾ ਇੱਕ ਮਤਲਬ ਇਮਲੀ ਦੀ ਫੈਮਿਲੀ ਤੋਂ ਹੀ ਕਹਿ ਲਓ, ਖੱਟਾ ਜਿਹਾ ਹੁੰਦਾ ਉਹ, ਛਿਲਕੇ ਵਰਗੇ ਬਰਾਊਨ, ਮਤਲਬ ਦੇਖਣ 'ਚ ਜੇ ਤੁਸੀਂ ਦੇਖੋਗੇ ਨਾ ਉਹਦੇ ਪੀਸਿਸ, ਤੇ ਤੁਹਾਨੂੰ ਲੱਗੇਗਾ ਬੀਟਰੂਟ ਹੈ। ਪਰ ਉਹ ਬੜਾ ਸੋਫਟ ਸੋਫਟ ਜਿਹਾ ਹੁੰਦਾ, ਉਹ ਤੁਸੀਂ ਦਾਲ ਚ ਹੀ ਪਾਉਂਦੇ ਹੋ। ਮਹਾਰਾਸ਼ਟਰੀਅਨ ਲੋਕ ਬੜੀ ਆਪਣੀ ਖਾਣ ਪੀਣ ਦੇ ਵਿੱਚ ਸਬਜ਼ੀਆਂ ਦੇ ਵਿੱਚ ਦਾਲਾਂ ਚ ਵਰਤਦੇ ਨੇ, ਤੇ ਆਪਣੇ ਇੱਥੇ ਆਪਾਂ ਇਮਲੀ ਆਮਚੂਰ ਵਰਤਦੇ ਹਾਂ। ਤੇ ਉਹਨੇ ਕਿਹਾ ਕਿ ਆਮਟੀ ਜ਼ਰੂਰ ਬਣਾਇਓ, ਆਮਟੀ ਉਹਨਾਂ ਦੀ ਫੇਵਰੇਟ ਹੈ। ਹੁਣ ਆਮਟੀ ਜਿਹੜੀ ਸੀਗੀ ਉਹ ਬਣਦੀ ਸੀਗੀ ਮੂੰਗ ਦੀ ਦਾਲ ਤੇ ਕੋਕਮ ਨਾਲ। ਹੁਣ ਸਾਊਥ ਵਾਲੇ ਏਰੀਆ ਦੇ ਵਿੱਚ ਦੋਨੇ ਹੀ ਦਾਲਾਂ ਨਹੀਂ ਸੀ, ਦਾਲ ਵੀ ਨਹੀਂ ਸੀ ਤੇ ਕੋਕਮ ਵੀ, ਜਿਵੇਂ ਤੁਹਾਨੂੰ ਨਹੀਂ ਪਤਾ ਉੱਥੇ ਵੀ ਕਿਸੇ ਨੂੰ ਨਹੀਂ ਪਤਾ ਸੀਗਾ। ਹੁਣ ਰਾਜਾ ਨੇ ਜਿਹੜਾ ਆਦੇਸ਼ ਦਿੱਤਾ ਉਹ ਵੀ ਪੂਰਾ ਕਰਨਾ। ਫਿਰ ਉਹਨੇ ਕੀ ਕੀਤਾ ਕਿ ਚਲੋ ਮੋਡੀਫਾਈ ਕਰਦਾ, ਕੁਛ ਵਧੀਆ ਕੁਛ ਹੋਰ ਨਿਕਾਲਦਾ। ਤੇ ਉੱਥੇ ਤੂਰ ਦਾਲ ਬੜੀ ਮਿਲਦੀ ਸੀਗੀ, ਤੇ ਉਹਨਾਂ ਨੇ ਕੀ ਕੀਤਾ ਤੂਰ ਦਾਲ ਲਈ। ਹੁਣ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਆਮਟੀ ਹੁੰਦੀ ਹੈ ਉਹ ਖੱਟੀ ਜਿਹੀ ਹੁੰਦੀ ਹੈ, ਤੇ ਉਹਨਾਂ ਨੇ ਸਵੈਪ ਕਰਤਾ ਇਮਲੀ ਨਾਲ। ਤੇ ਜਿਹੜੀ ਦਾਲ ਬਣਾਈ ਉਹਨਾਂ ਨੇ ਤੂਰ ਦੀ ਦਾਲ, ਤੇ ਉਸ 'ਚ ਬਹੁਤ ਸਾਰੀ ਪਾਤੀ ਸਬਜ਼ੀਆਂ, ਜਿਹੜੀ ਉੱਥੇ ਦੀ ਉਸ ਇਲਾਕੇ ਦੀ ਸਬਜ਼ੀਆਂ ਹੋ ਗਈ, ਡਰਮ ਸਟਿਕਸ ਵਗੈਰਾ ਹੋ ਗਏ, ਆਲੂ ਹੋ ਗਏ, ਲੌਕੀ ਹੋ ਗਈ, ਜੋ ਕੁਛ ਵੀ ਉਹਨਾਂ ਨੂੰ ਮਿਲਿਆ, ਮਿਕਸ ਜੀ ਸਬਜ਼ੀਆਂ ਤੇ ਖੱਟੀ ਜੀ ਤੂਰ ਦੀ ਦਾਲ ਬਣਾਤੀ ਪਤਲੀ ਜੀ। ਤੇ ਉਹ ਉਹਨਾਂ ਨੂੰ ਬੜੀ ਪਸੰਦ ਆਈ, ਜਿਹੜੇ ਸੰਭਾਜੀ ਸੀ ਨਾ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ, ਉਹ ਕਹਿੰਦੇ ਕਿ ਯਾਰ ਇਹ ਕੀ ਚੀਜ਼ ਹੈ, ਇਹਦਾ ਨਾਂ ਕੀ ਹੈ। ਤੇ ਕਿਉਂਕਿ ਉਹਨਾਂ ਨੇ ਪਹਿਲੀ ਵਾਰੀ ਬਣਾਈ ਸੀ, ਪਹਿਲੀ ਵਾਰੀ ਉਹਦਾ ਕੋਈ ਨਾਂ ਵੀ ਨਹੀਂ ਸੀਗਾ, ਤੇ ਤਾਂ ਹੀ ਉੱਥੋਂ ਕਿਉਂਕਿ ਉਹਨਾਂ ਨੂੰ ਇੰਨੀ ਜ਼ਿਆਦਾ ਪਸੰਦ ਆਈ, ਤੇ ਉਹਨਾਂ ਦੇ ਸਨਮਾਨ ਦੇ ਵਿੱਚ ਹੀ ਉਹ ਜਿਹੜੀ ਡਿਸ਼ ਸੀਗੀ, ਜਿਹੜੀ ਦਾਲ ਸੀਗੀ, ਉਹਦਾ ਨਾਂ ਰੱਖਤਾ ਸੰਭਾਚੇ ਆਹਾਰ, ਜਿਹਨੂੰ ਮਤਲਬ ਅੱਗੇ ਚੱਲ ਕੇ ਮੋਡੀਫਾਈ ਹੋ ਗਿਆ ਸਾਂਭਰ।
1: ਓਕੇ,
2: ਤੇ ਤੁਸੀਂ ਸੋਚ ਲਓ ਕਿ ਮਤਲਬ ਕਿੱਥੇ ਆਪਾਂ ਸਾਊਥ ਇੰਡੀਆ 'ਚ ਇੰਨੀ ਜ਼ਿਆਦਾ ਡੋਮੀਨੇਟ ਕਰਨ ਵਾਲੀ ਜਿਹੜੀ ਚੀਜ਼ ਹੈ ਉਹ ਅਸਲ 'ਚ ਉੱਥੇ ਬਣਦੀ ਵੀ ਨਹੀਂ ਸੀ, ਤੇ ਉੱਥੇ ਲੈ ਕੇ ਆਏ ਮਰਾਠੇ। ਲੇਕਿਨ ਅਸਲ ਚ ਉੱਥੇ ਦੀ ਹੈ ਹੀ ਨਹੀਂ।
1: ਏਦਾਂ ਤੇ ਬਹੁਤ ਕੁਛ ਹੈ ਵੇਖੋ, ਪੰਜਾਬ ਦੇ ਆਪਣੀਆਂ ਡਿਸ਼ਿਜ਼ ਇੰਨੀਆਂ ਕ ਨੇ ਵੀ ਉਹ ਤੁਸੀਂ ਹੈਰਾਨ ਹੋ ਜਾਓਗੇ, ਕੋਈ ਵੀ ਲਗਭਗ ਕੁਛ ਵੀ ਆਪਣਾ ਨਹੀਂ ਹੈ।
2: ਹੁਣ ਇਡਲੀ ਕਿੰਨੀ ਆਪਣੇ ਮਤਲਬ ਬ੍ਰੈਕਫਾਸਟ ਦੀ ਆਪਾਂ ਪਿਛਲੇ ਦਿਨੋਂ ਗੱਲ ਕਰਦੇ ਸੀਗੇ, ਤੇ ਬ੍ਰੈਕਫਾਸਟ ਦੇ ਵਿੱਚ ਵੀ ਇਡਲੀ ਬੜੀ ਚੱਲਦੀ ਹੈ। ਮਹਾਰਾਸ਼ਟਰ ਵਾਲੀ ਸਾਈਡ ਤੇ ਤੁਸੀਂ ਜਾਓ ਆਮ ਹੀ, ਜਿਵੇਂ ਤੁਹਾਡੇ ਉੱਥੇ ਛੋਲੇ ਕੁਲਚੇ ਮਿਲਦੇ, ਸਾਡੇ ਉੱਥੇ ਪੋਹਾ ਜਲੇਬੀ ਮਿਲਦਾ, ਤੇ ਮਹਾਰਾਸ਼ਟਰ ਸਾਈਡ ਬੰਬੇ ਸਾਈਡ ਇਡਲੀ ਚਟਨੀ ਬੜੀ ਫੇਮਸ ਹੈ।
1: ਇਡਲੀ ਚਟਨੀ
2: ਉਹ
1: ਕੋਕੋਨਟ ਵਾਲੀ ਨਾਲ,
2: ਹਾਂ ਨਾਰੀਅਲ ਵਾਲੀ ਪਤਲੀ ਜਿਹੀ ਚਟਨੀ ਹੁੰਦੀ ਹੈ ਉੱਥੇ ਸਾਂਬਰ, ਕਿਉਂਕਿ ਓਬਵੀਅਸਲੀ ਆਪਾਂ ਮਤਲਬ ਉੱਥੇ ਇੰਨੀ ਜਲਦੀ 'ਚ ਲੋਕ ਹੁੰਦੇ ਤੇ ਉਹਨਾਂ ਕੋਲ ਨਹੀਂ ਹੁੰਦਾ ਕਿ ਉਹ ਖੜ ਕੇ ਦੂਨੇ 'ਚ ਸਾਂਬਰ ਲੈ ਕੇ ਇਡਲੀ ਡੁਬੋ ਕੇ ਖਾਣਗੇ, ਉਹਨਾਂ ਨੇ ਉਹਨੂੰ ਸੌਸ ਵਾਂਗੀ ਚਟਨੀ ਦੇ ਨਾਲ ਖਾ ਕੇ ਇਡਲੀ ਖਾਣੀ ਹੈ। ਉੱਥੇ ਬੜੀ ਮਤਲਬ
1: ਜਾਂਦੇ ਜਾਂਦੇ ਖਾਈ ਜਾਂਦੇ,
2: ਸਟਰੀਟ ਫੂਡ ਬੜੀ ਫੇਮਸ ਹੈ ਇਡਲੀ, ਇਡਲੀ ਚਟਨੀ।
1: ਓਕੇ,
2: ਤੇ ਇਡਲੀ ਹੁਣ ਇਡਲੀ ਦੀ
1: ਗੱਲ ਇੱਕ ਤਰ੍ਹਾਂ ਦੇ ਨਾਲ ਸ਼ੂਸ਼ੀਆਂ ਹੀ ਆ ਕਿ ਆਪਣੀਆਂ,
2: ਹਾਂ ਤੁਸੀਂ ਕਹਿ ਮਤਲਬ ਹਾਂ
1: ਆਪਣੀ ਹਿਸਾਬ ਦਾ ਜਾਂਦੇ ਜਾਂਦੇ ਜੇ ਮਤਲਬ ਉਹ ਵੇਖਣ ਨੂੰ ਨਿੱਗੀ ਜੀ ਲੱਗਦੀ ਪਰ ਦੋਵਾਂ ਦੇ ਨਾਲ ਹੀ ਬੰਦਾ ਫਿੱਟ ਜਾ ਜਾਂਦਾ,
2: ਹੈਵੀ ਜੀ ਹੈ ਨਾ ਉਸਦੀ, ਕਿਉਂਕਿ ਉਹਦਾ ਮਤਲਬ ਕਿਉਂਕਿ ਰਾਈਸ ਦੀ ਹੁੰਦੀ ਹੈ। ਉਹ ਇਡਲੀ ਆਈ ਕਿੱਥੋਂ, ਇਡਲੀ ਐਕਚੁਅਲੀ ਇਡਲੀ ਦੀ ਆਪਾਂ ਗੱਲ ਕਰੀਏ ਬਣਾਉਣ ਦਾ ਤਰੀਕਾ ਫਰਮੈਂਟ ਕਰਕੇ ਤੇ ਸਟੀਮ ਕਰਕੇ ਹੁੰਦਾ ਹੈ ਨਾ ਇਡਲੀ, ਲੇਕਿਨ ਅਸਲ 'ਚ ਗੱਲ ਕਰੀਏ ਮਤਲਬ ਦੇਖਿਆ ਜਾਏ ਇਹ ਆਪਣਾ ਇੰਡੀਅਨ ਸਟਾਈਲ ਹੈ ਹੀ ਨਹੀਂ, ਇੰਡੀਆ ਦੇ ਵਿੱਚ ਇੱਦਾਂ ਦਾ ਹੁੰਦਾ ਹੀ ਨਹੀਂ ਹੈ ਨਾ। ਸਾਡੇ ਉੱਥੇ ਤੇ ਰਾਜਸਥਾਨ 'ਚ ਕਹਿੰਦੇ ਤੇ ਕੱਚਾ ਖਾਣਾ ਹੁੰਦਾ ਜਾਂ ਪੱਕਾ ਖਾਣਾ, ਕੱਚੀ ਰਸੋਈ ਪੱਕੀ ਰਸੋਈ, ਤੇ ਇਹਦੇ 'ਚ ਇਹ ਜਿਹੜੀ ਚੀਜ਼ ਹੈ ਇਹਦੀ ਦੋ ਥਿਓਰੀਆਂ ਲੱਗਦੀਆਂ ਕਿ ਕਿਸ ਹਿਸਾਬ ਨਾਲ ਇਡਲੀ ਆਈ। ਤੇ ਪਹਿਲੀ ਤਾਂ ਇਹ ਕਿ ਜਿਹੜਾ ਮਤਲਬ ਪ੍ਰਾਚੀਨ ਭਾਰਤ ਸੀਗਾ ਜਿਹੜਾ ਉਹਦੇ 'ਚ ਸਭ ਤੋਂ ਪਹਿਲਾਂ ਇਡਲੀ ਦਾ ਜ਼ਿਕਰ ਹੋਇਆ ਸੀਗਾ, ਜਿਹੜੇ ਸੀਗੇ ਪ੍ਰਾਚੀਨ ਜੈਨ ਕੰਨੜ ਲੋਕ ਸੀਗੇ ਉਹਨਾਂ ਦੀ ਇੱਕ ਟੈਕਸਟ ਬੁੱਕ ਸੀਗੀ, ਉਹ ਕਿਤਾਬ ਸੀਗੀ ਜਿਹੜੀ ਆਈ ਸੀਗੀ 10ਵੀਂ ਸ਼ਤਾਬਦੀ ਦੇ ਵਿੱਚ।
1: ਓਕੇ,
2: ਉਸ ਕਿਤਾਬ ਦਾ ਨਾਂ ਸੀਗਾ ਵਡਰਾਦਨ। ਵਡਰਾਦਨ ਦੇ ਵਿੱਚ ਇਡਲੀ ਦਾ ਜ਼ਿਕਰ ਕੀਤਾ ਗਿਆ ਸੀਗਾ, ਜਿਹਨੂੰ ਕਹਿੰਦੇ ਸੀਗੇ ਇਡਲੀਗੇ।
1: ਓਕੇ,
2: ਇਡਲੀਗੇ ਜੋ ਕਿ ਅਸਲ ਦੇ ਵਿੱਚ ਚਾਵਲ ਨਾਲ ਨਹੀਂ, ਜਿਹੜੀ ਕਾਲੀ ਉੜਦ ਦੀ ਦਾਲ ਹੁੰਦੀ ਹੈ ਉਹਨੂੰ ਪੀਸ ਕੇ ਉਹਨੂੰ ਮਤਲਬ ਦਰੜ ਬਣ ਕਰਕੇ ਹੈ ਨਾ, ਆ ਗਿਆ ਦੇਖੋ ਮੈਨੂੰ, ਤੇ ਉਹਦੇ ਨਾਲ ਕਰਕੇ ਫਿਰ ਫਰਮੈਂਟ ਕਰਕੇ ਬਣਾਇਆ ਜਾਂਦਾ ਸੀਗਾ ਕਾਲੀ ਦਾਲ ਨੂੰ, ਉਹਨੂੰ ਪੀਸ ਕੇ। ਉਹਦੇ ਉਸ ਟਾਈਮ ਚਾਵਲ ਦਾ ਕੋਈ ਜ਼ਿਕਰ ਨਹੀਂ ਸੀਗਾ, ਆਮ ਤੇ ਹੁਣ ਜਿਹੜੀ ਇਡਲੀ ਬਣਦੀ ਹੈ ਉਹਨੂੰ ਦਾਲ ਚਾਵਲ ਪੀਸ ਕੇ, ਜਾਂ ਫਿਰ ਆਪਣੇ ਪੰਜਾਬੀ ਘਰਾਂ ਦੇ ਵਿੱਚ ਤੇ ਅਸੀਂ ਸੂਜੀ ਦੀ ਬਣਾ ਲੈਂਦੇ ਹਾਂ ਕਿਉਂਕਿ ਉਹ ਵੀ ਬਹੁਤ ਟਾਈਮ ਲੈਂਦੀ ਹੈ ਦਾਲ ਚਾਵਲ ਵਾਲੀ। ਤੇ ਇਹ ਤੇ ਸੇਮ ਹੀ ਲੱਗ ਰਿਹਾ ਪਿੱਟੀ ਮੱਚ, ਸੇਮ ਇਡਲੀਗੇ, ਮਤਲਬ ਮੈਨੂੰ ਲੱਗਦਾ ਕਿ ਜਿਹੜੀ ਆ ਇਡਲੀ ਹੈ ਉਸ ਤਰੀਕੇ ਦਾ ਹੀ ਤਰੀਕਾ। ਇੱਕ ਤੇ ਪਹਿਲਾ ਜ਼ਿਕਰ ਤੇ ਇਹ ਸੀਗਾ, ਫਿਰ ਦੂਜਾ ਜ਼ਿਕਰ ਆਉਂਦਾ ਹੈ ਕਿ ਇੱਕ ਸੰਸਕ੍ਰਿਤ ਦੀ ਬੁੱਕ ਸੀਗੀ ਜਿਹਦਾ ਨਾਂ ਸੀਗਾ ਮਨਾ ਸੋਲਸਾ। ਮਨਾ ਸੋਲਸਾ ਦੇ ਵਿੱਚ ਜ਼ਿਕਰ ਹੋਇਆ ਸੀਗਾ ਜਿਹਨੂੰ 12ਵੀਂ
1: ਪੜ੍ਹੀ ਹੈ ਮੈਂ।
2: ਨਹੀਂ ਇਹ ਨਹੀਂ ਪੜ੍ਹੀ ਮੈਂ, ਮਨਾ ਸੋਲਸਾ ਦਾ ਜ਼ਿਕਰ ਕੀਤਾ ਸੀਗਾ ਕਿਉਂਕਿ ਇਹ ਮੈਂ ਸਾਂਬਰ ਤਾਂ ਜ਼ਰੂਰ ਕੀਤਾ ਪਰ ਹਾਂ ਸਾਂਬਰ ਚ ਮੈਂ ਚੀਟਿੰਗ ਕਰ ਲਈ, ਲੇਕਿਨ ਤੁਸੀਂ ਪੜ੍ਹ ਲਿਆ।
1: ਨਹੀਂ ਨਹੀਂ ਮੈਂ ਬੁੱਕ ਦੀ ਗੱਲ ਕਰ ਰਿਹਾ।
2: ਪੂਰੀ ਇਡਲੀ ਦੀ ਪੂਰੀ ਰੈਸਿਪੀ ਹੈ ਡਿਸਕ੍ਰਾਈਬਡ ਵਰਜ਼ਨ ਤੇ 12ਵੀਂ ਸੈਂਚੁਰੀ ਦੇ ਵਿੱਚ ਵੀ ਇਡਲੀ ਦਾ ਇੱਥੇ ਜ਼ਿਕਰ ਹੋਇਆ ਸੀਗਾ। ਹੁਣ ਇਹ ਤੇ ਦੋ ਮਤਲਬ ਪਹਿਲੀ ਜਿਹੜੀ ਥਿਊਰੀ ਸੀਗੀ ਉਹਦੇ ਦੋ ਪੁਆਇੰਟ ਹੋ ਗਏ, ਠੀਕ ਹੈ। ਦੂਜੀ ਥਿਊਰੀ ਇਹ ਕਹਿੰਦੀ ਹੈ ਕਿ ਇਡਲੀ ਅਸਲ 'ਚ ਇੰਡੀਆ ਦੀ ਸੀਗੀ ਨਹੀਂ।
1: ਓਕੇ,
2: ਇਡਲੀ ਆਈ ਹੈ ਇੰਡੋਨੇਸ਼ੀਆ ਤੋਂ
1: ਜਿਹੜੇ ਵਿਆਹ ਕਰਾ ਕੇ
2: ਉਹਨਾਂ ਨੇ ਉੱਥੇ ਵਿਆਹ ਕਰਾ ਕੇ ਇੰਡੀਆ ਤੋਂ ਰਿਹਾ ਸੀਗਾ।
1: ਅੱਛਾ,
2: ਤੇ ਇੰਡੀਆ ਦਾ ਵੀਜ਼ਾ ਲੈ ਕੇ ਇਟਲੀ ਆ ਗਈ ਸੀ। ਕੇਟੀ ਅਚਾਇਆ ਜੀ ਸੀਗੇ ਜਿਹੜੇ ਵਰਲਡ ਫੇਮਸ ਫੂਡ ਹਿਸਟੋਰੀਕਨ ਉਹਨਾਂ ਨੂੰ ਕਹਿੰਦੇ, ਉਹਨਾਂ ਨੇ ਇਹਦੇ ਬਾਰੇ ਦੱਸਿਆ ਸੀਗਾ ਕਿ ਇੰਡੋਨੇਸ਼ੀਅਨ ਇੱਕ ਡਿਸ਼ ਹੁੰਦੀ ਹੈ ਜਿਹਨੂੰ ਕਹਿੰਦੇ ਕੇਡਲੀ। ਕੀ ਪਤਾ ਉਸ ਤੋਂ ਇਡਲੀ ਕਰਤਾ ਹੈ ਨਾ। ਕੇਡਲੀ ਜਿਹੜੀ ਹੁੰਦੀ ਹੈ ਉਹਨੂੰ ਵੀ ਪੱਤੇ ਦੇ ਵਿੱਚ ਚਾਵਲ ਹੁੰਦੇ ਹੈ, ਉਹਨੂੰ ਚਾਵਲ ਦਾ ਪਾਊਡਰ ਜਿਹਾ ਬਣਾ ਕੇ ਉਹਨੂੰ ਸਟੀਮ ਜੀ ਕਰਕੇ ਫਰਮੈਂਟ ਕਰਕੇ ਉਹ ਕੇਡਲੀ ਬਣਦੀ ਹੈ, ਤੇ ਉਹ ਵੀ ਬਿਲਕੁਲ ਚਿੱਟੀ ਜੀ ਸੇਮ ਇਡਲੀ ਵਰਗੀ ਲੱਗਦੀ ਹੈ। ਤੇ ਮੈਨੂੰ ਲੱਗਦਾ ਕਿ ਜਦੋਂ ਟ੍ਰੇਡਸ ਕਰਕੇ ਐਕਸਚੇਂਜ ਕਰਦੇ ਸੀ, ਫੂਡ ਟ੍ਰੇਡ ਕਰਕੇ ਮਤਲਬ ਜਦੋਂ ਵਿਆਪਾਰੀ ਇੱਥੇ ਉੱਥੇ ਜਾਂਦੇ ਸੀ ਓਬਵੀਅਸਲੀ ਉਹ ਆਪਣੇ ਨਾਲ ਆਪਣਾ ਖਾਣਾ ਵੀ ਲੈ ਕੇ ਆਉਂਦੇ ਸੀਗੇ, ਤੇ ਉਸ ਤਰੀਕੇ ਨਾਲ ਕੇਡਲੀ ਇੱਥੇ ਆਈ ਇੰਡੀਆ ਤੇ ਇੰਡੀਆ 'ਚ ਧੀਰੇ ਧੀਰੇ ਕਰਕੇ ਮੋਡੀਫਿਕੇਸ਼ਨ ਹੋ ਕੇ ਕੇਡਲੀ ਤੋਂ ਬਣ ਗਈ ਇਡਲੀ।
1: ਇਡਲੀ ਬਣ ਗਈ। ਹੁਣ ਆਪਾਂ ਇਸ ਮੌਕੇ ਵੀ ਤੇ ਵੇਖੀ ਤੇ ਹੁਣ ਤਾਂ ਕਿੰਨਾ ਕੁਛ
2: ਹਾਂਜੀ
1: ਜਿਹੜਾ ਉਹ ਚੇਂਜ ਹੋ ਗਿਆ। ਹੁਣ ਤੇ ਇਡਲੀ ਦਾ ਉਹ ਵੀ ਹੋ ਗਿਆ ਕੰਮ, ਉਹ ਬਣਾਉਂਦੇ ਚਿੱਲੀ ਕਿਹੜੀ,
2: ਹਾਂ ਚਿੱਲੀ ਇਡਲੀ,
1: ਚਿੱਲੀ ਇਡਲੀ ਆਪਣੇ ਉਹਨੂੰ ਇੰਡੋ ਫਰਾਈਡ ਚਾਈਨੀਜ਼ ਸਟਾਈਲ ਦੇ ਵਿੱਚ
2: ਫਰਾਈਡ ਇਡਲੀ ਸੀ, ਉਹ ਬੜੀ ਸਵਾਦ ਲੱਗਦੀ ਹੈ।
1: ਹਾਂ ਤੇ ਕਾਫੀ ਕੁਛ ਹੋ ਗਿਆ ਹੁਣ ਤੇ ਇਡਲੀ
2: ਦਾ। ਅਸਲ 'ਚ ਜਿਹੜੀ ਲੈਫਟ ਓਵਰ ਇਡਲੀ ਬਚ ਗਈ ਤੁਹਾਡੀ, ਸਾਂਬਰ ਖਤਮ ਹੋ ਗਿਆ ਤੁਹਾਡਾ, ਤੇ ਫਿਰ ਉਹਨੂੰ ਫਿਰ ਸਿੱਟਣਾ ਥੋੜਾ, ਫਿਰ ਮੰਮੀ ਨੇ ਇਹੀ ਕਰਨਾ ਉਹਦੇ ਚਾਰ ਪੀਸ ਕੱਟ ਕੇ।
1: ਅੱਛਾ, ਇਸ ਚੱਕਰ 'ਚ ਬਣਾਉਂਦੇ ਆ
2: ਸਾਡੇ ਘਰੇ ਤੇ, ਇਸ ਚੱਕਰ 'ਚ ਸਟਾਰਟ ਹੋਈ ਹੋ। ਮੇਰੀ ਮੰਮੀ ਦੋ ਸਟਾਈਲ 'ਚ ਬਣਾਉਂਦੀ ਹੈ ਕਿ ਮਤਲਬ ਇੱਕ ਤੇ ਤੁਸੀਂ ਸਾਰਾ ਮਤਲਬ ਪਿਆਜ਼ ਸ਼ਿਮਲਾ ਮਿਰਚ ਪਾ ਕੇ ਉਹਨੂੰ ਕਰਕੇ ਤੁਸੀਂ ਨਮਕ ਕਾਲੀ ਮਿਰਚੀ ਟਮਾਟਰ ਸੌਸ ਵਗੈਰਾ ਜੋ ਵੀ ਉਹਨੂੰ ਚਾਈਨੀਜ਼ ਬਣਾ ਦਿਓ। ਇੱਕ ਉਹਨੂੰ ਖਮਣ ਸਟਾਈਲ 'ਚ, ਉਹਨੂੰ ਤੁਸੀਂ ਹਲਦੀ ਨਮਕ ਜਿਹੜੀ ਕੜੀ ਪੱਤਾ ਤੇ ਰਾਈ ਦਾ ਤੜਕਾ ਲਗਾ ਦਿਓ ਤੇ ਉਹ ਪੂਰੀ ਖਮਣ ਦੇਖਣ 'ਚ ਉਹ ਖਮਣ ਵਰਗੀ ਲੱਗੇਗੀ, ਪਰ ਜਦੋਂ ਤੁਸੀਂ ਖਾਓਗੇ ਉਹ ਇਡਲੀ ਲੱਗੇਗੀ, ਯੈਲੋ ਜਿਹੀ ਹੋ ਜਾਂਦੀ ਹੈ। ਕਈ ਲੋਕੀ ਇਡਲੀ ਦੇ ਵਿੱਚ ਸਬਜ਼ੀਆਂ ਪਾ ਕੇ ਬਣਾਉਣ ਲੱਗੇ ਨੇ ਕਿ ਇੱਕ ਵਾਰ 'ਚ ਹੀ ਕੰਮ ਮੁੱਕੇ ਉਹਦੇ ਵਿੱਚ ਹੀ।
1: ਖਾਣ ਪੀਣ ਦੇ ਵਿੱਚ ਤੇ ਬਹੁਤ ਸਾਰੇ ਐਕਸਪੈਰੀਮੈਂਟਸ ਹੋਣੇ ਸ਼ੁਰੂ ਹੋ ਗਏ ਹੁਣ, ਬੜਾ ਕੁਛ ਹੈ ਜਿਹੜਾ ਹੁਣ ਵੀ ਆਪਾਂ ਵੇਖਦੇ ਹਾਂ ਵੀ ਮਿਕਸ ਜਿਹਾ ਹੋਈ ਜਾਂਦਾ, ਹਰ ਕੋਈ ਆਪਣੇ ਆਪਣੇ ਪੱਧਰ ਦੇ ਉੱਤੇ ਐਕਸਪੈਰੀਮੈਂਟ ਕਰਕੇ ਵੇਖਦਾ, ਪਰ ਇਹਦੇ ਵਿੱਚੋਂ ਸਰਪ੍ਰਾਈਜ਼ਿੰਗਲੀ ਬੜੇ ਸਾਰੇ ਇੱਦਾਂ ਦੇ ਐਕਸਪੈਰੀਮੈਂਟ ਨੇ ਜਿਹੜੇ ਤੁਹਾਡੇ ਸਿਹਤ ਨੂੰ ਵੀ ਨੁਕਸਾਨ ਕਰਦੇ ਆ। ਮਤਲਬ ਕਈ ਮੈਂ ਵੇਖਣਾ ਵਾਂ ਵੀ ਉਹ ਜੋ ਮਰਜ਼ੀ ਕਰੀ ਜਾਂਦੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੂਡ ਸਾਇੰਸ ਨੂੰ ਵਿਗਾੜਦੀਆਂ ਵੀ।
2: ਅਸਲ 'ਚ ਉਹਦੀ ਕਈ ਵਾਰੀ ਕਈ ਚੀਜ਼ਾਂ ਦੇ ਵਿੱਚ ਤੇ ਉਹ ਚੀਜ਼ ਰਹਿੰਦੀ ਹੀ ਨਹੀਂ ਜਿਹੜੀ ਤੁਸੀਂ।
1: ਹਾਂ, ਬੜੇ ਬੜੇ ਇੱਦਾਂ ਦੇ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਨਜਾਇਜ਼,
2: ਸਪੈਸ਼ਲੀ ਮੋਮੋ ਜਿਹੜੇ ਹੁੰਦੇ ਉਹ ਸਟੀਮਡ ਹੁੰਦਾ ਐਕਚੁਅਲੀ, ਜਿਹੜੇ ਡੰਪਲਿੰਗ ਉਹਨੂੰ ਇੰਡੀਆ ਦੇ ਵਿੱਚ ਹੁਣ ਉਹਨੂੰ ਤੰਦੂਰੀ ਉਹਨੂੰ ਤਲੇ ਹੋਏ ਸਾਰੇ ਦੁਨੀਆ ਭਰ ਦੇ ਕਿੰਨੀ ਤਰੀਕੇ ਦੀ ਅਫਗਾਨੀ ਮੋਮੋ ਮਤਲਬ ਕਿੰਨੀ ਉਹਨੂੰ ਪੂਰਾ ਉਧਰ ਬਿਲਕੁਲ ਹੀ ਚੇਂਜ ਕਰਦਾ
1: ਕੁਕਿੰਗ ਦੇ ਤਰੀਕੇ ਹੋ ਗਏ ਨਾ,
2: ਕ੍ਰਿਸਪੀ ਕਰਦਾ, ਪਰ ਹਾਂ ਪਰ ਅਸਲ ਜਿਹੜਾ ਔਥੈਂਟਿਕ ਹੈ ਉਹ ਸਟੀਮਡ ਹੈ ਨਾ। ਪਹਾੜਾਂ ਚ ਤੁਸੀਂ ਜਾਓ
1: ਹਲਕਾਪਨ ਹੋ ਗਿਆ,
2: ਹਾਂਜੀ ਉਹ ਨਾਲ ਦੇ ਨਾਲ ਤੁਹਾਨੂੰ ਸਟੀਮਰ ਤੋਂ ਕੱਢ ਕੇ ਦਿੰਦੇ, ਉਹ ਬੜੇ ਸਵਾਦ ਲੱਗਦੇ ਤੇ, ਲੇਕਿਨ ਬਾਕੀ ਆਪਣੇ ਕਿਸੇ ਵੀ ਇੱਥੇ ਚਲ ਜਾਓ ਤੇ ਕਿੰਨੀ ਸੌ ਵੈਰਾਇਟੀ ਉਹਦੀ ਬਣਾਈ ਗਈ ਹੈ।
1: ਹਾਂਜੀ, ਚਲੋ ਇਹ ਆ ਕਿ ਅਲੱਗ ਅਲੱਗ ਥਾਵਾਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ, ਹੁਣ ਇੰਨਾ ਕੁ ਜ਼ਰੂਰ ਫਰਕ ਪੈ ਗਿਆ ਵੀ ਉਹ ਦੂਸਰੇ ਜਗ੍ਹਾ ਦੇ ਉੱਤੇ ਪਹੁੰਚ ਚੁੱਕੀਆਂ ਨੇ ਤੇ ਹਰ ਥਾਂ ਦੇ ਉੱਤੇ ਹੁਣ ਉਹਨਾਂ ਚੀਜ਼ਾਂ ਦਾ ਪਤਾ ਵਾ, ਆਰਾਮ ਦੇ ਨਾਲ ਬੰਦਾ ਖਾ ਲੈਂਦਾ, ਨਹੀਂ ਤੇ ਇੱਕ ਥਾਂ ਤੋਂ ਦੂਸਰੀ ਥਾਂ ਜਾ ਕੇ ਤੇ ਬੜੀ ਪ੍ਰੋਬਲਮ ਆਉਂਦੀ ਸੀ ਉਹ ਸਾਰੀਆਂ ਚੀਜ਼ਾਂ ਖਾਣ ਪੀਣ ਦੇ ਵਿੱਚ। ਤੇ ਚਲੋ ਖੈਰ ਆਪਾਂ ਖਾਣ ਪੀਣ ਤੋਂ ਅੱਗੇ ਵੱਧਦੇ ਹਾਂ ਤੇ ਭਾਰਦਵਾਜ ਸਾਹਿਬ ਕਹਿੰਦੇ ਬੋਟੈਨੀਕਲ ਗਾਰਡਨਸ ਇਨ ਕਰਨਬਨ ਤੇ ਇਟਸ ਅਮੰਗਸ ਦਾ ਵਰਲਡ ਟੌਪ 10 ਬੋਟੈਨੀਕਲ ਗਾਰਡਨ ਅਤੇ ਛੁੱਟੀਆਂ ਦੇ ਵਿੱਚ ਟਾਈਮ ਲੱਗਦਾ ਅਤੇ ਭਾਈ ਤੁਸੀਂ ਜਾ ਕੇ ਜ਼ਰੂਰ ਹੋ ਕੇ ਆਓ, ਤੁਸੀਂ ਉੱਥੇ ਘੁੰਮੀ ਘੁੰਮੀ ਕਰੋ ਅਤੇ ਥੋੜ੍ਹਾ ਜਿਹਾ ਸੈਰ ਸਪਾਟਾ, ਥੋੜ੍ਹੀ ਜਿਹੀ ਐਕਸਰਸਾਈਜ਼ ਅਤੇ ਹੋਰ ਬਹੁਤ ਸਾਰਾ ਕੁਛ ਐਂਡ ਆਲ। ਅਤੇ ਇੱਕ ਇਹ ਸਭ ਕੁਛ ਦੇ ਦਰਮਿਆਨ ਯਾਦ ਰਹੇ ਕਿ ਅਗਲੇ ਹਫ਼ਤੇ ਅਗਲੇ ਸੋਮਵਾਰ ਜਦੋਂ ਆਪਾਂ ਮਿਲਾਂਗੇ ਤਾਂ ਡੇ ਲਾਈਟ ਸੇਵਿੰਗ ਹੋ ਚੁੱਕੀ ਹੋਊਗੀ। ਸੋ ਇਸ ਚੀਜ਼ ਦਾ ਖਿਆਲ ਰੱਖੋ। ਆਈ ਥਿੰਕ 4 ਤਰੀਕ ਪੈਂਦੀ ਹੈ, ਇੱਕ ਮਿੰਟ ਮੈਂ ਕੱਢ ਕੇ ਅਤੇ ਦੱਸ ਹੀ ਦਿੰਦਾ ਵਾਂ ਤਾਂ ਕਿ ਫਿਰ ਸਮੱਸਿਆ ਨਾ ਹੋਣ, ਅਤੇ ਕਿਉਂਕਿ ਹਰ ਸਾਲ ਅਕਤੂਬਰ ਦੇ ਪਹਿਲੇ ਹਫ਼ਤੇ ਆਪਾਂ ਵੇਖਦੇ ਹਾਂ ਵੀ ਡੇ ਲਾਈਟ ਸੇਵਿੰਗ ਸ਼ੁਰੂ ਹੁੰਦੀ ਹੈ। ਹਾਂਜੀ, 4 ਤਰੀਕ ਹੈ ਜੀ, 4 ਤਰੀਕ ਜਿਹਦੇ ਵਿੱਚ ਕਿ ਆਲਰੇਡੀ ਰੌਲਾ ਪੈਣਾ ਸ਼ੁਰੂ ਹੋ ਗਿਆ। ਜਦੋਂ ਵੀ ਡੇ ਲਾਈਟ ਸੇਵਿੰਗ ਹੁੰਦੀ ਹੈ ਉਦੋਂ ਇੱਕ ਵਾਰੀ ਰੌਲਾ ਜ਼ਰੂਰ ਪੈਂਦਾ ਵਾ ਵੀ ਯਾਰ ਇਹ ਕਿਉਂ ਆ। ਸੋ ਖੈਰ ਮੈਂ ਬਹੁਤ ਸਾਰੇ ਲੌਜਿਕ ਨੇ ਹੋਣ ਦੇ ਹੱਕ ਦੇ ਵਿੱਚ ਵੀ, ਮੈਨੂੰ ਤਾਂ ਆਪ ਬੜੀ ਚੁੱਭਦੀ ਹੁੰਦੀ ਆ
2: ਨੀਂਦ
1: ਨੂੰ ਤਾਂ ਅਲੱਗ ਤੋਂ ਮੈਨੂੰ ਲੱਗਦਾ ਹੁੰਦਾ ਵੀ ਸਾਰਾ ਕੁਛ ਹੀ ਚੇਂਜ ਹੋ ਜਾਂਦਾ ਵਾ ਇੱਦਾਂ ਕਿੱਦਾਂ ਵੀ ਇੱਕੋ ਹੀ ਰਹੇ ਹੁਣ। ਪਹਿਲੇ ਜਿਹੜੇ ਲੌਜਿਕ ਦਿੰਦੇ ਉਹ ਸਾਰੇ ਲੌਜਿਕ ਤਾਂ ਹੁਣ ਰਹੇ ਨਹੀਂ ਆ, ਉਹ ਸਾਰਾ ਕੁਛ ਚੇਂਜ ਹੋ ਚੁੱਕਾ ਵਾ ਵੀ ਪਹਿਲੀਆਂ ਦੇ ਵਿੱਚ ਲਾਈਟ ਨਹੀਂ ਹੁੰਦੀ ਜਾਂ ਲਾਈਟ ਬਚਾਈ ਜਾਂਦੀ ਸੀ, ਬਿਜਲੀ ਦਾ ਬੜਾ ਖਰਚਾ ਵੱਧਦਾ ਸੀ, ਦਿਸ ਦੈਟ ਜੇ ਵੋ। ਅਤੇ ਹੁਣ ਜਿੱਥੇ ਸਾਰੀ ਦੁਨੀਆ ਆਪਸ ਦੇ ਵਿੱਚ ਗਲੋਬਲ ਪੱਧਰ ਦੇ ਉੱਤੇ ਜੁੜੀ ਹੈ, ਜਿੱਥੇ ਮੰਨ ਲਓ ਹੁਣ ਤੁਸੀਂ ਇਸ ਟਾਈਮ ਗੱਲ ਕਰ ਰਹੇ ਹੋ ਕਿਸੇ ਦੇ ਨਾਲ, ਹੈਲੋ ਕੀ ਹਾਲ ਚਾਲ ਨੇ, 2 ਵਜੇ ਆ, ਅਤੇ ਉਹ ਅਗਲਾ ਕਵੇ ਵੀ ਓਕੇ, 5 ਮਿੰਟ ਗੱਲ ਕਰਕੇ ਉਹ ਕਵੇ ਵੀ ਸੋਰੀ ਮੇਰੇ 3:05 ਹੋ ਗਏ ਟਾਈਮ ਇੰਨਾ ਲੱਗ ਜਾਂਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਹਾਂ, ਤਾਂ ਉਦੋਂ ਤਾਂ ਆਈ ਥਿੰਕ ਉਹ ਫਰਕ ਵੀ ਨਹੀਂ ਪੈਂਦਾ ਹੋਊਗਾ ਵੀ ਘੰਟਾ ਬਦਲਗਾ, ਉਹਨੂੰ ਬਦਲਗਾ ਕੀ ਫਰਕ ਪਿਆ, ਹੈ ਨਾ, ਇੱਥੇ ਦਿਨ ਰਾਤ ਬਦਲ ਜਾਂਦੇ ਆ ਇੱਕ ਜਗ੍ਹਾ ਤੋਂ ਦੂਸਰੀ ਥਾਂ 'ਤੇ। ਅਤੇ ਪਰ ਖੈਰ ਇਸ ਸੰਬੰਧ ਦੇ ਵਿੱਚ ਕਹਿਣ ਦਾ ਮਤਲਬ ਇਹ ਕਿ ਹਰ ਵਾਰ ਇਹ ਚਰਚਾ ਸ਼ੁਰੂ ਹੋ ਜਾਂਦੀ ਹੈ ਅਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਬਹੁਤ ਸਾਰੀਆਂ ਜਿੱਥੇ ਚਰਚਾਵਾਂ ਇਹ ਆਉਂਦੀਆਂ ਸੀ, ਅੱਜ ਮੈਂ ਵੇਖ ਰਿਹਾ ਹਾਂ ਅਖਬਾਰਾਂ ਅਤੇ ਅੱਜ ਹੈਰਲਸਨ ਨੇ ਇੱਕ ਛਾਪੀ ਸੀ ਹੁਣ ਇੱਕ ਰਿਪੋਰਟ, ਅਤੇ ਹੁਣ ਉਹ ਇਹ ਕਹਿ ਰਹੇ ਨੇ ਕਿ ਨਹੀਂ ਹੁਣ ਕੁਛ ਨਵੀਆਂ ਰਿਪੋਰਟਸ ਆਈਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਨਹੀਂ ਮਾਨਸਿਕ ਤੌਰ ਦੇ ਉੱਤੇ ਕੋਈ ਖਾਸ ਫਰਕ ਨਹੀਂ ਪੈਂਦਾ, ਮਾਨਸਿਕ ਸਿਹਤ ਦਾ ਕੋਈ ਵਿਗਾੜ ਨਹੀਂ ਹੁੰਦਾ। ਜਦਕਿ ਪਹਿਲੀਆਂ ਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਵਾ ਕਿ ਹੁੰਦਾ ਵਾ, ਜਾਨਵਰਾਂ ਦੇ ਉੱਤੇ ਅਸਰ ਪੈਂਦਾ ਵਾ ਅਤੇ ਬੰਦਿਆਂ ਦੀ ਸਿਹਤ ਦੇ ਉੱਤੇ ਵੀ ਅਸਰ ਪੈਂਦਾ ਵਾ, ਮਾਨਸਿਕ ਸਿਹਤ ਦੇ ਉੱਤੇ ਅਸਰ ਪੈਂਦਾ, ਅਤੇ ਹੁਣ ਇਹ ਕਹਿ ਰਹੇ ਨੇ ਕਿ ਨਹੀਂ ਪੈਂਦਾ। ਅਤੇ ਆਪਾਂ ਤਾਂ ਜੋ ਤੁਸੀਂ ਕਹਿੰਦੇ ਉਹ ਮੰਨ ਹੀ ਲੈਂਦੇ
2: ਹਾਂ,
1: ਇਹਨਾਂ ਚੀਜ਼ਾਂ ਦਾ ਵੇਖ ਲਓ ਕਿੰਨਾ ਅਸਰ ਪੈਂਦਾ। ਇੱਕ ਰਿਪੋਰਟ ਆਉਂਦੀ ਉਹ ਕਹਿੰਦੀ ਵੀ ਯਾਰ ਤੇਰੇ ਦਿਮਾਗ 'ਤੇ ਅਸਰ ਪੈਂਦਾ ਵਾ, ਬੰਦਾ ਕਹਿੰਦਾ ਹਾਂ ਪੈਂਦਾ, ਉਹਦਾ ਕਹਿੰਦਾ ਨਹੀਂ ਪੈਂਦਾ, ਕਹਿੰਦਾ ਹਾਂ ਨਹੀਂ ਪੈਂਦਾ, ਜੋ ਮਰਜ਼ੀ ਜਿਹੜੇ ਪਾਸੇ ਨੂੰ ਮਰਜ਼ੀ ਲਾ ਦਿਓ ਤੁਸੀਂ। ਪਰ ਖੈਰ ਤੁਸੀਂ ਇਹਦੇ ਬਾਰੇ ਜੋ ਵੀ ਸੋਚਦੇ ਹੋ, ਜਿੱਦਾਂ ਵੀ ਸੋਚਦੇ ਹੋ, ਅਗਲੇ ਹਫ਼ਤੇ ਥੋੜ੍ਹਾ ਜਿਹਾ ਖਿਆਲ ਰੱਖਿਓ ਜੋ ਉੱਦਾਂ ਦੇ ਕੁਛ ਹੈ ਨੇ ਪਲੈਨ, ਤਾਂ ਕੁਛ ਇੱਕ ਨੁਕਤੇ ਜਿਹੜੇ ਉਹ ਜ਼ਰੂਰ ਸਾਂਝੇ ਕਰ ਲੈਂਦੇ। ਇਹ ਜਿਹੜੀ ਰਿਪੋਰਟ ਛਪੀ ਹੈ ਸਵਿਨਬਰਨ ਯੂਨੀਵਰਸਿਟੀ ਦੇ ਵੱਲੋਂ ਛਪੀ ਹੈ, ਅਤੇ ਬੈਨ ਬੁਲਕ ਅਤੇ ਗ੍ਰੈਗ ਮੁਰੇ ਨਾਂ ਦੇ ਜਿਹੜੇ ਦੋ ਵਿਅਕਤੀ ਨੇ ਜਿਨ੍ਹਾਂ ਨੇ ਲਗਭਗ 36, ਇਹਨਾਂ ਦਾ ਕਹਿਣਾ ਕਿ 36 ਦੇ ਕਰੀਬ ਦੇਸ਼ਾਂ ਦੇ ਉੱਤੇ ਇਹਨਾਂ ਨੇ ਉੱਥੋਂ ਦੇ ਅੰਕੜੇ ਜਿਹੜੇ ਇਕੱਠੇ ਕੀਤੇ ਆ, 157 ਜਿਹੜੇ ਪੁਰਾਣੇ ਇਹਦੇ ਉੱਤੇ ਪਰਚੇ ਹੋਏ ਪਏ ਸੀ ਜਾਂ ਸਰਚ ਹੋਈਆਂ ਪਈਆਂ ਸੀ, ਉਹਨਾਂ ਸਾਰੀਆਂ ਦਾ ਜਿਹੜਾ ਵਿਸ਼ਲੇਸ਼ਣ ਕੀਤਾ ਵਾ ਆਪਾਂ, ਅਤੇ ਉਸ ਤੋਂ ਬਾਅਦ ਇਹ ਤੱਤ ਕੱਢਿਆ ਕਿ ਇਸ ਦੇ ਵਿੱਚ ਡਿਪਰੈਸ਼ਨ ਜਾਂ ਫਿਰ ਮੈਨਿਕ ਐਪੀਡਸੋਡਸ, ਨਸ਼ਿਆਂ ਦੀ ਲੱਤ ਜਾਂ ਫਿਰ ਖੁਦਕੁਸ਼ੀ ਦੀਆਂ ਦਰਾਂ ਦੇ ਵਿੱਚ ਵਾਧੇ ਦਾ ਜਿਹੜਾ ਕੋਈ ਲੈਣਾ ਦੇਣਾ ਨਹੀਂ ਆ ਘੜੀਆਂ ਬਦਲਣ ਦੇ ਨਾਲ, ਜਾਂ ਫਿਰ ਇੱਦਾਂ ਕਹਿ ਲਓ ਵੀ ਇਹਨਾਂ ਦਾ ਕਹਿਣਾ ਵੀ ਕੋਈ ਠੋਸ ਸਬੂਤ ਨਹੀਂ ਇਸ ਚੀਜ਼ ਦਾ ਮਿਲਿਆ। ਵੈਸੇ ਮਿਲੂਗਾ ਵੀ ਕੀ, ਮਤਲਬ ਇਹ ਚੀਜ਼ ਬਹੁਤ ਔਖੀ ਆ। ਬਹੁਤ ਵਾਰੀ ਜਦੋਂ ਇੱਕ ਸੈਂਪਲ ਭਰਿਆ ਜਾਂਦਾ ਤਾਂ ਉਹਦੇ ਵਿੱਚ ਹੋਰ ਵੀ ਕਈ ਮਲਟੀਪਲ ਰੀਜ਼ਨ ਹੋ ਸਕਦੇ ਨੇ, ਅਤੇ ਆਪਣੇ ਆਪ ਦੀ ਤੁਹਾਡੀ ਉਹ ਆ ਫੀਲ ਆ ਵੀ ਤੁਸੀਂ ਕਿੱਦਾਂ ਫੀਲ ਕਰਦੇ ਹੋ। ਅਤੇ ਇਹਨਾਂ ਨੇ ਸਿਰਫ ਇੰਨਾ ਕੁ ਕਹਿ ਕੇ ਗੱਲ ਹੁਣ ਨਿਬੇੜੀ ਆ ਵੀ ਸਮਾਂ ਬਦਲਣ ਦੇ ਨਾਲ ਨੀਂਦ ਦੇ ਪੈਟਰਨ ਦੇ ਵਿੱਚ ਮਾਮੂਲੀ ਜਿਹਾ ਬਦਲਾਅ ਆਉਂਦਾ, ਜਿਵੇਂ ਕਿ ਹਲਕਾ ਜਿਹਾ ਜੈਟ ਲੈਗ ਹੋਊਗਾ ਤੁਹਾਨੂੰ, ਜਿੱਦਾਂ ਕਿ ਤੁਸੀਂ ਜਹਾਜ਼ ਦੇ ਉੱਤੇ ਸਫ਼ਰ ਕੀਤਾ ਵਾ ਇਸ ਟਾਈਪ, ਉਹ ਵੀ ਬਹੁਤ ਛੋਟਾ ਜਿਹਾ ਸਫ਼ਰ, ਅਤੇ ਦਿਮਾਗੀ ਅਤੇ ਮਨੋਵਿਗਿਆਨੀ ਸਿਹਤ ਨੂੰ ਲੰਮੇ ਸਮੇਂ ਦੇ ਲਈ ਕੋਈ ਨੁਕਸਾਨ ਨਹੀਂ ਪਹੁੰਚਦਾ। ਇੱਕ ਵਾਰੀ ਫਿਰ ਤੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਕੁਦਰਤੀ ਰੋਸ਼ਨੀ ਦੇ ਵਿੱਚ ਜ਼ਿਆਦਾ ਸਮਾਂ ਬਿਤਾਉਣ ਦੇ ਨਾਲ ਊਰਜਾ ਵੱਧਦੀ ਹੈ, ਸਰੀਰਕ ਵੀ, ਅਤੇ ਵੈਸੇ ਵੀ ਆਪਾਂ ਊਰਜਾ ਬਚਾ ਲੈਂਦੇ ਹਾਂ, ਜਿਸ ਦੇ ਨਾਲ ਲੋਕ ਕਸਰਤ ਕਰ ਪਾਉਂਦੇ ਆ, ਸਮਾਜਿਕ ਗਤੀਵਿਧੀਆਂ ਦੇ ਵਿੱਚ ਹੋਰ ਵਧੇਰੇ ਸਰਗਰਮ ਹੋ ਕੇ ਹਿੱਸਾ ਲੈ ਲੈਂਦੇ ਹਨ। ਅਤੇ ਠੀਕ ਹੈ ਜੀ, ਉਹ ਜਿਹੜੇ ਪੋਜ਼ਿਟਿਵ ਪ੍ਰਭਾਵ ਨੇ ਉਹ ਜ਼ਰੂਰ ਫਿਰ ਦੁਬਾਰਾ ਦੱਸੇ ਗਏ ਨੇ। ਮਾਨਸਿਕ ਸਿਹਤ ਦੇ ਉੱਤੇ ਇਹਨਾਂ ਦਾ ਕਹਿਣਾ ਕਿ ਕੋਈ ਅਸਰ ਨਹੀਂ ਵੇਖਿਆ ਗਿਆ, ਪਰ ਰਿਪੋਰਟ ਦੇ ਵਿੱਚ ਸਰੀਰਕ ਸਿਹਤ ਅਤੇ ਆਮ ਸੁਰੱਖਿਆ ਦੇ ਨਾਲ ਜੁੜੇ ਕਈ ਅਹਿਮ ਨੁਕਤੇ ਜ਼ਰੂਰ ਸਾਂਝੇ ਕੀਤੇ ਗਏ ਨੇ, ਜਿੱਦਾਂ ਕਿ ਹੁਣ ਜਦੋਂ ਸਪਰਿੰਗ ਆਈ, ਬਸੰਤ ਆਈ ਅਤੇ ਘੜੀ ਦਾ ਅੱਗੇ ਹੋਣਾ, ਸੋ ਇਹਦੇ ਨਾਲ ਜਿਹੜਾ ਪਹਿਲੇ ਮਹੀਨੇ ਦੇ ਵਿੱਚ ਜਿਹੜੇ ਹਾਰਟ ਅਟੈਕ ਦੇ ਖਤਰੇ ਨੇ ਉਹ 4% ਤੱਕ ਵਾਧਾ ਮੰਨਿਆ ਜਾਂਦਾ ਵੀ ਹੁੰਦਾ ਵਾ ਇਸ ਚੀਜ਼ ਦੇ ਨਾਲ। ਅਮਰੀਕਾ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਵਾਧਾ ਵੇਖਿਆ ਜਾਂਦਾ ਵਾ ਇਸ ਸਮੇਂ ਦੇ ਦਰਮਿਆਨ, ਹਾਲਾਂਕਿ ਇਹਦੇ ਵੀ ਬਾਰੇ ਵੀ ਕਿਹਾ ਜਾਂਦਾ ਕਿ ਉਹਦੇ ਹੋਰ ਵੀ ਕਈ ਰੀਜ਼ਨ ਨੇ। ਪਰ ਜਦੋਂ ਤੁਸੀਂ ਮੰਨ ਲਓ ਹਲਕਾ ਜਿਹਾ ਜੈਟ ਲੈਗ ਮੰਨ ਹੀ ਲਿਆ ਤਾਂ ਫਿਰ ਉਹ ਚੀਜ਼ ਜ਼ਰੂਰ ਕਿਤੇ ਨਾ ਕਿਤੇ ਅਸਰਦਾਰ ਹੋਊਗੀ। ਫਿਜ਼ੀਕਲੀ ਜਿਹੜੇ ਕ੍ਰਾਈਮ ਨੇ ਉਹਨਾਂ ਦੇ ਵਿੱਚ ਵੀ ਵਾਧਾ ਵੇਖਿਆ ਗਿਆ, ਇੱਕ ਦੂਸਰੇ ਦੇ ਉੱਤੇ ਜਿਹੜੇ ਹਮਲੇ ਨੂੰ ਇਹਨਾਂ ਦਿਨਾਂ ਦੇ ਵਿੱਚ ਵੱਧਦੇ ਨੇ। ਉਸ ਤੋਂ ਬਾਅਦ ਜਦੋਂ ਘੜੀ ਪਿੱਛੇ ਹੁੰਦੀ ਹੈ, ਜਦੋਂ ਆਟਮ ਆਉਂਦਾ ਵਾ ਅਤੇ ਨੀਂਦ ਦਾ ਸਮਾਂ ਵੱਧ ਜਾਂਦਾ ਅਤੇ ਕੰਮ ਵਾਲੀ ਥਾਂ ਦੇ ਉੱਤੇ ਸੱਟਾਂ ਪੇਟਾਂ ਦੇ ਵਿੱਚ ਕਹਿੰਦੇ ਨੇ ਕਿ ਕਮੀ ਆ ਜਾਂਦੀ ਹੈ ਅਤੇ ਮੌਤ ਦੀ ਦਰ ਦੇ ਵਿੱਚ ਗਿਰਾਵਟ ਆਉਂਦੀ ਹੈ। ਸੋ ਇੱਕ ਵਾਰੀ ਫਿਰ ਜਾਂ ਫਿਰ ਇੱਦਾਂ ਕਹਿ ਲਓ ਵੀ ਜਦੋਂ ਵੱਧ ਜਾਂਦੀ ਹੈ ਉਦੋਂ ਫਿਰ ਵਾਪਸ ਆ ਜਾਂਦੀ ਆ ਅਤੇ ਉਹ ਬਰਾਬਰ ਹੋ ਗਿਆ ਫਿਰ। ਅਤੇ ਥੈਂਕ ਯੂ ਬਲਜੀਤ ਜੀ, ਕਹਿੰਦੇ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਤੁਹਾਡੇ ਵਾਲੇ ਪਾਸਿਓਂ, ਹੋ ਸਕਦਾ ਜੀ ਕੋਈ ਸਮੱਸਿਆ ਹੋਵੇ ਇੱਧਰ ਅਤੇ ਸਾਡੇ ਸਾਰੀ ਠੀਕ ਆ ਮਾਹੌਲ ਚਾਲ, ਅਤੇ ਤੁਸੀਂ ਇੱਕ ਵਾਰੀ ਇਹ ਆ ਵੀ ਹੋਰ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਹੋਰ ਵੀ ਕੋਈ ਮੈਸੇਜ ਕਰੋ, ਨਹੀਂ ਤਾਂ ਫਿਰ ਤੁਹਾਡੇ ਉੱਥੇ ਕੋਈ ਨਾ ਕੋਈ ਨੈਟਵਰਕ ਦੇ ਵਿੱਚ ਸਮੱਸਿਆ ਹੋਊਗੀ। ਇੱਧਰਲੇ ਪਾਸੇ ਤਾਂ ਸਾਰੀਆਂ ਬੱਤੀਆਂ ਬੁੱਤੀਆਂ ਜੀਆਂ ਓਕੇ, ਰਿਪੋਰਟ ਹੈ, ਸਾਰਾ ਕੁਛ ਠੀਕ ਹੈ। ਧੰਨਵਾਦ ਤੁਹਾਡਾ ਅਪਡੇਟ ਕਰਨ ਦੇ ਲਈ, ਅਤੇ ਬਾਕੀ ਹੋਰ ਕਿਸੇ ਦਾ ਕੋਈ ਇਹਦੇ ਬਾਰੇ ਆਉਂਦਾ ਮੈਸੇਜ ਤਾਂ ਫਿਰ ਆਪਾਂ ਜ਼ਰੂਰ ਹੋਰ ਬਰੀਕੀ ਦੇ ਵਿੱਚ ਦੇੜ ਪਧੇੜ ਕਰਾਂਗੇ। ਪਰ ਫਿਲਹਾਲ ਜੋ ਮੈਂ ਵੇਖ ਪਾ ਰਿਹਾ ਵਾਂ ਸਾਹਮਣੇ ਸਾਹਮਣੇ ਉਹਦੇ ਹਿਸਾਬ ਨਾਲ ਠੀਕ ਹੈ। ਬਾਕੀ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਇਸ ਸੰਬੰਧ ਦੇ ਵਿੱਚ ਦੱਸ ਦਿਓ ਤੁਸੀਂ। ਅਤੇ ਜੀ, ਸੋ ਆਪਾਂ ਗੱਲ ਕਰ ਰਹੇ ਸਾਂ ਡੇਲਾਈਟ ਸੇਵਿੰਗ ਦੀ, ਹਾਂਜੀ। ਅਤੇ ਹੁਣ ਮਤਲਬ ਇਹ ਚਰਚਾ ਜਿਹੜੀ ਹੈ ਇਸ ਟਾਈਮ ਦੇ ਉੱਤੇ ਫਿਰ ਦੁਬਾਰਾ ਵਿਸ਼ਾ ਜਿਹੜੀ ਬਣ ਗਈ ਹੈ, ਕਿਉਂਕਿ ਦਿਲ ਦੀਆਂ ਬਿਮਾਰੀਆਂ ਜਿਹੜੀਆਂ ਨੇ ਅਕਸਰ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਅਤੇ ਇਸੇ ਦੇ ਉੱਤੇ ਹੀ ਕਹਿੰਦੇ ਨੇ ਕਿ ਜ਼ਿਆਦਾ ਇਹਦਾ ਅਸਰ ਪੈਂਦਾ ਵਾ। ਸੋ ਫਿਲਹਾਲ ਇੱਕ ਵਾਰੀ ਜਾਂਦੇ ਜਾਂਦੇ ਫਿਰ ਦੱਸ ਦਈਏ ਕਿ 4 October ਨੂੰ 2 PM ਜਦੋਂ ਹੋਏ ਅਤੇ ਤੁਹਾਡਾ ਅੱਗੇ ਕਰਕੇ ਘੜੀਆਂ 3 PM ਹੋ ਜਾਣ, ਵੈਸੇ ਆਟੋਮੈਟਿਕਲੀ ਅੱਜ ਕੱਲ੍ਹ ਹੋ ਜਾਂਦੀਆਂ, ਪਰ ਜੇ ਨਹੀਂ ਤਾਂ ਇਸ ਚੀਜ਼ ਦਾ ਫਿਰ ਵੀ ਤੁਸੀਂ
2: ਵਾਲ ਕਲੋਕ ਮੇਨਲੀ ਕਰਨੀ ਪੈਂਦੀ ਤੁਹਾਨੂੰ, ਠੀਕ ਹੈ ਫਿਰ।
1: ਹਾਂਜੀ, ਅਤੇ ਵੈਸੇ ਕੁਛ ਇੱਕ ਸੁਝਾਅ ਨੇ ਮਾਹਰਾਂ ਦੇ ਜਿਹੜੇ ਹੁਣ ਤੋਂ ਹੀ ਡਿਸਕਸ ਕਰਨੇ ਜ਼ਰੂਰੀ ਹੈ, ਜਿਹਦੇ ਕਰਕੇ ਮੈਂ ਗੱਲ ਛੇੜੀ ਸੀ। ਅਤੇ ਕਹਿੰਦੇ ਵੀ ਘੜੀ ਬਦਲਣ ਤੋਂ ਜਾਂ ਫਿਰ ਆਪਣੇ ਆਪ ਚਲੋ ਬਦਲ 'ਤੇ ਜਾਂਦੀ ਆ, ਅਤੇ ਉਸ ਤੋਂ ਪਹਿਲਾਂ ਹੁਣ ਜਿੱਦਾਂ ਹਫ਼ਤਾ ਰਹਿ ਗਿਆ ਵਾ, ਅਤੇ ਸੌਣ ਅਤੇ ਜਾਗਣ ਦੇ ਸਮੇਂ ਨੂੰ ਕਹਿੰਦੇ ਕਿ 15 to 20 minutes ਜਿਹੜਾ ਵਾ ਉਹ ਆਲਰੇਡੀ ਤੁਸੀਂ ਬਦਲਣਾ ਸ਼ੁਰੂ ਕਰ ਦਿਓ, ਇਹਦੇ ਨਾਲ ਕਿ ਅਚਾਨਕ ਤੁਹਾਡੇ ਸਰੀਰ ਨੂੰ ਇੱਕ ਝਟਕਾ ਨਹੀਂ ਲੱਗੂਗਾ। ਰਾਤ ਦੇ ਖਾਣੇ ਦਾ ਸਮਾਂ ਵੀ ਜਿਹੜਾ ਵਾ ਉਹ ਤੁਸੀਂ 20 minutes ਅੱਗੇ ਕਸਕਾ ਲਓ, ਫਿਰ ਹੌਲੀ ਹੌਲੀ ਕਰਦਿਆਂ ਕਰਦਿਆਂ ਅੱਧੇ ਘੰਟੇ ਦੇ ਉੱਤੇ ਲੈ ਜਾਓ, ਇੱਕ ਇੱਕ ਦਿਨ ਕਰਕੇ ਤੁਸੀਂ, ਜੇ ਤੁਹਾਨੂੰ ਲੱਗਦਾ ਤੁਹਾਡੇ ਉੱਤੇ ਬਹੁਤ ਵੱਡਾ ਕੋਈ ਅਸਰ ਪੈਂਦਾ ਅਤੇ ਇਸ ਕਰਕੇ ਆਪਣੀ ਨੀਂਦ ਦਾ ਜਿਹੜਾ ਪੈਟਰਨ ਤੁਸੀਂ ਬਦਲਣਾ ਸ਼ੁਰੂ ਕਰ ਦਿਓ। ਅਤੇ ਜਦੋਂ ਤੁਸੀਂ ਉੱਠਦੇ ਹੋ ਅਤੇ 15 to 20 minutes ਅੱਧਾ ਘੰਟਾ ਜਿਹੜਾ ਵਾ ਉਹ ਤੁਸੀਂ ਧੁੱਪ ਸੇਕਣੀ ਸ਼ੁਰੂ ਕਰੋ, ਕਿਉਂਕਿ ਹੁਣ ਮੌਸਮ ਇੱਕਦਮ ਬਦਲਿਆ ਵਾ, ਅਤੇ ਕੋਸ਼ਿਸ਼ ਕਰੋ ਕਿ ਬਾਹਰ ਨਿਕਲ ਕੇ ਤੁਸੀਂ ਆਨੇ ਬਹਾਨੇ ਅਤੇ ਧੁੱਪ ਦੇ ਨਾਲ ਥੋੜ੍ਹਾ ਜਿਹਾ ਵਾਹ ਵਾਸਤਾ ਵੱਧ ਪਾਓ। ਸੋ ਇਹਦੇ ਨਾਲ ਕੀ ਹੁੰਦਾ ਵਾ ਕਿ ਦਿਮਾਗ ਦੇ ਵਿੱਚ ਜਿਹੜਾ ਮੈਲਾਟੋਨਿਨ ਜਿਹੜਾ ਕਿ ਨੀਂਦ ਵਾਲਾ ਹਾਰਮੋਨ ਕਿਹਾ ਜਾਂਦਾ, ਸੋ ਉਹਨੂੰ ਧੁੱਪ ਜਿਹੜਾ ਵਾ ਉਹ ਰੋਕਦੀ ਆ, ਅਤੇ ਦਿਨ ਵੇਲੇ ਜਿਹੜਾ ਤੁਹਾਨੂੰ ਚੁਸਤੀ ਫੁਰਤੀ ਜਿਹੀ ਰਹਿੰਦੀ ਆ, ਤੁਸੀਂ ਥੋੜ੍ਹੇ ਜਿਹੇ ਐਕਟਿਵ ਤੁਸੀਂ ਰਹਿਣਾ ਸ਼ੁਰੂ ਹੋ ਜਾਂਦੇ ਹੋ, ਇੱਕਦਮ ਤੁਹਾਡੇ 'ਤੇ ਅਸਰ ਕੋਈ ਨਹੀਂ ਪੈਂਦਾ। ਸੌਣ ਤੋਂ ਘੱਟੋ ਘੱਟ 1 hour ਪਹਿਲਾਂ, ਜੋ ਕਿ ਪਹਿਲੇ ਤਾਂ ਚਲੋ ਪਹਿਲਾਂ ਵੀ ਕਿਹਾ ਜਾਂਦਾ ਵਾ ਵੀ ਮੋਬਾਈਲ ਲੈਪਟੋਪ ਜਾਂ TV ਜਿਹੜੇ ਨੇ ਉਹ ਆਪਣੇ ਵੇਖਣੇ ਬੰਦ ਕਰ ਦਿਓ, ਅਤੇ ਸਕਰੀਨ ਦੀ ਰੋਸ਼ਨੀ ਜਿਹੜੀ ਆ ਉਹ ਤੁਹਾਡੇ ਸਰੀਰ ਨੂੰ ਇਹ ਭੁਲੇਖਾ ਨਾ ਪਾਵੇ ਵੀ ਅਜੇ ਦੇਣੀ ਆ, ਕਿਉਂਕਿ ਤੁਹਾਡੀਆਂ ਬਿਲਕੁਲ ਬਾਕੀ ਸਰੀਰ 'ਤੇ ਕਿੰਨੇ ਵੇਖਿਆ ਉਹ ਤਾਂ ਤੁਸੀਂ ਵੇਖ ਨਹੀਂ ਰਹੇ, ਫੋਨ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਫੇਸ ਦੇ ਸਾਹਮਣੇ ਆ, ਅਤੇ ਕਹਿੰਦੇ ਨੇ ਕਿ ਦਿਮਾਗ ਤੁਹਾਨੂੰ ਇਹ ਭੁਲੇਖਾ ਪਾਉਂਦਾ ਵਾ ਵੀ ਦੇਣੀ ਆ, ਚਾਨਣੀ ਆ, ਉਸ ਤਰੀਕੇ ਦਾ ਚਾਨਣ ਆ। ਸੋ ਇਸ ਕਰਕੇ ਉਹਨੂੰ 1 hour ਪਹਿਲਾਂ ਆਪਾਂ ਸ਼ੱਟ ਕਰ ਦਈਏ। ਦੁਪਹਿਰ ਤੋਂ ਬਾਅਦ ਕੌਫੀ, ਚਾਹ ਜਾਂ ਐਨਰਜੀ ਡਰਿੰਕ ਜਿਹੜੇ ਪਹਿਲਾਂ ਲੈਣ ਛੱਡ ਦਿਓ, ਕਿਉਂਕਿ ਇਹ ਵੀ ਮੰਨਿਆ ਜਾਂਦਾ ਵਾ ਕਿ ਜਦੋਂ ਇਹ ਡੇਲਾਈਟ ਸੇਵਿੰਗ ਹੁੰਦੀ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਚਾਹ, ਐਨਰਜੀ ਡਰਿੰਕ, ਕੌਫੀ, ਸ਼ਰਾਬ, ਹਾਂ ਇਹਦੀ ਵਰਤੋਂ ਵੱਧ ਜਾਂਦੀ, ਬੰਦਾ ਸੋਚਦਾ ਹੀ ਆ ਮੈਂ ਮਤਲਬ ਬਹੁਤ ਡੱਠਿਆ ਜਿਹਾ ਫਰਿੰਡਿਆਂ ਅਤੇ ਮੈਂ ਥੋੜ੍ਹਾ ਜਿਹਾ ਕੁਛ ਨਾ ਕੁਛ ਕਿਸੇ ਤਰੀਕੇ ਦੇ ਨਾਲ ਮੈਂ ਆਪਣਾ ਐਕਟਿਵ ਕਰਾਂ ਆਪਣੇ ਆਪ ਨੂੰ, ਸੋ ਇਸ ਕਰਕੇ ਤੁਹਾਨੂੰ ਸਮੱਸਿਆ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਥਕਾਵਟ ਤੁਸੀਂ ਮਹਿਸੂਸ ਕਰਦੇ ਹੀ ਹੋ ਤਾਂ 20 minutes ਦੀ ਪਾਵਰ ਨੈਪ ਵਗੈਰਾ ਤੁਸੀਂ ਲੈ ਸਕਦੇ ਹੋ, ਅਤੇ ਉਹ ਵੀ ਦਿਨ ਦੇ ਵਿੱਚ 3 PM ਤੋਂ ਪਹਿਲਾਂ ਪਹਿਲਾਂ, ਕਿਉਂਕਿ 4 PM ਤੋਂ ਬਾਅਦ ਫਿਰ ਸਾਈਕਲ ਜਿਹੜਾ ਤੁਹਾਡਾ ਚੇਂਜ ਹੋ ਜਾਂਦਾ, ਉਹ ਸ਼ਾਮਾਂ ਹੋ ਜਾਂਦੀਆਂ। ਜਦੋਂ ਵੇਖਿਆ ਆਪਣੇ ਸੰਸਕ੍ਰਿਤੀ ਦੇ ਵਿੱਚ ਇਹ ਵੀ ਕਹਿੰਦੇ ਰਹੇ ਆ ਕਿ ਸ਼ਾਮਾਂ ਨੂੰ ਤਰਕਾਲ, ਸੰਧਿਆ ਵੇਲੇ ਰਹਿ ਰਾਸ ਦੇ ਸਮੇਂ
2: ਪੈਣਾ ਨਹੀਂ ਚਾਹੀਦਾ,
1: ਨਹੀਂ ਪੈਣਾ ਚਾਹੀਦਾ,
2: ਬੁੱਕ ਨਹੀਂ, ਕੋਈ ਕਿਤਾਬਾਂ ਨਹੀਂ ਸਾਨੂੰ ਅਲਾਓ ਕਰਦੇ ਸੀਗੇ, ਪੈਣਾ ਨਹੀਂ ਚਾਹੀਦਾ,
1: ਮੰਜੇ ਮੰਜੇ ਤੇ ਨਹੀਂ ਪੈਣਾ ਚਾਹੀਦਾ, ਉਹ ਫਿਰ ਕਲੈਣ ਪੁਣਾ ਸਮਝਿਆ ਜਾਂਦਾ,
2: ਤਰਕਾਲਾਂ ਵੇਲੇ ਤੁਸੀਂ ਕੀ ਪਏ ਹੋ ਉੱਠ ਉੱਠ,
1: ਤਰਕਾਲਾਂ ਵੇਲੇ ਨਹੀਂ ਪੈਣਾ ਚਾਹੀਦਾ। ਸੋ ਇਹ ਉਹੀ ਗੱਲ ਹੋ ਗਈ ਫਿਰ ਜਿਹੜੀ ਹੁਣ ਸਾਨੂੰ ਸਰਚਾਂ ਚ ਵੇਖਣੀ ਪੈ ਰਹੀ ਹੈ। ਤੇ ਹੌਲੀ ਹੌਲੀ ਜੀ ਕਸਰਤ ਸ਼ੁਰੂ ਕਰ ਦਿਓ, ਸੈਰ ਸਪਾਟਾ ਸ਼ੁਰੂ ਕਰ ਦਿਓ, ਦਿਨ ਹੁਣ ਖੁੱਲ੍ਹਣੇ ਸ਼ੁਰੂ ਹੋ ਗਏ ਆ। ਤੇ ਸੌਣ ਤੋਂ ਪਹਿਲਾਂ ਕਈਆਂ ਲੋਕਾਂ ਨੂੰ ਆਦਤ ਹੁੰਦੀ ਆ ਵੀ ਉਹ ਜਿੰਮ ਜਾਂਦੇ ਨੇ ਰਾਤ ਨੂੰ ਕੰਮ ਤੋਂ ਆ ਕੇ, ਤੇ ਸੌਣ ਦੇ ਸਮੇਂ ਪਹਿਲਾਂ ਜਾਂ ਜਿੰਮ ਚਲੇ ਜਾਂਦੇ ਨੇ। ਇੱਦਾਂ ਦੀ ਕੋਈ ਐਕਸਰਸਾਈਜ਼ ਨਾ ਕਰੋ ਜਿਹਦੇ ਨਾਲ ਤੁਹਾਡਾ ਬਹੁਤ ਜ਼ਿਆਦਾ ਸਵੈਟਿੰਗ ਹੋਵੇ ਜਾਂ ਬਹੁਤ ਜ਼ਿਆਦਾ ਹੈਵੀ ਐਕਸਰਸਾਈਜ਼, ਉਹ ਜੇ ਤੁਸੀਂ ਕਰਨੀ ਆ ਤਾਂ ਦਿਨੇ ਦਿਨੇ ਦੇ ਸਮੇਂ ਕਰੋ, ਉਹ ਤੁਹਾਨੂੰ ਇੱਕ ਪਾਸੇ ਨੁਕਸਾਨ ਵੀ ਕਰ ਜਾਂਦੀ ਆ ਹੈਵੀ ਐਕਸਰਸਾਈਜ਼, ਦੇਰ ਤੱਕ ਤੁਹਾਨੂੰ ਫਿਰ ਐਕਟਿਵ ਰੱਖਦੀ ਆ, ਅਤੇ ਉਹਦੇ ਨਾਲ ਕੀ ਆ ਕਿ ਤੁਹਾਨੂੰ ਨੀਂਦ ਲੇਟ ਆਊਗੀ, ਜਾਗ ਲੇਟ ਆਊਗੀ, ਅਤੇ ਫਿਰ ਤੁਹਾਨੂੰ
2: ਸਵੇਰੇ ਪੂਰਾ ਰੂਟੀਨ ਹੀ ਖਰਾਬ ਹੋ ਜਾਏਗਾ ਨਾ, ਕਿਉਂਕਿ
1: ਐਨਰਜੀ ਤੁਹਾਡੀ ਵੀਕ ਹੋ ਗਈ ਨਾ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਸ਼ਿਫਟ ਵਰਕ ਕਰਦੇ ਆ ਜਾਂ ਜਿਹੜੇ ਨਾਈਟ ਡਿਊਟੀਆਂ ਵਾਲੇ ਆ, ਉਹਨਾਂ ਦੇ ਲਈ ਜਿਹੜਾ ਇਹ ਜ਼ਰੂਰੀ ਆ ਕਿ ਉਹ ਥੋੜ੍ਹਾ ਥੋੜ੍ਹਾ ਜਿਹਾ ਮੁੱਕਦੀ ਗੱਲ ਲਾਸਟ ਵਿੱਚ ਇਹ ਆ ਕਿ ਦਿਮਾਗ ਨੂੰ ਕਮਾਂਡ ਦੇਣੀ ਸ਼ੁਰੂ ਕਰਨ,
2: ਹੁਣ ਤੋਂ ਹੀ ਸ਼ੁਰੂ ਕਰ ਦਿਓ ਸੀਡਿੰਗ।
1: ਹਾਂ, ਇਸੇ ਕਰਕੇ ਆਪਾਂ ਵੀ ਤੁਹਾਡੇ ਨਾਲ ਗੱਲ ਸ਼ੁਰੂ ਕਰ ਰਹੇ ਹਾਂ ਕਿ ਥੋੜ੍ਹਾ ਥੋੜ੍ਹਾ ਜਿਹਾ ਤੁਸੀਂ ਕਰਨਾ। ਰਿਪੋਰਟ ਓਕੇ ਆ ਤੇ ਲਾਊਡ ਐਂਡ ਕਲੀਅਰ ਆ, ਥੈਂਕ ਯੂ ਤੁਹਾਡਾ ਰਿਚਰਡ ਜੀ, ਬਹੁਤ ਮਿਹਰਬਾਨੀ। ਤਾਂ ਮਤਲਬ ਬਲਜੀਤ ਜੀ ਤੁਹਾਡੇ ਵਾਲੇ ਪਾਸੇ ਵੀ ਕੋਈ ਸਮੱਸਿਆ ਵਾ? ਤੇ ਬਲਜੀਤ ਜੀ ਕਹਿੰਦੇ ਨੇ ਕਿ ਅਸੀਸ ਨੇ ਬਣਾ ਤੀ ਪੇਂਟਿੰਗ, ਫੁੱਲ ਬਣਾ ਤੇ ਤੇ ਬਣ ਗਈ ਕੁੜੀ ਆਰਟਿਸਟ। ਯਾਦ ਦਵਾ ਦਈਏ ਕਿ ਅੱਜ ਜਨਮ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ। ਸੋ ਕੌਣ ਨੇ ਹੁਣ ਤੱਕ ਤੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੋਣੀ ਚਾਹੀਦੀ, ਆਪਾਂ ਨੂੰ ਪਤਾ। ਫਰਕ ਸਿਰਫ ਇੰਨਾ ਪਤਾ ਹੁਣ ਇਸ ਚੀਜ਼ ਦਾ ਆਪਾਂ ਲਾਉਣਾ ਵੀ ਇੱਕ ਤਾਂ ਆਪਣੇ ਆਪ ਨੂੰ ਯਾਦ ਰੱਖੀਏ, ਯਾਦਾਸ਼ਤ ਵਿੱਚ ਰੱਖੀਏ, ਅਤੇ ਇੱਕ ਆਪਣੇ ਬੱਚਿਆਂ ਤੱਕ ਤੁਸੀਂ ਦੱਸਣਾ ਹੁੰਦਾ ਵਾ। ਸੋ ਕੌਣ ਸੀ ਭਗਤ ਸਿੰਘ, ਕਿਉਂ ਉਹਨੇ ਬਰਤਾਨਵੀ ਹਕੂਮਤ ਦੇ ਨਾਲ ਮੱਥਾ ਲਾਇਆ ਸੀ, ਕਿ ਉਹਦਾ ਯੋਗਦਾਨ ਆ ਸਾਡੇ ਜੀਵਨ ਦੇ ਵਿੱਚ, ਸਾਡੀ ਆਜ਼ਾਦੀ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੀ ਸੋਚ ਦੇ ਵਿੱਚ, ਅਤੇ ਹਰ ਇੱਕ ਪੱਖ ਤੋਂ ਜਿੰਨਾ ਕੁ ਵੀ ਤੁਹਾਨੂੰ ਪਤਾ, ਅਤੇ ਜ਼ਰੂਰ ਆਪਣੇ ਬੱਚਿਆਂ ਤੱਕ ਦੱਸਿਆ ਕਰੋ। 28 ਸਤੰਬਰ 1907 ਨੂੰ ਪਿੰਡ ਬੰਗਾ, ਚੱਕ ਨੰਬਰ 105, ਜ਼ਿਲ੍ਹਾ ਲਾਇਲਪੁਰ, ਹੁਣ ਇਸ ਟਾਈਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਹੈ। ਸੋ ਇਹਨਾਂ ਦਾ ਜਨਮ ਹੋਇਆ ਸੀ, ਇਹਨਾਂ ਦੇ ਪਿਤਾ ਜੀ ਸਰਦਾਰ ਕਿਸ਼ਨ ਸਿੰਘ ਜੀ, ਚਾਚਾ ਅਜੀਤ ਸਿੰਘ, ਸੋ ਉਹ ਵੀ ਸੁਤੰਤਰਤਾ ਸੰਗਰਾਮੀ ਸੀ। ਸੋ ਉਸ ਪਰਿਵਾਰ ਦੇ ਵਿੱਚੋਂ ਇਸੇ ਤਰੀਕੇ ਦੀ ਇੱਕ ਗੁੜਤੀ ਲੈ ਕੇ ਜੰਮੇ ਸੀ, ਅਤੇ ਅੱਜ ਦੇ ਦਿਨ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ, ਅਤੇ ਆਪਾਂ ਯਾਦ ਰੱਖੀਏ ਇਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ। ਫਖਰ ਮਹਿਸੂਸ ਹੁੰਦਾ ਵਾ ਜਦੋਂ ਤੁਹਾਡਾ ਕੋਈ ਆਪਣਾ ਤੁਹਾਨੂੰ ਇੱਕ ਇੱਦਾਂ ਦੀ ਸੇਧ ਦੇ ਕੇ ਜਾਂਦਾ, ਅਤੇ ਵਾਰ ਵਾਰ ਜਿੱਥੇ ਆਪਾਂ ਆਪਣੇ ਕੰਮਾਂ ਨੂੰ ਲੈ ਕੇ ਮਤਲਬੀ ਹੋ ਜਾਂਦੇ ਹਾਂ, ਜਿੱਥੇ ਆਪਾਂ ਆਪਣੇ ਆਪ ਤੱਕ ਅਜੋਕੇ ਸਮੇਂ ਦੇ ਵਿੱਚ ਸਿਰਫ ਸੋਚਣ ਜੋਗੇ ਰਹਿ ਜਾਂਦੇ ਹਾਂ, ਉੱਥੇ ਆਪਾਂ ਇੱਦਾਂ ਦੀਆਂ ਸ਼ਖਸੀਅਤਾਂ ਨੂੰ ਜਦੋਂ ਯਾਦ ਕਰਦੇ ਹਾਂ, ਤਾਂ ਫਿਰ ਇਨਸਾਨ ਨੂੰ ਇੱਕ ਹਲੂਣਾ ਮਿਲਦਾ ਕਿ ਨਹੀਂ, ਜ਼ਿੰਦਗੀ ਅਸਲ ਦੇ ਵਿੱਚ ਉਹ ਕਮਾਈ, ਉਹ ਜਿਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਕਿਸੇ ਦੂਸਰੇ ਦੇ ਲਈ ਵੀ ਵਾਰੀ ਹੋਵੇ, ਕਿਸੇ ਦੂਸਰੇ ਦੇ ਲਈ ਵੀ ਲੇਖੇ ਲਾਈ ਹੋਵੇ। ਸੋ ਪੈਸਿਆਂ ਦੇ ਵਿੱਚ ਕਮਾਈ ਸਾਨੂੰ ਬਹੁਤ ਰਸ ਦਿੰਦੀ ਆ, ਪਰ ਅਸਲ ਦੇ ਵਿੱਚ ਜੇ ਤੁਸੀਂ ਰਸ ਲੈਣਾ ਰਹਿੰਦੀ ਦੁਨੀਆ ਤੱਕ, ਤੁਹਾਡਾ ਨਾਂ, ਤੁਹਾਡੇ ਪਰਿਵਾਰ ਦਾ, ਖਾਨਦਾਨੀ ਦਾ, ਰਹਿੰਦੀ ਦੁਨੀਆ ਤੱਕ ਨਾ ਕੋਈ ਇੱਜ਼ਤ ਨਾ ਮਾਣ ਸਨਮਾਨ ਦੇ ਨਾਲ ਲੈਂਦਾ ਰਹੇ, ਤੁਹਾਡੀ ਸੋਚ ਦੇ ਉੱਤੇ ਹਰ ਕੋਈ ਚਾਹੁੰਦਾ ਹੋਵੇ ਵੀ ਮੈਂ ਵੀ ਕਿਤੇ ਕਾਸ਼ ਪਹਿਰਾ ਦੇ ਸਕਦਾ ਹਾਂ, ਅਤੇ ਉਦਾਂ ਦੀ ਫਿਰ ਇੱਕ ਸ਼ਖਸੀਅਤ ਜਿਨ੍ਹਾਂ ਨੂੰ ਆਪਾਂ ਹਮੇਸ਼ਾ ਯਾਦ ਕਰਦੇ ਹਾਂ, ਜਿਨ੍ਹਾਂ ਨੂੰ ਆਪਾਂ ਫਖਰ ਦੇ ਨਾਲ ਯਾਦ ਕਰਦੇ ਹਾਂ, ਜਿਨ੍ਹਾਂ ਦਾ ਨਾਂ ਲੈ ਕੇ ਸਾਡਾ ਸਿਰ ਉੱਚਾ ਆਪਾਂ ਮਹਿਸੂਸ ਕਰਦੇ ਹਾਂ, ਉਸ ਸ਼ਖਸੀਅਤ ਦਾ ਅੱਜ ਦੇ ਦਿਨ ਜਨਮ ਦਿਹਾੜਾ ਵਾ। ਅਤੇ ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਪਸੰਦ ਕੀਤਾ ਹੋਏਗਾ, ਅਤੇ ਹੁਣ ਆਪਾਂ ਸਮਾਪਤੀ ਵੱਲ ਨੂੰ ਵੱਧ ਰਹੇ ਹਾਂ। ਹਾਂਜੀ ਜਾਸੀ, ਕੁਛ ਰਹਿਤ ਨਹੀਂ ਗਿਆ?
2: ਮੈਨੂੰ ਲੱਗਿਆ ਕੋਈ ਰਿਸ਼ਤਾ ਰੁਸ਼ਤਾ ਆਇਆ ਉਹ।
1: ਹਾਂਜੀ
2: ਰਿਸ਼ਤਾ
1: ਨਹੀਂ, ਛੁੱਟੀਆਂ ਨੇ ਜੀ, ਰਿਸ਼ਤਾ
2: ਛੁੱਟੀਆਂ
1: ਚ ਨੋ ਰਿਸ਼ਤੇ ਨੋ ਛੁੱਟੀਆਂ ਤੇ ਮਤਲਬ ਕੁੜੀਆਂ ਛੁੱਟੀ ਤੇ ਮੁੰਡੇ ਛੁੱਟੀ ਤੇ ਰਿਸ਼ਤੇ ਜਿੰਦਾਬਾਦ।
2: ਤੁਸੀਂ ਵੀ ਜ਼ਰੂਰ ਦੱਸਿਓ ਤੁਸੀਂ ਕੀ ਛੁੱਟੀਆਂ 'ਚ ਬਣਾ ਖਾ ਰਹੇ ਹੋ ਅਤੇ ਕਿੱਥੇ ਘੁੰਮ ਕੇ ਆ ਰਹੇ ਹੋ। ਅਸੀਂ ਫਾਰਮ ਜਾ ਕੇ ਆਏ ਸੀਗੇ, ਬੱਚਿਆਂ ਨੂੰ ਘੁੰਮਾ ਕੇ ਲੈ ਕੇ ਆਏ ਸੀਗੇ ਫਾਰਮ ਐਨੀਮਲਸ। ਉਹ ਜਿਹੜੇ ਜਾਨਵਰ ਐਵੇਂ ਇੰਡੀਆ 'ਚ ਐਵੇਂ ਆਮ ਮਿਲ ਜਾਂਦੇ, ਹੁਣ ਇਹਨਾਂ ਨੂੰ ਇੱਥੇ ਇਹਨਾਂ ਦਾ ਐਕਸਾਈਟਮੈਂਟ ਅਲੱਗ ਵੇਖਣ ਵਾਲਾ ਹੁੰਦਾ ਬੱਚਿਆਂ ਨੂੰ ਦੇਖ ਕੇ ਕਿ ਮੁਰਗੀਆਂ ਤੇ ਬੱਕਰੀਆਂ ਭੇੜਾਂ ਉਹ ਤੇ ਮੋਰ ਵੇਖੇ, ਮਤਲਬ ਵਧੀਆ ਸੀਗਾ। ਪੋਨੀ ਰਾਈਡ ਸੀਗੀ
1: ਨਿਆਣੇ ਫਿਰ ਕਹਿੰਦੇ ਹੋਣੇ ਸੱਚੀ ਮੁੱਚੀ ਦਾ ਮੋਰ ਕਿੱਥੋਂ ਆ ਗਿਆ ਨੀਮਾ,
2: ਪਰ ਸੋਹਣਾ ਸੀਗਾ, ਵਧੀਆ ਜਿਹਾ ਬਣਿਆ ਉਹਨਾਂ ਨੇ। ਛੋਟਾ ਜਿਹਾ ਟਰੈਕਟਰ ਰਾਈਡ ਵੀ ਕਰਾਉਂਦੇ ਉਹ ਪੂਰੇ ਉਸ ਏਰੀਆ ਦੇ ਵਿੱਚ, ਵਧੀਆ ਸੀਗਾ। ਜੇ ਤੁਹਾਡੇ ਛੋਟੇ ਬੱਚੇ ਵਧੀਆ ਉਹਨਾਂ ਨੂੰ ਲੱਗੇਗੀ ਐਕਟੀਵਿਟੀ ਫਾਰਮ।
1: ਹਾਂ ਹਾਂ ਇਹ ਨਿੱਕਾ ਨਿੱਕਾ ਵੇਖੋ, ਆਪਾਂ ਕਈ ਵਾਰੀ ਨਾ ਬੱਚਿਆਂ ਨੂੰ ਇਸ ਕਰਕੇ ਨਹੀਂ ਪਰਿਵਾਰ ਨੂੰ ਲੈ ਕੇ ਜਾਂਦੇ ਕਿ ਉਹਦਾ ਕੀ ਵੇਖਣਾ, ਪਰ ਜਿੱਦਾਂ ਤੁਸੀਂ ਕਿਹਾ ਨਾ ਵਾਕਈ ਬੱਚਿਆਂ ਦੇ ਲਈ ਉਹ ਨਵੀਆਂ ਚੀਜ਼ਾਂ,
2: ਉਹਨਾਂ ਲਈ ਤਾਂ ਨਵੀਂ ਚੀਜ਼ਾਂ। ਉਹਨਾਂ ਨੂੰ ਬੱਕਰੀਆਂ ਨੂੰ ਦੇਖ ਕੇ ਨਾਲ ਪੈਟ ਕਰਨਾ, ਫਿਰ ਉਹੀ ਐਵੇਂ ਮਤਲਬ ਮੁਰਗੀਆਂ ਵਾਲੇ ਏਰੀਆ 'ਚ ਤੁਸੀਂ ਜਾ ਸਕਦੇ ਸੀ, ਬੱਕਰੀਆਂ ਭੇੜਾਂ ਜਿੱਥੇ ਸੀ ਉੱਥੇ ਜਾ ਸਕਦੇ ਸੀਗੇ। ਫਿਰ ਉਹਨਾਂ ਕੋਲ ਉਹ ਸੀਗੇ ਕੋਕਟੂ, ਉਹ ਬੋਲਦੇ ਸੀਗੇ, ਉਹ ਰਿਪੀਟ ਕਰ ਰਹੇ ਸੀਗੇ ਜੋ ਵੀ, ਮਤਲਬ ਬੜੇ ਵਧੀਆ ਸੀਗਾ, ਮਤਲਬ ਮੈਨੂੰ ਮਜ਼ਾ ਆਇਆ ਜਾ ਕੇ।
1: ਓਕੇ ਤੇ
2: ਜਿਹੜੇ ਉਹ ਤੋਤੇ 'ਚ ਹੁੰਦੇ ਕੋਕਟੂ ਕਹਿੰਦੇ ਨਾ ਉਹਨੂੰ, ਵਾਈਟ ਵਾਲੇ ਜਿਹੜੇ ਉਹਦੇ ਉੱਤੇ ਉਹਨੂੰ ਕੋਕਟੂ ਕਹਿੰਦੇ ਨਾ।
1: ਅੱਛਾ ਉਹ ਤੋਤੇ ਇੱਥੋਂ ਵਾਲੇ ਤੋਤੇ?
2: ਹਾਂ ਹਾਂ।
1: ਓਕੇ ਅੱਛਾ ਉਹ ਬੋਲਦੇ ਆਗੂ?
2: ਹਾਂ ਮਤਲਬ ਉਹ ਦੋ ਤਿੰਨ ਚੀਜ਼ਾਂ ਉਹਨਾਂ ਨੇ ਲਿਖਿਆ ਹੋਇਆ ਸੀ, ਇਹੀ ਤੁਸੀਂ ਰਿਪੀਟ ਕਰ ਲਓ ਉਹਨਾਂ ਨੇ ਬੋਲਣਾ,
1: ਉਹ ਸਿਖਾਈਆਂ ਹੋਣੀਆਂ।
2: ਹਾਂ ਤੇ ਵਧੀਆ ਸੀਗਾ ਬੱਚਿਆਂ ਲਈ ਐਕਸਪੀਰੀਅੰਸ, ਕਿਉਂਕਿ ਉਹਨਾਂ ਨੂੰ ਹੁਣ ਮਤਲਬ ਜਿਵੇਂ ਘੋੜੇ ਹੋ ਗਏ ਪੋਨੀ ਹੋ ਗਏ, ਇਹਨਾਂ ਨੂੰ ਟੱਚ ਕਰਨਾ ਫੀਲ ਕਰਨਾ ਉਹ ਵਧੀਆ, ਉਹਨਾਂ ਨੂੰ ਐਟਮੋਸਫੇਅਰ ਸੋਹਣਾ ਸੀਗਾ। ਛੋਟੇ ਬੱਚਿਆਂ ਲਈ ਮੈਨੂੰ ਲੱਗਦਾ ਕਿ ਜਿਹੜੀ ਚੀਜ਼ਾਂ ਆਪਾਂ ਨੂੰ ਲੱਗਦਾ ਨਾ ਕਿ ਇਹ ਕੀ ਵੇਖਣਾ, ਪਰ ਕਈ ਵਾਰੀ ਉਹਨਾਂ ਨੂੰ ਉਹ ਚੀਜ਼ ਵੀ ਜਿਹੜੀ ਨਹੀਂ ਵੇਖਣ ਉਹਨਾਂ ਨੇ ਕਦੇ ਐਕਸਪੀਰੀਅੰਸ ਕੀਤੀ, ਉਹਨਾਂ ਨੂੰ ਮਜ਼ਾ ਆਏਗਾ
1: ਜੀ। ਨਹੀਂ ਥੈਂਕ ਯੂ ਤੁਹਾਡਾ, ਤੇ ਗੁੱਡ। ਤੁਸੀਂ ਵੀ ਭਾਈ ਜਨਾ ਜਨਾ ਸਮਾਂ ਹਲੇ ਬਚਿਆ ਵਾ ਛੁੱਟੀਆਂ ਦਾ, ਉਹ ਤੁਸੀਂ ਖੁੱਲ੍ਹ ਕੇ ਅਤੇ ਇੰਜੋਏ ਕਰਕੇ ਤੁਸੀਂ ਬਿਤਾਓ,
2: ਅਤੇ
1: ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਰੇਡੀਓ। ਹਾਂਜੀ ਅੱਜ ਦਾ ਪ੍ਰੋਗਰਾਮ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਇਸ ਗਾਣੇ ਦੇ ਨਾਲ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good. She very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸਤਿ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: रेडियो हांजी 1674 AM समां हो चुका ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 28 ਤਰੀਕ ਹੈ, ਸਤੰਬਰ ਦਾ ਮਹੀਨਾ, ਅਤੇ ਸਾਡੇ ਨਾਲ ਗੌਤਮ ਕਪਿਲ ਨੇ ਇਸ ਟਾਈਮ ਫੋਨ ਲਾਈਨ ਦੇ ਉੱਤੇ। ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਣੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
4: ਬਹੁਤ ਧੰਨਵਾਦ ਰੰਜੋ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਭਾਰਤ, ਆਸਟ੍ਰੇਲੀਆ ਤੇ ਦੁਨੀਆ ਜਹਾਨ ਦੀਆਂ ਖਬਰਾਂ ਦੇ ਸੋਮਵਾਰ ਦੇ ਅੱਜ ਇਸ ਬੁਲੇਟਿਨ ਦੇ ਵਿੱਚ, ਵੈਸੇ ਸ਼ਨੀਵਾਰ ਦੇ ਦਿਨ ਜਿਹੜਾ ਖਬਰਾਂ ਦਾ ਬੁਲੇਟਿਨ ਕੀਤਾ ਸੀ ਉਸ 'ਚ ਤੁਹਾਨੂੰ ਦੱਸਿਆ ਸੀ ਕਿ ਇਸ ਹਫ਼ਤੇ ਕੀ ਕੁੱਝ ਹੋਣ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਬਜਟ ਫੋਰਕਾਸਟ ਨੂੰ ਲੈ ਕੇ, ਤੇ ਵਿਆਜ ਦਰਾਂ ਵਧਣਗੀਆਂ ਜਾਂ ਸਥਿਰ ਰਹਿਣਗੀਆਂ। 705 ਇਸੇ ਹਫ਼ਤੇ ਖਤਮ ਹੋ ਜਾਏਗੀ, RBI ਦੀ ਬੈਠਕ ਵੀ ਹੈ। ਪਰ ਆਸਟ੍ਰੇਲੀਆ ਦੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਦੇ, ਖਾਸ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੇ ਨਾਲ ਕੁਝ ਜੁੜੀਆਂ ਖਾਸ ਖਬਰਾਂ ਨੇ। ਤੇ ਆਸਟ੍ਰੇਲੀਆ ਦੇ ਵਿੱਚ ਬੱਚਿਆਂ ਨੂੰ ਚਿਪਸ ਦਾ ਮਤਲਬ ਮੈਕਾਜ਼ ਹੀ ਲੱਗਦਾ, ਯਾਨੀ ਕਿ ਜਿਹੜੇ ਫਰਾਈਜ਼ ਖਾਂਦੇ ਨੇ ਬੱਚੇ, ਉਹਨਾਂ ਨੂੰ ਇਹ ਲੱਗਦਾ ਕਿ ਉਹ ਆਲੂਆਂ ਤੋਂ ਨਹੀਂ ਬਲਕਿ ਉਹ ਮੈਕਡੋਨਲਡ ਤੋਂ ਆਉਂਦੇ ਨੇ। ਕੀ ਉਹ ਸਟੱਡੀ, ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਵੈਸੇ ਤਾਂ ਮੱਧ ਪੂਰਬ ਦੇ ਹਾਲਾਤਾਂ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਨੇ, ਪਰ ਦੋ ਅਲੱਗ ਅਲੱਗ ਹਿੱਸੇ ਨੇ ਦੁਨੀਆ ਦੇ, ਇੱਕ ਅਮਰੀਕਾ ਤੇ ਇੱਕ ਅਮਰੀਕਾ ਦਾ ਪੂਰਬ, ਤੇ ਦੋਵਾਂ ਹਿੱਸਿਆਂ ਦੇ ਵਿੱਚ ਕੁਦਰਤ ਦੀਆਂ ਆਫਤਾਂ ਆਈਆਂ ਨੇ। ਔਰ ਇਸ ਦੇ ਚੱਲਦਿਆਂ ਸ਼ੁਰੂਆਤੀ ਕੁੱਝ ਖਬਰਾਂ, ਪਹਿਲਾਂ ਅਮਰੀਕਾ ਤੋਂ ਖਬਰ, ਜਿੱਥੇ ਉੱਤਰ ਪੂਰਬੀ ਹਿੱਸੇ ਦੇ ਵਿੱਚ ਸ਼ਕਤੀਸ਼ਾਲੀ ਤੂਫਾਨ ਦੇ ਚੱਲਦਿਆਂ ਤਟੀ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਹਾਲਾਤ ਪੈਦਾ ਹੋ ਗਏ ਨੇ, ਔਰ ਤੇਜ਼ ਹਵਾਵਾਂ ਤੇ ਭਾਰੀ ਮੀਂਹ ਦੇ ਚੱਲਦਿਆਂ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਇੱਥੋਂ ਤੱਕ ਕਿ ਆਮ ਜਨਜੀਵਨ ਨੂੰ ਜਿਹੜਾ ਤੋਰੀ ਰੱਖਦਾ ਹੈ ਟਰਾਂਸਪੋਰਟੇਸ਼ਨ ਸਿਸਟਮ, ਰੇਲਾਂ ਬੱਸਾਂ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਚੁੱਕੀਆਂ, ਔਰ ਖਰਾਬ ਮੌਸਮ ਦੇ ਚੱਲਦਿਆਂ ਇਸ ਵੀਕਐਂਡ ਦੇ ਦਰਮਿਆਨ ਅਮਰੀਕਾ ਭਰ ਦੇ ਵਿੱਚ, ਖਾਸ ਤੌਰ ਦੇ ਉੱਤੇ ਨਿਊ ਜਰਸੀ ਜਾਂ ਇਸ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵੱਡੇ ਟੂਰਨਾਮੈਂਟ ਹੁੰਦੇ ਨੇ, ਉਹ ਵੀ ਪ੍ਰਭਾਵਿਤ ਹੋ ਗਏ। ਸਾਰੇ ਸਟੇਡੀਅਮ ਦੇ ਵਿੱਚੋਂ ਪ੍ਰੋਗਰਾਮ, ਚਾਹੇ ਕੋਈ ਕੰਸਰਟ ਸੀ ਚਾਹੇ ਕੋਈ ਖੇਡ ਸਮਾਗਮ ਸੀ, ਉਹ ਰੱਦ ਕਰ ਦਿੱਤੇ ਗਏ। ਅਮੈਰੀਕਨ ਨੈਸ਼ਨਲ ਵੈਦਰ ਸਰਵਿਸਿਜ਼ ਦੇ ਮੁਤਾਬਕ ਸ਼ਨੀਵਾਰ ਦੇ ਦਿਨ ਨਿਊਯਾਰਕ ਸਿਟੀ ਤੇ ਬੋਸਟਨ ਸਣੇ ਵੀ ਕਈ ਇਲਾਕਿਆਂ 'ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ਾਂ ਦਰਜ ਕੀਤੀਆਂ ਗਈਆਂ। ਨਿਊਯਾਰਕ ਤੇ ਨਿਊ ਜਰਸੀ ਦੇ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। ਦੋਹਾਂ ਸੂਬਿਆਂ ਦੇ ਕੁਝ ਤਟੀ ਇਲਾਕਿਆਂ 'ਚ ਭਾਰੀ ਪਾਣੀ ਜਿਹੜਾ ਭਰ ਗਿਆ। ਵਰਜੀਨੀਆ ਤੋਂ ਲੈ ਕੇ ਮੇਨ ਸੂਬੇ ਤੱਕ ਬਾਰਿਸ਼ ਤੇ ਤੇਜ਼ ਹਵਾਵਾਂ ਦੀਆਂ ਸ਼ੰਕਾਵਾਂ ਪਹਿਲਾਂ ਹੀ ਜਤਾਈਆਂ ਜਾ ਰਹੀਆਂ ਸੀ। ਵੈਸੇ ਤਾਂ ਇਸ ਦਰਮਿਆਨ ਸ਼ਨੀਵਾਰ ਦੇ ਦਿਨ ਤੱਕ ਜਿਹੜਾ ਸੰਯੁਕਤ ਰਾਸ਼ਟਰ ਮਹਾਸਭਾ ਦਾ ਇਜਲਾਸ ਸੀ ਨਿਊਯਾਰਕ 'ਚ, ਉਹ ਮੁੱਕ ਚੱਲਿਆ, ਪਰ ਫਿਰ ਵੀ ਕੁਝ ਇੱਕ ਮੁਲਕਾਂ ਦੇ ਜਿਹੜੇ ਵਫਦ ਸੀ ਉਹ ਹਾਲੇ ਵੀ ਰੁਕੇ ਹੋਏ ਸੀ, 2-4 ਦਿਨ ਵੱਧ ਰੁਕੇ ਹੋਏ ਸੀ। ਔਰ ਇਸ ਦਰਮਿਆਨ ਨਿਊ ਜਰਸੀ ਦੀ ਸਰਫ ਸਿਟੀ ਦੇ ਵਿੱਚ 26 ਸਪਤੰਬਰ ਨੂੰ ਹੜ੍ਹਾਂ ਦੇ ਨਾਲ ਪ੍ਰਭਾਵਿਤ ਇਲਾਕੇ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਜਿਹੜਾ ਸੀ ਉਹ ਪ੍ਰਭਾਵਿਤ ਹੋਇਆ। ਉਧਰ ਥਾਈਲੈਂਡ ਤੋਂ ਗੱਲ ਕਰੀਏ, ਜਿੱਥੇ ਥਾਈਲੈਂਡ ਦੇ ਰਾਜਧਾਨੀ ਬੈਂਕਾਕ ਦੇ ਵਿੱਚ ਲਗਾਤਾਰ ਭਾਰੀ ਮੀਂਹ ਦੇ ਚੱਲਦਿਆਂ ਐਮਰਜੈਂਸੀ ਸਥਿਤੀ ਐਲਾਨ ਦਿੱਤੀ ਗਈ। ਵੀਰਵਾਰ ਦੇ ਦਿਨ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੇ ਵਿੱਚ 300 ਮਿਲੀਲੀਟਰ ਤੋਂ ਜ਼ਿਆਦਾ ਬਾਰਿਸ਼ ਹੋ ਚੁੱਕੀ ਹੈ ਹੁਣ ਦੇ ਦਿਨ ਤੱਕ, ਕਹਿਣ ਦਾ ਭਾਵ ਇਹ ਐਤਵਾਰ ਦੇ ਦਿਨ ਤੱਕ ਦੀ ਖਬਰ ਤੁਹਾਨੂੰ ਦੇ ਰਹੇ ਹਾਂ। ਅੱਜ ਦੀਆਂ ਖਬਰਾਂ ਹਲੇ ਥਾਈਲੈਂਡ ਤੋਂ ਹਾਸਲ ਹੋਣੀਆਂ ਨੇ, ਪਰ ਇੰਨੀ ਵੀ ਬਾਰਿਸ਼ ਹੋਣ ਤੋਂ ਬਾਅਦ ਕਰੀਬ 12 ਇੰਚ ਬਾਰਿਸ਼ ਤੁਸੀਂ ਇਹਨੂੰ ਮੰਨ ਸਕਦੇ ਹੋ, ਔਰ ਸੜਕਾਂ ਪੂਰੀ ਤਰ੍ਹਾਂ ਦੇ ਨਾਲ ਪਾਣੀ ਦੇ ਨਾਲ ਭਰ ਗਈਆਂ। ਬੈਂਕਾਕ ਮੈਟਰੋਪੋਲੀਟਨ ਅਥਾਰਟੀ ਨੇ ਐਤਵਾਰ ਦੇ ਦਿਨ ਦੱਸਿਆ ਕਿ ਮੀਂਹ ਹੁਣ ਰੁਕ ਜ਼ਰੂਰ ਗਿਆ, ਪਰ ਸ਼ਹਿਰ ਦੀਆਂ ਨਹਿਰਾਂ ਦੇ ਵਿੱਚ ਪਾਣੀ ਦਾ ਪੱਧਰ ਹਾਲੇ ਵੀ ਕਾਫੀ ਉੱਚਾ ਹੈ। ਸ਼ਹਿਰ ਦੇ ਗਵਰਨਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਹੜ੍ਹਾਂ ਦਾ ਖਤਰਾ ਹਾਲੇ ਵੀ ਟਲਿਆ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਅਪੀਲ ਕੀਤੀ, ਉੱਥੋਂ ਹੀ ਨਹਿਰਾਂ ਦੇ ਆਲੇ ਦੁਆਲੇ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਆਪਣਾ ਸਮਾਨ ਉਪਰੀ ਮੰਜ਼ਿਲਾਂ ਦੇ ਉੱਤੇ ਲਿਜਾਣ ਦੀ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ। ਥਾਈਲੈਂਡ ਦੇ ਵਿੱਚ ਮੌਸਮ ਆਮ ਤੌਰ ਦੇ ਉੱਤੇ ਗਰਜ ਦੇ ਨਾਲ ਬਾਰਿਸ਼ ਪੈਂਦੀ ਹੈ, ਏਦਾਂ ਹੀ ਰਹਿੰਦਾ ਉੱਥੇ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚ ਬਾਰਿਸ਼ ਅੱਤ ਦੀ ਹੋ ਗਈ ਹੈ, ਔਰ ਜਿਸ ਦੇ ਚੱਲਦਿਆਂ ਬੈਂਕਾਕ ਵਰਗੇ ਸਭ ਤੋਂ ਵੱਡੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਦੇ ਵਿੱਚ, ਰਾਜਧਾਨੀ ਸ਼ਹਿਰ ਹੈ ਬੈਂਕਾਕ, ਉੱਥੇ ਦੀ ਡਰੇਨੇਜ ਵਿਵਸਥਾ ਦੇ ਉੱਤੇ ਵੀ ਵੱਡਾ ਪ੍ਰਭਾਵ ਪਿਆ। ਲੋਕ ਜਿਹੜੇ ਦੁਪਹੀਆ ਵਾਹਨ ਚਲਾ ਰਹੇ ਨੇ ਉਹਦਾ ਤਾਂ ਬੁਰਾ ਹੀ ਹਾਲ ਹੈ, ਦੁਪਹੀਆ ਵਾਹਨ ਤਾਂ ਚੱਲ ਹੀ ਨਹੀਂ ਸਕਦੇ, ਬਲਕਿ ਗੱਡੀਆਂ ਦੀਆਂ ਵੀ ਸਟੀਅਰਿੰਗ ਵੀਲ ਤੱਕ ਪਾਣੀ ਆ ਚੁੱਕਿਆ ਹੈ ਕਈ ਇਲਾਕਿਆਂ ਦੇ ਵਿੱਚ, ਤਾਂ ਇੰਨਾ ਜ਼ਿਆਦਾ ਜਿਹੜਾ ਪਾਣੀ ਭਰ ਚੁੱਕਿਆ ਹੈ ਉੱਥੇ। ਇੱਕ ਵਾਰ ਫਿਰ ਤੋਂ ਮੱਧ ਪੂਰਬ ਦੀਆਂ ਖਬਰਾਂ ਦੀ ਸਾਂਝ ਪਾਵਾਂਗੇ, ਪਰ ਪਹਿਲਾਂ ਇੱਕ ਸਾਊਥ ਅਫਰੀਕਾ ਦੇ ਨਾਲ ਜੁੜੀ ਖਬਰ, ਔਰ ਬੜੀ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸਾਊਥ ਅਫਰੀਕਾ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਕਫਿਆਂ ਦੇ ਦਰਮਿਆਨ ਵਾਪਰੀਆਂ ਅਲੱਗ ਅਲੱਗ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਘੱਟੋ ਘੱਟ 27 ਜਣਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਪਹਿਲੀ ਘਟਨਾ ਜੋਹਾਨਸਬਰਗ ਦੇ ਵਿੱਚ ਤੇ ਦੂਜੀ ਘਟਨਾ ਕੇਪ ਟਾਊਨ ਦੇ ਵਿੱਚ ਵਾਪਰੀ, ਇੱਕ ਐਤਵਾਰ ਰਾਤ ਤੇ ਇੱਕ ਤੜਕੇ ਵਾਪਰੀ। ਪੁਲਿਸ ਨੇ ਇਸ ਸੰਬੰਧੀ ਹਾਲੇ ਵੀ ਕਿਸੇ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਿਸ ਦੇ ਮੁਤਾਬਕ ਰਾਤ 9:30 ਐਤਵਾਰ ਦੇ ਦਿਨ ਜੋਹਾਨਸਬਰਗ ਦੇ ਸਾਊਥ ਵੈਸਟ ਇਲਾਕਾ ਵਡੇਲਾ ਉੱਥੇ ਇੱਕ ਬਾਰ ਦੇ ਵਿੱਚ AK-47 ਰਾਈਫਲ ਤੇ ਪਿਸਟਲਸ ਦੇ ਨਾਲ ਲੈਸ 8 ਹਮਲਾਵਰਾਂ ਨੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਦੇ ਵਿੱਚ ਪੁਰਸ਼ ਤੇ 4 ਔਰਤਾਂ ਮਾਰੇ ਗਏ ਤੇ 15 ਲੋਕ ਜ਼ਖਮੀ ਹੋ ਗਏ। ਹਮਲਾਵਰਾਂ ਨੇ ਪਹਿਲਾਂ ਬਾਰ ਦੇ ਬਾਹਰ ਗੋਲੀਆਂ ਚਲਾਈਆਂ, ਫਿਰ ਅੰਦਰ ਜਾ ਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਜਾਂਦੇ ਸਮੇਂ ਉਹਨਾਂ ਨੇ ਲੋਕਾਂ ਦੇ ਮੋਬਾਈਲ ਵੀ ਖੋਲੇ, ਗੱਡੀਆਂ ਦੇ ਵਿੱਚ ਫਿਰ ਫਰਾਰ ਹੋ ਗਏ। ਇਸ ਘਟਨਾ ਤੋਂ ਕਰੀਬ 4 ਘੰਟੇ ਬਾਅਦ ਰਾਤ ਨੂੰ ਫਿਰ ਕੇਪ ਟਾਊਨ ਇਲਾਕੇ ਦੇ ਲਵਾਂਡਲੇ ਇਲਾਕੇ ਦੇ ਵਿੱਚ ਇੱਕ ਸਟੋਰ ਦੇ ਅੰਦਰ ਗੋਲੀਬਾਰੀ ਹੋਈ, ਜਿੱਥੇ 10 ਜਣਿਆਂ ਦੀ ਜਾਨ ਚਲੀ ਗਈ। ਜ਼ਿਕਰਯੋਗ ਹੈ ਕਿ 5 ਦਿਨ ਪਹਿਲਾਂ ਵੀ ਡਰਬਨ ਦੇ ਵਿੱਚ ਇੱਕ ਪਾਰਟੀ ਮਨਾਈ ਜਾ ਰਹੀ ਸੀ। ਇਸ ਪਾਰਟੀ ਦੇ ਦਰਮਿਆਨ ਇੱਕ ਗਰਭਵਤੀ ਮਹਿਲਾ ਸਣੇ 11 ਜਣਿਆਂ ਦੀ ਮੌਤ ਹੋ ਗਈ ਸੀ ਤੇ ਉਹ ਵੀ ਖ਼ਬਰ ਅਸੀਂ ਇਸ ਖ਼ਬਰਾਂ ਦੇ ਬੁਲੇਟਿਨ ਦੇ ਵਿੱਚ ਸਵੇਰ ਵੇਲੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਉੱਥੇ ਹੀ ਅਮਰੀਕਾ ਤਾਂ ਕਹਦਾ ਹਾਰਮੋਸ ਸਟੇਟ, ਕਿਉਂਕਿ ਹਾਰਮੋਸ ਸਟੇਟ ਹੁਣ ਅਮਰੀਕਾ ਦਾ ਨਹੀਂ ਹੈ ਪਰ ਅਮਰੀਕਾ ਕਹਿੰਦਾ ਤਾਂ ਆਪਣਾ ਹੀ ਹੈ। ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖ਼ਬਰਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਜਲਦੀ ਆਤਮ ਸਮਰਪਣ ਕਰ ਦੇਗਾ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਿਵੇਂ ਈਰਾਨ ਆਤਮ ਸਮਰਪਣ ਕਰੇਗਾ ਜੰਗ ਖਤਮ, ਤੇਲ ਦੀਆਂ ਕੀਮਤਾਂ ਥੱਲੇ ਆ ਜਾਣਗੀਆਂ ਤੇ ਫੇਰ ਮੌਜਾਂ ਲੁੱਟੇ। ਇਸ ਦਰਮਿਆਨ ਈਰਾਨ ਦੀ IRGC ਨੇ ਇੱਕ ਅਮਰੀਕੀ ਪਣਡੁੱਬੀ ਨੂੰ ਆਪਣੇ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ। ਇਸ ਦੇ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ। ਅਮਰੀਕਾ ਦੀ ਤਰਫ ਤੋਂ ਪਣਡੁੱਬੀ ਦੇ ਬਾਰੇ ਹਾਲੇ ਤੱਕ ਕੋਈ ਟਿੱਪਣੀ ਨਹੀਂ ਦਿੱਤੀ ਗਈ। ਵੈਸੇ ਵੀ ਅਮਰੀਕਾ ਈਰਾਨ ਜਿਹੜੇ ਵੀ ਹਮਲੇ ਕਰਦਾ, ਚਾਹੇ ਉਹ ਫੌਜੀ ਟਿਕਾਣਿਆਂ ਤੇ ਹੋਣ, ਚਾਹੇ ਈਰਾਨ ਅਮਰੀਕਾ ਦੀ ਜੰਗੀ ਵਿਵਸਥਾ ਨੂੰ ਬਦਹਾਲ ਕਰ ਦਿੰਦਾ, ਉਸ ਦੇ ਨਾਲ ਜੁੜੀਆਂ ਖ਼ਬਰਾਂ ਅਮਰੀਕੀ ਮੀਡੀਆ ਨਹੀਂ ਦਸਾਂਦਾ। ਜਿਹੜਾ ਦਸਾਂਦਾ ਉਹ ਡੋਨਾਲਡ ਟਰੰਪ ਦੀ ਨਜ਼ਰ ਦੇ ਵਿੱਚ ਫੇਕ ਮੀਡੀਆ ਹੁੰਦਾ। ਇਸ ਤੋਂ ਪਹਿਲਾਂ ਈਰਾਨ ਨੇ ਦਾਅਵਾ ਕੀਤਾ ਸੀ ਕਿ ਇਸ ਖੇਤਰ ਦੇ ਵਿੱਚ ਅਮਰੀਕਾ ਦੀ ਸਥਿਤੀ ਚੰਗੀ ਨਹੀਂ ਹੈ ਔਰ ਫੌਜੀ ਹਮਲਾ ਉਹ ਕਰ ਸਕਦਾ ਹੈ। ਔਰ ਇਸ ਸਾਰੇ ਘਟਨਾਕ੍ਰਮ ਨੂੰ ਰਾਸ਼ਟਰਪਤੀ ਟਰੰਪ ਦੀ ਤਰਫ ਤੋਂ ਈਰਾਨ ਨੂੰ ਜਿਹੜਾ ਦਿੱਤਾ ਗਿਆ ਪ੍ਰਸਤਾਵ ਸੀ ਜੋ ਈਰਾਨ ਨੇ ਠੁਕਰਾ ਦਿੱਤਾ, ਤੇ ਉਸ ਤੋਂ ਬਾਅਦ 24 ਘੰਟੇ ਦੇ ਅੰਦਰ ਅੰਦਰ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਸੋ ਪਿਛਲੇ 24 ਘੰਟੇ ਜਿਹੜੇ ਨੇ ਈਰਾਨ ਦੇ ਲਿਹਾਜ਼ ਦੇ ਨਾਲ, ਦੁਨੀਆਂ ਦੇ ਲਿਹਾਜ਼ ਦੇ ਨਾਲ ਕਾਫੀ ਮਹੱਤਵਪੂਰਨ ਰਹੇ ਨੇ, ਤੇ ਅਗਲੇ 48 ਘੰਟੇ ਹੋਰ ਵੀ ਜ਼ਿਆਦਾ ਮਹੱਤਵਪੂਰਨ ਮੰਨ ਕੇ ਚੱਲਿਓ, ਕਿਉਂਕਿ ਵੱਡਾ ਹੋਣ ਜਾ ਰਿਹਾ ਜੋ ਪਿਛਲੇ ਹਫ਼ਤੇ ਹੀ ਟਰੰਪ ਨੇ ਇੱਕ ਸੰਕੇਤ ਦੇ ਦਿੱਤਾ ਸੀ। ਟਰੰਪ ਨੇ ਈਰਾਨ ਦੇ ਹਾਰਮੋਸ ਸਟ੍ਰੇਟ ਨੂੰ ਫਿਰ ਤੋਂ ਖੋਲਣ ਦਾ ਪ੍ਰਸਤਾਵ ਵੀ ਖਾਰਜ ਕਰ ਦਿੱਤਾ। ਐਤਵਾਰ ਦੇ ਦਿਨ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਉਸ ਪ੍ਰਸਤਾਵ ਨੂੰ ਖਾਰਜ ਕਰਦਾ, ਕਿਉਂਕਿ ਈਰਾਨ ਤਾਂ ਬੁਰੀ ਤਰ੍ਹਾਂ ਦੇ ਨਾਲ ਨਾਕਾਮ ਹੋ ਚੁੱਕਿਆ, ਇਸ ਲਈ ਹਾਰਮੋਸ ਸਟ੍ਰੇਟ ਤਾਂ ਉਹਨਾਂ ਨੂੰ ਖੋਲਣਾ ਹੀ ਪਏਗਾ। ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਦਾ ਪ੍ਰਸਤਾਵ ਇਸ ਕਰਕੇ ਸਵੀਕਾਰਯੋਗ ਨਹੀਂ ਹੈ ਕਿਉਂਕਿ ਉਹਨਾਂ ਨੇ ਤਹਿਰਾਨ ਨੂੰ 7 ਦਿਨਾਂ ਦੇ ਅੰਦਰ ਅੰਦਰ ਵਪਾਰਕ ਜਹਾਜ਼ ਲੰਘਦੇ ਰਹਿਣ ਹਾਰਮੋਸ ਸਟ੍ਰੇਟ ਦੇ ਵਿੱਚੋਂ ਇਹ ਹਦਾਇਤ ਦਿੱਤੀ ਸੀ ਕਿ 7 ਦਿਨ ਦਾ ਸਮਾਂ ਦਿੰਦੇ ਆ, ਪਰ ਉਹਨਾਂ ਨੇ ਨਹੀਂ ਕੀਤਾ। ਹੁਣ ਉਹ ਬੁਰੀ ਤਰ੍ਹਾਂ ਦੇ ਨਾਲ ਹਾਰ ਚੁੱਕੇ ਨੇ। ਉੱਥੇ ਵਾਲ ਸਟ੍ਰੀਟ ਜਰਨਲ ਨੇ ਇੱਕ ਅਣਜਾਣ ਅਮਰੀਕੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਇਹ ਵੀ ਖ਼ਬਰ ਦੱਸੀ ਕਿ ਡੋਨਾਲਡ ਟਰੰਪ ਨੂੰ ਉਮੀਦ ਹੈ ਕਿ ਮਿਡਟਰਮ ਇਲੈਕਸ਼ਨ ਤੋਂ ਬਾਅਦ ਈਰਾਨ ਦੇ ਉੱਤੇ ਹਮਲੇ ਫਿਰ ਤੋਂ ਸ਼ੁਰੂ ਕਰ ਦਿੱਤੇ ਜਾਣਗੇ। ਬਹੁਤ ਸਾਰੇ ਅਮਰੀਕਾ ਦੇ ਵਿੱਚ ਵਸਦੇ ਲੋਕ, ਜਿਹੜੇ ਅਮਰੀਕੀ ਨਾਗਰਿਕ ਨੇ, ਅਮਰੀਕੀ ਜਿਹੜੇ ਸਿਟੀਜ਼ਨ ਨੇ, ਉਹਨਾਂ ਦਾ ਮੰਨਣਾ ਇਹ ਹੈ ਕਿ ਅਮਰੀਕਾ ਈਰਾਨ ਦੇ ਵਿੱਚ ਬੇਫਜ਼ੂਲ ਜੰਗ ਦੇ ਉੱਤੇ ਬੇਫਜ਼ੂਲ ਪੈਸੇ ਖਰਚ ਕਰ ਰਿਹਾ ਹੈ, ਇਸ ਕਰਕੇ ਮਿਡਟਰਮ ਇਲੈਕਸ਼ਨ ਦੇ ਉੱਤੇ ਉਸਦੇ ਅਸਰ ਦੇਖ ਸਕਦੇ ਨੇ। ਵੈਸੇ ਮਿਡਟਰਮ ਇਲੈਕਸ਼ਨ ਦੇ ਨਾਲ ਜੁੜੀ ਇੱਕ ਵਿਸਤਾਰ ਰਿਪੋਰਟ ਅਸੀਂ ਪਿਛਲੇ ਹਫ਼ਤੇ ਤੁਹਾਡੇ ਨਾਲ ਖ਼ਬਰਾਂ ਦੇ ਸੈਗਮੈਂਟ ਦੇ ਵਿੱਚ ਦੱਸੀ ਸੀ ਕਿ ਕਿਉਂ ਇੰਨੀਆਂ ਅਹਿਮ ਹੁੰਦੀਆਂ ਨੇ। ਰਾਸ਼ਟਰਪਤੀ ਤਾਂ ਨਹੀਂ ਚੁਣਿਆ ਜਾਂਦਾ, ਪਰ ਰਾਸ਼ਟਰਪਤੀ ਚੁਣਨ ਤੱਕ ਦੀ ਰਾਹ ਜਿਹੜੀ ਉਹ ਮਿਡਟਰਮ ਇਲੈਕਸ਼ਨ ਦੇ ਵਿੱਚੋਂ ਹੀ ਹੋ ਕੇ ਲੰਘਦੀ, ਅਲੱਗ ਅਲੱਗ ਸੂਬਿਆਂ ਦੇ ਗਵਰਨਰ ਚੁਣੇ ਜਾਂਦੇ ਨੇ ਤੇ ਗਾਂਹ ਚੱਲ ਕੇ ਗਵਰਨਰਸ ਨੇ ਹੀ ਫੈਸਲਾ ਲੈਣਾ ਹੁੰਦਾ ਹੈ ਕਿ ਉਹਨਾਂ ਦਾ ਨੇਤਾ ਕੈਸਾ ਹੋਵੇ, ਡੋਨਾਲਡ ਟਰੰਪ ਵਰਗਾ ਹੋਵੇ ਜਾਂ ਨਾ ਹੋਵੇ। ਖੈਰ ਇੱਧਰ IRGC ਦੀ ਨੇਵੀ ਬ੍ਰਾਂਚ ਦਾ ਇਹ ਕਹਿਣਾ ਹੈ ਕਿ ਬੜੇ ਹੀ ਐਡਵਾਂਸਡ ਡਰੋਨਸ ਦੀ ਮਦਦ ਦੇ ਨਾਲ ਤੇ ਖੁਫੀਆ ਜਾਣਕਾਰੀ ਹਾਸਲ ਕਰਕੇ ਉਹਨਾਂ ਨੇ ਅਮਰੀਕੀ ਫੌਜ ਨੂੰ ਫਸਾ ਲਿਆ ਤੇ ਉਹਨਾਂ ਦੀ ਇੱਕ ਪਣਡੁੱਬੀ ਨੂੰ ਫੜ ਲਿਆ, ਸਬਮਰੀਨ। ਖ਼ਬਰ ਇਹ ਵੀ ਹੈ, IRGC ਨੇ ਆਪਣੇ ਨੇਵੀ ਦੇ ਹਵਾਲੇ ਦੇ ਨਾਲ ਇਹ ਬਿਆਨ ਦਿੱਤੇ ਨੇ ਅਲੱਗ ਅਲੱਗ ਮੀਡੀਆ ਅਦਾਰਿਆਂ ਨੂੰ ਕਿ ਇਹ ਰਿਮੋਟ ਦੇ ਨਾਲ ਚੱਲਦੀ ਮਨੁੱਖ ਰਹਿਤ ਪਣਡੁੱਬੀ RAIMS-600 ਨਾਮ ਦੀ ਇਹ ਸਮਾਰਟ ਪਣਡੁੱਬੀਆਂ ਦੇ ਵਿੱਚੋਂ ਇੱਕ ਸੀ। ਇਸ ਦੇ ਬਾਰੇ ਜ਼ਿਆਦਾ ਜਾਣਕਾਰੀ ਜਿਹੜੀ ਉਹ ਮਾਹਰਾਂ ਨੇ ਹਾਸਲ ਕੀਤੀ। ਰੈਵੋਲਿਊਸ਼ਨਰੀ ਗਾਰਡਸ ਨੇ ਪਾਣੀ ਦੇ ਵਿੱਚੋਂ ਇੱਕ ਪਣਡੁੱਬੀ ਨੂੰ ਬਾਹਰ ਕੱਢਦਿਆਂ ਹੋਇਆਂ ਵੀ ਦਿਖਾਇਆ, ਇਹਦਾ ਇੱਕ ਵੀਡੀਓ ਵੀ ਜਾਰੀ ਕੀਤਾ ਤੇ ਆਪਣੀ ਇਸ ਗੱਲ ਦੇ ਉੱਤੇ ਫਿਰ ਤੋਂ ਜ਼ੋਰ ਦਿੱਤਾ ਹੈ ਕਿ ਹਾਰਮੋਸ ਸਟ੍ਰੇਟ ਬੰਦ ਹੈ। ਬਿਲਕੁਲ ਉਸ ਤੋਂ ਉਲਟ ਬਿਆਨ ਜੋ ਹੁਣ ਤੋਂ ਥੋੜੀ ਦੇਰ ਪਹਿਲਾਂ ਅਮਰੀਕੀ ਰਾਸ਼ਟਰਪਤੀ ਕਹਿ ਚੁੱਕੇ ਨੇ ਕਿ ਹਾਰਮੋਸ ਸਟ੍ਰੇਟ ਖੁੱਲ੍ਹਾ ਤੇ ਉਹ ਸਮਝੌਤਾ ਕਰਨ ਲਈ ਤਿਆਰ ਨੇ, ਉਹ ਮਤਲਬ ਈਰਾਨ। ਜਦਕਿ ਈਰਾਨ ਕਹਿੰਦਾ ਹੈ ਕਿ ਹਾਰਮੋਸ ਸਟ੍ਰੇਟ ਬੰਦ ਹੈ। ਅਮਰੀਕਾ ਦੀ ਇੰਨੀ ਮਜਾਲ ਹੀ ਕਿੱਥੋਂ ਕਿ ਇੱਥੋਂ ਆਪਣੀ ਕੋਈ ਪਣਡੁੱਬੀ ਵੀ ਕੱਢ ਕੇ ਦਿਖਾਵੇ। ਈਰਾਨ ਦੇ ਇੱਕ ਫੌਜੀ ਬੁਲਾਰੇ ਦਾ ਇਹ ਵੀ ਕਹਿਣਾ ਹੈ ਕਿ ਅਮਰੀਕਾ ਦੀ ਸਥਿਤੀ ਹੁਣ ਚੰਗੀ ਨਹੀਂ ਰਹੀ। ਅਮਰੀਕਾ ਬਖਲਾਹਟ ਦੇ ਵਿੱਚ ਹਮਲਾ ਕਰ ਸਕਦਾ, ਵੱਡਾ ਹਮਲਾ ਕਰ ਸਕਦਾ, ਪਰ ਈਰਾਨ ਵੀ ਤਿਆਰ ਹੈ। ਇਸ ਤੋਂ ਪਹਿਲਾਂ ਇਰਾਨ ਦੇ ਫੌਜ ਦੇ ਇੱਕ ਸੀਨੀਅਰ ਬੁਲਾਰੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਅਮਰੀਕਾ ਨੇ ਕੋਈ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। ਅਫਜ਼ਲ ਸ਼ੇਖਰਚੀ ਨੇ ਇਹ ਗੱਲ ਕਹੀ ਸੀ ਕਿ ਅਮਰੀਕਾ ਦੇ ਕੋਲ ਪੱਛਮ ਏਸ਼ੀਆ ਛੱਡਣ ਤੋਂ ਇਲਾਵਾ ਹੁਣ ਕੋਈ ਰਾਹ ਬਚਿਆ ਹੀ ਨਹੀਂ ਹੈ। ਉੱਥੇ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਕਿ ਇਰਾਨ ਤੇ ਅਮਰੀਕਾ ਦੇ ਦਰਮਿਆਨ ਸੰਘਰਸ਼ ਨੂੰ ਖਤਮ ਕਰਨ ਦੇ ਲਈ ਸਿਰਫ ਗੱਲਬਾਤ ਦੇ ਜ਼ਰੀਏ ਹੀ ਤਰੀਕਾ ਕੱਢਿਆ ਜਾ ਸਕਦਾ, ਹੱਲ ਕੱਢਿਆ ਜਾ ਸਕਦਾ। ਇਰਾਨ ਦੇ ਵਿਦੇਸ਼ ਮੰਤਰੀ ਨੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਤੇ ਹੋਰਮੁਜ਼ ਸਟ੍ਰੇਟ ਨੂੰ ਦੁਬਾਰਾ ਖੋਲਣ ਦੇ ਇੱਕ ਜਨਤਕ ਪ੍ਰਸਤਾਵ ਦੇ ਦੇਣ ਤੋਂ ਬਾਅਦ ਕਹੀ। ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਟੈਲੀਗ੍ਰਾਮ ਦੇ ਉੱਤੇ ਇੱਕ ਪੋਸਟ ਦੇ ਵਿੱਚ ਟਰੰਪ ਦੇ ਪ੍ਰਸਤਾਵ ਨੂੰ ਖਾਰਜ ਕਰਨ ਦੀ ਗੱਲ ਕੀਤੀ ਸੀ, ਪਰ ਇਸ ਦਰਮਿਆਨ ਉਹਨਾਂ ਕਿਹਾ ਕਿ ਅਮਰੀਕਾ ਇਰਾਨ ਜਿਹੜਾ ਉਹ ਅਮਰੀਕਾ ਦੇ ਆਖਰੀ ਜਵਾਬ ਤੱਕ ਅਮਰੀਕਾ ਦਾ ਇੰਤਜ਼ਾਰ ਕਰੇਗਾ। ਖੈਰ, ਇਰਾਨ ਦੀ ਤਰਫ ਤੋਂ ਫਿਲਹਾਲ ਕੂਟਨੀਤੀ ਪੂਰੀ ਤਰ੍ਹਾਂ ਦੇ ਨਾਲ ਅਪਣਾਈ ਜਾ ਰਹੀ ਹੈ। ਉੱਥੇ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖ਼ਬਰਾਂ ਨੇ। ਇੱਧਰ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਤਾਂ ਮੁੱਕ ਗਿਆ। ਆਸਟ੍ਰੇਲੀਆ ਨੇ ਆਪਣੀ ਗੱਲ ਵੀ ਰੱਖੀ ਕਿ 2029-30 ਦੇ ਲਈ ਸਾਨੂੰ ਸਿਕਿਉਰਿਟੀ ਕੌਂਸਲ ਦਾ ਟੈਂਪਰੇਰੀ ਮੈਂਬਰ ਬਣਨ ਦਿਓ। ਦੇਖੋ ਹੁਣ ਜਦੋਂ ਵੋਟਿੰਗ ਹੁੰਦੀ ਹੈ, ਅਗਲੇ ਸਾਲ ਦੇ ਮੱਧ ਤੱਕ ਵੋਟਿੰਗ ਹੋ ਜਾਏਗੀ, ਪਤਾ ਲੱਗ ਜਾਏਗਾ ਕਿ ਆਸਟ੍ਰੇਲੀਆ ਬੰਦ ਹੈ ਯੂਨਾਈਟਿਡ ਨੇਸ਼ਨ ਦਾ ਜਿਹੜਾ ਸਿਕਿਉਰਿਟੀ ਕੌਂਸਲ ਹੈ, ਸਲਾਮਤੀ ਕੌਂਸਲ ਜਿਹਨੂੰ ਕਹਿ ਲੈਂਦੇ, ਉਸਦਾ ਟੈਂਪਰੇਰੀ ਮੈਂਬਰ ਬਣਦਾ ਕਿ ਨਹੀਂ ਬਣਦਾ। ਪਰ ਭਾਰਤ ਨੇ ਪੱਕੀ ਸੀਟ ਦੇ ਲਈ ਆਪਣੀ ਇੱਕ ਵਾਰ ਫਿਰ ਤੋਂ ਦਾਅਵੇਦਾਰੀ ਕੀਤੀ। ਫਰਕ ਇਹ ਸੀ ਕਿ ਆਸਟ੍ਰੇਲੀਆ ਦੀ ਕੱਚੀ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਉੱਥੇ ਮੌਜੂਦ ਸੀ ਤੇ ਭਾਰਤ ਦੀ ਪੱਕੀ ਸੀਟ ਦੇ ਲਈ ਦਾਅਵੇਦਾਰੀ ਦੇ ਲਈ ਵੀ ਪ੍ਰਧਾਨ ਮੰਤਰੀ ਭਾਰਤ ਦੇ ਗਾਇਬ ਸੀ। ਹਾਲਾਂਕਿ ਭਾਰਤ ਉਹੀ ਕੁਝ ਕੁ ਦੇਸ਼ਾਂ ਦੇ ਉੱਤੇ ਨਿਰਭਰ ਕਰ ਰਿਹਾ ਆਪਣੀ ਇਸ ਦਾਅਵੇਦਾਰੀ ਨੂੰ ਲੈ ਕੇ। ਘੱਟੋ ਘੱਟ ਰੂਸ ਤਾਂ ਉਹਦੇ ਵਿੱਚੋਂ ਇੱਕ ਹੈ, ਕਿਉਂਕਿ ਜਿਹੜਾ ਸਿਕਿਉਰਿਟੀ ਕੌਂਸਲ ਦਾ ਮੈਂਬਰ ਵੀ ਹੈ, ਵੀਟੋ ਤਾਕਤ ਵੀ ਹੈ। ਰੂਸ ਨੇ ਤਾਂ ਸਿਕਿਉਰਿਟੀ ਕੌਂਸਲ ਦੇ ਵਿੱਚ ਭਾਰਤ ਦੀ ਪੱਕੀ ਸੀਟ ਦੀ ਉਮੀਦਵਾਰੀ ਦੀ ਹਮਾਇਤ ਕੀਤੀ ਹੈ। ਰੂਸ ਨੇ ਕਿਹਾ ਹੈ ਕਿ ਯੂਨਾਈਟਿਡ ਨੇਸ਼ਨ ਚ ਸੁਧਾਰਾਂ ਦਾ ਇਹ ਮਤਲਬ ਨਹੀਂ ਹੈ ਕਿ ਵੈਸਟਰਨ ਕੰਟਰੀਜ਼, ਖਾਸ ਕਰਕੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਅਲਾਟ ਕਰ ਦਿੱਤੀਆਂ ਜਾਣ। ਰਸ਼ੀਆ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿਧਾਂਤਕ ਤੌਰ ਦੇ ਉੱਤੇ ਸਾਡਾ ਮੰਨਣਾ ਤਾਂ ਇਹ ਹੈ ਕਿ ਯੂਨਾਈਟਿਡ ਨੇਸ਼ਨ ਸਲਾਮਤੀ ਕੌਂਸਲ ਦੇ ਵਿੱਚ ਸੁਧਾਰਾਂ ਦੇ ਨਾਂ ਦੇ ਉੱਤੇ ਵੈਸਟਰਨ ਕੰਟਰੀਜ਼, ਖਾਸ ਤੌਰ ਦੇ ਉੱਤੇ ਜਰਮਨੀ ਤੇ ਜਾਪਾਨ ਨੂੰ ਵਾਧੂ ਸੀਟਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਜੋ ਕਿ ਹੁਣ ਫੌਜੀ ਸ਼ਾਸਨ ਤੇ ਬਦਲਾਖੋਰੀ ਦੇ ਰਾਹ ਦੇ ਉੱਤੇ ਉੱਤਰ ਆਏ ਨੇ। ਮੈਂ ਕਿਹਾ ਕਿ ਅਸੀਂ ਬ੍ਰਾਜ਼ੀਲ ਤੇ ਭਾਰਤ ਦੀ ਉਮੀਦਵਾਰੀ ਦੀ ਨੁਮਾਇੰਦਗੀ ਕਰਦੇ ਹਾਂ ਤੇ ਨਾਲੋ ਨਾਲ ਸਾਨੂੰ ਇਸ ਗੱਲ ਤੇ ਵੀ ਜ਼ੋਰ ਦੇਣਾ ਹੋਏਗਾ ਕਿ ਅਫਰੀਕਨ ਕੌਂਟੀਨੈਂਟ ਦੇ ਹਿੱਤਾਂ ਦਾ ਵੀ ਧਿਆਨ ਰੱਖਿਆ ਜਾਵੇ। ਲਾਵਰੋਵ ਨੇ ਕਿਹਾ ਕਿ ਰੂਸ ਆਪਣੀ ਵਿਦੇਸ਼ ਨੀਤੀ ਦੇ ਜ਼ਰੀਏ ਕੁੱਲ ਦੁਨੀਆ ਦੇ ਵਿੱਚ ਹਾਲਾਤ ਨੂੰ ਠੀਕ ਕਰਨ ਦੇ ਲਈ ਆਪਣੇ ਬ੍ਰਿਕਸ ਤੇ ਐਸਸੀਓ ਸਮਿਟ ਜਾਂ ਯੂਰੇਸ਼ੀਅਨ ਇਕਨੋਮਿਕ ਯੂਨੀਅਨ ਜਿਹੇ ਭਾਈਵਾਲਾਂ ਦੇ ਨਾਲ ਰਲ ਕੇ ਕੰਮ ਕਰਨਾ ਚਾਹੁੰਦਾ ਹੈ। ਬ੍ਰਿਕਸ ਦੇ ਵਿੱਚ ਭਾਰਤ ਮੈਂਬਰ ਹੈ ਔਰ ਯੂਰੇਸ਼ੀਅਨ ਨੂੰ ਛੱਡਦੀ ਹੈ ਤੇ ਜਿਹੜਾ ਐਸਸੀਓ ਸਮਿਟ ਹੈ ਉਸ ਦੇ ਵਿੱਚ ਵੀ ਭਾਰਤ ਰੂਸ ਦੇ ਨਾਲ ਸਾਂਝੀਦਾਰ ਹੈ। ਇਸ ਕਰਕੇ ਭਾਰਤ ਦੀ ਤਰਫ ਤੋਂ ਰੂਸ ਦੀ ਤਰਫ ਤੋਂ ਭਾਰਤ ਤੇ ਬ੍ਰਾਜ਼ੀਲ ਦੀ ਹੱਕ ਦੀ ਗੱਲ ਜਿਹੜੀ ਉਹ ਕੀਤੀ ਗਈ ਹੈ। ਉੱਥੇ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ ਤੇ ਇੱਧਰ ਖਬਰ ਸਰਕਾਰੀ ਬੈਂਕਾਂ ਦੇ ਨਾਲ ਜੁੜੀ ਹੋਈ। ਭਾਰਤ ਚ 5 ਰੋਜ਼ਾ ਕੰਮ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਮਨਵਾਉਣ ਦੇ ਲਈ ਅੱਜ ਦੇ ਦਿਨ ਤੋਂ ਭਾਰਤ ਭਰ ਦੇ ਵਿੱਚ ਸਰਕਾਰੀ ਬੈਂਕਾਂ ਦੇ ਵਿੱਚ ਹੋਣ ਵਾਲੀ 3 ਰੋਜ਼ਾ ਹੜਤਾਲ ਹੁਣ ਆਖਰਕਾਰ ਆਖਰੀ ਸਮੇਂ ਦੇ ਵਿੱਚ ਜਾ ਕੇ ਮੁਲਤਵੀ ਕਰ ਦਿੱਤੀ ਗਈ ਹੈ। ਇੰਡੀਅਨ ਬੈਂਕ ਐਸੋਸੀਏਸ਼ਨ ਯਾਨੀ IBA ਨੇ ਬੈਂਕ ਯੂਨੀਅਨਸ ਨੂੰ ਉਹਨਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਕਮੇਟੀ ਬਣਾਉਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ ਜਿਹੜੀ ਸੀਗੀ, ਜਿਹਨਾਂ ਦੀ ਸੱਦੇ ਦੇ ਹੇਠ ਇਹ ਸਾਰੀ ਹੜਤਾਲ ਕੀਤੀ ਜਾ ਰਹੀ ਸੀ, ਉਹਨਾਂ ਨੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ। ਦੱਸ ਦਈਏ ਕਿ ਇਹ ਯੂਨੀਅਨ ਜਿਹਨੂੰ UFBU ਕਹਿ ਲਿਆ ਜਾਂਦਾ ਹੈ, UFBU ਦਾ ਕਹਿਣਾ ਹੈ ਕਿ ਜਿਹੜੀ ਬੈਂਕ ਐਸੋਸੀਏਸ਼ਨ ਹੈ ਉਹਨਾਂ ਦੇ ਨਾਲ ਤੇ ਉਹਨਾਂ ਦੇ ਉੱਚ ਪੱਧਰੀ ਅਧਿਕਾਰੀਆਂ ਦੇ ਨਾਲ ਕਮੇਟੀ ਬਣਾ ਕੇ ਫੌਰੀ ਤੌਰ ਦੇ ਉੱਤੇ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਦੇ ਬਾਰੇ ਵਿਚਾਰ ਕਰਨ ਦੇ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਮੇਟੀ ਵੱਲੋਂ ਸਾਰੀਆਂ ਧਿਰਾਂ ਦੇ ਨਾਲ ਗੱਲਬਾਤ ਕਰਕੇ ਢੁਕਵਾਂ ਹੱਲ ਕੱਢਿਆ ਜਾਏਗਾ ਤੇ ਉਦੋਂ ਤੱਕ ਦੇ ਲਈ ਫਿਲਹਾਲ ਜਿਹੜੀ ਇਹ ਜਿਹੜੀ ਇਹ ਮੰਗ ਹੈ ਇਸਨੂੰ ਫਿਲਹਾਲ ਹੜਤਾਲ ਹੈ ਜਿਹੜੀ ਇਸਨੂੰ ਟਾਲ ਦਿੱਤਾ ਗਿਆ। ਉਧਰ ਕਾਂਗਰਸ ਜਨਤਾ ਪਾਰਟੀ ਯਾਨੀ CJP ਦੇ ਫਾਊਂਡਰ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਕੋ ਕਨਵੀਨਰ ਆਸ਼ੂਤੋਸ਼ ਰਾਂਕਾ ਤੇ ਉਹਨਾਂ ਦੇ ਕਈ ਹਮਾਇਤੀਆਂ ਨੂੰ ਗੁਹਾਟੀ ਦੇ ਵਿੱਚ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਛੋਟੀ ਜਿਹੀ ਵਲੰਟੀਅਰ ਮੀਟਿੰਗ ਤੋਂ ਪਹਿਲਾਂ ਉਹਨਾਂ ਨੂੰ ਕਿਸੇ ਅਣਜਾਣ ਥਾਂ ਦੇ ਉੱਤੇ ਲੈ ਗਈ। ਪੁਲਿਸ ਨੇ ਦੇਰ ਸ਼ਾਮ ਰਾਂਕਾ ਸਣੇ ਬਾਅਦ ਦੇ ਵਿੱਚ ਸਾਰਿਆਂ ਨੂੰ ਰਿਹਾਅ ਵੀ ਕਰ ਦਿੱਤਾ। ਰਾਂਕਾ ਜੋ ਕਿ ਇੱਕ ਦਿਨ ਪਹਿਲਾਂ ਹੀ ਗੁਹਾਟੀ ਪੁੱਜੇ ਸੀ, ਉਹਨਾਂ ਨੂੰ ਕੁਝ ਦੇਰ ਦੇ ਵਿੱਚ ਹੀ CJP ਦੇ ਹਮਾਇਤੀਆਂ ਨੇ ਮਿਲਣਾ ਸੀ। ਦੀਪਕੇ ਨੇ ਦਾਅਵਾ ਕੀਤਾ ਕਿ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਤੋਂ ਰੋਕ ਦਿੱਤਾ ਗਿਆ, ਫਿਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਸਾਮ ਪੁਲਿਸ ਨੇ ਰਾਂਕਾ ਤੇ CJP ਦੇ ਇੱਕ ਟੀਮ ਨੂੰ ਹਿਰਾਸਤ 'ਚ ਲੈ ਕੇ ਕਿਸੇ ਅਣਜਾਣ ਥਾਂ ਦੇ ਵਿੱਚ ਲਿਜਾ ਕੇ ਕੁਝ ਦੇਰ ਰੱਖਿਆ। ਆਸ਼ੂਤੋਸ਼ ਨੇ ਉਹਨਾਂ ਦੀ ਟੀਮ ਨੂੰ ਆਸਾਮ ਦੇ ਵਿੱਚ ਵਲੰਟੀਅਰ ਮੀਟਿੰਗ ਕਰਨ ਤੋਂ ਰੋਕਿਆ ਵੀ ਗਿਆ। ਉਸ ਤੋਂ ਬਾਅਦ ਮੀਟਿੰਗ ਹੋਈ ਜਾਂ ਨਹੀਂ ਹੋਈ ਇਹ CJP ਦੀ ਤਰਫ ਤੋਂ ਤਾਂ ਨਹੀਂ ਦੱਸਿਆ ਗਿਆ, ਪਰ ਦੱਸ ਦਈਏ ਕਿ ਆਸਾਮ ਜਿਸਦਾ ਇਹ ਰਾਜਧਾਨੀ ਸ਼ਹਿਰ ਹੈ ਗੁਹਾਟੀ, ਉੱਥੇ ਇਸ ਵਕਤ ਭਾਜਪਾ ਦੀ ਸਰਕਾਰ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਦੇ ਆਦੇਸ਼ ਦੇ ਉੱਤੇ ਪੁਲਿਸ ਨੇ ਇਹ ਕੰਮ ਕੀਤਾ ਹੈ ਜਾਂ ਨਹੀਂ, ਇਸ ਦੇ ਬਾਰੇ ਵੀ ਕੋਈ ਸਾਫ਼ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਉਧਰ ਕਾਂਗਰਸ ਦੇ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਦੇ ਦਿਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਦੁਹਰਾਉਂਦਿਆਂ ਹੋਇਆਂ ਕਿਹਾ ਕਿ ਗਿਆਨੇਸ਼ ਕੁਮਾਰ ਦਾ ਕਥਿਤ ਇੱਕ ਧਿਰ ਦੇ ਵੱਲ ਸਿਆਸੀ ਝੁਕਾਅ ਰਿਹਾ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ। ਉਹਨਾਂ ਸਵਾਲ ਕੀਤਾ ਕਿ ਇਸ ਸੂਰਤ ਦੇ ਵਿੱਚ ਗਿਆਨੇਸ਼ ਕੁਮਾਰ ਨਿਰਪੱਖ ਚੋਣਾਂ ਕਿਵੇਂ ਕਰਵਾ ਸਕਦੇ ਨੇ ਜਦੋਂ ਉਹ ਭਾਜਪਾ ਦੇ ਵੱਲ ਟਿਲਟਿਡ ਨੇ। ਪ੍ਰਿਯੰਕਾ ਨੇ ਆਪਣੇ ਸੰਸਦੀ ਹਲਕੇ ਕੇਰਲ ਦੇ ਵਿੱਚ ਮਲਾਪੁਰਮ ਦੀ ਜਿਹੜਾ ਯਾਤਰਾ ਸੀ ਉੱਥੇ ਕਰਦਿਆਂ ਹੋਇਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਿਆਨੇਸ਼ ਕੁਮਾਰ ਵੱਲੋਂ ਕੇਰਲਮ ਦੇ ਸਾਬਕਾ ਮੁੱਖ ਮੰਤਰੀ ਜੀ ਥੋਮਸਨ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਦੀ ਟਿਕਟ ਦੇ ਉੱਤੇ ਲੜਨ ਦੀ ਗੁਜ਼ਾਰਿਸ਼ ਸੰਬੰਧੀ ਦੋਸ਼ਾਂ ਨੂੰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪੂਰੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤੇ ਅਨੈਤਿਕ ਕਰਾਰ ਦੇ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਦੋਸ਼ਾਂ ਤੋਂ ਤਾਂ ਸਾਫ਼ ਹੁੰਦਾ ਹੈ ਕਿ ਚੋਣ ਪ੍ਰਣਾਲੀ ਤੇ ਚੋਣਾਂ ਕਰਵਾਉਣ ਦੇ ਲਈ ਜ਼ਿੰਮੇਵਾਰ ਸੰਸਥਾ ਜਿਹੜੀ ਹੈ ਯਾਨੀ ਇਲੈਕਸ਼ਨ ਕਮਿਸ਼ਨ, ਉਸਦੇ ਸਿਖਰਲੇ ਅਹੁਦੇ ਤੇ ਬੈਠੇ ਲੋਕਾਂ ਦੇ ਵਿੱਚੋਂ ਕੁਝ ਇੱਕ ਦਾ ਇੱਕ ਖਾਸ ਪਾਰਟੀ ਦੇ ਵੱਲ ਝੁਕਾਅ ਹੈ। ਇਹ ਨਹੀਂ, ਉਹ ਪੂਰੀ ਸਰਗਰਮੀ ਦੇ ਨਾਲ ਪੂਰੀ ਐਕਟਿਵਿਜ਼ਮ ਦੇ ਨਾਲ ਇਸ ਪਾਰਟੀ ਦੇ ਲਈ ਪ੍ਰਚਾਰ ਵੀ ਕਰ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਉਹਨਾਂ ਤੋਂ ਕਿਵੇਂ ਮੰਨ ਲਈਏ ਕਿ ਉਹ ਚੋਣਾਂ ਨਿਰਪੱਖ ਤਰੀਕੇ ਦੇ ਨਾਲ ਕਰਵਾ ਦੇਣ। ਉਧਰ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਵੀ ਗਿਆਨੇਸ਼ ਕੁਮਾਰ ਦੇ ਉੱਤੇ ਵੋਟਾਂ ਦੀ ਵਿਸ਼ੇਸ਼ ਸੁਧਾਈ ਸੰਬੰਧੀ ਇੱਕ ਪਾਸੜ ਫੈਸਲੇ ਲੈਣ ਦਾ ਦੋਸ਼ ਮੜਿਆ। ਉਹਨਾਂ ਮੰਗ ਕੀਤੀ ਕਿ ਗਿਆਨੇਸ਼ ਕੁਮਾਰ ਨੂੰ ਫੌਰੀ ਅਹੁਦੇ ਤੋਂ ਲਾਂਭੇ ਕੀਤਾ ਜਾਵੇ ਤੇ ਸੁਪਰੀਮ ਕੋਰਟ ਹਾਲ ਹੀ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਚੋਣਾਂ ਨੂੰ ਰੱਦ ਕਰਨ ਦੇ ਬਾਰੇ ਵਿਚਾਰ ਕਰੇ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਗਿਆਨੇਸ਼ ਕੁਮਾਰ ਨੂੰ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਹੁਕਮ ਦੇ ਹੇਠ ਅਪਰਾਧਕ ਮੁਕੱਦਮੇ ਤੋਂ ਪੂਰੀ ਤਰ੍ਹਾਂ ਦੇ ਨਾਲ ਛੋਟ ਹੈ, ਪਰ ਸੀਮਾ ਖੰਨਾ ਜੋ ਕਿ ਭਾਰਤੀ ਚੋਣ ਕਮਿਸ਼ਨ ਦੇ ਨੈਟ ਆਪਰੇਸ਼ਨ ਦਾ ਪ੍ਰਬੰਧ ਦੇਖ ਰਹੀ ਹੈ ਉਹਨਾਂ ਦੇ ਕੋਲ ਅਜਿਹੀ ਕੋਈ ਵੀ ਕਾਨੂੰਨੀ ਛੋਟ ਨਹੀਂ ਹੈ। ਉਹਨਾਂ ਨੂੰ ਫੌਰੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਉਹਨਾਂ ਦੇ ਖਿਲਾਫ਼ FIR ਦਰਜ ਕੀਤੀ ਜਾਵੇ। ਉੱਥੇ ਹੀ ਇੱਕ ਖ਼ਬਰ BBC ਨੇ ਵੀ ਪ੍ਰਕਾਸ਼ਿਤ ਕੀਤੀ ਹੈ। ਵੈਸੇ ਅਕਸਰ ਮੋਦੀ ਸਰਕਾਰ BBC ਦੀ ਨਿਰਪੱਖ ਵੋਟਿੰਗ ਦੇ ਉੱਤੇ ਇਤਰਾਜ਼ ਸਵਾਲ ਜਤਾਉਂਦੀ ਰਹਿੰਦੀ ਹੈ, ਜਿਵੇਂ ਕਿ ਮੋਦੀ ਦੇ ਨਾਲ ਜੁੜੀ ਇੱਕ ਡਾਕੂਮੈਂਟਰੀ ਜਦੋਂ ਜਾਰੀ ਕੀਤੀ ਗਈ ਸੀ ਤਾਂ ਭਾਰਤ ਦੇ ਵਿੱਚ BBC ਨੂੰ ਬੈਨ ਕਰਨ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਸੀ। ਹੁਣ BBC ਦੀ ਤਰਫ ਤੋਂ ਪੇਪਰ ਪਾਰਟੀਆਂ ਨੂੰ, ਪੇਪਰ ਪਾਰਟੀਆਂ ਯਾਨੀ ਕਾਗਜ਼ੀ ਪਾਰਟੀਆਂ, ਇਹਨਾਂ ਨੂੰ ਮਿਲ ਰਹੇ ਸੈਂਕੜਾ ਕਰੋੜਾਂ ਰੁਪਏ ਦੇ ਜਿਹੜੇ ਚੰਦੇ ਨੇ ਉਸ ਦੇ ਨਾਲ ਜੁੜੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵਿੱਚ। ਔਰ ਪਿਛਲੇ 3 ਹਫ਼ਤਿਆਂ ਦੇ ਅੰਦਰ ਗੁਜਰਾਤ ਦੇ ਗਾਂਧੀ ਨਗਰ ਦੇ CID ਦਫ਼ਤਰ ਦੇ ਵਿੱਚ ਇਸ ਮਾਮਲੇ ਦੇ ਨਾਲ ਜੁੜੀ ਇੱਕ FIR ਵੀ ਦਰਜ ਕੀਤੀ ਗਈ। ਆਪਣੀ ਪੜਤਾਲ ਦੇ ਵਿੱਚ ਉਹਨਾਂ ਦੇਖਿਆ ਕਿ ਗੁਜਰਾਤ ਦੀਆਂ 6 ਛੋਟੀਆਂ ਪਾਰਟੀਆਂ ਨੇ ਜਿਨ੍ਹਾਂ ਦੇ ਕੋਲ ਸਾਲ 2023-24 ਦੇ ਵਿੱਚ 1700 ਕਰੋੜ ਰੁਪਏ ਦਾ ਚੰਦਾ ਆਇਆ ਸੀ, ਜੋ ਕਿ ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ, ਚਾਹੇ ਉਹ ਕਾਂਗਰਸ ਹੈ ਚਾਹੇ CPI ਹੈ ਜਾਂ ਜਿਹੜੀਆਂ ਵੀ ਪਾਰਟੀਆਂ ਆਪਣੇ ਆਪ ਨੂੰ ਕੌਮੀ ਪਾਰਟੀਆਂ ਦੱਸਦੀਆਂ ਨੇ, ਉਹਨਾਂ ਸਾਰੀਆਂ ਪਾਰਟੀਆਂ ਦਾ ਵੀ ਚੰਦਾ ਜੇ ਆਪਸ 'ਚ ਜੋੜ ਦਈਏ ਤਾਂ ਵੀ ਇਹ ਛੋਟੀਆਂ ਪਾਰਟੀਆਂ ਦਾ ਚੰਦਾ ਉਸ ਦੇ ਬਰਾਬਰ ਨਹੀਂ ਬਣ ਪਾਉਂਦਾ। ਅਜਿਹੇ ਦੇ ਵਿੱਚ ਸਿਆਸੀ ਪਾਰਟੀਆਂ ਦੇ ਖਿਲਾਫ਼ BNS ਦੀ ਧਾਰਾ 173 ਦੇ ਤਹਿਤ ਹੁਣ ਮਾਮਲਾ ਦਰਜ ਕੀਤਾ ਗਿਆ। ਇਹਨਾਂ 6 ਦੇ ਵਿੱਚੋਂ ਘੱਟੋ ਘੱਟ 3 ਪਾਰਟੀਆਂ ਦੇ ਖਿਲਾਫ਼ ਤਾਂ IT ਯਾਨੀ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ ਦੇ ਉੱਤੇ ਪੁਲਿਸ ਕੰਪਲੇਂਟ ਦਰਜ ਹੋਈਆਂ ਨੇ। FIR ਦੇ ਵਿੱਚ ਇਹਨਾਂ 6 ਦੇ ਵਿੱਚੋਂ 3 ਪਾਰਟੀਆਂ ਜਿਹੜੀਆਂ ਨੇ, ਇੱਕ ਤਾਂ ਭਾਰਤੀ ਨੈਸ਼ਨਲ ਜਨਤਾ ਦਲ, ਇੱਕ ਗਰੀਬ ਕਲਿਆਣ ਪਾਰਟੀ ਤੇ ਇੱਕ ਸਵਤੰਤਰ ਅਭਿਵਿਅਕਤੀ ਪਾਰਟੀ, ਇਹਨਾਂ ਦੇ ਅਹੁਦੇਦਾਰਾਂ ਦੇ ਖਿਲਾਫ਼ FIR ਦਰਜ ਹੋਈਆਂ ਨੇ। ਸਥਾਨਕ ਗੁਜਰਾਤੀ ਅਖ਼ਬਾਰਾਂ ਦੇ ਮੁਤਾਬਕ ਇੱਕ 4th ਪਾਰਟੀ ਸੱਤਿਆਵਾਦੀ ਰਕਸ਼ਕ ਪਾਰਟੀ ਦੇ ਖਿਲਾਫ਼ ਵੀ FIR ਦਰਜ ਹੋਈ ਹੈ, ਹਾਲਾਂਕਿ ਇਸਦੀ ਕਾਪੀ BBC ਨੇ ਆਪਣੇ ਕੋਲ ਆਈ ਹੈ, ਇਸ ਦੀ ਪੁਸ਼ਟੀ ਨਹੀਂ ਕੀਤੀ। ਔਰ ਗਾਂਧੀ ਨਗਰ ਸਥਿਤ CID ਦੇ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ 2 ਪਾਰਟੀਆਂ ਅਹਿਮਦਾਬਾਦ ਦੇ ਵਿੱਚ ਨੇ, 1 ਗਾਂਧੀ ਨਗਰ ਦੇ ਵਿੱਚ ਹੈ, ਪਰ ਹਾਲੇ ਤੱਕ ਇਹਨਾਂ ਪਾਰਟੀਆਂ ਦੇ ਨਾਲ ਜੁੜੀਆਂ ਹੋਈਆਂ ਕੋਈ ਵੀ ਵੱਡੀਆਂ ਕਈ ਛੋਟੀਆਂ ਵੀ ਗ੍ਰਿਫ਼ਤਾਰੀਆਂ ਨਹੀਂ ਹੋ ਸਕੀਆਂ, ਸਿਰਫ ਮਾਮਲੇ ਦਰਜ ਹੋਏ ਨੇ 4 ਲੋਕਾਂ ਦੇ ਖਿਲਾਫ਼। ਦੋਸ਼ ਇਹ ਹੈ ਕਿ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2019-20 ਤੋਂ ਲੈ ਕੇ ਫਾਈਨੈਂਸ਼ੀਅਲ ਈਅਰ 2024-25 ਦੇ ਦਰਮਿਆਨ 1143 ਕਰੋੜ ਰੁਪਏ ਤੋਂ ਵੀ ਵੱਧ ਦੀ ਫੰਡਿੰਗ ਹਾਸਲ ਕੀਤੀ ਗਈ ਔਰ ਧੋਖਾਧੜੀ ਹੋਈ, ਔਰ ਇਸੇ ਦੀ ਵਜ੍ਹਾ ਦੇ ਚੱਲਦਿਆਂ ਸਰਕਾਰੀ ਖਜ਼ਾਨੇ ਨੂੰ 343 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸ਼ੁਰੂਆਤੀ ਜਾਂਚ ਦੇ ਦਰਮਿਆਨ ਇਹ ਵੀ ਪਾਇਆ ਗਿਆ ਕਿ ਇਹ ਜਿਹੜੇ ਬੋਗਸ ਡੋਨੇਸ਼ਨਸ ਨੇ ਇਹਨਾਂ ਦੇ ਵਿੱਚ ਕਮਿਸ਼ਨ ਏਜੰਟ ਵੀ ਸ਼ਾਮਿਲ ਸੀ ਔਰ RTGS ਯਾਨੀ ਬੈਂਕਿੰਗ ਪ੍ਰਣਾਲੀ ਦੇ ਰਾਹੀਂ ਇਹ ਪੈਸੇ ਗਏ ਨੇ ਨਾ ਪਾਰਟੀਆਂ ਨੂੰ ਯਾਨੀ ਕੁਝ ਵਿੱਤੀ ਸੰਸਥਾਵਾਂ ਦੇ ਲੋਕ ਵੀ ਸ਼ਾਮਿਲ ਸੀ ਕਿਹਨਾਂ ਨੂੰ ਗਏ ਨੇ ਔਰ ਗਾਹਾਂ ਉਹ ਪੈਸਾ ਕਿਹਨਾਂ ਨੇ ਵਰਤਿਆ ਇਹ ਤਾਂ ਸੁਤੰਤਰ ਤੌਰ ਦੇ ਉੱਤੇ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ ਪਰ ਇਹ ਪਾਰਟੀਆਂ ਕਿ ਸ਼ਾਇਦ ਤੁਸੀਂ ਕਦੇ ਇਹਨਾਂ ਦਾ ਨਾਮ ਸੁਣਿਆ ਸੀ ਆਮ ਜਨਮਤ ਪਾਰਟੀ ਸੱਤਿਆਵਾਦੀ ਰਕਸ਼ਕ ਪਾਰਟੀ ਗਰੀਬ ਕਲਿਆਣ ਪਾਰਟੀ ਨਿਊ ਇੰਡੀਆ ਯੂਨਾਈਟਿਡ ਪਾਰਟੀ ਸਵਤੰਤਰ ਅਭਿਵਿਅਕਤੀ ਪਾਰਟੀ ਔਰ ਭਾਰਤੀ ਨੈਸ਼ਨਲ ਜਨਤਾ ਦਲ ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਬੀਬੀਸੀ ਤੋਂ ਇਲਾਵਾ ਦੂਸਰੇ ਅਖਬਾਰ ਵੀ ਐਸੀਆਂ ਖ਼ਬਰਾਂ ਨੂੰ ਤਵੱਜੋ ਦੇਣ ਪਿਛਲੇ ਦਿਨਾਂ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੀ ਇਨਵੈਸਟੀਗੇਟਿਵ ਰਿਪੋਰਟ ਜਿਸ ਦੇ ਵਿੱਚ ਗਿਆਨੇਸ਼ ਕੁਮਾਰ ਨੂੰ ਅੜਿੱਕੇ ਲਿਆਂਦਾ ਗਿਆ ਸੀ ਤੇ ਹੁਣ ਬੀਬੀਸੀ ਦੀ ਇਹ ਰਿਪੋਰਟ ਭਾਰਤ ਦੇ ਵਿੱਚ ਸੁਤੰਤਰ ਪੱਤਰਕਾਰੀ ਦੇ ਫਿਲਹਾਲ ਜਿਉਂਦੇ ਜਾਗਦੇ ਹੋਣ ਦੇ ਇੱਕ ਕੁਝ ਸਬੂਤ ਨੇ ਉਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਯਾਨੀ LPU ਦੇ ਵਿੱਚ ਵਿਦਿਆਰਥਣ ਦੇ ਨਾਲ ਕਥਿਤ ਜਬਰ ਜਨਾਹ ਦੀ ਘਟਨਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਨਾਲ ਜਿਹੜੀ ਝੜਪ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਪੁਲਿਸ ਵੱਲੋਂ ਹਾਈਵੇ ਜਾਮ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਹਲਕੇ ਲਾਠੀਚਾਰਜ ਤੋਂ ਬਾਅਦ ਹਾਲਾਤ ਜਿਹੜੇ ਸੀ ਤਣਾਅਪੂਰਨ ਹੋ ਗਏ ਇਸ ਦਰਮਿਆਨ ਵਿਦਿਆਰਥੀਆਂ ਨੇ ਵੀ ਪੁਲਿਸ ਮੁਲਾਜ਼ਮਾਂ ਦੇ ਉੱਤੇ ਪਥਰਾਅ ਕੀਤਾ ਇਹਨਾਂ ਹਿੰਸਕ ਝੜਪਾਂ ਦੇ ਦਰਮਿਆਨ ਪੁਲਿਸ ਮੁਲਾਜ਼ਮਾਂ ਸਣੇ ਦਰਜਨਾਂ ਲੋਕ ਜ਼ਖਮੀ ਹੋਏ ਦੱਸੇ ਗਏ ਨੇ ਪ੍ਰਦਰਸ਼ਨਕਾਰੀਆਂ ਨੇ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ ਹੈ ਜਦਕਿ ਕੁਝ ਪੁਲਿਸ ਵਾਹਨਾਂ ਨੂੰ ਅੱਗ ਲਗਾਉਣ ਦੀ ਵੀ ਸੂਚਨਾ ਹਾਸਲ ਹੋਈ ਹੈ ਜ਼ਖਮੀਆਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲਾਂ ਦੇ ਵਿੱਚ ਭੇਜਿਆ ਗਿਆ ਆਖਰੀ ਖ਼ਬਰਾਂ ਮਿਲਣ ਤੱਕ ਪੁਲਿਸ ਵੱਲੋਂ ਹਾਲਾਤ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੱਸ ਦਈਏ ਕਿ ਸਤਨਾਮਪੁਰਾ ਪੁਲਿਸ ਨੇ ਵਿਦਿਆਰਥੀ ਦੀ ਸ਼ਿਕਾਇਤ ਦੇ ਉੱਤੇ BNS ਦੀ ਧਾਰਾ 64 ਦੇ ਤਹਿਤ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਕੇਸ ਵੀ ਦਰਜ ਕੀਤਾ ਹੈ FIR ਦੇ ਵਿੱਚ ਕਥਿਤ ਘਟਨਾ ਦੀ ਤਰੀਕ 23 ਸਤੰਬਰ ਦੱਸੀ ਗਈ ਹੈ ਉਧਰ ਇਸ ਮਾਮਲੇ ਦੇ ਵਿੱਚ ਇੱਕ ਪੁਲਿਸ ਦੀ ਖਾਸ ਟੀਮ ਜਿਹੜੀ ਉਹ ਨਿਯੁਕਤ ਕਰ ਦਿੱਤੀ ਗਈ ਹੈ ਜਿਹੜੀ ਕਿ ਵਿਦਿਆਰਥਣ ਦੇ ਨਾਲ ਹੋਏ ਜਬਰ ਜਨਾਹ ਸੰਬੰਧੀ ਜਿਹੜਾ ਇੱਕ ਵੀਡੀਓ ਵੀ ਜਿਹੜੀ ਵਾਇਰਲ ਹੋ ਗਈ ਸੀ ਉਸ ਦੇ ਨਾਲ ਮਾਹੌਲ ਵਿਗੜ ਗਿਆ ਸੀ ਉਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਵਾਇਰਲ ਹੋਈ ਹੈ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਇੱਕ ਵੱਖਰੀ ਪੜਤਾਲ ਜਿਹੜੀ ਜਲੰਧਰ ਰੇਂਜ ਦੇ ਕਮਿਸ਼ਨਰ ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ DIG ਦੀ ਤਰਫ ਤੋਂ ਤੈਅ ਕਰ ਦਿੱਤੀ ਗਈ ਹੈ ਮਾਫ਼ ਕਰਨਾ ਭਾਰਤ ਦੀਆਂ ਖ਼ਬਰਾਂ ਖੈਰ ਪੰਜਾਬ ਦੀਆਂ ਅੱਗੇ ਚੱਲ ਕੇ ਤੁਸੀਂ ਸੁਣ ਸਕਦੇ ਹੋ ਪ੍ਰੀਤਮ ਸਿੰਘ ਰੁਪਾਲ ਹੋਰਾਂ ਤੋਂ ਦੁਨੀਆਂ ਜਹਾਨ ਦੀਆਂ ਖ਼ਬਰਾਂ ਵੀ ਤੁਹਾਨੂੰ ਦੱਸ ਦਿੱਤੀਆਂ ਤੇ ਹੁਣ ਜਿਹੜੀ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਉਂਦੇ ਹਾਂ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਖ਼ਬਰ ਆਸਟ੍ਰੇਲੀਆ ਦੇ ਬੜੇ ਇਸ ਹਫ਼ਤੇ ਦੇ ਮਹੱਤਵਪੂਰਨ ਫੈਸਲਿਆਂ ਦੇ ਨਾਲ ਜੁੜੀ ਹੋਈ ਟ੍ਰੈਜਰ ਜਿਮ ਚਾਮਸ ਤੇ ਫਾਈਨੈਂਸ ਮਿਨਿਸਟਰ ਕੈਟੀ ਗੈਲਗਰ ਅੱਜ ਦੇ ਦਿਨ ਫੈਡਰਲ ਬਜਟ ਦੇ ਵਿੱਚ $6 billion ਦੀ ਇੰਪਰੂਵਮੈਂਟ ਦੇ ਬਾਰੇ ਯਾਨੀ ਸੁਧਾਰ ਹੋਣ ਦੇ ਬਾਰੇ ਜਾਣਕਾਰੀ ਦੇਣਗੇ ਦੱਸਣਗੇ ਕਿ ਜਿਹੜਾ 2025-26 ਦੇ ਫਾਈਨੈਂਸ਼ੀਅਲ ਈਅਰ ਦਾ ਜਿਹੜਾ ਫਾਈਨਲ ਬਜਟ ਆਊਟਕਮ ਹੈ ਉਸ ਦੇ ਵਿੱਚ ਉਹਨਾਂ ਨੇ $6 billion ਦਾ ਘਾਟਾ ਕਿਵੇਂ ਪੂਰਾ ਕੀਤਾ ਹੈ ਵੈਸੇ ਹਾਲੇ ਘਾਟਾ ਇਹ ਪੂਰਾ ਦਾ ਪੂਰਾ ਪੂਰਾ ਨਹੀਂ ਹੋਇਆ ਜਦੋਂ 2025-26 ਦਾ ਬਜਟ ਮਈ ਮਹੀਨੇ ਦੇ ਵਿੱਚ ਐਲਾਨ ਕੀਤਾ ਗਿਆ ਸੀ ਉਦੋਂ ਦੱਸਿਆ ਸੀ ਕਿ ਆਸਟ੍ਰੇਲੀਆ ਦਾ ਇਹ ਬਜਟ ਘੱਟੋ ਘੱਟ $28 billion ਤੋਂ ਵੀ ਵੱਧ ਦੀ ਰਕਮ ਦੇ ਘਾਟੇ ਵਾਲਾ ਬਜਟ ਹੈ ਖੈਰ ਉਹਦੇ ਚ ਹੁਣ $6 billion ਜਿਹੜੇ ਬਚਤ ਮੰਨ ਲਵੋ ਤੁਸੀਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਇਸ ਫੈਸਲੇ ਨੂੰ ਅੱਜ ਦੇ ਦਿਨ ਐਲਾਨਿਆ ਜਾਏਗਾ ਤੇ ਦੱਸਿਆ ਜਾਏਗਾ ਕਿ ਆਖਿਰਕਾਰ ਉਹ ਰਕਮ ਕਿੱਥੋਂ ਬਚ ਕੇ ਆਈ ਹੈ ਜੇ ਉਹ ਬਚ ਕੇ ਆਈ ਹੈ ਤੇ ਉਹਦਾ ਕੋਈ ਇਸਤੇਮਾਲ ਵੀ ਹੋਏਗਾ ਕਿ ਨਹੀਂ ਔਰ ਇਹ ਖ਼ਬਰ ਕੁਛ ਹੱਦ ਤੱਕ ਰਾਹਤ ਕੁਛ ਹੱਦ ਤੱਕ ਪੂਰੀ ਦੀ ਪੂਰੀ ਰਾਹਤ ਵਾਲੀ ਖ਼ਬਰ ਨਹੀਂ ਕਹਿ ਸਕਦੇ ਕੁਛ ਹੱਦ ਤੱਕ ਰਾਹਤ ਵਾਲੀ ਇਸ ਕਰਕੇ ਕਿਉਂਕਿ RBA ਨੇ ਫੈਸਲਾ ਦੇਣਾ ਹੁਣ ਅਗਲੇ 2 ਦਿਨਾਂ ਦੇ ਵਿੱਚ ਵਿਆਜ ਦਰਾਂ ਘਟਣੀਆਂ ਕਿ ਨਹੀਂ 2 ਦਿਨਾਂ ਚ ਕਾਹਦਾ ਬਲਕਿ ਕੱਲ ਨੂੰ ਹੀ ਆ ਜਾਣਾ ਇਹ ਫੈਸਲਾ RBA ਯਾਨੀ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਜਿਹੜਾ ਵਿਆਜ ਦਰਾਂ ਨੂੰ 4.35 ਤੋਂ ਵਧਾ ਕੇ ਵਿਆਜ ਦਰਾਂ ਨਹੀਂ ਕਹਿ ਸਕਦੇ ਪਰ ਕੈਸ਼ ਰੇਟ ਇੱਕ ਸਹੀ ਲਫ਼ਜ਼ ਹੈਗਾ ਕਿਉਂਕਿ ਵਿਆਜ ਦਰਾਂ ਅਗਾਂਹ ਫਿਰ ਇਹ ਵਿਆਜ ਦਰਾਂ ਉਹ ਨੇ ਜਿਹੜੀਆਂ RBA ਨੇ ਇਸ ਰੇਟ ਦੇ ਉੱਤੇ ਬੈਂਕਾਂ ਨੂੰ ਕਰਜ਼ ਦੇਣੇ ਨੇ ਤੇ ਅਗਾਂਹ ਬੈਂਕਾਂ ਨੇ ਤੁਹਾਨੂੰ ਜਿਹੜਾ ਕਰਜ਼ ਦੇਣਾ ਹੈ ਜਾਂ ਵਿੱਤੀ ਸੰਸਥਾਵਾਂ ਨੇ ਜਿਹੜਾ ਤੁਹਾਨੂੰ ਕਰਜ਼ ਦੇਣਾ ਉਹਨਾਂ ਦੇ ਆਪਣੇ ਇੱਕ ਪੈਮਾਨੇ ਹੁੰਦੇ ਨੇ ਪਰ ਜ਼ਾਹਰ ਜਿਹੀ ਗੱਲ ਹੈ ਕਿ ਜਦੋਂ ਕੇਂਦਰੀ ਬੈਂਕ ਆਪਣੀਆਂ ਵਿਆਜ ਦਰਾਂ ਵਧਾ ਦਿੰਦਾ ਤਾਂ ਬਾਕੀ ਦੇ ਬੈਂਕ ਵੀ ਫਿਰ ਪਿੱਛੇ ਨਹੀਂ ਹਟਦੇ ਉਹ ਵੀ ਵਿਆਜ ਦਰਾਂ ਵਧਾ ਹੀ ਦਿੰਦੇ ਨੇ ਸੋ ਕੈਸ਼ ਰੇਟ ਜਿਹੜੀ ਉਹ ਫਿਲਹਾਲ ਆਸਟ੍ਰੇਲੀਆ ਚ 4.35% ਦੇ ਉੱਤੇ ਬਰਕਰਾਰ ਹੈ ਔਰ ਇਸ ਨੂੰ 4.66% ਦੇ ਉੱਤੇ ਲਿਜਾਇਆ ਜਾ ਸਕਦਾ ਹੈ ਇੰਨਾ ਕੁ ਅੰਦਾਜ਼ਾ ਹੈ 25 basis points ਦਾ ਇਜ਼ਾਫਾ ਜਿਹੜਾ ਹੋ ਸਕਦਾ ਔਰ ਜੇਕਰ ਏਦਾਂ ਹੁੰਦਾ ਤਾਂ ਇਹ ਵੀ ਗੱਲ ਧਿਆਨ ਰੱਖਿਓ ਕਿ ਸਾਲ 2011 ਤੋਂ ਬਾਅਦ ਇੰਨੀਆਂ RBI ਦੀ ਤਰਫ ਤੋਂ ਕੈਸ਼ ਰੇਟ ਪਹਿਲੀ ਵਾਰ ਗਈਆਂ ਹੋਣਗੀਆਂ, ਇੰਨੀ ਹਾਈਐਸਟ ਲੈਵਲ ਦੇ ਉੱਤੇ ਜਿਹੜੀਆਂ ਵਿਆਜ ਦਰਾਂ ਚੱਲੀਆਂ ਜਾਣਗੀਆਂ। ਇਸ ਤੋਂ ਪਹਿਲਾਂ ਨਵੰਬਰ 2011 ਦੇ ਵਿੱਚ ਹੀ ਸੀ ਔਰ ਉਸ ਵਕਤ ਤਾਜ਼ਾ ਇੱਕ ਤਰ੍ਹਾਂ ਦੀ ਜਿਹੜੀ ਮਦਵਾਲੀ ਦਾ ਦੌਰ ਸੀ ਆਸਟ੍ਰੇਲੀਆ ਦੇ ਵਿੱਚ, ਉਸ ਤੋਂ ਆਸਟ੍ਰੇਲੀਆ ਉੱਭਰ ਰਿਹਾ ਸੀ। ਪਰ ਖੈਰ ਅੱਜ ਦੇ ਦਿਨ ਜਿਹੜਾ ਫੈਸਲਾ ਦੇਣਾ ਹੈ ਆਸਟ੍ਰੇਲੀਆ ਸਰਕਾਰ ਨੇ, ਜਿਹੜਾ ਦੱਸਣਗੇ ਕਿ ਉਹ ਬਜਟ ਘਾਟਾ ਜਿਹੜਾ ਉਹ ਘਟਿਆ, ਤੇ ਉਹ RBI ਉਹਨੂੰ ਕੋਈ ਵਧੀਆ ਖਬਰ ਦੇ ਤੌਰ ਦੇ ਉੱਤੇ ਲੈਂਦਾ ਹੈ ਕਿ ਨਹੀਂ ਲੈਂਦਾ ਪਤਾ ਚੱਲੇਗਾ। ਉਧਰ ਦੂਜੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਵਨ ਨੇਸ਼ਨ ਪਾਰਟੀ ਦੇ ਨਾਲ ਜੁੜੀਆਂ ਖਬਰਾਂ ਨੇ, ਵੈਸੇ ਮਾਈਗ੍ਰੇਸ਼ਨ ਦੇ ਨਾਲ ਵੀ ਜੁੜੀਆਂ ਖਬਰਾਂ ਨੇ, ਪ੍ਰਵਾਸੀਆਂ ਦੇ ਨਾਲ, ਤੁਹਾਡੇ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਨੇ, ਸਿਹਤ ਦੇ ਨਾਲ ਜੁੜੀਆਂ ਵੀ ਖਬਰਾਂ ਨੇ, ਪਰ ਪਹਿਲਾਂ ਵਨ ਨੇਸ਼ਨ ਦੇ ਨਾਲ ਦੋ ਚਾਰ ਇਧਰੋਂ ਉਧਰ ਦੀਆਂ ਖਬਰਾਂ ਨੇ। ਹੁਣ ਹੋ ਸਕਦਾ ਹੈ ਕਿ ਵੱਡੇ ਇੱਕ ਮੀਡੀਆ ਦੇ ਹਿੱਸੇ ਦੀ ਤਰਫ ਤੋਂ ਇਹ ਖਬਰਾਂ ਜਿਹੜੀਆਂ ਨੇ ਗਾਇਬ ਰੱਖੀਆਂ ਜਾ ਰਹੀਆਂ ਹੁਣ। ਵਨ ਨੇਸ਼ਨ ਪਾਰਟੀ ਨੂੰ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਈਨਹਾਰਟ ਦੀ ਬੈਕਿੰਗ ਹੈ, ਇਹ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੋਈ ਹੈ, ਬਲਕਿ ਖੁੱਲ ਕੇ ਹੁਣ ਜੱਗ ਜਾਹਰ ਗੱਲ ਹੈ। ਆਸਟ੍ਰੇਲੀਆ ਕੀ ਪੂਰੀ ਦੁਨੀਆਂ ਨੂੰ ਪਤਾ ਕਿ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਵਨ ਨੇਸ਼ਨ ਪਾਰਟੀ ਨੂੰ ਕਿੰਨੀ ਪਸੰਦ ਕਰਦੇ ਨੇ, ਉਹਨਾਂ ਨੂੰ ਕਿੰਨੀ ਮਦਦ ਕਰ ਰਹੇ ਨੇ ਆਪਣੇ ਪੈਸੇ ਦੇ ਦਮ ਤੇ, ਕਿੰਨਾ ਅੱਗੇ ਤੱਕ। ਖੈਰ ਕੋਈ ਵੀ ਕਰ ਸਕਦਾ, ਕਿਸੇ ਵੀ ਪਾਰਟੀ ਦੀ ਮਦਦ ਕਰ ਸਕਦਾ, ਪਰ ਜੀਨਾ ਰਾਈਨਹਾਰਟ ਜਾਂ ਦੇਸ਼ ਦੀ ਕੋਈ ਸਭ ਤੋਂ ਅਮੀਰ ਸ਼ਖਸੀਅਤ ਜਿਹੜੀ ਸਿਰਫ ਕਾਰੋਬਾਰ ਦੇ ਨਾਲ ਜੁੜੀ ਹੋਵੇ ਤੇ ਉਹ ਕਲਾਈ ਪਾਲਮਰ ਦੀ ਤਰ੍ਹਾਂ ਉਹ ਸਿਆਸਤਦਾਨ ਨਾ ਹੋਣ, ਕਲਾਈ ਪਾਲਮਰ ਵੀ ਕਾਰੋਬਾਰੀ ਨੇ ਪਰ ਉਹ ਸਿਆਸਤ ਦੇ ਵਿੱਚ ਜੁੜੇ ਹੋਏ ਨੇ, ਉਹ ਆਪਣੀ ਇੱਕ ਪਾਰਟੀ ਬਣਾ ਕੇ ਰੱਖਦੇ ਨੇ, ਉਹ ਖੈਰ ਖਬਰਾਂ ਨਹੀਂ ਹੈਗੀਆਂ ਕਿ ਉਹਨਾਂ ਦੀ ਪਾਰਟੀ ਕਦੇ ਜਿੱਤੀ, ਉਹ ਆਪ ਕਦੇ ਜਿੱਤੇ ਨਹੀਂ ਜਿੱਤੇ, ਉਹ ਇੱਕ ਵੱਖਰੀ ਗੱਲ ਹੈ। ਪਰ ਜੀਨਾ ਰਾਈਨਹਾਰਟ ਜਿਨ੍ਹਾਂ ਕੋਲ ਬੇਸ਼ੁਮਾਰ ਦੌਲਤ ਹੈ, ਜੋ ਕਿਸੇ ਇੱਕ ਸਿਆਸੀ ਧਿਰ ਨੂੰ ਮਦਦ ਕਰਦੇ ਨੇ, ਜ਼ਾਹਰ ਜਿਹੀ ਗੱਲ ਹੈ ਕਿ ਉਹ ਦੇਸ਼ ਦੇ ਵਿੱਚ ਇੱਕ ਕਿਸਮ ਦਾ ਨੈਰੇਟਿਵ ਜਿਹੜਾ ਉਹ ਤੋਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ ਉਸਨੂੰ ਬੜੀ ਆਸਾਨੀ ਦੇ ਨਾਲ ਹਾਸਲ ਕਰ ਸਕਦੇ ਨੇ, ਕਿਉਂਕਿ ਪੈਸੇ ਦੀ ਮਦਦ ਦੇ ਨਾਲ ਕੈਂਪੇਨਿੰਗ ਜਿਹੜੀ ਉਹ ਹੋਰ ਆਸਾਨ ਹੋ ਜਾਂਦੀ ਹੈ। ਪਰ ਇੱਥੇ ਇਹ ਖਬਰ ਨਹੀਂ ਹੈ, ਇੱਥੇ ਇਹ ਵੀ ਖਬਰ ਹੈਗੀ ਹੈ ਕਿ ਲਿਬਰਲ ਪਾਰਟੀ ਦੇ ਇੱਕ MP ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਹ ਪੱਟਣਾ ਉਦਾਂ ਦਾ ਹੋਇਆ ਜਿੱਦਾਂ ਭਾਰਤ ਦੇ ਵਿੱਚ ਸੱਤਾਧਾਰੀ ਧਿਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਕਦੇ ਮਹਾਰਾਸ਼ਟਰ ਦੇ ਵਿੱਚ MP ਪੱਟ ਲਏ ਜਾਂਦੇ ਨੇ, ਕਦੇ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਚ, ਜਾਂ ਫਿਰ ਇਹ ਦੂਸਰੇ ਕਿਸਮ ਦਾ। ਪਰ ਇੱਥੇ ਇੱਥੇ ਜਿਸ MP ਨੂੰ ਪੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਆਪਣੇ ਪਾਰਟੀ ਦੇ ਨਾਲ ਵਫ਼ਾਦਾਰ ਨਿਕਲੇ, ਟਿਕ ਕੇ ਰਹੇ ਔਰ ਪਰਦਾ ਫਾਸ਼ ਕਰ ਦਿੱਤਾ ਵਨ ਨੇਸ਼ਨ ਪਾਰਟੀ ਦਾ ਜਾਂ ਜੀਨਾ ਰਾਈਨਹਾਰਟ ਦਾ। ਹੈਨਰੀ ਪਾਈਕ, ਇਹ ਕੁਈਨਜ਼ਲੈਂਡ ਦਾ ਬੋਮੈਨ ਇਲਾਕਾ ਹੈ, ਇਸ ਸੀਟ ਤੋਂ ਇਹ ਆਉਂਦੇ ਨੇ। ਲਿਬਰਲ ਨੈਸ਼ਨਲ ਪਾਰਟੀ ਜਿਹੜੀ ਇਸ ਵਕਤ ਸੱਤਾ ਦੇ ਵਿੱਚ ਹੈ, LNP ਵੀ ਕਹਿ ਲੈਂਦੇ ਆ, ਤੇ ਇਸ ਪਾਰਟੀ ਦੇ ਨਾਲ ਜੁੜੇ ਹੋਏ ਇਹ MP ਨੇ ਔਰ ਇਹ ਪਿੱਛੇ ਜੇ ਰਾਈਨਹਾਰਟ ਦੇ ਇੱਕ ਫੰਡਰੇਜ਼ਰ ਇਵੈਂਟ ਦੇ ਵਿੱਚ ਪਹੁੰਚਦੇ ਨੇ। ਜਨਵਰੀ ਮਹੀਨੇ ਦੇ ਵਿੱਚ ਇਹ ਮੀਟਿੰਗ ਹੁੰਦੀ ਹੈ ਤੇ ਔਰ ਇਹ ਇਵੈਂਟ ਵੀ ਕਿੱਥੇ ਹੁੰਦਾ, ਜਿਹੜਾ ਜੀਨਾ ਰਾਈਨਹਾਰਟ ਦਾ ਸਨਸ਼ਾਈਨ ਕੋਸਟ ਦੇ ਵਿੱਚ ਘਰ ਹੈ, $34 million ਦਾ ਘਰ ਹੈ ਤੇ ਜ਼ਾਹਰ ਜਿਹੀ ਗੱਲ ਹੈ ਕਿ ਵੱਡੀ ਪਾਰਟੀ ਸੀ, ਵੱਡਾ ਡੋਨੇਸ਼ਨ ਸੀ। ਉੱਥੇ ਪੌਲਿਨ ਹੈਨਸਨ ਵੀ ਮੌਜੂਦ ਸੀ, ਉੱਥੇ ਪੌਲਿਨ ਹੈਨਸਨ ਦੇ ਜਿਹੜੇ ਚੀਫ ਆਫ ਸਟਾਫ ਨੇ ਜੈਸ਼ਨ SB ਉਹ ਵੀ ਮੌਜੂਦ ਸੀ, ਫੈਡਰਲ MP ਬਾਨਬੀ ਜੋਇਸ ਵੀ ਮੌਜੂਦ ਸੀ ਤੇ ਇਹ ਪਤਾ ਚੱਲਦਾ ABC ਦੀ ਖਬਰ ਹੈ। ABC ਨੇ ਆਪਣੇ ਫੋਰ ਕਾਰਨਰਸ ਪ੍ਰੋਗਰਾਮ ਦੇ ਰਾਹੀਂ ਇਹ ਖਬਰ ਪ੍ਰਕਾਸ਼ਿਤ ਵੀ ਕੀਤੀ ਹੈ ਤੇ ਫੋਰ ਕਾਰਨਰਸ ਪ੍ਰੋਗਰਾਮ ਤੁਸੀਂ TV ਤੇ ਵੀ ਦੇਖਦੇ ਹੋ, ਉਹ ਚ ਵੀ ਇਹ ਖਬਰ ਦਿਖਾਈ ਉਹਨਾਂ ਨੇ ਤੇ ਦੱਸਿਆ ਕਿ ਜੀਨਾ ਰਾਈਨਹਾਰਟ ਨੇ ਔਰ ਇਹ ਦਾਅਵਾ ਕੀਤਾ ABC ਨੇ ਸੂਤਰਾਂ ਦੇ ਨਾਲ ਕਿ ਸਾਡੇ ਕੋਲ ਭਰੋਸੇਯੋਗ ਸੂਤਰ ਹੈਗੇ ਨੇ ਜਿਨ੍ਹਾਂ ਨੇ ਇਹ ਦਾਅਵਾ ਕੀਤਾ ਔਰ ਉਹ ਅਸੀਂ ਤੁਹਾਡੇ ਤੱਕ ABC ਅਖਬਾਰ ਦੀ ਖਬਰ ਨੂੰ ਜਾਂ TV ਦੀ ਖਬਰ ਨੂੰ ਜਿਹੜਾ ਉਹਦਾ ਤਰਜਮਾ ਹੀ ਦੱਸ ਰਹੇ ਹਾਂ ਕਿ ਜੀਨਾ ਰਾਈਨਹਾਰਟ ਨੇ ਜਿਹੜੇ ਪਾਈਕ ਨੇ, ਹੈਨਰੀ ਪਾਈਕ ਕੁਈਨਜ਼ਲੈਂਡ ਤੋਂ LNP ਦੇ ਮੈਂਬਰ ਨੇ, MP ਨੇ, ਉਹਨਾਂ ਤੱਕ ਅਪਰੋਚ ਕੀਤੀ, ਉਹਨਾਂ ਤੱਕ ਪਹੁੰਚਦੇ ਨੇ, ਉਹਨਾਂ ਕਹਿੰਦੇ ਵਨ ਨੇਸ਼ਨ ਜੁਆਇਨ ਕਰਨੀ ਹੈ ਤੇ ਦੇਖੋ ਫਾਇਦਾ ਹੋਊਗਾ। ਅੱਛਾ, LNP ਦੇ ਮੈਂਬਰ ਜਿਹੜੇ ਸੀ ਉਹਨਾਂ ਨੇ ਉਸ ਵਕਤ ਤਾਂ ਹੱਸ ਕੇ ਉਸ ਗੱਲ ਨੂੰ ਟਾਲ ਦਿੱਤਾ, ਪਰ ਬਾਅਦ ਦੇ ਵਿੱਚ ਫੋਰ ਕਾਰਨਰਸ ਦਾ ਇਹ ਜਿਹੜਾ ਪ੍ਰੋਗਰਾਮ ਹੈ ABC ਦੇ ਉੱਤੇ ਹੁੰਦਾ, ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਜਦੋਂ ਇੰਟਰਵਿਊ ਦਿੱਤੀ, ਇੰਟਰਵਿਊ ਤਾਂ ਨਹੀਂ ਦਿੱਤੀ ਪਾਈਕ ਨੇ ਤਾਂ, ਬਲਕਿ ਮਨਾ ਹੀ ਕਰ ਦਿੱਤਾ, ਪਰ ਉਹਨਾਂ ਨੇ ਇੱਕ ਸਟੇਟਮੈਂਟ ਭੇਜ ਦਿੱਤੀ ABC TV ਚੈਨਲ ਨੂੰ ਕਿ ਮੈਂ ਜੀਨਾ ਰਾਈਨਹਾਰਟ ਦੀ ਇੱਜ਼ਤ ਕਰਦਾ, ਉਹਨਾਂ ਨੇ ਬੜਾ ਕੁਝ ਆਪਣੀ ਜ਼ਿੰਦਗੀ ਚ ਹਾਸਲ ਕੀਤਾ, ਪਰ ਮੈਂ ਇੱਕ ਲਿਬਰਲ ਹਾਂ, ਇੱਕ ਲਿਬਰਲ ਸੀ ਤੇ ਇੱਕ ਲਿਬਰਲ ਹੀ ਰਹਾਂਗਾ ਔਰ ਮੈਨੂੰ ਇਸ ਗੱਲ ਦੇ ਵਿੱਚ ਭਰੋਸਾ ਹੈ ਕਿ ਜੇ ਆਸਟ੍ਰੇਲੀਆ ਨੂੰ ਇੱਕ ਚੰਗੀ ਅਗਵਾਈ ਦੇਣੀ ਹੈ ਤਾਂ ਲਿਬਰਲ ਲੀਡਰਸ਼ਿਪ ਹੀ ਦੇ ਸਕਦੀ ਹੈ ਔਰ ਆਸਟ੍ਰੇਲੀਆ ਦੇ ਵਿੱਚ ਪੋਲੀਟੀਕਲ ਅਪੋਰਚੁਨਿਟੀਜ਼ਮ ਜਿਹੜਾ ਉਹ ਉਹਦਾ ਭਵਿੱਖ ਕਿਹੋ ਜਿਹਾ ਕਿਹੋ ਜਿਹਾ ਨਹੀਂ, ਉਹਦੇ ਤੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਪਰ ਇਹਨੂੰ ਇੱਕ ਪੋਲੀਟੀਕਲ ਅਪਰਚੁਨਿਟੀਜ਼ਮ ਦੀ ਗੱਲ ਕਹਿ ਸਕਦੇ ਹਾਂ, ਯਾਨੀ ਮੌਕਾ ਕਿਸ ਕਿਸਮ ਦੇ ਨਾਲ ਤੁਹਾਨੂੰ ਸਿਆਸਤ ਦੇ ਵਿੱਚ ਕਿੱਥੋਂ ਕਿੱਥੇ ਜਾਣ ਦਾ ਮਿਲਦਾ, ਸਫਲ ਹੁੰਦੇ ਹੋ ਨਹੀਂ ਹੁੰਦੇ ਹੋ ਇੱਕ ਵੱਖਰੀ ਗੱਲ ਹੈ। ਪਰ ਜੀਨਾ ਰਾਇਨਹਾਰਟ ਤੱਕ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ABC ਨੇ ਦਾਅਵਾ ਕੀਤਾ ਆਪਣੀ ਰਿਪੋਰਟ ਚ। ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿ ਮਿਸਟਰ ਪਾਇਕ ਨੂੰ ਪੱਟਣ ਦੇ ਲਈ ਵਨ ਨੇਸ਼ਨ ਦੇ ਵਿੱਚ ਲਿਆਉਣ ਦੇ ਲਈ ਉਹਨਾਂ ਨੇ ਕੋਈ ਰਕਮ ਆਫਰ ਕੀਤੀ ਸੀ ਜਾਂ ਨਹੀਂ ਕੀਤੀ ਸੀ। ਵੈਸੇ ਜੀਨਾ ਰਾਇਨਹਾਰਟ ਆਸਟ੍ਰੇਲੀਆ ਦੀ ਸਭ ਤੋਂ ਅਮੀਰ ਸ਼ਖਸੀਅਤ ਨੇ, ਤਾਂ ਸਾਰਿਆਂ ਨੂੰ ਪਤਾ, ਬੱਚੇ ਬੱਚੇ ਨੂੰ ਪਤਾ, ਲਗਭਗ 40 ਬਿਲੀਅਨ ਡਾਲਰ ਦੀ ਉਹਨਾਂ ਦੀ ਜਾਇਦਾਦ ਹੈ, ਸੰਪਤੀ ਹੈ। ਔਰ ਵਨ ਨੇਸ਼ਨ ਪਾਰਟੀ ਨੂੰ ਉਹ ਖੁੱਲ ਕੇ ਪੈਸੇ ਦੇ ਨਾਲ, ਤਨ ਮਨ ਧਨ ਦੇ ਨਾਲ ਉਹ ਸਪੋਰਟ ਕਰਦੇ ਨੇ ਔਰ ਚਾਹੁੰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਇਹ ਤੀਜੀ ਧਿਰ ਖੜੀ ਹੋ ਜਾਵੇ। ਸੈਨੇਟਰ ਹੈਨਸਨ ਦੀ ਕਈ ਵਾਰ ਤਾਰੀਫਾਂ ਕੀਤੀਆਂ ਨੇ ਉਹਨਾਂ ਨੇ, ਔਰ ਬਲਕਿ ਸੈਨੇਟਰ ਹੈਨਸਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਦੇ ਨਾਲ ਘੁੰਮਣ ਵੀ ਜਾਂਦੇ ਨੇ, ਛੁੱਟੀਆਂ ਵੀ ਕੱਢਦੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਜੀਨਾ ਰਾਇਨਹਾਰਟ ਨੇ ਇਹ ਵੀ ਗੱਲ ਕਹੀ ਸੀ ਕਿ ਉਹਨਾਂ ਨੇ ਵਨ ਨੇਸ਼ਨ ਪਾਰਟੀ ਨੂੰ ਇੱਕ ਹੈਲੀਕਾਪਟਰ ਦਿੱਤਾ, ਲਗਭਗ 15 ਲੱਖ ਆਸਟ੍ਰੇਲੀਅਨ ਡਾਲਰ ਦਾ ਸੀਗਾ ਇਹ ਹੈਲੀਕਾਪਟਰ, ਛੋਟਾ ਹੈਲੀਕਾਪਟਰ ਸੀ। ਪਰ ਉਹਨਾਂ ਦਾ ਕਹਿਣਾ ਸੀਗਾ ਕਿ ਪੌਲਿਨ ਹੈਨਸਨ ਨੇ ਇੱਕ ਥਾਂ ਤੋਂ ਹੁਣ ਦੂਜੀ ਥਾਂ ਜਾਣਾ, ਕਦੇ ਕੁਇਨਜ਼ਲੈਂਡ ਕਦੇ ਵੈਸਟਰਨ ਆਸਟ੍ਰੇਲੀਆ, ਤੇ ਐ ਬਾਏ ਏਅਰ ਤਾਂ ਟਿਕਟਾਂ ਬੜੀਆਂ ਮਹਿੰਗੀਆਂ ਪੈ ਜਾਣਗੀਆਂ, ਸੋ ਆ ਲਓ ਮੈਂ ਹੈਲੀਕਾਪਟਰ ਦਿੰਦੀ ਹਾਂ ਤੁਹਾਨੂੰ, ਜਾਓ ਕੱਢੋ ਗੇੜੇ। ਤੇ ਇਸ ਤੋਂ ਇਲਾਵਾ ਵੀ ਵਨ ਨੇਸ਼ਨ ਪਾਰਟੀ ਨੂੰ ਉਹਨਾਂ ਦੇ ਹੀ ਪਾਰਟੀ ਜਿਹੜੀ ਜੀਨਾ ਰਾਇਨਹਾਰਟ ਆ ਉਹਨਾਂ ਦੇ ਨਾਲ ਜੁੜੇ ਹੋਏ ਦੋ ਐਗਜੈਕਟਿਵ ਦੀ ਤਰਫ ਤੋਂ, ਇੱਕ ਤਾਂ ਨਾਰਦਰਨ ਟੈਰੀਟਰੀ ਦੇ ਪਹਿਲਾਂ ਸਾਬਕਾ ਚੀਫ ਮਿਨਿਸਟਰ ਵੀ ਰਹਿ ਚੁੱਕੇ ਨੇ ਐਡਮ ਜਾਇਲਸ, ਉਹਨਾਂ ਨੇ ਵੀ, ਤੇ ਦੂਸਰੇ ਇਆਨ ਪਲਾਇਮਰ, ਇਹਨਾਂ ਨੇ ਰਲ ਕੇ 5 ਲੱਖ ਡਾਲਰ ਦਿੱਤੇ ਹੋਏ ਨੇ ਵਨ ਨੇਸ਼ਨ ਪਾਰਟੀ। ਜਿਹੜੇ ਜਾਇਲਸ ਨੇ, ਐਡਮ ਜਾਇਲਸ, ਉਹਨਾਂ ਨੇ ਤਾਂ ਇੱਕ ਫੋਰਡ ਰੇਂਜਰ ਯੂਟ ਵੀ ਅਪ੍ਰੈਲ ਮਹੀਨੇ ਦੇ ਵਿੱਚ ਗਿਫਟ ਕੀਤਾ ਸੀ, ਜਿਹਦੇ ਤੇ ਵਨ ਨੇਸ਼ਨ ਪਾਰਟੀ ਦਾ, ਕਿਉਂਕਿ ਸੰਤਰੀ ਰੰਗ ਹੈ ਇੱਥੇ ਸਿਆਸੀ ਪਾਰਟੀਆਂ ਦੇ ਰੰਗ ਨੇ, ਜਿਵੇਂ ਲਿਬਰਲ ਪਾਰਟੀ ਦਾ ਨੀਲਾ ਰੰਗ, ਲੇਬਰ ਪਾਰਟੀ ਦਾ ਲਾਲ ਰੰਗ, ਤੇ ਵਨ ਨੇਸ਼ਨ ਪਾਰਟੀ ਸੰਤਰੀ ਰੰਗ ਦੀ ਹੈ, ਨਾਰੰਗੀ ਰੰਗ ਦੀ। ਤੇ ਉਸ ਕਿਸਮ ਦਾ ਇੱਕ ਯੂਟ ਦਿੱਤਾ ਸੀ, ਉਹਦੇ ਤੇ ਵਨ ਨੇਸ਼ਨ ਆਲੇ ਦੁਆਲੇ ਲਿਖਿਆ ਹੋਇਆ ਸੀ। ਖੈਰ, ਕਹਿੰਦੇ ਸੀ ਕਿ ਉਹਦੇ ਚ ਤੁਸੀਂ ਆਪਣਾ ਚੋਣ ਪ੍ਰਚਾਰ ਕਰੋ, ਚਾਹੇ ਸਥਾਨਕ ਚੋਣਾਂ ਦੇ ਲਈ, ਚਾਹੇ ਬਾਈ ਇਲੈਕਸ਼ਨ ਦੇ ਲਈ, ਚਾਹੇ ਕੱਲ ਨੂੰ ਜਿਹੜੀਆਂ ਵੀ ਹੋਣਗੀਆਂ ਸੂਬਾਈ ਚੋਣਾਂ। ਤੇ ਇਨਫੈਕਟ ਇੱਥੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ 2013-14 ਦੇ ਵਿੱਚ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਇਹ ਗੱਲ ਦੱਸੀ ਹੋਈ ਹੈ ਕਿ ਇੱਕ ਉਸ ਵਰੇ ਦੇ ਵਿੱਚ ਸਭ ਤੋਂ ਵੱਡੀ ਸਿੰਗਲ ਡੋਨੇਸ਼ਨ, ਸਿੰਗਲ ਇੱਕ ਵਿਅਕਤੀ ਦੀ ਤਰਫ ਤੋਂ ਜਿਹੜੀ ਡੋਨੇਸ਼ਨ ਗਈ ਹੈ, ਉਹ ਪ੍ਰੋਫੈਸਰ ਪਲਾਇਮਰ ਨੇ ਹੀ ਦਿੱਤੀ ਸੀ। ਇਆਨ ਪਲਾਇਮਰ ਨੇ ਉਹ $50,000 ਦੀ ਡੋਨੇਸ਼ਨ ਦਿੱਤੀ ਸੀ, ਪਰ ਉਸ ਵਕਤ ਵਨ ਨੇਸ਼ਨ ਪਾਰਟੀ ਸੀਗੀ ਤਾਂ ਸੀ, ਏਦਾਂ ਨਹੀਂ ਕਹਿ ਸਕਦੇ ਕਿ ਹੋਣ ਦੇ ਵਿੱਚ ਨਹੀਂ ਸੀ, ਪਰ ਐਡਾ ਨਾਮ ਨਹੀਂ ਸੀ ਵਨ ਨੇਸ਼ਨ ਪਾਰਟੀ, ਜਾਂ ਸਿਰਫ ਪੌਲਿਨ ਹੈਨਸਨ ਨੂੰ ਹੀ ਥੋੜੇ ਬਹੁਤ ਲੋਕ ਜਾਣਦੇ ਸੀ ਜਾਂ ਮੀਡੀਆ ਪਸੰਦ ਕਰਦਾ ਸੀ ਉਹਨਾਂ ਦੀ ਤੇਜ਼ ਧਾਰ ਭਾਸ਼ਾਵਾਂ ਦੇ ਲਈ। ਉਸ ਵਕਤ ਨੈਸ਼ਨਲ ਪਾਰਟੀ ਨੂੰ ਇੱਕ ਰਾਈਟ ਵਿੰਗਰ ਪਾਰਟੀ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਤੇ ਉਦੋਂ ਉਹਨਾਂ ਨੂੰ $50,000 ਦੀ ਇੱਕ ਸਿੰਗਲ ਡੋਨੇਸ਼ਨ ਗਈ ਸੀ। ਬਲਕਿ ਇਸ ਤੋਂ ਇਲਾਵਾ 2024 ਦੇ ਵਿੱਚ ਵੀ $25,000 ਦੀ ਡੋਨੇਸ਼ਨ ਜਿਹੜੀ ਸੀ ਜਾਇਲਸ ਦੀ ਹੀ ਜਿਹੜੀ ਕੰਪਨੀ ਹੈ ਐਡਗਾਇਲ ਇਨਵੈਸਟਮੈਂਟ, ਉਹਨਾਂ ਦੀ ਤਰਫ ਤੋਂ ਦਿੱਤੀ ਗਈ ਸੀ। ਤੇ ਇਹ ਤੋਂ ਅਗਲੇ ਸਾਲ 2025 ਦੇ ਵਿੱਚ $27,000 ਦੀ ਡੋਨੇਸ਼ਨ ਜਿਹੜੀ ਸੀ ਉਹ ਵਨ ਨੇਸ਼ਨ ਪਾਰਟੀ ਨੂੰ ਜਾਂਦੀ। ਯਾਨੀ ਇੱਕ ਸਾਲ ਪਹਿਲਾਂ ਨੈਸ਼ਨਲ ਨੂੰ ਚੰਦਾ ਦਿੰਦੇ ਨੇ ਤੇ ਉਹ ਤੋਂ ਅਗਲੇ ਸਾਲ ਵਨ ਨੇਸ਼ਨ ਦਿੰਦੇ ਨੇ, ਬਲਕਿ ਵਧਾ ਕੇ ਦਿੰਦੇ ਨੇ। ਤੇ ਇਹੀ ਉਹ ਜੋੜਾ ਪ੍ਰੋਫੈਸਰ ਪਲਾਇਮਰ, ਯਾਨੀ ਕਿ ਇਆਨ ਪਲਾਇਮਰ ਤੇ ਐਡਮ ਜਾਇਲਸ, ਜਿਨ੍ਹਾਂ ਨੇ ਰਲ ਕੇ $5,00,000 ਦੀ ਡੋਨੇਸ਼ਨ ਜਿਹੜੀ ਵਨ ਨੇਸ਼ਨ ਪਾਰਟੀ ਨੂੰ ਦਿੱਤੀ ਹੈ। ਹਾਲਾਂਕਿ ਇਹਦੇ ਨਾਲ ਜੁੜੇ ਹੋਏ ਅੰਕੜੇ ਹਾਲੇ ਤੱਕ AEC ਨੇ ਪ੍ਰਕਾਸ਼ਿਤ ਨਹੀਂ ਕੀਤੇ ਨੇ। ਉਹ ਇਸ ਕਰਕੇ ਨਹੀਂ ਕੀਤੇ ਕਿਉਂਕਿ AEC ਸਾਲ ਦੇ ਅਖੀਰ ਦੇ ਵਿੱਚ ਜਾ ਕੇ ਜਿਹੜਾ ਉਹ ਸਾਲ ਦੇ ਅੰਕੜੇ ਜਿਹੜਾ ਉਹ ਜਾਰੀ ਕਰਦੇ ਨੇ। ਸੋ ਇਸ ਸਾਲ ਦੇ ਅਖੀਰ ਦੇ ਵਿੱਚ, ਅਗਲੇ ਸਾਲ ਦੀ ਸ਼ੁਰੂਆਤ ਚ AEC ਜਿਹੜੇ ਅੰਕੜੇ ਪ੍ਰਕਾਸ਼ਿਤ ਕਰੇਗਾ, ਉਹ ਚ ਪਤਾ ਲੱਗ ਜਾਏਗਾ ਕਿ ਵਨ ਨੇਸ਼ਨ ਪਾਰਟੀ ਨੂੰ ਹੁਣ ਕਿੱਥੋਂ ਕਿੱਥੋਂ ਕਿਹਨੇ ਕਿਹਨੇ ਕਿੰਨੀਆਂ ਕਿੰਨੀਆਂ ਕਿਉਂ ਗਰਾਂਟਾਂ ਜਿਹੜੀਆਂ, ਕਿਉਂ ਤਾਂ ਨਹੀਂ ਖੈਰ, ਪਰ ਕਿੰਨੀਆਂ ਤੇ ਕਿੱਥੋਂ ਜਿਹੜੀਆਂ ਗਰਾਂਟਾਂ ਆਈਆਂ ਨੇ। ਸੋ ਇਹ ਵੱਡੀਆਂ ਡੋਨੇਸ਼ਨਸ ਨੇ, ਔਰ ਆਮ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਨੂੰ ਜਿਹੜੇ ਇੰਨੇ ਪੈਸੇ ਬਾਹਰੋਂ ਆ ਰਹੇ ਨੇ ਉਹਦਾ ਉਹ ਇਸਤੇਮਾਲ, ਜ਼ਾਹਰ ਜੀ ਗੱਲ ਹੈ ਕਿ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਹੋਵੇ ਤੇ ਉਹਦੇ ਨਾਲ ਜੁੜੇ ਹੋਏ ਕਾਰੋਬਾਰੀ ਆ, ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿੰਨੇ ਵੀ ਲੋਕ ਨੇ ਉਹ ਇੱਕੋ ਹੀ ਪਾਰਟੀ ਨੂੰ ਜਿਹੜੇ ਚੰਦਾ ਦੇਣ, ਡੋਨੇਸ਼ਨਾਂ ਦੇਣ, ਤਾਂ ਉਹਦਾ ਫਰਕ ਕਿੱਥੇ ਜਾ ਕੇ ਦਿਖਾਈ ਪੈਂਦਾ। ਇਹ ਤਾਂ ਇੱਕ ਖ਼ਬਰ ਹੈ। ਦੂਜੀ ਖ਼ਬਰ ਵੀ ਵਨ ਨੇਸ਼ਨ ਦੇ ਨਾਲ ਹੀ ਜੁੜੀ ਹੋਈ ਹੈ। ਪਤਾ ਇਹ ਚੱਲਦਾ ਹੈ ਕਿ ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਔਰ ਇਹ ਸਟੇਟ ਇਲੈਕਸ਼ਨ ਦੇ ਵਿੱਚ ਵਨ ਨੇਸ਼ਨ ਨੇ ਆਪਣੇ ਉਮੀਦਵਾਰ ਐਲਾਨਣ ਤੋਂ ਪਹਿਲਾਂ $6,50,000 ਤਾਂ ਸਿਰਫ ਉਮੀਦਵਾਰ ਐਲਾਨਣ ਦੇ ਨਾਂ ਦੇ ਉੱਤੇ ਹੀ ਇਕੱਠਾ ਕੀਤਾ, ਔਰ ਕਿਤੋਂ ਬਾਹਰੀ ਚੰਦੇ ਤੋਂ ਨਹੀਂ, ਬਲਕਿ ਇਹਨਾਂ ਹੀ ਉਮੀਦਵਾਰਾਂ ਤੋਂ ਇਕੱਠਾ ਕੀਤਾ। ਕਿੱਦਾਂ? ਇਹ ਖਬਰ ਗਾਰਜੀਅਨ ਆਸਟ੍ਰੇਲੀਆ ਨੇ ਪ੍ਰਕਾਸ਼ਿਤ ਕੀਤੀ ਹੈ। ਹੁਣ ਇਹ ਵੀ ਸੁਣਨ ਵਾਲੀ ਖਬਰ ਹੈ, ਇੰਟਰਸਟਿੰਗ ਨਿਊਜ਼ ਹੈ। ਗਾਰਜੀਅਨ ਦੇ ਮੁਤਾਬਕ ਇਹਨਾਂ ਨੂੰ ਇਹ ਪਤਾ ਚੱਲਿਆ ਕਿ ਵਨ ਨੇਸ਼ਨ ਨੇ ਬਹੁਤ ਸਾਰੇ ਜਿਹੜੇ ਕੌਂਸਲਰ ਸੀ, ਮੇਅਰਸ ਸੀ, ਬੜੇ ਸਾਰੇ ਡਿਪਟੀ ਮੇਅਰ ਜਿਹੜੇ ਚਾਹੁੰਦੇ ਨੇ ਕਿ ਉਹ ਆਪਣੇ ਹਲਕੇ ਦੇ ਵਿੱਚੋਂ ਇਲੈਕਸ਼ਨ ਲੜਨ, ਪਰ ਨਾ ਤਾਂ ਉਹਨਾਂ ਨੂੰ ਲੇਬਰ ਨੇ ਸੀਟ ਦੇਣੀ ਹੈ, ਨਾ ਲਿਬਰਲ ਨੈਸ਼ਨਲ ਨੇ। ਅਜਿਹੇ ਦੇ ਵਿੱਚ ਫਿਰ ਉਹ ਐਸੇ ਲੋਕ ਜਿਹੜੇ ਸਿਆਸਤ ਦੇ ਵਿੱਚ ਵੱਡੇ ਖੁਆਬ ਦੇਖ ਰਹੇ ਨੇ, ਤੇ ਉਹਨਾਂ ਨੂੰ ਲੱਗ ਰਿਹਾ ਕਿ ਵਿਕਟੋਰੀਆ ਚ 28 ਨਵੰਬਰ ਤੋਂ ਬਾਅਦ, ਬਲਕਿ ਐਂ ਕਹਿ ਲਓ ਕਿ 29 ਨਵੰਬਰ ਤੋਂ ਬਾਅਦ ਜਿਹੜੀ ਹੈ ਤਕਦੀਰ ਤਸਵੀਰ ਬਦਲ ਜਾਏਗੀ, ਤੇ ਉਸ ਤਸਵੀਰ ਦੇ ਵਿੱਚ ਵਨ ਨੇਸ਼ਨ ਇੱਕ ਬਹੁਤ ਵੱਡਾ ਨਾਮ ਹੋਏਗਾ। ਤੇ ਇਸ ਕਰਕੇ ਬਗਦੀ ਗੰਗਾ ਚ ਹੱਥ ਧੋ ਲਵੋ, ਫਟਾਫਟ ਵਨ ਨੇਸ਼ਨ ਚ ਸ਼ਾਮਿਲ ਹੋ ਜਾਵੋ। ਵਨ ਨੇਸ਼ਨ ਪਾਰਟੀ ਨੂੰ ਇਹ ਗੱਲ ਪਤਾ ਕਿ ਹਵਾ ਦਾ ਰੁੱਖ ਫਿਲਹਾਲ ਉਹਨਾਂ ਦੇ ਹੱਥ ਚ ਹੈ, ਸੋ ਜਿੰਨਾ ਹੋ ਸਕਦਾ ਲੁੱਟੋ। ਸੋ ਇਸ ਕਰਕੇ $150 ਦੀ ਇੱਕ ਨਾਨ ਰਿਫੰਡੇਬਲ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਕਿ ਠੀਕ ਹੈ, ਤੁਸੀਂ ਉਮੀਦਵਾਰੀ ਲੈਣਾ ਚਾਹੁੰਦੇ ਹੋ, ਆਓ ਉਮੀਦਵਾਰੀ ਲਵੋ। ਉਮੀਦਵਾਰੀ ਲੈਣ ਤੋਂ ਪਹਿਲਾਂ $150 ਦੀ ਇੱਕ ਨਾਨ ਰਿਫੰਡੇਬਲ ਵੀ ਪੁੱਛੇ ਹੋਣਾ ਇਹਦੇ ਬਾਰੇ ਵੀ ਇਹਦਾ ਤੁਹਾਨੂੰ ਜਿਹੜੀ ਐਪਲੀਕੇਸ਼ਨ ਹੈ ਤੁਹਾਡੀ ਉਹ ਸਫਲ ਹੋਈ ਕਿ ਨਹੀਂ। 1200 ਲੋਕਾਂ ਨੇ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜੇ ਨੇ ਉਹ ਵਨ ਨੇਸ਼ਨ ਪਾਰਟੀ ਦੇ ਵਿੱਚ ਦਾਇਰ ਕੀਤੇ ਨੇ ਨਵੰਬਰ ਸਟੇਟ ਇਲੈਕਸ਼ਨ ਦੇ ਲਈ ਜਿਹੜੀਆਂ ਵਿਕਟੋਰੀਆ ਚ ਹੋਣੀਆਂ ਨੇ, ਔਰ ਉਹਨਾਂ ਚੋਂ 220 ਨੂੰ ਫਾਈਨਲ ਸਟੇਜ ਦੇ ਉੱਤੇ ਉਹ ਐਪਲੀਕੇਸ਼ਨ ਪਹੁੰਚੀਆਂ, ਯਾਨੀ ਉਹਨਾਂ ਦੇ $150-$150 ਤਾਂ ਪੱਕੇ, ਯਾਨੀ $33,000 ਤਾਂ ਇੱਥੋਂ ਹੀ ਇਕੱਠਾ ਕੀਤਾ ਹੈ। ਫਾਈਨਲ ਸਟੇਜ ਤੇ ਪਹੁੰਚੇ ਜਿਹੜੇ ਕੈਂਡੀਡੇਟ ਨੇ, ਹੁਣ ਉਹਨਾਂ ਚੋਂ ਕਿੰਨਿਆਂ ਨੂੰ ਸੀਟਾਂ ਦੇਣੀਆਂ ਕਿੰਨਿਆਂ ਨੂੰ ਨਹੀਂ ਉਹ ਇੱਕ ਵੱਖਰੀ ਗੱਲ ਹੈ, ਪਰ ਇਹ ਜਿੰਨੇ ਵੀ ਸੀ 1200 ਲੋਕ ਜਾਂ ਹੋਰ ਵੀ ਜਿਹੜੇ ਵੀ ਗਿਣਤੀ ਆ ਰਹੀ ਹੈ ਜਾਂ ਆਉਣ ਵਾਲੇ ਦਿਨਾਂ ਚ ਵੀ ਜੁੜੇਗੀ, ਇਹਨਾਂ ਸਾਰੇ ਲੋਕਾਂ ਨੂੰ ਇਹ ਵੀ ਗੱਲ ਕਹੀ ਗਈ ਹੈ ਕਿ ਉਮੀਦਵਾਰੀ ਤੁਸੀਂ ਹਾਸਲ ਕਰਨੀ ਹੈ, ਐਕਸਪ੍ਰੈਸ਼ਨ ਆਫ ਇੰਟਰਸਟ ਦਾਇਰ ਕਰੋ, ਉਹਦੀ ਨਾਨ ਰਿਫੰਡੇਬਲ ਫੀਸ ਭੇਜੋ, ਉਹ ਇੱਕ ਵੱਖਰੀ ਗੱਲ ਹੈ, ਪਰ ਉਹ ਤੋਂ ਪਹਿਲਾਂ ਤੁਹਾਨੂੰ ਪਾਰਟੀ ਦਾ ਮੈਂਬਰ ਬਣਨਾ ਹੋਏਗਾ। ਸਾਲ ਦੀ ਮੈਂਬਰਸ਼ਿਪ ਫੀਸ $60 ਵੈਸੇ ਤਾਂ ਸਾਰੀਆਂ ਹੀ ਪਾਰਟੀਆਂ ਲੈਂਦੀਆਂ ਨੇ, ਪਰ ਇਸ ਲਿਹਾਜ਼ ਦੇ ਨਾਲ $72,000 ਉਹਨਾਂ ਨੇ ਸਿਰਫ ਇਹਨਾਂ 200-225 ਲੋਕਾਂ ਤੋਂ ਹੀ ਇਕੱਠੇ ਕਰ ਲਏ। ਫਿਰ ਉਸ ਤੋਂ ਬਾਅਦ ਜਿਹੜੇ ਕੈਂਡੀਡੇਟ ਬਣਨਗੇ, ਜਿਹੜੇ ਇੰਟਰਵਿਊ ਚ ਕਲੀਅਰ ਹੋ ਜਾਣਗੇ, ਹੁਣ ਇੰਟਰਵਿਊ ਕੌਣ ਲਏਗਾ, ਪੌਲਿਨ ਹੈਨਸਨ ਲਏਗੀ, ਉਹਨਾਂ ਦੀ ਧੀ ਲੀ ਲਏਗੀ ਹੈਨਸਨ, ਜਾਂ ਫਿਰ ਬਾਨਵੀ ਜੋਇਸ ਇੰਟਰਵਿਊ ਲੈਣਗੇ, ਜਾਂ ਤਿੰਨੇ ਰਲ ਕੇ ਬੈਠਣਗੇ, ਰੋਸ਼ਨ ਦਿਮਾਗ ਲੋਕ। ਤੇ ਫਿਰ ਇਸ ਤੋਂ ਬਾਅਦ ਉਮੀਦਵਾਰਾਂ ਨੂੰ ਫਾਈਨਲ ਕਰ ਦਿੱਤਾ ਜਾਏਗਾ। ਤਾਂ ਪਰ ਉਹਦੇ ਲਈ ਉਹ ਜਿਹੜੇ ਪ੍ਰੀ ਸਿਲੈਕਟਿਡ ਉਮੀਦਵਾਰ ਨੇ ਉਹਨਾਂ ਨੂੰ $5,500 ਆਪਣੀ ਜੇਬ ਦੇ ਵਿੱਚੋਂ ਦੇਣੇ ਹੋਣਗੇ, ਇਸ ਤੋਂ ਪਹਿਲਾਂ ਕਿ ਉਹ ਵਨ ਨੇਸ਼ਨ ਪਾਰਟੀ ਦੇ ਫਾਈਨਲ ਉਮੀਦਵਾਰ ਬਣ ਕੇ ਮੈਦਾਨ ਦੇ ਵਿੱਚ ਨਿਤਰਨ। ਸੋ ਇਸ ਤਰੀਕੇ ਦੇ ਨਾਲ ਸਿਰਫ ਕੈਂਡੀਡੇਟ ਫੀਸ ਦੇ ਨਾਮ ਦੇ ਉੱਤੇ ਹੀ ਵਨ ਨੇਸ਼ਨ ਪਾਰਟੀ 88 ਲੋਅਰ ਹਾਊਸ ਦੀਆਂ ਸੀਟਾਂ ਨੇ, ਜੇ ਉਮੀਦਵਾਰ ਐਲਾਨਦੀ ਹੈ ਤਾਂ 5,28,000 ਤਾਂ ਇੱਥੋਂ ਇਕੱਠਾ ਕਰ ਲਿਆ, ਫਿਰ ਨਾਨ ਰਿਫੰਡੇਬਲ ਫੀਸ ਲਗਾ ਲਵੋ, ਤੇ ਫਿਰ ਉਸ ਤੋਂ ਬਾਅਦ ਜਿਹੜੀ ਮੈਂਬਰਸ਼ਿਪ ਫੀਸ ਜੋੜ ਲਵੋ, ਕਰਦੇ ਕਰਾਂਦੇ $6,33,000 ਤਾਂ ਇੱਥੋਂ ਇਕੱਠਾ ਹੁੰਦਾ। ਵਿਕਟੋਰੀਆ ਦੇ ਵਿੱਚ ਇਲੈਕਸ਼ਨ ਜਿੱਤੇ ਨਾ ਜਿੱਤੇ, ਇੱਕ ਵੀ ਸੀਟ ਪੱਲੇ ਆਵੇ ਨਾ ਆਵੇ, ਇਹ ਲੋਕ ਵੀ ਵਨ ਨੇਸ਼ਨ ਦੇ ਵਿੱਚ ਰਹਿਣ ਨਾ ਰਹਿਣ ਕੋਈ ਫਰਕ ਨਹੀਂ ਪੈਂਦਾ, $6,25,000 ਤਾਂ ਅੰਦਰ ਹੋ ਗਿਆ। ਸ਼ਾਇਦ ਇਸੇ ਚੀਜ਼ ਦੇ ਵਿੱਚ ਬਾਨਵੀ ਜੋਇਸ ਮਾਹਰ ਨੇ ਮਾਰਕੀਟਿੰਗ ਕਰਨੀ, ਮੈਨੇਜਮੈਂਟ ਕਰਨੀ ਕਿ ਪੈਸੇ ਕਿਵੇਂ ਇਕੱਠੇ ਕਰਨੇ ਨੇ ਜਾਂ ਗਾਇਬ ਕਿਵੇਂ ਕਰਨੇ ਨੇ, ਕਿਉਂਕਿ APVMA ਵਰਗੇ ਅਦਾਰੇ ਪਹਿਲਾਂ ਵੀ ਬਾਨਵੀ ਜੋਇਸ ਆਪਣੇ ਇਲਾਕੇ ਦੇ ਵਿੱਚ ਲਿਆ ਚੁੱਕੇ ਨੇ ਕੈਨਬਰਾ ਤੋਂ ਖਤਮ ਕਰਕੇ। ਬੜੀ ਵਾਰ 2-3 ਸਾਲ ਪਹਿਲਾਂ ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੀ ਜਿਹੜੀ ਕ੍ਰੀਮ ਸਾਇੰਟਿਸਟ ਨੇ ਉਹ ਇਸ ਅਦਾਰੇ ਨੂੰ ਛੱਡ ਕੇ ਗਏ, ਸਿਰਫ ਇਸ ਕਰਕੇ ਕਿਉਂਕਿ ਉਦੋਂ ਸਕਾਟ ਮੋਰਿਸਨ ਪ੍ਰਧਾਨ ਮੰਤਰੀ ਹੁੰਦੇ ਸੀ, ਬਾਨਵੀ ਜੋਇਸ ਡਿਪਟੀ ਪ੍ਰਧਾਨ ਮੰਤਰੀ ਹੁੰਦੇ ਸੀ, ਤੇ ਉਹਨਾਂ ਨੇ ਪਸ਼ੂ ਪਾਲਣ ਮਹਿਕਮੇ ਦੇ ਨਾਲ ਜੁੜੇ ਹੋਏ ਜਾਂ ਸਾਇੰਸ ਦੇ ਨਾਲ ਜੁੜੇ ਹੋਏ ਕੁੱਝ ਇੱਕ ਮਹਿਕਮਿਆਂ ਦਾ ਬੇੜਾ ਪਾਰ ਜਿਹੜਾ ਕੀਤਾ, ਬੇੜਾ ਪਾਰ ਤਾਂ ਨਹੀਂ ਬੰਟਾ ਧਾਰ ਕੀਤਾ, ਬਲਕਿ ਉਹ ਮਹਿਕਮੇ ਵੀ ਬੰਦ ਕਰ ਦਿੱਤੇ, ਔਰ ਜਿਹੜੀ ਕ੍ਰੀਮ ਸੀਗੀ ਸਾਇੰਟਿਸਟ ਦੀ ਆਸਟ੍ਰੇਲੀਆ ਦੇ ਵਿੱਚ ਉਹ ਵੀ ਗੁਆ ਛੱਡੀ। ਸੋ ਇਸ ਕਿਸਮ ਦੀਆਂ ਰਣਨੀਤੀਆਂ ਨੇ, ਖੈਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਗੱਲਾਂ ਸਾਂਝੀਆਂ ਕਰਾਂਗੇ। ਪਰ ਇੱਧਰ OpenAI ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੀ ਤਰਫ ਤੋਂ ਨਿਊਯਾਰਕ ਚ ਖੜੇ ਹੋ ਕੇ ਨਿਊਯਾਰਕ ਦੀਆਂ ਹੀ ਕੰਪਨੀਆਂ ਨੂੰ ਚੁਣੌਤੀ ਦਿੱਤੀ ਗਈ ਸੀ ਕਿ ਤੁਸੀਂ ਸਾਡੇ ਸਿਸਟਮ ਦੇ ਵਿੱਚ ਸੰਨ ਲਗਾ ਰਹੇ ਹੋ। ਕਿੱਦਾਂ, ਉਹ ਖਬਰ ਵੀ ਤੁਹਾਨੂੰ ਦੱਸੀ ਸੀ ਕਿ ਜਿਹੜੀ OpenAI ਪਲੇਟਫਾਰਮ ਹੈ, ਸੈਮ ਆਲਟਮੈਨ ਦੀ ਕੰਪਨੀ ਹੈ, ChatGPT ਤੁਸੀਂ ਵਰਤਦੇ ਹੋ ਜਿਹੜਾ, ਉਹ ਕੰਪਨੀ ਨੂੰ OpenAI ਕਹਿੰਦੇ ਨੇ, ਉਹਨਾਂ ਦਾ ਹੀ ਉਹ ਚੈਟਬੋਟ ChatGPT। ਤੇ OpenAI ਦੇ ਕੁਝ ਏਜੰਟਸ ਯਾਨੀ ਕਿ ਕੋਈ ਵਿਅਕਤੀ ਨਹੀਂ ਹੁੰਦੇ, ਏਜੰਟਸ ਯਾਨੀ ਕਿ ਟੂਲਸ ਹੁੰਦੇ ਨੇ। ਸੋ AI ਦੇ ਕੁਝ ਐਸੇ ਟੂਲਸ ਜਿਨ੍ਹਾਂ ਨੇ ਆਪਣੇ ਆਪ ਹੀ ਸੰਨ ਲਗਾ ਦਿੱਤੀ ਸੀ ਆਸਟ੍ਰੇਲੀਆ ਦੇ ਸਿਸਟਮ ਦੇ ਵਿੱਚ, ਹੁਣ ਪਤਾ ਚੱਲਿਆ ਕਿ ਉਹ ਸੇਮ ਟੂਲਸ ਨੇ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਦੇ ਵਿੱਚ ਸੰਨ ਲਗਾਈ ਸੀ, ਇੱਥੇ ਦਾਖਲ ਹੋਏ ਸੀ ਇਲੀਗਲ ਬ੍ਰੀਚ ਇੱਕ ਕੀਤਾ ਸੀ, ਡੇਟਾ ਚੱਕਿਆ ਸੀ। ਇਹ ਉਹੀ AI ਟੂਲਸ ਨੇ ਜਿਨ੍ਹਾਂ ਨੇ ਅਮਰੀਕਾ ਦੀ ਵੀ ਹੀ ਸਰਕਾਰੀ ਵੈਬਸਾਈਟ ਯੂਨਾਈਟਿਡ ਸਟੇਟਸ ਸਿਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਵਿੱਚ ਦਖਲ ਅੰਦਾਜ਼ੀ ਕੀਤੀ ਹੈ। ਹੋਰ ਤਾਂ ਹੋਰ ਅਮਰੀਕਾ ਦੇ ਐਜੂਕੇਸ਼ਨ ਡਿਪਾਰਟਮੈਂਟ ਦੀ ਵੈਬਸਾਈਟ ਦੇ ਵਿੱਚ ਵੀ ਸਨ ਇਹਨਾਂ ਹੀ ਟੂਲਸ ਨੇ ਲਗਾਈ ਹੈ। ਔਰ ਇਸ ਦੇ ਨਾਲ ਜੁੜੀਆਂ ਹੋਈਆਂ 53 ਇਮੇਜਿਸ ਜਿਹੜੀਆਂ ਨੇ ਲੀਕ ਹੋਈਆਂ ਨੇ, ਬਲਕਿ ਚੈਟ GPT ਦੇ ਕੁਝ ਇੱਕ ਮਾਡਲ ਦੇ ਉੱਤੇ ਤਾਂ ਉਹ ਪਈਆਂ ਵੀ ਨੇ, ਪਬਲਿਕਲੀ ਪਈਆਂ ਨੇ, ਹਾਲੇ ਤੱਕ ਪਈਆਂ ਨੇ। ਸੋ OpenAI ਦੇ CEO ਸੈਮ ਆਲਟਮੈਨ ਨੇ ਬਾਅਦ ਚ ਇਹ ਗੱਲ ਕਹੀ ਸੀ ਕਿ ਕੰਪਨੀ ਲਗਾਤਾਰ ਇਸ ਮਾਮਲੇ ਚ ਪੜਤਾਲ ਕਰ ਰਹੀ ਹੈ, ਭਾਲ ਰਹੇ ਹਾਂ ਅਸੀਂ ਵੀ ਕਿੱਥੋਂ ਇਹ ਸਮੱਸਿਆਵਾਂ ਆ ਰਹੀਆਂ ਨੇ ਸਾਰੀਆਂ। ਤੇ ਇਸ ਮਾਮਲੇ ਦੇ ਵਿੱਚ ਅਮਰੀਕਾ ਦੀ ਸਰਕਾਰ ਨੂੰ ਵੀ ਸੂਚਿਤ ਕੀਤਾ ਗਿਆ। ਉੱਧਰ ਆਸਟ੍ਰੇਲੀਆ ਦੇ ਵਿੱਚ ਸਿਰਫ ਮੈਡੀਕੇਅਰ ਦੇ ਅੰਦਰ ਹੀ ਸਨ ਨਹੀਂ ਸੀ ਲੱਗੀ, ਬਲਕਿ ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ, ਤੇ ਫਿਰ ਦੋ ਦੋ ਸੂਬੇ ਵਿਕਟੋਰੀਆ ਤੇ NSW ਦੀਆਂ ਸੂਬਾਈ ਏਜੰਸੀਆਂ ਦੀਆਂ ਵੀ ਜਿਹੜੀਆਂ ਵੈਬ ਪੋਰਟਲਸ ਨੇ ਉਹਨਾਂ ਦੇ ਵਿੱਚ ਸੰਨਾਂ ਲੱਗੀਆਂ ਸੀ। ਸੈਮ ਆਲਟਮੈਨ ਇਸ ਸ਼ੁੱਕਰਵਾਰ ਦੇ ਦਿਨ ਉਸ ਡਿਨਰ ਦੇ ਵਿੱਚ ਵੀ ਸੀ ਜਿਹੜਾ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰਫ ਤੋਂ ਸੱਦਿਆ ਗਿਆ ਸੀ, ਜਿੱਥੇ ਚੀਨ ਦੇ ਕੁਝ ਕਾਰੋਬਾਰੀ ਵੀ ਮੌਜੂਦ ਸੀ। ਜੀ ਜਿਨਪਿੰਗ ਨੂੰ ਉਹ ਡਿਨਰ ਦਿੱਤਾ ਸੀ ਤੇ ਉੱਥੇ ਹੀ ਸੈਮ ਆਲਟਮੈਨ ਵੀ ਮੌਜੂਦ ਸੀ। ਪਰ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਇਸ ਖਬਰ ਤੋਂ ਬਾਅਦ ਸਵਾਲ ਉੱਠੇ ਨੇ। ਜੇਨ ਹਿਊਮ ਜਿਹੜੇ ਕਿ ਡਿਪਟੀ ਲੀਡਰ ਨੇ ਵਿਰੋਧੀ ਧਿਰ ਦੇ ਲਿਬਰਲ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ OpenAI ਦਾ ਮੈਡੀਕੇਅਰ ਦੇ ਵਿੱਚ ਬ੍ਰੀਚ ਕਰਨਾ ਠੀਕ ਹੈ, ਇੱਕ ਖਬਰ ਹੋ ਸਕਦੀ ਹੈ, ਪਰ ਸਵਾਲ ਇਸ ਤੋਂ ਵੀ ਗਹਿਰਾ ਹੈ। ਉਹਨਾਂ ਨੇ ਸਰਕਾਰ ਤੋਂ ਇਹ ਸਵਾਲ ਪੁੱਛਿਆ ਹੈ ਕਿ ਇਹ ਤਾਂ ਤੁਸੀਂ ਸਾਨੂੰ ਦੱਸ ਦਿੱਤਾ, ਆਸਟ੍ਰੇਲੀਆ ਨੂੰ ਦੱਸਤਾ, ਪੂਰੀ ਦੁਨੀਆ ਨੂੰ ਦੱਸ ਦਿੱਤਾ ਕਿ ਜਿਹੜੇ OpenAI ਦੇ ਕੁਝ ਟੂਲਸ ਨੇ, ਜਿਹੜੇ ਏਜੰਟਸ ਸੀਗੇ AI ਏਜੰਟਸ, ਉਹਨਾਂ ਨੇ ਆਸਟ੍ਰੇਲੀਅਨ ਵੈਬਸਾਈਟਸ ਵਿੱਚ ਸੰਨ ਲਗਾਈ, ਏਦਾਂ ਏਦਾਂ ਕਰਕੇ ਖਬਰ ਸਾਹਮਣੇ ਆਈ। ਪਰ ਜੇ ਸਰਕਾਰ ਦੱਸ ਦਿਓ ਨਾ, ਤਾਂ ਫਿਰ ਇਹਦੇ ਕੀ ਪੈਮਾਨੇ ਨੇ ਕਿ ਹੁਣ ਇਸ ਕਿਸਮ ਦੇ ਹੈਕ ਹੋ ਰਹੇ ਨੇ, ਇਸ ਕਿਸਮ ਦੀ ਸਾਈਬਰ ਬ੍ਰੀਚ ਹੋ ਰਹੇ ਨੇ। ਸਰਕਾਰ ਦੇ ਕੋਲ ਕੋਈ ਸਰਕਾਰੀ ਵੈਬਸਾਈਟਸ, ਘੱਟੋ ਘੱਟ ਸਰਕਾਰੀ ਪੋਰਟਲਸ ਨੇ ਜਿਹੜੇ, ਮੈਡੀਕੇਅਰ ਤਾਂ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਹੜਾ ਡੇਟਾ ਹੋਲਡ ਕਰਦਾ, ਐਡਾ ਵੱਡਾ ਉਹ ਅਦਾਰਾ ਹੈ ਤੇ ਹਰ ਇੱਕ ਨੂੰ ਪ੍ਰਭਾਵਿਤ ਕਰਦਾ ਹੈ। ਮੈਡੀਕੇਅਰ ਦੇ ਵਿੱਚ ਜੇਕਰ ਸੰਨ ਲੱਗ ਜਾਂਦੀ ਹੈ ਤਾਂ ਆਸਟ੍ਰੇਲੀਆ ਦੀਆਂ ਖੁਫੀਆ ਮਹਿਕਮਿਆਂ ਦੇ ਨਾਲ ਜੁੜੀਆਂ ਹੋਈਆਂ, ਇੱਥੋਂ ਦੀਆਂ ਸਿਕਿਉਰਿਟੀਜ਼ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਈਟਸ ਨੇ, ਸਰਵਰਸ ਨੇ, ਉਹ ਕਿੱਦਾਂ ਸੇਫ ਰਹਿਣਗੇ। ਤੇ ਇਸ ਵਾਰ ਤਾਂ ਇਹ ਖਬਰ ਦੱਸ ਦਿੱਤੀ, ਪਰ ਜੇਕਰ ਉਹ ਨਾ ਦੱਸਦੇ ਤਾਂ ਫਿਰ, ਔਰ ਇਹ ਖਬਰ ਵੀ ਏਦਾਂ ਸੀ ਕਿ ਜੂਨ ਮਹੀਨੇ ਚ AI ਏਜੰਟਸ ਨੇ ਦਖਲ ਅੰਦਾਜ਼ੀ ਕੀਤੀ ਸੀ, ਅਗਸਤ ਮਹੀਨੇ ਦੇ ਵਿੱਚ ਉਹਨਾਂ ਨੇ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਾਉਂਦੇ ਨੇ, ਇਨਬੋਕਸ ਚਲੀ ਜਾਂਦੀ ਹੈ। ਏਦਾਂ ਨਹੀਂ ਕਿ ਕੋਈ OpenAI ਦੀ ਤਰਫ ਤੋਂ ਕੋਈ ਸੰਪਰਕ ਕੀਤੇ ਗਏ ਹੋਣ, ਬਸ ਈਮੇਲ ਭੇਜ ਦਿੱਤੀ ਗਈ ਸੀ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਏਜੰਟਸ ਤੁਰੇ ਫਿਰੇ ਆਉਂਦੇ ਜਾਂਦੇ, ਉਹਨਾਂ ਨੇ ਤੁਹਾਡੀ ਵੈਬਸਾਈਟ ਦੇ ਵਿੱਚ ਸੇਧ ਮਾਰੀ ਹੋਣੀ ਹੈ, ਤੋ ਚੈੱਕ ਕਰੋ। ਬਾਅਦ ਚ ਸਰਵਿਸਿਜ਼ ਆਸਟ੍ਰੇਲੀਆ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ, ਸਾਈਬਰ ਮਹਿਕਮੇ ਨੂੰ, ਤੇ ਏਦਾਂ ਏਦਾਂ ਇਹ ਖਬਰ ਸਾਰੀ ਬਾਹਰ ਆਉਂਦੀ ਹੈ। ਪਰ ਹੁਣ 18 ਜੂਨ ਦੀ ਇਹ ਘਟਨਾ ਵਾਪਰੀ ਤੇ 10 ਸਪਤੰਬਰ ਤੱਕ ਸਰਵਿਸਿਜ਼ ਆਸਟ੍ਰੇਲੀਆ ਨੂੰ ਈਮੇਲ ਪਹੁੰਚਦੀ ਹੈ, ਤੇ ਉਹਦੇ ਤੋਂ ਬਾਅਦ ਕਿਤੇ ਜਾ ਕੇ ਜਿਹੜਾ ਯੂਨਾਈਟਿਡ ਨੇਸ਼ਨ ਦਾ ਇਸ ਵੀਕਐਂਡ ਤੋਂ ਪਹਿਲਾਂ ਸਮਾਗਮ ਹੁੰਦਾ, ਉੱਥੇ ਜਾ ਕੇ ਪ੍ਰਧਾਨ ਮੰਤਰੀ ਇਸ ਦਾ ਐਲਾਨ ਕਰਦੇ ਨੇ। ਤੇ ਇਹਦੇ ਬਾਰੇ ਜੇ ਨਾ ਹੀ ਪਤਾ ਲੱਗੇ ਤੇ ਫਿਰ ਕਿੰਨੇ ਹੀ ਐਸੇ ਮਹਿਕਮਿਆਂ ਦੇ ਵਿੱਚ, ਕਿੰਨੇ ਹੀ ਐਸੇ ਅਦਾਰਿਆਂ ਦੇ ਵਿੱਚ ਕਮਜ਼ੋਰ ਸਿਸਟਮ ਜਿਹੜਾ, ਉਹਦੇ ਬਾਰੇ ਸਰਕਾਰ ਜਵਾਬ ਦੇਵੇ। ਉੱਥੇ ਹੀ ਇੱਕ ਖਬਰ ਇਹ ਵੀ ਸਾਹਮਣੇ ਆਉਂਦੀ ਹੈ ਕਿ ਮਾਈਗ੍ਰੈਂਟਸ, ਯਾਨੀ ਕਿ ਆਸਟ੍ਰੇਲੀਆ ਚ ਵੱਸਦੇ ਪ੍ਰਵਾਸੀ, ਕਿੰਨੇ ਵੱਡੇ ਪੱਧਰ ਦੇ ਉੱਤੇ ਰੈਮਿਟੈਂਸ ਕਰ ਰਹੇ ਨੇ। ਰੈਮਿਟੈਂਸ ਯਾਨੀ ਆਸਟ੍ਰੇਲੀਆ ਦਾ ਪੈਸਾ ਦੂਸਰੇ ਦੇਸ਼ਾਂ ਚ ਭੇਜਿਆ, ਹਾਲਾਂਕਿ ਆਸਟ੍ਰੇਲੀਆ ਦਾ ਪੈਸਾ ਇਹ ਹੈ ਕਿ

0: ਟ੍ਰਾਂਸਫਰ ਆਸਟ੍ਰੇਲੀਆ ਦੀ ਇੱਕ ਰਿਪੋਰਟ 'ਚ ਦੱਸਿਆ ਗਿਆ ਕਿ ਇਕੱਲੇ ਸਾਲ 2024 ਦੇ ਕੈਲੰਡਰ ਈਅਰ ਦੇ ਵਿੱਚ $35 ਬਿਲੀਅਨ ਦੀ ਰਕਮ ਜਿਹੜੀ ਹੈ ਰਿਮਿਟ ਕੀਤੀ ਗਈ ਹੈ ਆਸਟ੍ਰੇਲੀਆ 'ਚੋਂ ਵਿਦੇਸ਼ਾਂ ਦੇ ਵਿੱਚ, ਦੂਸਰੇ ਦੇਸ਼ਾਂ 'ਚ ਆਸਟ੍ਰੇਲੀਅਨ ਪੈਸਾ ਜਿਹੜਾ ਭੇਜਿਆ ਗਿਆ। ਔਰ ਇਹਦੇ 'ਚੋਂ ਸਭ ਤੋਂ ਵੱਡੀ ਰਕਮ ਜਿਹੜੀ ਹੈ $35 ਬਿਲੀਅਨ ਪੂਰੀ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ 'ਚ ਗਈ ਹੈ, ਆਸਟ੍ਰੇਲੀਆ 'ਚ ਬੈਠੇ ਲੋਕਾਂ ਦੀ ਤਰਫ ਤੋਂ ਭੇਜੀ ਗਈ ਹੈ। ਪਰ ਇਹ 'ਚੋਂ $7 ਬਿਲੀਅਨ ਸਿਰਫ ਇੰਡੀਆ ਦੇ ਵਿੱਚ ਗਏ ਨੇ ਔਰ ਇਹ ਰੈਮਿਟੈਂਸ ਜਿਹੜੀ ਹੈ ਉਹ ਲਗਾਤਾਰ ਆਸਟ੍ਰੇਲੀਆ ਦੇ ਵਿੱਚ ਵੱਧ ਰਹੀ ਹੈ। ਉੱਥੇ ਆਖਰੀ ਖਬਰ ਦੀ, ਵੈਸੇ ਤਾਂ ਪ੍ਰਵਾਸ ਦੇ ਨਾਲ ਜੁੜੀਆਂ ਖਬਰਾਂ ਨੇ ਉਹ ਸ਼ਾਮ ਨੂੰ ਜਾਂ ਕੱਲ ਦੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਪਰ ਆਸਟ੍ਰੇਲੀਅਨ ਬੱਚਿਆਂ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਬੈਗਸ ਦੇ ਵਿੱਚ ਜਿਹੜੀ ਬ੍ਰੈਡ ਪਈ ਹੈ ਸੈਂਡਵਿਚ ਉਹ ਵੂਲਵਰਸ ਦਿੰਦਾ ਹੈ, ਤੇ ਉਹ ਜਿਹੜੇ ਚਿਪਸ ਖਾਂਦੇ ਨੇ ਉਹ ਮੈਕਡੋਨਲਡ ਦਿੰਦਾ ਹੈ। ਉਹ ਗਲਤ ਨਹੀਂ ਹੈ ਇਹਦੇ ਵਿੱਚ, ਪਰ ਉਹਨਾਂ ਨੂੰ ਇੰਨਾ ਪਤਾ ਨਹੀਂ ਹੈ ਕਿ ਆਖਿਰਕਾਰ ਇਹ ਜਿਹੜੇ ਚਿਪਸ ਨੇ, ਫਰਾਈਜ਼ ਨੇ, ਇਹ ਮੈਕਾਸ ਦੇ ਵਿੱਚ ਨਹੀਂ ਬਲਕਿ ਇਹ ਜਿਹੜੇ ਆਲੂਆਂ ਤੋਂ ਪੈਦਾ ਹੁੰਦੇ ਨੇ ਉਹ ਆਲੂ ਕਿਸਾਨ ਪੈਦਾ ਕਰਦੇ ਨੇ, ਉਹ ਖੇਤਾਂ ਦੇ ਵਿੱਚੋਂ ਆਉਂਦੇ ਨੇ ਤੇ ਫਿਰ ਉੱਥੋਂ ਇਹ ਕਿਸ ਤਰੀਕੇ ਦੇ ਨਾਲ ਚਿਪਸ ਬਣ ਕੇ ਜਿਹੜੇ ਨੇ ਇੱਥੇ ਉਹਨਾਂ ਦੇ ਹੱਥਾਂ ਚ ਪਹੁੰਚਦੇ ਨੇ। ਸੋ ਇਸ ਕਿਸਮ ਦਾ ਇੱਕ ਨਵਾਂ ਸਰਵੇਖਣ ਸਾਹਮਣੇ ਆਇਆ। ਸਰਵੇਖਣ ਦੇ ਵਿੱਚ ਕੁਛ ਇੱਕ ਬੱਚਿਆਂ ਤੋਂ ਸਵਾਲ ਪੁੱਛੇ ਗਏ। 15% ਬੱਚਿਆਂ ਨੂੰ ਇਹ ਲੱਗਿਆ ਕਿ ਜਿਹੜੇ ਹੌਟ ਚਿਪਸ ਨੇ ਉਹਦੀ ਸ਼ੁਰੂਆਤ ਮੈਕਾਸ ਤੋਂ ਹੀ ਹੋਈ ਸੀ, ਮੈਕਡੋਨਲਡ ਤੋਂ ਹੋਈ ਸੀ, ਤੇ ਇਸ ਤੋਂ ਇਲਾਵਾ 1/4 ਬੱਚਿਆਂ ਨੂੰ ਇਹ ਲੱਗਦਾ ਹੈ ਕਿ ਆਈਸਕ੍ਰੀਮ ਫੈਕਟਰੀਆਂ ਦੇ ਵਿੱਚ ਬਣਦੀ ਹੈ, ਉਹਨਾਂ ਨੂੰ ਇਸ ਦੇ ਜਿਹੜੇ ਬੇਸਿਕ ਇਨਗਰੀਡੀਐਂਟਸ ਨੇ ਉਹਦੇ ਬਾਰੇ ਨਹੀਂ ਪਤਾ, ਮੱਝਾਂ ਦੇ, ਗਊਆਂ ਦੇ ਦੁੱਧ ਦੇ ਬਾਰੇ ਨਹੀਂ ਪਤਾ। ਪਰ ਕਿਉਂ ਪਤਾ ਹੋਵੇ ਜਾਂ ਕਿਵੇਂ ਪਤਾ ਹੋਵੇ, ਖਬਰ ਦੇ ਉੱਤੇ ਤੁਸੀਂ ਆਪੋ ਆਪਣੇ ਤਰੀਕੇ ਦੇ ਨਾਲ ਇਤਰਾਜ਼ ਜਾਂ ਸਵਾਲ ਕਰ ਸਕਦੇ ਹੋ। ਪਰਪਰ ਪ੍ਰੋਫਾਈਲ ਨਾਮ ਦਾ ਇੱਕ ਸਰਵੇਖਣ ਤਿਆਰ ਕੀਤਾ ਗਿਆ ਨਾਰਕੋ ਨਾਮ ਦੀ ਕੋਆਪਰੇਟਿਵ, ਡੈਰੀ ਕੋਆਪਰੇਟਿਵ ਸੋਸਾਇਟੀ ਹੈ ਉਹਨਾਂ ਦੀ ਤਰਫ ਤੋਂ। ਉਹਨਾਂ ਨੇ 1000 ਬੱਚਿਆਂ ਤੋਂ ਜਿਹੜੇ ਸੀ ਉਹਨਾਂ ਤੋਂ ਸਵਾਲ ਜਵਾਬ ਕੀਤੇ ਔਰ ਇਹਨਾਂ ਬੱਚਿਆਂ ਦੀ ਉਮਰ 5 ਸਾਲ ਤੋਂ 9 ਸਾਲ ਦੇ ਦਰਮਿਆਨ ਸੀ। ਹੁਣ ਇਹਦੇ ਵਿੱਚ ਕਈ ਇਤਰਾਜ਼ ਇਹ ਵੀ ਹੋ ਸਕਦੇ ਨੇ ਕਿ ਬੱਚਿਆਂ ਦੇ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਆਪਣੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਕਿ ਕਿਹੜੀ ਚੀਜ਼ ਕਿੱਥੋਂ ਆਉਂਦੀ ਹੈ। ਖੈਰ ਇਹ ਇੱਕ ਖਬਰ ਹੈ, ਇਹ ਵੀ ਇੱਕ ਕਿਸਮ ਦੀ ਖਬਰ ਹੈ, ਇਹਦੇ ਬਾਰੇ ਵੀ ਚਰਚਾ ਕੀਤੀ ਜਾ ਸਕਦੀ ਹੈ। ਕ੍ਰਿਕਟ, ਸਾਊਥ ਅਫਰੀਕਾ ਤੇ ਆਸਟ੍ਰੇਲੀਆ ਦੇ ਦਰਮਿਆਨ ਖੇਡਿਆ ਗਿਆ ਦੂਸਰਾ ਇੱਕ ਦਿਨਾ ਮੈਚ। ਸਾਊਥ ਅਫਰੀਕਾ ਦੀ ਤਰਫ ਤੋਂ ਜਿੱਤ ਲਿਆ ਗਿਆ 32 ਦੌੜਾਂ ਦੇ ਫਰਕ ਦੇ ਨਾਲ। ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਸਾਊਥ ਅਫਰੀਕਾ ਨੇ ਪਹਾੜ ਜਿੱਡਾ ਸਕੋਰ ਖੜਾ ਕਰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਸਾਊਥ ਅਫਰੀਕਾ ਨੇ 365 ਦੌੜਾਂ ਬਣਾਈਆਂ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਕਪਤਾਨ ਟੈਂਬਾ ਬਵੂਮਾ ਨੇ ਉਹਨਾਂ ਦੀਆਂ 103, ਡੇਵਿਡ ਮਿਲਰ ਦੀਆਂ 142 ਦੌੜਾਂ ਜਿਹੜੀਆਂ ਸ਼ਾਮਲ ਸੀ। ਜਵਾਬ ਦੇ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਤਰਫ ਤੋਂ ਸ਼ੁਰੂਆਤ ਬੜੀ ਮਜ਼ਬੂਤ ਰਹੀ। ਕਪਤਾਨ ਮਿਚਲ ਮਾਰਸ਼ਰ ਤੇ ਟ੍ਰੈਵਿਸ ਹੈਡ ਦੋਹਾਂ ਨੇ 84-84 ਦੌੜਾਂ ਬਣਾਈਆਂ, ਪਰ ਜਿਵੇਂ ਹੀ ਉਹ ਆਊਟ ਹੋਏ ਬਾਕੀ ਦੀ ਟੀਮ ਵੀ ਲੜਖੜਾ ਗਈ। ਸਿਰਫ ਜ਼ੇਵੀਅਰ ਬ੍ਰਾਟਲੇਟ ਨੂੰ ਛੱਡਦੀ ਹੈ ਜਿਨ੍ਹਾਂ ਨੇ 28 ਗੇਂਦਾਂ 'ਚ 50 ਦੌੜਾਂ ਬਣਾਈਆਂ, ਪੂਰੀ ਦੀ ਪੂਰੀ ਟੀਮ ਸੰਘਰਸ਼ ਕਰਦੀ ਨਜ਼ਰ ਆਈ। 1 ਗੇਂਦ ਬਾਕੀ ਬਚਣ ਤੋਂ ਪਹਿਲਾਂ ਹੀ ਆਸਟ੍ਰੇਲੀਆ ਦੀ ਪੂਰੀ ਟੀਮ 333 ਦੌੜਾਂ ਤੇ ਆਲ ਆਊਟ ਹੋ ਗਈ ਔਰ ਇਸ ਦੇ ਵਿੱਚ ਸਾਊਥ ਅਫਰੀਕਾ ਦੇ ਸਾਰੇ ਹੀ ਗੇਂਦਬਾਜ਼ਾਂ ਨੇ ਇੱਕ ਚੰਗਾ ਪ੍ਰਦਰਸ਼ਨ ਕੀਤਾ। ਉਧਰ ਦੂਜਾ ਮੈਚ ਵੀ ਇੱਕ ਹਾਈ ਸਕੋਰ ਮੈਚ ਸੀ। ਵੈਸਟ ਇੰਡੀਜ਼ ਦੀ ਟੀਮ ਭਾਰਤ ਦੌਰੇ ਦੇ ਉੱਤੇ ਆਈ ਹੋਈ ਹੈ, ਪਹਿਲਾ ਇੱਕ ਰੋਜ਼ਾ ਮੈਚ ਸੀ, ਤ੍ਰਿਵਨੰਤਪੁਰਮ ਚ ਖੇਡਿਆ ਗਿਆ। ਵੈਸਟ ਇੰਡੀਜ਼ ਨੇ 295 ਦੌੜਾਂ ਬਣਾ ਕੇ 296 ਦਾ ਟਾਰਗੇਟ ਇੰਡੀਆ ਨੂੰ ਦਿੱਤਾ। ਨਿਰਧਾਰਿਤ 50 ਓਵਰਸ ਦੇ ਵਿੱਚ ਭਾਰਤ ਨੇ ਇਹ ਮੈਚ 50 ਓਵਰ ਤੋਂ ਕਿਤੇ ਪਹਿਲਾਂ 41.4 ਓਵਰ ਚ ਮਹਿਜ਼ 2 ਵਿਕਟਾਂ ਗੁਆ ਕੇ ਹੀ ਜਿੱਤ ਲਿਆ। ਹਾਲਾਂਕਿ ਵੈਸਟ ਇੰਡੀਜ਼ ਦੀ ਟੀਮ ਦੀ ਤਰਫ ਤੋਂ ਜਸਟਿਨ ਗਰੀਵਸ ਦੀਆਂ 101 ਦੌੜਾਂ ਤੇ ਅਮੀਰ ਜੈਂਗੂ ਦੀਆਂ ਨਾਬਾਦ 58 ਦੌੜਾਂ ਸੀ, ਪਰ ਭਾਰਤ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਕਪਤਾਨ ਸ਼ੁਭਮਨ ਗਿੱਲ ਦੀਆਂ 110 ਤੇ ਵਿਰਾਟ ਕੋਹਲੀ ਦਾ ਨਾਬਾਦ 139 ਦੌੜਾਂ ਦੀ ਜਿਹੜੀ ਪਾਰੀ ਸੀ ਜਿਸ ਦੇ ਵਿੱਚ ਰਿਕਾਰਡ ਬਣੇ, ਉਹਨਾਂ ਨੇ ਸਭ ਤੋਂ ਤੇਜ਼ 15,000 ਦੌੜਾਂ ਬਣਾਉਣ ਦਾ ਜਿਹੜਾ ਇੱਕ ਦਿਨਾਂ ਮੈਚਾਂ ਦੇ ਵਿੱਚ ਸਚਿਨ ਤੇਂਦੁਲਕਰ ਦਾ ਰਿਕਾਰਡ ਸੀ ਉਹ ਤੋੜਿਆ ਤੇ ਹੋਰ ਬੜੇ ਸਾਰੇ ਰਿਕਾਰਡ ਤੋੜੇ। ਤੇ ਇਸ ਤਰੀਕੇ ਦੇ ਨਾਲ ਇਸ ਮੈਚ ਨੂੰ 41.4 ਓਵਰ ਦੇ ਵਿੱਚ ਹੀ ਭਾਰਤ ਨੇ ਫਤਿਹ ਕਰ ਲਿਆ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 492 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ। ਰਿਵਰਸ ਟੰਚ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ

ਲੋ ਜੀ, ਮੈਨੂੰ ਲੱਗਿਆ ਸੀਗਾ ਕਿਤੇ ਪ੍ਰੇਮ ਗੋਦ ਲੈ ਲਈ ਆ, ਪਰ ਇਹ ਤਾਂ ਹੈਗਾ ਪ੍ਰੇਮ ਮੋਲ ਲੈ ਲਈ ਆ। ਹੁਣ ਇਹ ਆਯੁਸ਼ਮਾਨ ਖੁਰਾਨਾ ਅਤੇ ਸ਼ਰਵਰੀ ਵਾਘ ਦੀ ਫਿਲਮ ਆ ਰਹੀ ਹੈਗੀ ਆ, ਇਹ ਪ੍ਰੇਮ ਮੋਲ ਲੈ ਲਈ ਆ, ਉਹਦਾ ਇਹ ਟਾਈਟਲ ਟਰੈਕ ਹੈ। ਨਵੀਂ ਮੂਵੀ ਆ ਰਹੀ ਹੈ ਅਤੇ ਕੋਈ ਵੀ ਤੁਹਾਨੂੰ ਡਾਊਟ ਰਹਿਣਾ ਨਹੀਂ ਚਾਹੀਦਾ, ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾਉਂਦਾ ਹੈਗਾ, ਪਤਾ ਹੀ ਆ। ਇਸ ਕਿਸਮ ਦੀਆਂ ਫਿਲਮਾਂ ਕੌਣ ਬਣਾ ਸਕਦਾ, ਪ੍ਰੇਮ ਰਤਨ ਧਨ ਪਾਇਓ, ਹਮ ਸਾਥ ਸਾਥ ਹੈ, ਫਲਾਣਾ ਧਿਮਕਾ, ਬੜਜਾਤੀਆ ਸਾਹਿਬ। ਸੋ ਸੂਰਜ ਬੜਜਾਤੀਆ ਦੀ ਇਹ ਅਗਲੀ ਫਿਲਮ ਆ ਰਹੀ ਹੈਗੀ, ਮੈਂ ਸੋਚਿਆ ਕਿ ਤੁਹਾਨੂੰ ਗਾਣਾ ਸੁਣਾਉਂਦੇ ਚੱਲੀਏ। ਰੇਡੀਓ ਹਾਂਜੀ 1674 AM ਦੇ ਉੱਤੇ ਪ੍ਰੋਗਰਾਮ, ਸੋਮਵਾਰ ਦਾ ਦਿਨ ਹੈਗਾ ਜੀ, ਅਤੇ ਪ੍ਰੋਗਰਾਮ ਕਿਹੜਾ ਅੱਜ, ਹਾਂ ਡੀਪ ਟਾਕ ਸ਼ੋ। ਡੀਪ ਟਾਕ ਸ਼ੋ ਦੇ ਵਿੱਚ ਅੱਜ ਦੇ ਦਿਨ ਸ਼ਾਮੀ 5 ਵਜੇ ਗੱਲਬਾਤ ਕਰਾਂਗੇ, ਜਦ ਤੱਕ ਕੁਛ ਨਵੇਂ ਨਵੇਂ ਗਾਣੇ ਸੁਣਦੇ ਰਹੋ ਤੁਸੀਂ, ਆ ਵੀ ਸੁਣ ਲਓ ਪੰਜਾਬੀ।

ਵੈਸੇ ਜਦੋਂ ਆਊਗੀ ਇਹ ਫਿਲਮ ਉਦੋਂ ਆਊਗੀ, ਆਪਾਂ ਉਦੋਂ ਹੀ ਗੱਲ ਕਰਾਂਗੇ। ਪਰ ਫਿਲਹਾਲ ਅੱਜ ਕੁਛ ਨਵੇਂ ਪੰਜਾਬੀ ਹਿੰਦੀ ਗਾਣੇ ਤੁਹਾਨੂੰ ਸੁਣਾ ਦਿੰਦੇ ਹਾਂ। ਪੀਆ ਜੀ ਤੋਂ ਯਾਦ ਆਇਆ ਇੱਕ ਹੋਰ ਗਾਣਾ, ਪੀਆ ਜੀ ਵਾਲਾ ਆਇਆ ਹੋਇਆ ਹੈਗਾ ਡਰਾਈਵ ਬੈਕ ਸ਼ੋਅ ਦੇ ਵਿੱਚ, ਬੈਕ ਟੂ ਬੈਕ।

ਅਜੇ ਹਿੰਦੀ ਗਾਣੇ ਨਹੀਂ ਬਹੁਤਾ ਚਿਰ ਸੁਣੇ ਜਾਂਦੇ ਹੈਗੇ ਡਰਾਈਬੈਕ ਸ਼ੋਅ ਦੇ ਵਿੱਚ ਬੈਕ ਟੂ ਬੈਕ ਪੰਜਾਬੀ ਗਾਣੇ ਪਰ ਆਹ ਮੁੰਡਾ ਨਾ ਹਸਲ ਦੇ ਵਿੱਚ ਆਇਆ ਸੀ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਦੇਣ ਵਾਲੇ ਗਾਣੇ ਅਤੇ ਹੋਰ ਬੌਬ ਰੰਧਾਵਾ

ਦੁਨੀਆ ਬਦਲ ਜੂ ਪਰ ਇਸ ਸੁਦੇਸ਼ ਕੁਮਾਰੀ ਤੇ ਸੁਰਜੀਤ ਭੁੱਲਰ ਦਾ ਅੰਦਾਜ਼ ਨਹੀਂ ਬਦਲਣਾ ਹੈਗਾ। ਉਹੋ ਜਿਹੀ ਅੰਦਾਜ਼ ਦੇ ਗਾਣੇ ਆਉਂਦੇ ਹੈਗੇ ਨੇ, ਪਰ ਲੋਕਾਂ ਨੂੰ ਪਸੰਦ ਵੀ ਇਹੀ ਹੈ। ਮੈਨੂੰ ਲੱਗਦਾ ਕੋਈ ਹੋਰ ਸਟਾਈਲ ਦੇ ਕੱਢ ਵੀ ਨਹੀਂ ਸਕਦੇ, ਇਹ ਕੱਢ ਲੈਣਗੇ ਪਰ ਕਿਸੇ ਨੇ ਸੁਣਨਾ ਹੀ ਨਹੀਂ ਹੈਗੇ। ਐਨੀਵੇਜ਼, ਬਾਕੀ ਜਿਹੜੇ ਕੱਢਦੇ ਨੇ ਉਹਨਾਂ ਤੋਂ ਕਿਹੜਾ ਸਟਾਈਲ ਬਦਲੇ ਜਾਂਦੇ ਨੇ, ਉਹਨਾਂ ਖਾਣ ਪੈਣੀ ਦਾ ਵੀ ਦੇਖ ਲੈਂਦੇ ਹਾਂ ਕਿਹੋ ਜਿਹਾ।

ਜਾਣ ਭੈਣੀ ਉਹੀ ਚੱਕਵੇ ਜਿਹੇ ਗਾਣੇ ਬਣਾ ਲਵੇ ਭਰਾਵਾ, ਸੈਡ ਸੂਡ ਸੌਂਗ ਜੇ ਐਡੇ ਚੱਲਦੇ ਵੀ ਨਹੀਂ ਹੈਗੇ ਤੇਰੇ, ਮਤਲਬ ਚੱਲਦੇ ਚੱਲ ਸਕਣਗੇ ਪਰ ਪਤਾ ਨਹੀਂ ਮੈਨੂੰ ਠੀਕ ਹੀ ਲੱਗਿਆ। ਚਲੋ ਐਨੀ ਵੇਜ਼ ਬੈਕ ਟੂ ਬੈਕ ਡਰਾਈਵ ਬੈਕ ਸ਼ੋਅ ਦੇ ਵਿੱਚ ਹੁਣ ਆਪਾਂ ਗੱਲਾਂ ਵੀ ਘੱਟ ਹੀ ਕਰਾਂਗੇ, ਤੁਸੀਂ ਬੈਕ ਟੂ ਬੈਕ ਗਾਣੇ ਸੁਣੋ ਤੁਸੀਂ ਰੇਡੀਓ ਹਾਂਜੀ 1674 AM ਦੇ ਉੱਤੇ।

ਗੁਰੂ ਰੰਧਾਵਾ ਦਾ ਵੀ ਇੱਕ ਗਾਣਾ ਆਇਆ ਦੋ ਵਾਈਸ ਮੈਨੂੰ ਲੱਗਦਾ ਹਿੰਦੀ ਆਈ ਐਮ ਨੋਟ ਸ਼ੋਰ ਪਰ ਹੁਣ ਆਹ ਕਾਪੀ ਗਾਣੇ ਨੂੰ ਕੀ ਸੁਣੀ ਜਾਣਾ ਹੈਗਾ ਅਤੇ ਇਸ ਤੋਂ ਬਾਅਦ ਬ੍ਰੇਕ ਲਵਾਂਗੇ ਜੀ ਦੋ ਤਿੰਨ ਗਾਣੇ ਬੈਕ ਟੂ ਬੈਕ ਅਤੇ ਫਿਰ ਆਪਾਂ ਆਉਂਦੇ ਹਾਂ ਅਗਲਾ ਪ੍ਰੋਗਰਾਮ ਲੈ ਕੇ ਡੀਪ ਟਾਕ ਸ਼ੋ ਸਾਇੰਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਇੱਕ ਹੋਰ ਨਵੇਂ ਪੋਡਕਾਸਟ ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ
0: ਜੀ ਠੀਕ ਠਾਕ ਬਹੁਤ ਵਧੀਆ ਤੇ ਤੁਸੀਂ ਦੱਸੋ ਕਿੱਦਾਂ ਸਿਹਤਾਂ ਠੀਕ ਠਾਕ
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ
0: ਚਲੋ ਬਹੁਤ ਵਧੀਆ ਚਾਹੀਦਾ ਜੀ ਦੁਨੀਆ ਭਰ ਦੇ ਵਿੱਚ ਮਾਹੌਲ ਥੋੜਾ ਅਨਸਰਟੈਨਿਟੀ ਦਾ ਬਣਿਆ ਹੋਇਆ ਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ ਸੋ ਇਹ ਬਹੁਤ ਜ਼ਰੂਰੀ ਹੈਗਾ ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ ਸਪੇਸ ਦੀਆਂ ਗੱਲਾਂ ਕਰ ਲਈਆਂ ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ ਏਲੀਅਨਸ ਤੱਕ ਦੀਆਂ ਗੱਲਾਂ ਕਰ ਆਏ ਹਾਂ ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ ਅਤੇ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ ਅੱਜ ਰੇਅਰ ਅਰਥ ਮਿਨਰਲਸ ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ ਰੇਅਰ ਅਰਥ ਮੈਟਲਸ ਰੇਅਰ ਅਰਥ ਐਲੀਮੈਂਟ ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਪਰ ਇਹ ਜਿਹੜੇ ਰੇਅਰ ਨੇ ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ ਜੁੜੀਆਂ ਗੱਲਾਂ ਔਰ ਉਹ ਰੇਅਰ ਕਿਵੇਂ ਹੈਗੇ ਨੇ ਔਰ ਦਬਦਬਾ ਅਮਰੀਕਾ ਕਿਉਂ ਬਣਾਉਣਾ ਚਾਹੁੰਦਾ ਹੈਗਾ ਉਹਦੇ ਵੀ ਕੁਛ ਸ਼ਾਇਦ ਉਹਦੇ ਪੋਲੀਟੀਕਲ ਕਾਰਨ ਵੀ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣ ਬਟ ਲੈਸ ਪੋਲੀਟੀਕਲ ਜ਼ਿਆਦਾ ਅਸੀਂ ਉਸ ਨੂੰ ਇਸ ਭੂਗੋਲਿਕਤਾ ਦੇ ਆਲੇ ਦੁਆਲੇ ਹੀ ਰੱਖਾਂਗੇ ਧਰਤੀ ਦੀ ਸੰਰਚਨਾ ਦੇ ਵਿੱਚੋਂ ਕਿਵੇਂ ਇਹ ਨਿਕਲ ਕੇ ਆਉਂਦੇ ਨੇ ਔਰ ਕਿਉਂ ਜਿਹੜੇ ਨੇ ਇਹ ਕਹਿਣ ਨੂੰ ਤਾਂ ਰੇਅਰ ਹੈਗੇ ਨੇ ਪਰ ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ ਰੇਅਰ ਵੀ ਪੈਂਦੀ ਹੈ ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ ਕਿਉਂ ਸੰਦੀਪ ਜੀ
1: ਹਾਂਜੀ ਬਿਲਕੁਲ
0: ਠੀਕ ਹੈ ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਹੁੰਦੇ ਕੀ ਨੇ ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ
1: ਹਾਂਜੀ ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ ਉਹਦੇ ਵਿੱਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ ਔਰ 2 ਹੈਗੇ ਸਕੈਂਡੀਅਮ ਔਰ ਯਟਰੀਅਮ ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਹੀ ਉਹਦੇ ਚ ਹੀ ਮਿਲਦੇ ਹਨਾ ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ ਕਿਉਂਕਿ ਇਹ ਰੇਅਰ ਨਹੀਂ ਹੈਗੇ ਇਹ ਕੁਛ ਕੁ ਜਿਹੜੇ ਆ ਈਵਨ ਕਾਪਰ ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ ਕੀਤਾ ਜਾਂਦਾ ਸੀ ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ
1: ਹਾਂਜੀ ਸਾਰਿਆਂ ਵੀ ਹੋ ਜਾਂਦਾ ਕਿ ਕੀ ਨਾਮ ਹੈ ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਜ਼ਿਆਦਾ ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਇਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ ਸੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ ਚਮਕਦਾਰ ਹੁੰਦੇ ਹੈਗੇ ਆ ਇਹ ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ ਮਤਲਬ ਚੁੰਬਕ ਵਾਂਗੂ ਕੰਮ ਕਰਦੇ ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ ਜਾਂ ਫਿਰ ਇੱਕ ਤੋਂ ਵੱਧ ਕੇ ਆਰਈਐਮ ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਹੈ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100 ਡਿਗਰੀ ਸੈਲਸੀਅਸ ਹੁੰਦਾ ਹੈ ਸੀ ਲੈਵਲ ਦੇ ਉੱਤੇ ਤੇ ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70 ਡਿਗਰੀ ਹੈਗਾ ਆ ਔਰ ਇੱਕ ਦਾ 71 ਡਿਗਰੀ ਜਾਂ 72 ਡਿਗਰੀ ਹੈਗਾ ਆ ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40 ਡਿਗਰੀ ਸੈਲਸੀਅਸ ਦੇ ਉੱਤੇ ਬੋਇਲ ਹੋ ਜਾਂਦਾ ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40 ਡਿਗਰੀ ਸੈਲਸੀਅਸ ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ ਪਰ ਜਦੋਂ 70 ਔਰ 71 ਦੀ ਗੱਲ ਆਉਣੀ ਆ ਜਾਂ 75 ਔਰ 76 ਦੀ ਗੱਲ ਆਉਣੀ ਆ ਤਾਂ ਉਹ 1 ਡਿਗਰੀ ਦਾ ਡਿਫਰੈਂਸ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਉਹ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ
0: ਤੇ
1: ਹਾਂਜੀ
0: ਅੱਛਾ ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ ਇਹ ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ ਲੈਥੋਨਾਈਟਸ ਸ਼ਾਇਦ ਹਨਾ ਤੇ ਇੱਕ ਯੈਟਰੀਅਮ ਤੇ ਇੱਕ ਸਕੈਂਡੀਅਮ ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ ਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਾਮੈਂਟਸ ਨਹੀਂ ਹੁੰਦੇ ਹੈਗੇ ਬਲਬ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ ਲੋਹੇ ਤੋਂ ਵੀ ਭਾਰੇ ਹੁੰਦੇ ਨੇ ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ ਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਤੇ ਹਲਕੇ ਹੁੰਦੇ ਨੇ ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ ਕੋਈ ਮੋਟਾ ਮੋਟਾ ਜਿਹਾ ਜੇ ਆਪਾਂ ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ
1: ਹਾਂਜੀ ਇਹ ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਆ ਸੋ ਫਲੋਰਸੈਂਟ ਔਰ ਐਲਈਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰਈਐਫਸ ਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਤੇ ਟਰਬੀਅਮ ਕਰਕੇ ਆਰਈਐਮ ਹੈਗਾ ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ ਹਨਾ ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀਵੀ ਹੈਗੇ ਆ ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਹਨਾ ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰਈਐਮ ਹੈਗਾ ਉਦੋਂ ਉਹਦੇ 'ਚ ਯੂਜ਼ ਹੁੰਦਾ ਇੰਕਲੂਡਿੰਗ ਆਰ ਫੋਨ ਕੈਮਰਾਜ਼ ਹਨਾ ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ ਉਹਨੇ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ, ਤੇ ਉਹ ਨੀਓਡਾਈਮੀਅਮ ਇੱਕ ਆਰੀਅਮ ਆ, ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹਨਾ, ਆਇਰਨ ਦੇ ਮੈਗਨੇਟ ਨਾਲੋਂ ਵੀ ਜ਼ਿਆਦਾ, ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ, ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ, ਜਿਹੜੀ ਆ ਜਦੋਂ ਅਸੀਂ ਅੱਜ ਕੱਲ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੀ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ ਆ, ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰੀਅਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ ਚ ਆਰੀਅਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ ਚ ਜੀ ਰਹੇ ਹਾਂਗੇ ਹਾਵਾਂਗੇ, ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ, ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਰੰਗ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰੀਅਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰੀਅਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ, ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ, ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹਨਾ, ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ। ਮਤਲਬ ਹੋ ਸਕਦਾ ਆਸਟ੍ਰੇਲੀਆ ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ ਚ ਕੋਈ ਵੀ ਆ ਸਕਦਾ, ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ, ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ, ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ, ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ, ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟ੍ਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ ਨੂੰ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ ਨੂੰ ਤੁਹਾਨੂੰ ਉਹਦੇ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ, ਹਨਾ, ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਰਾਈਟ ਰਾਈਟ, ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISR ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ, ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ 'ਚ ਕਹੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ, ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ, ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲੇ ਅਸੀਂ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ, ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ ਚ ਕੰਮ ਕਰ ਰਿਹਾ ਸੀ, ਕੈਮਿਸਟ ਸੀਗਾ, ਉਹਦਾ ਨਾਮ ਜੌਨ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚੁਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REM। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ, ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ, ਹਾਂਜੀ ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ। ਤੋ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਇੰਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ, ਜਿਹੜੇ ਅਸੀਂ ਅੱਗੇ ਗੱਲ ਕਰਾਂਗੇ, ਹਿਊਮਨ ਬਾਡੀ ਦੇ ਉੱਤੇ, ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ। ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ, ਤਾਂ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ, ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ। ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ, ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ, ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ, ਉਹਦੇ ਵਿੱਚ ਜਿਹੜੀਆਂ ਬੈਟਰੀਜ਼ ਯੂਜ਼ ਹੁੰਦੀਆਂ ਨਾ, ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ, ਫੋਨ ਹੋ ਗਿਆ, ਵੀਡੀਓ ਕੈਮਰਾ ਹੋ ਗਿਆ, ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s-80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ। ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ, ਵਿੰਡੋਜ਼ ਦੇ, ਡੋਰ ਦੇ ਲੋਕਸ, ਇਹਨਾਂ ਤੋਂ ਜਿਹੜੇ ਬਣਦੇ ਸੀ, ਤਾਂ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ, ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ, ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ। ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ, ਔਰ ਇਹਨੂੰ ਇੱਕ ਗ੍ਰੀਨ, ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ, ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ, ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ। ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ, ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ, ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ, ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ। ਸੋ ਹਾਂਜੀ, ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀਆਂ, ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ, ਤਾਂ ਚਾਈਨਾ ਅੱਗੇ ਇਹਦੇ ਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ, ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ। ਔਰ ਜਦੋਂ ਆਪਾਂ ਗੱਲ ਕਰਦੇ, ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ, ਪਹਿਲਾਂ ਤੁਸੀਂ ਮਾਈਨ ਕਰਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਨਾ, ਜਿਹਨੂੰ ਹਾਂਜੀ ਸੁਧਾਈ ਕਰਦੇ ਆ, ਹਾਂਜੀ। ਸੋ ਡਿਫਰੈਂਟ ਡਿਫਰੈਂਟ ਸਟੇਜਿਸ, ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ, ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ,
2: ਕਰੈਕਟ,
1: ਹਾਂਜੀ। ਤਾਂ ਸਭ ਤੋਂ ਵੱਧ ਜੇ ਇਹਨਾਂ ਪ੍ਰੋਸੈਸ ਚੋਂ ਜੇ ਫਾਇਦਾ ਕਿਸੇ ਪ੍ਰੋਸੈਸ ਚ ਹੁੰਦਾ ਤਾਂ ਉਹ ਰਿਫਾਈਨਿੰਗ ਦੇ ਵਿੱਚ ਹੁੰਦਾ, ਔਰ ਉਹੀ ਚਾਈਨਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਹੋ ਰਹੀ ਆ ਜਿਹੜੀ ਆ ਦੁਨੀਆਂ ਦੇ ਉੱਤੇ ਹਨਾ। ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ, ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜ ਜੈਸਟ, ਹੈ ਨਾ, ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ, ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ, ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ, ਬਟ ਉਹ ਦੁਬਾਰਾ ਨਹੀਂ, ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ। ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਯੂਐਸ ਨੇ ਆਪਣੀ ਜਿਹੜੀ ਪਾਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ, ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ। ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ, ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ, ਉਹ ਇੰਪੋਰਟ ਕਰਨ ਲੱਗ ਗਏ, ਹੈ ਨਾ, ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ। ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ, ਮਤਲਬ ਕਿਤੇ 90-80% ਯੂਐਸ ਕਰਦਾ ਸੀ, ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ ਯੂਐਸ 33%, ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12%, ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ। ਤੇ ਔਰ 10 ਸਾਲਾਂ ਦੇ ਵਿੱਚ, ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ। ਹਾਂਜੀ
0: ਰਾਈਟ, ਚਲੋ ਠੀਕ ਹੈ, ਮੈਨੂੰ ਲੱਗਦਾ ਆਪਾਂ ਇਹਦੇ 'ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਇੱਕ ਬ੍ਰੇਕ ਲੈ ਲਈਏ ਆਪਾਂ ਇੱਥੋਂ ਛੋਟੀ ਜਿਹੀ, ਸੰਦੀਪ ਜੀ, ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ। ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ, ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਅਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1। ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ।
2: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ ਹਾਂਜੀ ਰੇਡੀਓ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਓ ਜੋ ਹੁਕਮ ਮੇਰੀ ਸਰਕਾਰ।
5: ਓ ਆ ਕਿੱਧਰ? ਹੈਰਿਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਓ ਅਕਸ਼ਾ ਜੂਲਰ ਦੀ ਦੂਜੀ ਲੋਕੇਸ਼ਨ ਹੈ ਰਿਵਰ ਸਟੋਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au.
7: This station is now the ultimate power in the universe.
0: Radio Hanji 1674. ਤੇ ਪ੍ਰੋਗਰਾਮ ਚੱਲ ਰਿਹਾ ਰੇਡੀਓ ਹਾਂਜੀ ਦੇ ਉੱਤੇ ਡੀਪ ਟਾਕ ਸ਼ੋਅ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਔਰ ਰੇਅਰ ਅਰਥ ਐਲੀਮੈਂਟਸ ਦੀ ਗੱਲ ਆਪਾਂ ਪਹਿਲਾਂ ਚਾਈਨਾ ਤੱਕ ਲਿਆ ਕੇ ਛੱਡੀ ਸੀ, ਉੱਥੋਂ ਹੀ ਇਸ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸੰਦੀਪ ਕੌਰ ਸਾਡੇ ਨਾਲ ਫੋਨਲਾਈਨ 'ਤੇ ਮੌਜੂਦ ਹੈਗੇ ਨੇ, ਇਸ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਨੇ। ਔਰ ਸੰਦੀਪ ਜੀ, ਚਾਈਨਾ ਦੇ ਬਾਰੇ ਠੀਕ ਹੈ, ਇੱਕ ਗੱਲ ਤੁਸੀਂ ਦੱਸੀ ਕਿ ਜਦੋਂ ਥਾਂ ਖਾਲੀ ਹੁੰਦੀ ਹੈ ਤਾਂ ਫਿਰ ਕੋਈ ਥਾਂ ਮੱਲਣ ਵਾਲਾ ਆ ਹੀ ਜਾਂਦਾ। ਅਮੈਰੀਕਾ ਦੇ ਕੋਲੋਂ ਇਹ ਮੌਕੇ ਹੌਲੀ ਹੌਲੀ ਖੁਸਰੇ ਹੋਣੇ ਆ, ਚਾਈਨਾ ਨੇ ਹਥਿਆਲੇ ਹੋਣੇ ਆ, ਬਟ ਅਦਰਵਾਈਜ਼ ਕੀ ਕਿਸ ਕਿਸਮ ਦੇ ਹਾਲਾਤ, ਜਿਹਨੂੰ ਭੂਗੋਲਿਕ ਸਿਆਸੀ ਹਾਲਾਤ ਜਾਂ ਜੀਓ ਪੋਲੀਟੀਕਲ ਹਾਲਾਤ ਕਹਿ ਦਿੰਦੇ ਆ, ਕਿ ਉਹ ਜ਼ਿੰਮੇਦਾਰ ਸੀਗੇ ਜਿਹਦੇ ਕਰਕੇ ਚਾਈਨਾ ਦੀ ਸਰਦਾਰੀ ਹੌਲੀ ਹੌਲੀ ਸ਼ੁਰੂ ਹੋ ਗਈ, ਜਾਂ ਫਿਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿਰਫ ਮਾਈਨਿੰਗ ਕਾਫੀ ਨਹੀਂ ਹੁੰਦੀ, ਮਾਈਨਿੰਗ ਤੋਂ ਬਾਅਦ ਹੋਰ ਬਹੁਤ ਸਾਰੀਆਂ ਪ੍ਰੋਸੈਸਿਸ ਹੁੰਦੀਆਂ ਨੇ, ਔਰ ਉਹਨਾਂ ਪ੍ਰੋਸੈਸਿਸ ਦੇ ਨਾਲ ਜੁੜੀਆਂ ਹੋਈਆਂ ਉਹ ਲੌਜਿਸਟਿਕਸ, ਉਹ ਮਸ਼ੀਨਾਂ, ਉਹ ਸਾਰੀਆਂ ਚਾਈਨਾ ਨੇ ਬਣਾਉਣੀਆਂ, ਪ੍ਰੋਵਾਈਡ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਸਭ ਦੇ ਲਈ ਚਾਈਨਾ ਦੀ ਆਪਣੀ ਵੀ ਲੋੜਾਂ ਹੋਣਗੀਆਂ, ਚਾਈਨਾ ਦੇ ਆਪਣੀਆਂ ਵੀ ਖਾਹਿਸ਼ਾਂ ਕੁਛ ਹੋਣਗੀਆਂ। ਕੀ ਕੀ ਕਾਰਨ ਜਿਹੜੇ ਸੀਗੇ ਜ਼ਿੰਮੇਦਾਰ ਸੀਗੇ ਚਾਈਨਾ ਦੇ ਅੱਗੇ ਆਉਂਦੇ ਕਾਰਨ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਮੈਂ ਦੱਸਿਆ ਕਿ ਉਸ ਟਾਈਮ ਦੇ ਉੱਤੇ ਕਿਉਂਕਿ ਇਹਦੇ ਇਨਵਾਇਰਮੈਂਟਲ ਕੰਸਰਨ ਬਹੁਤ ਜ਼ਿਆਦਾ ਹੁੰਦੇ ਆ, ਤਾਂ ਉਸ ਕਿਉਂਕਿ ਜਦੋਂ ਤੁਸੀਂ ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਤਾਂ ਇੱਥੇ ਜਿਹੜੀ ਆ ਕਿਉਂਕਿ ਐਕਟ ਬੜੇ ਸਖ਼ਤ ਹੈਗੇ ਆ, ਸੋ ਉਸ ਹਿਸਾਬ ਨਾਲ ਜਿਹੜਾ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ। ਅਗਰ ਤੁਸੀਂ ਮੰਨ ਲਓ ਕੋਈ ਮਾਈਨ ਓਪਨ ਕਰਨੀ ਆ, ਤੁਹਾਨੂੰ ਜਿਹੜਾ ਉਹਦੇ ਸਾਰਾ ਟੈਂਡਰ ਕੱਢਣੇ ਪੈਂਦੇ ਹਨ, ਉਹ ਪ੍ਰੋਸੈਸਿਸ ਬਹੁਤ ਲੰਬੀ ਆ, ਤਾਂ ਉਹਨਾਂ ਟਾਈਮ ਔਰ ਜਦੋਂ ਮੈਂ ਬਹੁਤ ਆਈ ਥਿੰਕ ਪਹਿਲੇ ਦੂਜੇ ਐਪੀਸੋਡ 'ਚ ਅਸੀਂ ਗੱਲ ਕੀਤੀ ਸੀ ਕਿ ਜਿਹੜੀ ਆ ਪਹਿਲੇ ਜਦੋਂ ਕਾਨਫਰੰਸ ਜਦੋਂ ਇਨਵਾਇਰਮੈਂਟ ਦਾ ਰੌਲਾ ਪੈਣਾ ਸ਼ੁਰੂ ਹੋਇਆ ਸੀ ਕਿ ਹਾਂ ਸਾਡੀਆਂ ਇੰਡਸਟਰੀਲਾਈਜੇਸ਼ਨ ਦੀ ਵਜ੍ਹਾ ਨਾਲ ਇਨਵਾਇਰਮੈਂਟ ਨੂੰ ਨੁਕਸਾਨ ਹੋ ਗਿਆ, ਤਾਂ 80ਵੇਂ 90ਵੇਂ ਦੇ ਜਿਹੜਾ ਦਹਾਕਾ ਸੀਗਾ ਉਹਦੇ ਚ ਗੱਲਾਂ ਸ਼ੁਰੂ ਹੋਈਆਂ ਸੀ, ਤਾਂ ਇਹੀ ਇਹ ਟਾਈਮ ਸੀ ਜਿਸ ਟਾਈਮ ਦੇ ਉੱਤੇ ਚਾਈਨਾ ਡੋਮੀਨੇਟ ਕੀਤਾ ਹਨਾ, ਕਿਉਂਕਿ ਉਸ ਟਾਈਮ ਦੇ ਉੱਤੇ ਵੈਸਟਰਨ ਕੰਟਰੀਜ਼ ਨੇ ਆਪਣੇ ਹੱਥ ਜਿਹੜੇ ਪਿੱਛੇ ਖਿੱਚਣੇ ਸ਼ੁਰੂ ਕਰ ਲਏ ਸੀ ਕਿਉਂਕਿ ਇਹ ਇਨਵਾਇਰਮੈਂਟ ਨੂੰ ਖਰਾਬ ਕਰਦਾ ਸੀਗਾ। ਸੋ ਦੂਜੀ ਗੱਲ ਇਹ ਸੀ ਕਿਉਂਕਿ ਚਾਈਨਾ US ਔਰ ਰਸ਼ੀਆ ਦਾ ਜਿਹੜਾ ਜ਼ਿਆਦਾ ਧਿਆਨ ਵਰਲਡ ਵਾਰ ਟਾਈਮ ਦੇ ਉੱਤੇ ਜਦੋਂ ਐਟੋਮਿਕ ਬੰਬ ਉਹਨਾਂ ਨੇ ਬਣਾਉਣੇ ਸੀਗੇ ਹਨਾ, ਮੈਨਹੈਟਨ ਪ੍ਰੋਜੈਕਟ ਜਿਹੜਾ ਸੀਗਾ, ਤਾਂ ਯੂਰੇਨੀਅਮ ਤੋਂ ਜਦੋਂ ਉਹਨਾਂ ਨੇ ਸ਼ੁਰੂਆਤ ਉਹਨਾਂ ਨੇ ਉਸ ਟਾਈਮ ਕੀਤੀ ਸੀ ਯੂਰੇਨੀਅਮ ਤੋਂ, ਬਟ ਉਹਨਾਂ ਦਾ ਉਸ ਤੋਂ ਬਾਅਦ ਕਿਉਂਕਿ ਇਹਦੇ ਚ ਪਲੈਨਿੰਗ ਬਹੁਤ ਚਾਈਨਾ ਨੇ ਵੀ ਕੀਤੀ ਹੈਗੀ ਵੈਸੇ, ਕਿਉਂਕਿ ਕਾਫੀ ਪੁਰਾਣੀ ਪਲੈਨਿੰਗ ਹੈ, ਜਦੋਂ ਤੁਸੀਂ ਰੇਅਰ ਅਰਥ ਮਿਨਰਲ ਦੀ ਇਹ ਸੌਖਾ ਇਸ ਲਈ ਨਹੀਂ ਹੈਗਾ ਕਿਉਂਕਿ ਬਹੁਤ ਸਾਰੀਆਂ ਇੱਦਾਂ ਨਹੀਂ ਹੈਗਾ ਕਿ ਸਿਰਫ ਚਾਈਨਾ ਕੋਈ ਟੈਕਨੋਲੋਜੀ ਆ, ਦੂਜੀਆਂ ਕੰਟਰੀਜ਼ ਵੀ ਕਰ ਸਕਦੀਆਂ, ਬਟ ਜੇ ਤੁਸੀਂ ਅੱਜ ਸੋਚੋਗੇ ਕਿ ਅਸੀਂ ਜਿਹੜੀ ਆ ਇਹਦੀ ਮਾਈਨਿੰਗ ਜਾਂ ਰਿਫਾਈਨਿੰਗ ਸ਼ੁਰੂ ਕਰਨੀ ਆ, ਤਾਂ ਆਲਮੋਸਟ ਜਿਹੜਾ 7 ਤੋਂ ਲੈ ਕੇ 12 ਸਾਲ ਦਾ ਟਾਈਮ ਲੱਗ ਜਾਂਦਾ ਇੱਕ ਮਾਈਨ ਨੂੰ ਪ੍ਰੋਪਰ ਓਪਰੇਸ਼ਨਲ ਹੋਣ ਦੇ ਲਈ, ਕਿਉਂਕਿ ਤੁਹਾਨੂੰ ਪਹਿਲਾਂ ਪੂਰੀ ਕੰਟਰੀ ਦੇ ਵਿੱਚ ਲੱਭਣਾ ਪਊਗਾ ਕਿ ਕਿੱਥੇ ਕਿੱਥੇ ਇਹ ਹੈਗੀ ਆ ਹਨਾ ਅਰਥ ਰੇਅਰ ਅਰਥ ਮਿਨਰਲ, ਪਹਿਲਾਂ ਸਾਨੂੰ ਜਿਹੜੇ ਆ ਜੋਗ੍ਰਾਫਿਕਲ ਸਰਵੇ ਕਰਨੇ ਪੈਂਦੇ ਆ ਹਰ ਕੰਟਰੀਜ਼ ਦੇ ਆਪਣੇ ਆਪਣੇ ਡਿਪਾਰਟਮੈਂਟਸ ਨੂੰ, ਫਿਰ ਉੱਥੇ ਉਹ ਜਾ ਕੇ ਉਹਨਾਂ ਦੇ ਰਿਲੇਟਿਡ ਕੋਈ ਪੋਲਿਸੀਜ਼ ਲੈ ਕੇ ਆਉਂਦੇ ਆ, ਔਰ ਫਿਰ ਜਾ ਕੇ ਉੱਥੇ ਕਿਤੇ ਕੰਮ ਸ਼ੁਰੂ ਹੁੰਦਾ ਹਨਾ, ਉਹ ਸਾਰੀ ਚੀਜ਼ਾਂ ਆਉਂਦੀਆਂ। ਸੋ ਟੈਕਨੋਲੋਜੀ ਬਾਕੀ ਜਿਹੜੀ ਮਾਈਨਿੰਗ ਕਰਨ ਮਾਈਨਿੰਗ ਜਿੱਦਾਂ ਮੈਂ ਦੱਸਿਆ ਕਿ ਪੂਰੇ ਵਰਲਡ ਦੇ ਵਿੱਚ 800 ਤੋਂ ਵੀ ਜ਼ਿਆਦਾ ਮਾਈਨਸ ਹੈਗੀਆਂ, ਸੋ ਇਹ ਨਹੀਂ ਹੈਗਾ ਕਿ ਰਿਸੋਰਸਿਸ ਸਿਰਫ ਚਾਈਨਾ ਦੇ ਕੋਲ ਆ, ਚਾਈਨਾ ਦੇ ਕੋਲ ਸਿਰਫ ਆਈ ਥਿੰਕ 30% ਔਰ 35% ਰਿਸੋਰਸਿਸ ਹੈਗੇ ਆ, ਬਟ ਇਹ ਡੋਮੀਨੇਟ 90-95% ਜਿਹੜਾ ਰੇਅਰ ਅਰਥ ਮਾਈਨਿੰਗ ਸੈਕਟਰ ਨੂੰ ਜਿਹੜਾ ਕਰਦਾ ਹੈਗਾ, ਉਹ ਇਹ ਕਿਉਂਕਿ ਜਿਹੜੀ ਇਹਨਾਂ ਨੇ ਉਦੋਂ ਜਦੋਂ ਦੂਜੀਆਂ ਕੰਟਰੀਜ਼ ਜਿਹੜੀਆਂ ਉਹਨਾਂ ਨੇ ਆਪਣੇ ਹੱਥ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਸੀ, ਤਾਂ ਉਸ ਟਾਈਮ ਦੇ ਉੱਤੇ ਇਹਨਾਂ ਨੇ ਪਲੈਨਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਤੁਸੀਂ ਕਹਿ ਸਕਦੇ ਆ ਕਿ ਕੋ ਮਤਲਬ ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ 'ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹਨ ਇਕੋਨਮੀ ਦੇ ਉੱਤੇ, ਤਾਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ 'ਚ ਕੰਮ ਕਰਦੀ ਸੀ REM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾਅ ਉਸ ਟਾਈਮ ਦੇ ਉੱਤੇ ਮਤਲਬ ਹੁਣ ਵੀ ਇੱਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤਾਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੇ ਖਤਮ ਹੋਏ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ 'ਚ ਖੋਲ ਲਈ ਗਈ ਹਨਾ, ਤੋ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗੀਆਂ, ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਇਹ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰ ਦਿੱਤਾ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ 'ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ

0: ਜਿਹੜੀ ਇਕੋਨੋਮਿਕ ਪਲੈਨਿੰਗ ਵੀ ਸੀਗੀ ਔਰ ਜਿਹੜੇ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ
1: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ
0: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦਾ ਬਹੁਤ ਰੌਲਾ ਹੈ ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ ਚਾਈਨਾ ਡੋਮੀਨੇਟ ਕਰ ਰਹੀ ਹੈ ਸਾਨੂੰ ਵੀ ਕੁਛ ਕਰਨਾ ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ ਤੋ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ ਤੋ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ ਇਸ ਤੋਂ ਜ਼ਿਆਦਾ ਨਹੀਂ ਕਰਾਂਗੇ ਤੋ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ ਮਾਊਂਟੇਨ ਪਾਸ ਮਾਈਨ ਹੈਗੀ ਆ ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ ਔਰ ਉਹ ਕੰਪਨੀ ਬੈਂਕ ਕਰਪਟ ਹੋ ਗਈ ਹੁਣ ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਰਿਹਾ ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ ਉਸ ਤੋਂ ਬਾਅਦ ਚਾਈਨਾ ਨੇ ਹੋਰ ਕਰ ਦਿੱਤਾ ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਆ ਇਹਦੇ ਉੱਤੇ ਸੋ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ ਹਨਾ ਕਿਉਂਕਿ ਫਿਊਚਰ 'ਚ ਵੀ ਇਹ ਕੁਛ ਹੋ ਸਕਦਾ ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ 'ਚ ਛੋਟੀ ਤੋਂ ਛੋਟੀ ਚੀਜ਼ 'ਚ ਇਹ ਯੂਜ਼ ਹੁੰਦੇ ਆ ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ ਔਰ ਪਾਪੂਲੇਸ਼ਨ ਅਗਰ ਅਸੀਂ ਇੰਡੀਆ ਦੀ ਗੱਲ ਕਰਦੇ ਸਾਡੀ ਪਾਪੂਲੇਸ਼ਨ ਹਨਾ ਵੱਧ ਰਹੀ ਹੈਗੀ ਆ ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ 'ਚ ਕਾਫੀ ਵੱਧ ਰਹੀ ਹੈਗੀ ਆ ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ ਸੋ ਸ਼ਾਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ
1: ਰਾਈਟ ਠੀਕ ਹੋ ਗਿਆ ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ ਹੁੰਦੇ ਕੱਢ ਲੈਂਦੇ ਹਾਂ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ
0: ਹਾਂਜੀ ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ ਕਿੱਥੇ ਤੁਹਾਨੂੰ ਮਿਲਣਗੇ ਕਿੱਥੇ ਨਹੀਂ ਮਿਲਣਗੇ ਫਿਰ ਤੁਸੀਂ ਉਹਦੀ ਉਹ ਜਦ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ ਸੁਧਾਈ ਕਰਦੇ ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ ਉਹ ਕਿਵੇਂ ਕਰਨਾ ਕਿ ਕਿਸੇ ਏਰੀਆ ਦੇ ਵਿੱਚ ਫੋਰੈਸਟ ਆ ਹਨਾ ਮੰਨ ਲਓ ਤੁਸੀਂ ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ ਨਾ ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਈ ਕਰਦੇ ਆ ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ ਹਨਾ ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ. ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ. ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼

0: ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡਸ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ। ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤਾਂ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ, ਹਨਾ। ਸੋ ਇੱਦਾਂ ਦੀ ਚੀਜ਼ ਆ ਜਿਹੜੀ ਹਿਊਮਨ ਇਹਨੂੰ ਬਹੁਤ ਇੰਪੈਕਟ ਕਰਦਾ ਆ, ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤਾਂ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ, ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ। ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ ਚ ਯੂਜ਼ ਕੀਤੀਆਂ ਜਾਂਦੀਆਂ, ਹਨਾ। ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ। ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਆ, ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
1: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ, ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ, ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ, ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
0: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ, ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ਼ ਕਰਦੇ ਆ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ਼ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ਼ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ਼ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ਼ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ, ਹਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜਾ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ਼ ਕਰਦੇ ਆ, ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ, ਹਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ, ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ, ਹਨਾ। ਈਵਨ ਇਨਕਲੂਡਿੰਗ ਇੰਡੀਆ, ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਾ ਨੂੰ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰ ਤਾਂ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੀ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ ਚ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ, ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਆ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿ ਦਿੰਦੇ ਹਾਂ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ, ਤੇ ਜਿੱਦਾਂ ਚਾਈਨਾ ਆ, ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ, ਹਨਾ ਦਲਦਲ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ, ਹਨਾ ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ, ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ, ਹਨਾ। ਤੇ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
1: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਰ ਚਾਂਸਿਸ ਹੋਣਗੇ, ਅਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤਾਂ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਅਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ, ਬਟ ਐਦਾਂ ਨਹੀਂ ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣੇ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ, ਪਹਿਲਾਂ ਜਿਹੜੀ ਉਹਨੂੰ ਫਾਇੰਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ, ਬਟ ਐਕਸਟ੍ਰੈਕਸ਼ਨ ਜਿਹੜੀ ਆ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓਂ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
0: ਜਿਹੜੀ ਮਤਲਬ ਇਸ ਟਾਈਮ ਦੇ ਉੱਤੇ ਵਰਲਡ ਦੇ ਵਿੱਚ ਹਾਈ ਗ੍ਰੇਡ ਜਿਹੜਾ ਰੇਅਰ ਅਰਥ ਮਿਨਰਲ ਮਿਲਦੇ ਹੈਗੇ ਆਸਟ੍ਰੇਲੀਆ ਦੇ ਵਿੱਚ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਮਾਊਂਟ ਵੈਲਡ ਮਾਈਨਿੰਗ ਏਰੀਆ ਹੈਗਾ, ਉੱਥੇ ਮਿਲਦੇ ਆ ਮਤਲਬ ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ। ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ, ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ, ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 crore ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ, ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ, ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ ਉਹ ਸਾਰਾ ਕੁਛ ਔਰ ਪ੍ਰੋਡਕਸ਼ਨ ਹੈ ਨਾ ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਉਹ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ ਜਿਹੜੀ ਗਵਰਨਮੈਂਟ ਫੰਡਡ ਜਿਹੜੀ ਆ ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਚ ਕੰਮ ਕਰਦੇ ਆ ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹੜੀ ਮੈਂ ਗੱਲ ਕੀਤੀ ਆ ਉਹਦੇ ਚ ਵੀ ਇੱਕ ਜਿਹੜਾ ਇੱਕ ਪੋਲਿਸੀ ਅਲੱਗ ਤੋਂ ਲਿਆਂਦੀ ਆ ਜਿਹਦੇ ਚ 73 ਬਿਲੀਅਨ ਜਿਹੜਾ ਰੁਪਏ ਮਤਲਬ ਆਲਮੋਸਟ 800 ਮਿਲੀਅਨ ਡਾਲਰ US ਡਾਲਰ ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ ਹਾਂਜੀ ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਚ ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ ਤੇ ਕੁਛ ਹੋਰ ਕੰਟਰੀਜ਼ ਤੋਂ 4 ਸਟੇਟਸ ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਆ ਠੀਕ ਹੈ ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਆ ਉੱਥੇ ਕੀ ਹੋ ਰਿਹਾ ਹਨਾ ਤੇ ਉਹਦੇ ਬੇਸ ਤੇ ਕਿ ਜਿਹੜੀ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ ਸੋ ਉਹ ਸਾਨੂੰ ਪਤਾ ਹੀ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨ ਵੀ ਕੋਈ ਐਡੀਆਂ ਸਖ਼ਤ ਨਹੀਂ ਹੁੰਦੀਆਂ ਨਾ ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th ਨੰਬਰ ਦੀ ਸਟੇਟ ਆ ਜਿੱਥੇ ਮਤਲਬ 4th ਨੰਬਰ ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ ਤੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ ਸੋ 4th ਨੰਬਰ ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ
1: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ ਨਿਊ ਸਾਊਥ ਵੇਲਜ਼ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ ਇਸ ਕਰਕੇ ਵੀ 4th ਨੰਬਰ ਤੇ ਹੋ ਸਕਦਾ ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ ਜਿੱਦਾਂ ਤੁਸੀਂ ਅਮਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ ਫਿਰ ਉਹਨਾਂ ਨੇ ਬੰਦ ਕਰਤੀ ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ ਮੇਰੇ ਖ਼ਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ ਕਹਿੰਦੇ ਕਿ ਉਹਦੇ ਨਾਲ ਉੱਥੇ ਅਮਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ ਤੇ ਪਾਣੀ ਵੀ ਤੇ ਧਰਤੀ ਵੀ ਸੋਇਲ ਵੀ ਵਾਟਰ ਵੀ ਸਭ ਕੁਛ ਕੰਟੈਮੀਨੇਟ ਹੋਣ ਲੱਗ ਜਾਂਦਾ ਹੁਣ ਅਮਰੀਕਾ ਨੇ ਤਾਂ ਉਹਨੂੰ ਘੱਟ ਕਰਤਾ ਅਮਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਸੀਰੀਆ ਤੇ ਕਰਤਾ ਅਟੈਕ ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ ਹਨਾ ਇੰਡੀਆ ਔਨ ਦੀ ਅਦਰ ਹੈਂਡ ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ ਠੀਕ ਹੈ ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ ਯੇ ਵੋ ਕਰ ਲਿਆ ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ ਰਸ਼ੀਆ ਅਮਰੀਕਾ ਬਹੁਤ ਡੈਂਸ ਕੰਟਰੀ ਹੈ ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ
0: ਹਾਂਜੀ ਬਿਲਕੁਲ ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ ਔਰ ਦੂਜੀ ਗੱਲ ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ ਹਨਾ ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ ਹਨਾ ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਇਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ
1: ਰਾਈਟ ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ ਜੋ ਨਿਚੋੜ ਲਿਆ ਸਕੇ ਹਾਂ ਉਹ ਤੁਹਾਨੂੰ ਪਤਾ ਚੱਲੇ ਹੋਣਗੇ ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ ਯੂਟਿਊਬ 'ਤੇ ਵੀ ਪਈਆਂ ਤੁਸੀਂ ਦੇਖ ਲਿਓ ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਉਹ ਇਹਦੇ 'ਤੇ ਬਣੀ ਪਈ ਹੈ ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ ਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
0: ਥੈਂਕ ਯੂ ਭਾਅ ਜੀ।
1: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने इनी चेती आके पक्का भी हो गया, की जुगाड़ लाया है?
4: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 490, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਤੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਬੱਚਿਆਂ ਦਾ, ਉਹਨਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ। ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਨੇਮ ਬਰਕਰਾਰ ਰੱਖਿਆ ਵਾ, ਵੇਲੇ ਸਿਰ ਬੱਚਿਆਂ ਨੂੰ ਉਠਾਉਂਦੇ ਨੇ। ਤੇ ਬੱਚਿਆਂ ਦਾ ਵੀ ਧੰਨਵਾਦ ਭਾਈ, ਸਵੇਰੇ ਸਵੇਰੇ ਤੁਸੀਂ ਉੱਠਦੇ ਹੋ ਤੇ ਸਾਰਿਆਂ ਨੂੰ ਹਸਾਉਣ ਦੇ ਲਈ ਤੁਸੀਂ ਆ ਜਾਂਦੇ ਹੋ। ਤੇ ਹੱਸਣ ਦੇ ਲਈ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
10: ਹਾਂਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਦਿਨ, ਤੁਹਾਡੀ ਛੁੱਟੀਆਂ ਵਧੀਆ ਜਾ ਰਹੀ ਹੋਣੀ, ਥੋੜ੍ਹੇ ਦਿਨ ਰਹਿ ਗਏ ਨੇ ਹੁਣ ਛੁੱਟੀਆਂ ਦੇ। ਅਤੇ ਵਾਕਈ ਇਹ ਡੈਡੀਕੇਸ਼ਨ ਬਹੁਤ ਮੈਟਰ ਕਰਦਾ, ਕਿਉਂਕਿ ਜੇ ਇੱਕ ਵਾਰੀ ਮਤਲਬ ਰੋਜ਼ ਦੇ ਜਿਹੜਾ ਨਿਯਮ ਟੁੱਟ ਜਾਏ ਨਾ, ਫਿਰ ਉਹ ਗੱਲ ਨਹੀਂ ਰਹਿੰਦੀ। ਅਤੇ ਬੱਚਿਆਂ ਦੇ, ਵਾਕਈ ਬੱਚਿਆਂ ਨੂੰ ਉਠਾਉਣ ਲਈ ਮਾਂ ਪਿਓ ਦੀ ਜਿਹੜੀ ਬਿਹਾਈਂਡ ਦਾ ਸੀਨ, ਜਿਹੜੀ ਮੁਸ਼ਕਲ ਲੱਗਦੀ ਹੈ, ਉਹ ਆਪਾਂ ਐਜ਼ ਅ ਪੇਰੈਂਟ ਆਪਾਂ ਵੀ ਜਾਣ ਸਕਦੇ ਹਾਂ, ਸਮਝ ਸਕਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੈ। ਅਤੇ
9: ਬਿਲਕੁਲ, ਸਵੇਰੇ ਹੈਡਸ ਆਫ ਤਿਆਰੀ ਕਰਵਾਉਣੀ ਰਾਤ ਨੂੰ ਜਾਂ ਸਵੇਰੇ, ਫਿਰ ਉਠਾਉਣਾ, ਫਿਰ ਉਹਨਾਂ ਨੂੰ ਮਨਾਉਣਾ, ਤੇ ਫਿਰ ਪਤਾ ਨਹੀਂ ਕਈ ਵਾਰੀ ਲਾਲਚ ਵੀ ਸ਼ਾਇਦ ਦੇਣੇ ਪੈਂਦੇ ਹੋਣਗੇ, ਲੈ ਕੇ ਦਵਾਂਗੇ, ਕਰਕੇ ਦਵਾਂਗੇ। ਖੈਰ, ਇਹਦੇ ਉੱਤੇ ਵੀ ਇੱਕ ਸੈਸ਼ਨ ਆਪਾਂ ਕਰਾਂਗੇ ਕਦੇ, ਕੀ ਕੀ ਯਤਨ ਜਲਣੇ ਪੈਂਦੇ ਨੇ। ਤੇ ਪਰ ਫਿਲਹਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਆਪਾਂ ਚੁਟਕਲੇ, ਬੁਝਾਰਤਾਂ ਤੇ ਗੱਲਾਂ ਬਾਤਾਂ ਤੇ ਹਾਸੇ ਠੱਠੇ। ਤੇ ਤੁਸੀਂ ਵੀ ਖਿੱਚ ਕੇ ਰੱਖਿਓ ਤਿਆਰੀ ਹੱਸਣ ਦੀ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ, ਕੋਈ ਹਸਾਉਣ ਵਾਲਾ ਚਾਹੀਦਾ ਅਤੇ ਹੱਸਣ ਵਾਲਾ ਤਾਂ ਫਿਰ ਸੌਖਾ ਹੋ ਜਾਂਦਾ ਕੰਮ, ਹਸਾਉਣ ਵਾਲੇ ਦੀ ਮਿਹਨਤ ਜ਼ਿਆਦਾ ਲੱਗਦੀ ਹੈ। ਅਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਮੰਨਤ ਫਤਿਹ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ?
10: ਲੱਗ
9: ਹੀ ਰਿਹਾ ਜਿਦਾਂ ਨਾ ਪੈਂਗੁਇਨ ਦੇ ਲਾਗੇ ਬਹਿ ਕੇ ਗੱਲ ਕਰਨ ਦੇ ਹੁੰਦੇ ਹੋ।
11: ਪਾਪਾ ਨੇ ਕੱਲ ਚੱਪਲ ਪਾਈ, ਫਿਰ ਅੱਜ ਪਾਪਾ ਨੂੰ ਕਿਹਾ ਤੁਸੀਂ ਸਪੋਰਟਸ ਸ਼ੂ ਪੜੇ ਆ ਪਾਪਾ, ਕਿਉਂਕਿ ਮੈਂ ਕੱਲਾ ਨੀ ਜਾ ਸਕਦਾ, ਫਿਰ ਪਾਪਾ
9: ਮੈਨੂੰ ਜਾਣਗੇ। ਪੈਂਗੁਇਨ ਵਾਲਾ ਤੇ ਠੀਕ ਹੀ ਹੋਇਆ ਯਾਰ, ਉਹ ਨਾ
10: ਚਿੜੀਆ ਚਿੜੀ ਜੀ ਹੁੰਦੀ ਹੈ, ਛੋਟੀ ਛੋਟੀ ਜੀ, ਮੈਂ
9: ਚੂਚੇ ਚੂਚੇ ਚੂਚੇ ਜੀ ਹੁੰਦੇ ਆ ਉਹ, ਤੁਹਾਨੂੰ ਪਤਾ ਅੱਜ ਕੱਲ ਉਹ ਆਉਂਦੇ ਵੀ ਨਹੀਂ ਆ, ਉਦਾਂ ਹੀ ਪੈਸੇ ਲੈ ਲੈਂਦੇ ਆ।
11: ਪੈਂਗੁਇਨਸ ਨਹੀਂ ਇੱਥੇ
9: ਉਹ ਯਾਰ, ਉਹ ਅੱਜ ਕੱਲ ਮੈਂ ਸੁਣਿਆ ਵੀ ਆਉਂਦੇ ਵੀ ਘੱਟ ਹੀ ਆ ਉਹ,
11: ਯਾ ਉਹ ਬਹੁਤ ਲੇਟ ਹੁੰਦੇ, ਤੈਨੂੰ ਵੇਟ ਹੀ ਕਰਨੀ ਪੈਂਦੀ ਆ।
9: ਹਾਂ ਤੇ ਕਈ ਤੇ ਵਿਚਾਰੇ ਟਿਕਟਾਂ ਲੈ ਕੇ ਵੀ ਇਹ ਇੱਕ ਮਿੰਟ ਪਾਉਣ ਦੇ ਹੁੰਦੇ ਆ, ਉੱਤੇ ਰਿਵਿਊ ਪਾਉਣ ਦੇ ਹੁੰਦੇ ਵੀ ਆਏ ਕੁਝ ਨਹੀਂ।
11: ਚਾਹੀਦੀਆਂ ਲੋਕ ਤਾਂ ਉਹੀ ਬਹਿ ਜਾਂਦੇ ਚਾਹੀਦੇ ਆ ਲੋਕਾਂ ਨੂੰ ਤਾਂ।
9: ਕੋਈ ਨੀ ਫਿਰ ਤੁਸੀਂ ਨਾ ਜਦੋਂ ਵੇਖ ਕੇ ਆ ਜਾਓਗੇ ਫਿਰ ਸਾਨੂੰ ਸਾਰਾ ਹੀ ਤੁਸੀਂ ਦੱਸਿਓ ਵੀ ਕੀ ਵਧੀਆ ਲੱਗਾ, ਰਿਪੋਰਟ ਦਿਓ ਸਾਨੂੰ।
11: ਅਸੀਂ ਅੱਜ ਆਏ ਨਾ, ਅੱਜ ਆਏ ਨਾ ਅਸੀਂ ਵਾਚ
9: ਸਾਰਾ ਤੁਸੀਂ ਵੇਖ ਕੇ ਨਾ,
11: ਮੇਰੀ ਇੱਕ ਹੋਰ ਜਗ੍ਹਾ ਮੰਮਾ ਪਾਪਾ
9: ਸਾਰਾ ਕੁਛ ਵੇਖ ਕੇ ਨਾ, ਤੇ ਫਿਰ ਤੁਸੀਂ ਆ ਕੇ ਸਾਨੂੰ ਰਿਪੋਰਟ ਦਿਓ, ਫਿਰ ਅਸੀਂ ਵੀ ਨਿੱਕੇ ਹੁੰਦੇ ਜਾਵਾਂਗੇ ਉੱਥੇ।
10: ਨਿੱਕੇ ਹੁੰਦੇ ਉਹਨੇ ਰਿਵਰਸ ਖੇਲੋ,
11: ਤੁਸੀਂ ਵੱਡੇ ਹੋ
9: ਹੈਂ,
11: ਤੁਸੀਂ
9: ਵੱਡੇ ਹੋਣਾ ਕਿ ਨਹੀਂ ਹੋਣਾ, ਤੁਸੀਂ ਵੱਡੇ ਹੋਣਾ ਚਾਹੁੰਦੇ ਹੋ?
11: ਨਹੀਂ
9: ਵੱਡੇ ਨਹੀਂ ਹੋਣਾ ਚਾਹੁੰਦੇ,
11: ਤੇਰੇ
9: ਕੋ ਜਿਆਦਾ ਫਨ ਨੀ?
10: ਅੱਛਾ ਡਰਾਈਵਿੰਗ ਨਹੀਂ ਕਰਨਾ ਚਾਹੁੰਦਾ ਲੇਕਿਨ ਗੱਡੀਆਂ ਦੀ ਗੱਲਾਂ ਜ਼ਰੂਰ ਕਰਦਾ?
9: ਡਰਾਈਵਿੰਗ ਤੇ ਮੈਂ ਵੀ ਨਹੀਂ ਕਰਦਾ,
11: ਨਹੀਂ ਤਾਂ ਫਿਰ ਮੈਨੂੰ ਪਾਪਾ ਨੇ ਕਿਤੇ ਘੁੰਮਣ ਵੀ ਨਹੀਂ ਲੈ ਕੇ ਜਾਣਾ।
9: ਹਾਂ ਨਹੀਂ ਤੇ ਬਸ ਮੇਰੇ ਲਈ ਤੇ ਗੁੱਡ ਆ, ਸਗੋਂ
10: ਪਾਪਾ ਥੋੜਾ ਲੈ ਕੇ ਜਾਣਗੇ ਫਿਰ ਤੇ, ਜੇ ਤੁਸੀਂ ਰਿਵਰਸ ਕਰਨਾ ਹੈ ਭਾਜੀ ਦੇ ਉਸ ਚ ਤੇ ਫਿਰ ਤੁਹਾਨੂੰ ਤੇ ਤੁਸੀਂ ਲੈ ਕੇ ਜਾਓਗੇ ਬੱਚਿਆਂ ਨੂੰ,
9: ਹੋਰ ਤੁਹਾਨੂੰ ਪਤਾ ਲੱਗੂਗਾ ਫਿਰ ਚੱਪਲ ਪਾ ਕੇ ਜਾਈਦਾ ਕਿ ਬੂਟ।
11: ਦੀਦੀ ਬੂਟ ਹੀ ਨੀ ਲੈ ਕੇ ਆਏ ਤੇ ਦੀਦੀ ਕੁਛ ਵੀ ਨੀ ਨਾਲ ਲੈ ਕੇ ਆਏ, ਸ਼ੁਕਰਿਆ ਕਰੋ ਪਾਪਾ ਦੀਦੀ ਦੇ ਕਰੋਕਸ ਲੈ ਆਂਦੇ, ਨਹੀਂ ਤਾਂ ਦੀਦੀ ਨੇ ਪੈਰਾਂ ਚ ਪਾਉਣਾ ਹੀ ਕੁਛ ਨੀ,
9: ਓਏ ਹੋਏ ਹੋਏ
11: ਤੇ ਪੈਰ ਦੁਖਣੇ ਹੀ,
9: ਓਏ ਹੋ ਪੈਰੋਂ ਨੰਗੀ।
11: ਕੱਲ ਅਸੀਂ 40 ਮਿੰਟਾਂ ਦੀ ਵਾਕ ਕੀਤੀ ਕੱਲ,
9: ਵਾਹ ਵਾਹ ਵਾਹ,
11: ਡੇਢ ਘੰਟੇ ਦੀ ਅਸੀਂ ਤੁਰ ਕੇ ਗਏ ਸੀ ਜਿੱਥੇ ਅਸੀਂ ਬੋਲਿੰਗ ਕਰਨੀ।
9: ਅੱਛਾ ਤੁਰ ਕੇ ਫਿਲਿਪ ਆਈਲੈਂਡ ਚਲ ਗਏ ਤੁਸੀਂ?
11: ਨਹੀਂ
9: ਤੁਰ ਕੇ ਜਿੱਥੇ
11: ਅਸੀਂ ਬੋਲਿੰਗ ਕਰਨੀ ਸੀ ਫਿਲਿਪ ਆਈਲੈਂਡ ਦੇ ਵਿੱਚ। ਓਕੇ ਓਕੇ ਓਕੇ, ਅੱਛਾ ਉੱਥੇ ਤੁਸੀਂ ਬੋਲਿੰਗ ਕੀਤੀ ਤੋਂ ਫਨ ਕੀਤਾ ਹੈ ਉੱਥੇ ਬਹੁਤ, ਪਰ ਪਾਪਾ ਨੇ ਮੈਨੂੰ ਹਰਾਤਾ, ਪਾਪਾ ਨੇ ਉਹੀ ਕਹਿਤਾ ਮੈਂ ਤੇਰੀ ਵਾਰੀ ਲੈ ਨਾ, ਪਾਪਾ ਨੇ ਮੈਨੂੰ ਹਰਾਤਾ ਦੀਦੀ ਵਾਰੀ, ਪਾਪਾ ਨੇ ਉਹੀ ਸਟ੍ਰਾਈਕ ਮਾਰਤੀ।
9: ਪਰ ਉੱਥੇ ਬੋਲਿੰਗ ਯਾਰ ਧਿਆਨ ਨਾ ਕਰਿਓ, ਉੱਥੇ ਨਾ ਪੈਂਗੂਇਨ ਨਾ ਵੱਜੇ ਕਿਸੇ ਨੂੰ, ਫਿਲਿਪ ਆਈਲੈਂਡ ਪੈਂਗੂਇਨ ਹੁੰਦੇ ਨਾ,
11: ਪੈਂਗੂਇਨ ਉੱਥੇ ਫੇਕ ਬਣੇ ਨਾ ਕਿ ਅਸਲੀ।
9: ਅੱਛਾ ਅੱਛਾ ਅੱਛਾ, ਸਾਨੂੰ ਤਾਂ ਲੱਗਾ ਵੀ ਉੱਥੇ ਸਾਰੇ ਪੈਂਗੂਇਨ ਹੀ ਤੁਰੇ ਫਿਰਦੇ ਆ।
11: ਪੈਂਗੂਇਨ ਤਾਂ ਬੀਚ ਜਿੱਥੇ ਹੁੰਦੇ
9: ਆ। ਅੱਛਾ, ਜਿੱਥੇ ਤੁਸੀਂ ਬੋਲਿੰਗ ਕੀਤੀ ਉੱਥੇ ਨਹੀਂ ਹੁੰਦੇ?
11: ਨਹੀਂ ਨਹੀਂ।
9: ਓਕੇ, ਉਹ ਤਾਂ ਅਸੀਂ ਫਿਰ ਤੁਹਾਡੇ ਕੋਲ ਲਵਾਂਗੇ ਨਾ ਰਿਪੋਰਟ ਜਦੋਂ ਤੁਸੀਂ ਆਓਗੇ।
11: ਤੇ ਅਸੀਂ ਇੱਕ ਤਾਂ ਰੈਸਟੋਰੈਂਟ ਤੋਂ ਮੰਮਾ ਨੇ ਖਵਾਇਆ,
10: ਕੈਮਰਾਮੈਨ ਮੰਨਤ ਦੇ ਨਾਲ ਫਤਿਹ ਸਿੰਘ ਰਿਪੋਰਟਿੰਗ।
9: ਉਹ ਚਲ ਆ ਕੇ ਦੱਸਿਓ ਨਾ ਹਾਲੇ ਥੋੜੀ, ਫਿਰ ਇਦਾਂ ਤੇ ਫਿਰ ਅੱਧ ਵਰਿਤਾ ਜਾਂ ਮਜ਼ਾ ਹੀ ਖਰਾਬ ਹੋ ਜਾਣਾ,
10: ਕ੍ਰੇਜ਼ ਖਤਮ ਹੋ ਜਾਣਾ।
11: ਅੱਗੇ ਲੈ ਕੇ ਗਏ, ਮੈਨੂੰ ਸਵਾਦ ਨਹੀਂ ਲੱਗਿਆ, ਮੈਂ ਮੈਕਡੋਨਲਡ ਖਾਣਾ।
9: ਹਾਂ, ਉੱਥੇ ਵੀ ਰੈਸਟੋਰੈਂਟ ਨਹੀਂ ਏਡੇ ਵਧੀਆ ਹੈਗੇ।
11: ਯਾ
9: ਹਾਂ, ਚਲੋ
11: ਸਵਾਦ ਸੀ ਬਹੁਤ।
9: ਹਾਂ,
10: ਵਧੀਆ ਨਹੀਂ ਸੀ ਪਰ ਸਵਾਦ ਸੀ।
11: ਗੋਰੀ ਵੀ ਕੰਮ ਕਰਦੀ, ਗੋਰੀ ਵੀ ਉੱਥੇ ਕੰਮ ਕਰਦੀ।
9: ਕੀ ਸੁਣਾਓਗੇ ਫਿਰ?
11: ਹਾਂਜੀ, ਇੱਕ ਡੱਬੀ ਵਿੱਚ 32 ਦਾਣੇ, ਬੁੱਝਣ ਵਾਲੇ ਬੜੇ ਸਿਆਣੇ
9: ਦੰਦ।
11: ਗਲਤ,
9: ਸੰਤਰਾ
11: ਪਾਪਾ
10: ਨੂੰ
9: ਲੱਗਿਆ ਸੀ ਬੁੱਝਣਾ। ਦੱਸੋ ਜਾਸੀ ਕੀ ਆ?
10: ਮੈਨੂੰ ਵੀ ਦੰਦ ਹੀ ਲੱਗਿਆ ਸੀ।
9: ਦੰਦ ਹੀ ਲੱਗਾ ਸੀ ਨਾ, ਹੋਰ ਸਾਨੂੰ
11: ਫਿਰ ਮੈਂ ਦੱਸਦਾ
9: ਉਹਨਾਂ ਦਾ ਇੱਕ ਗੈਂਗ ਮੈਨੂੰ ਜਾਣਦਾ, ਮੈਂ ਗਲ ਪਵਾ ਦੇਣੇ ਤੇਰੇ, ਏਦਾਂ ਦੀ ਗੱਲਾਂ ਕੀਤੀਆਂ। ਹੋਰ ਗੈਂਗ ਬਣਾ ਕੇ ਆਉਂਦੇ ਉਹ ਸ਼ਾਮ ਨੂੰ ਵਾਪਸ, ਟਿੰਗ ਟਿੰਗ ਟਿੰਗ ਟਿੰਗ। ਤਿਆਰੀ ਤੁਰੀ ਦੇ ਨਾਲ ਜਿਹੜਾ ਬੰਦਾ ਖਰਾਬੀਆਂ ਕਰੇ ਚੁੱਕ ਕੇ ਲੈ ਜਾਂਦੇ ਨਾਲ। ਓਕੇ,
10: ਕੁਛ ਵੀ ਬਣਾਈ ਬਜਾਰਾ।
9: ਸਤਿ ਸ੍ਰੀ ਅਕਾਲ ਦੀਦੀ।
11: ਉੱਥੇ
9: ਤੇ ਜੀ ਕਰਦਾ ਹੁੰਦਾ ਵੀ ਆ ਜਿਹੜਾ ਉਹਨਾਂ ਦਾ ਘੜਾ ਜਿਹਾ ਨਾ, ਉਹਦੇ ਵਿੱਚ ਹੱਥ ਲਪੇਟ ਕੇ ਸਾਨੂੰ ਚੱਟ ਲੈਣ ਦੇਣ, ਹੈ ਨਾ, ਹੈ ਨਾ ਮੰਨਤ?
10: ਚੋਕਲੇਟ ਫਾਊਂਟਨ
9: ਗੁੱਤ ਲਬੇੜ ਕੇ ਲੈ ਜਾਈਏ ਕਮਰੇ ਚ ਬਹਿ ਕੇ ਚੱਟਾਂਗੇ,
10: ਇਹ ਜ਼ਿਆਦਾ ਹੋ ਗਿਆ।
9: ਨਹੀਂ ਤੇ ਫਿਰ ਹੈਂਗ ਕੁਛ ਨਾ ਕੁਛ ਰੁਮਾਲ ਕੁਛ ਨਾ ਕੁਛ ਨਾ
10: ਤਾਜਾ ਗੁੜ ਹੁੰਦਾ ਸੀ, ਉਹਨੂੰ ਵੀ ਦਿਲ ਕਰਦਾ ਸੀ ਨਾ ਪੱਤੇ ਚ ਰੱਖ ਕੇ।
9: ਹਾਂ,
11: ਨਾਲੇ ਅਸੀਂ ਕੱਲ ਸਿਆਹ ਬੋਲਿੰਗ ਵਾਲੇ ਉੱਥੇ ਆਰਕੇਡ ਤੇ ਗਏ ਸੀਗੇ।
9: ਓਕੇ,
11: ਉੱਥੇ ਮੇਰੇ ਨਾ ਟਿਕਟਾਂ ਮੈਂ ਦੇ ਵਿੱਚੋਂ ਪ੍ਰਾਈਜ਼ ਕੱਢਣ ਗਈ ਸੀਗੀ। ਉੱਥੇ ਮਸ਼ੀਨ ਨਾ ਰੱਖੀ ਹੋਈ ਆ ਵਿੱਚੋਂ ਪ੍ਰਾਈਜ਼ ਕੱਢਣ ਦੇ ਲਈ, ਈਜ਼ੀ ਸੀਗੀ ਯੂਜ਼ ਕਰਨੀ। ਤੇ ਫਿਰ ਉਹ ਜਦੋਂ ਮੈਂ ਉਹ ਕਰਨ ਗਈ ਨਾ, ਮੇਰੀ ਵਾਰੀ ਆ ਗਈ ਬੋਲਿੰਗ ਕਰਦਿਆਂ ਦੀ। ਤੇ ਫਿਰ ਮੈਂ ਪਾਪਾ ਨੂੰ, ਮੈਂ ਫਤਿਹ ਨੂੰ ਕਿਹਾ ਕਿ ਪਾਪਾ ਮੇਰੀ ਵਾਰੀ ਲੈ ਲੈਣ। ਤੇ ਫਿਰ ਪਾਪਾ ਨੇ ਮੇਰੇ ਮਾਰਤੀ ਸਟ੍ਰਾਈਕ। ਤੇ ਫਿਰ ਫਤਿਹ ਨੇ ਪਾਪਾ ਦੀ ਵਾਰੀ ਇੱਕ ਲੈ ਲਈ, ਫਿਰ ਪਾਪਾ ਨੇ ਫਤਿਹ ਦੀ ਲੈ ਲਈ, ਫਿਰ ਫਤਿਹ ਦੀ ਸਟ੍ਰਾਈਕ, ਪਾਪਾ ਦੀ ਫਿਰ ਸਟ੍ਰਾਈਕ ਨੀ ਆਈ ਸੀਗੀ। ਤਾਂ ਕਰਕੇ ਇਹ ਸਾਰੇ ਰਾਤ ਔਰ ਦਿਨ ਤੋਂ
9: ਸੁਣਾਓਗੇ ਫਿਰ?
11: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
9: ਹਾਂਜੀ,
11: ਇੱਕ ਵਾਰੀ ਪੱਪੂ ਡਾਕਟਰ ਕੋਲ ਜਾਂਦਾ ਡਾਕਟਰ ਤੂੰ ਇੱਥੇ ਆਉਣ ਤੋਂ ਪਹਿਲਾਂ ਕਿਸੇ ਹੋਰ ਡਾਕਟਰ ਤੇ ਗਿਆ ਸੀਗਾ ਪੱਪੂ ਹਾਂਜੀ ਸਰ ਸਾਡੇ ਘਰ ਕੋਲ ਹੈ ਇੱਕ ਹੋਰ ਡਾਕਟਰ ਹੈਗੇ ਆ ਉਹਨਾਂ ਕੋਲ ਗਿਆ ਸੀ ਤੇ ਉਹਨਾਂ ਨੇ ਤੇ ਡਾਕਟਰ ਤਾਂ ਫਿਰ ਉਹਨੇ ਪੱਕਾ ਕੋਈ ਨਾ ਕੋਈ ਤੈਨੂੰ ਬੇਵਕੂਫੀ ਗੱਲ ਦੱਸੀ ਹੋਣੀ ਆ ਪੱਪੂ ਹਾਂਜੀ ਉਹਨਾਂ ਨੇ ਦੱਸਿਆ ਕਿ ਤੁਸੀਂ ਪਹਿਲਾਂ ਆਹ ਡਾਕਟਰ ਕੋਲ ਜਾਓ

0: हाँ जी
1: ਘਰਾੜੇ ਮਾਰ ਮਾਰ ਕੇ ਤੇ ਰਾਤ ਡਿਸਟਰਬ ਕਰਦੇ ਰਹਿੰਦੇ ਆ ਨਾ ਕੱਲੇ ਤਾਂ ਵਧੀਆ ਆ ਜਾਂਦੀ ਹੈ ਪਾਪੇ ਸਾਰੇ ਇੱਦਾਂ ਹੀ ਕਰਦੇ ਆ ਖਾ ਬਿਸ਼ ਖਾ ਬਿਸ਼
0: ਤੁਸੀਂ ਵੀ ਤਾਂ ਪਾਪਾ ਹੀ ਹੋ
1: ਆਹੋ ਸੱਚ ਮੈਂ ਵੀ ਤੇ ਪਾਪਾ ਹੀ ਤੂੰ ਕੁੜੀ ਬੜੀ ਤੇਜ ਹੈ ਥੈਂਕ ਯੂ ਮੰਨ
0: Thank you. Have a very nice, awesome,
1: brilliant
0: day. Bye.
1: Thank you. Awesome, blossom, penguin, Phillip Island day. Thank you.
2: Enjoy. Bye-bye.
1: Enjoy karo, bhai. Tusi shootingan nu. Te aapan vadde apne kamma karan de utte agge. Te tuhi nahi jaasi kithe gaye ghumana.
2: Asi gaye sige.
1: Acha tuhi vi gaye hi? Okay, wah. Bada holi ji kehnde jaasi vi gaye.
2: Gaye si. ਐਨੀਮਲ ਫਾਰਮ ਲੈ ਕੇ ਗਏ ਸੀ ਬੱਚਿਆਂ ਨੂੰ
1: ਓਕੇ ਓਕੇ ਚਲੋ ਫਿਰ ਆਪਾਂ ਇਹਦੇ ਬਾਰੇ ਆਪਾਂ ਫੇਰ ਜਾਣਦੇ ਹਾਂ ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲਾ ਕਰਦੀ ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ ਸਤਿ ਸ੍ਰੀ ਅਕਾਲ ਗੁਰਪਾਲ ਮੰਨਤ ਕੀ ਹਾਲ ਹੈ
3: ਸਤਿ
1: ਸ੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ ਸਤਿ ਸ੍ਰੀ ਅਕਾਲ ਮੰਨਤ ਜੀ
2: ਕੀ ਹਾਲ ਚਾਲ ਹੈ
3: ਮੈਂ ਮੰਨਤ
1: ਸਿੰਘ ਹਾਂ ਮੈਂ ਗੁਰਪਾਲ ਹਾਂ ਯਾਰ ਮੈਨੂੰ ਲੰਮੇ ਵਾਲ ਕਿੱਦਾਂ ਦਿਖੇ ਫਿਰ ਗੁੱਤ ਟਾਈਪ ਜੂੜਾ ਨਹੀਂ ਕੀਤਾ
3: ਮੈਂ
1: ਜੂੜਾ ਕੀਤਾ ਇਹ ਫਿਰ ਮੈਨੂੰ ਕਿਉਂ ਭਲੇਖਾ ਲੱਗ ਗਿਆ ਇਹ ਫਿਰ ਆਵਾਜ਼ ਵੱਡੀ ਹੋ ਗਈ
3: ਤੁਸੀਂ ਝੂਠ ਬੋਲ ਰਹੇ ਹੋ ਕਿ ਮੈਂ ਕੈਮਰਾ ਚਲਾਇਆ ਹੀ ਨਹੀਂਗਾ
1: ਨਹੀਂ ਪਤਾ ਕਿ
2: ਪੜੇਗੇ ਤੁਸੀਂ ਪੜੇਗੇ
1: ਇਹਦੀ ਆਵਾਜ਼ ਵੱਡੀ ਹੋ ਗਈ ਮੈਨੂੰ ਪਤਾ ਨਹੀਂ ਲੱਗਾ
2: ਧੀਰੇ ਧੀਰੇ ਸਾਰੇ ਬੱਚੇ ਵੱਡੇ ਹੋਈ ਜਾਂਦੇ
1: ਇਹਦੀ ਆਵਾਜ਼ ਮੰਨਤ ਜਿੱਡੀ ਹੋ ਗਈ ਆ ਹੈ ਨਾ
3: ਹਾਂਜੀ
1: ਵੇਖਿਆ ਆ ਕੈਮਰਾ ਤੇ ਚੱਲਣ ਨਹੀਂ ਰਿਹਾ ਨਾ ਤੁਹਾਡਾ ਹੈ ਰਾਤੀ ਮੈਚ ਵੇਖਿਆ ਫਿਰ ਮੈਚ ਵੇਖਿਆ
3: ਮੈਂ ਮੈਚ ਵੇਖਿਆ ਨਹੀਂ ਪਰ ਮੈਨੂੰ ਪਤਾ ਇੰਡੀਆ ਜਿੱਤ ਗਏ
1: ਹਾਂ ਕੋਹਲੀ ਨੇ ਬੜੇ ਛੱਕੇ ਮਾਰੇ ਕਹਿੰਦੇ ਕਿ ਚੌਕੇ ਮਾਰੇ ਆ
3: ਕੋਹਲੀ ਨੇ ਤਾਂ ਸੈਂਚਰੀ ਮਾਰੀ ਹੈ
1: ਹਾਂ ਕੋਹਲੀ ਨੇ ਸੈਂਚਰੀ ਮਾਰੀ ਹੈ ਹਾਂ ਸਹੀ ਗੱਲ ਹੈ ਫੱਟੇ ਚੱਕ ਤੇ ਕੋਹਲੀ ਨੇ
3: ਹਾਂਜੀ
1: ਤੁਸੀਂ ਫਿਰ ਵੇਖਿਆ ਨਹੀਂ ਮੈਚ
3: ਬੱਲੇ
1: ਗੁੱਡ ਤੇ ਆਓ ਫਿਰ ਕਿਸੇ ਦਿਨ ਫਿਰ ਮੈਚ ਹੀ ਲਾ ਲਈਏ ਫਿਰ
3: ਕਿਸੇ ਦਿਨ ਠੀਕ ਹੈ
1: ਚਲੋ ਠੀਕ ਹੈ ਫਿਰ ਛੁੱਟੀਆਂ
3: ਮੇਰੇ ਟੀਮ ਚ ਕੌਣ ਹੈ
1: ਤੁਸੀਂ ਜਿਹੜਾ ਮਰਜ਼ੀ ਲੈ ਲਿਓ ਤੁਸੀਂ
2: ਕਿਸੇ ਨੂੰ ਨਹੀਂ ਆਉਂਦਾ ਖੇਡਣਾ
1: ਆਹ ਤੁਸੀਂ ਆਪਣੀ ਟੀਮ ਆਪੇ ਬਣਾ ਕੇ ਲਿਆਓ ਨਾ
3: ਠੀਕ ਹੈ
1: ਹੈ
3: ਬੱਚਿਆਂ ਦੀ ਟੀਮ
1: ਹਾਂ ਤੁਸੀਂ ਆਪਣੀ ਟੀਮ ਬਣਾ ਕੇ ਲੈ ਕੇ ਆਇਓ ਤੁਸੀਂ ਠੀਕ ਹੈ ਤੁਸੀਂ ਚਾਰ ਜਣੇ ਤੁਸੀਂ ਲੈ ਆਇਓ ਤੇ ਚਾਰ ਜਣੇ ਮੈਂ ਲਿਆਉਂਗਾ ਠੀਕ ਹੈ
3: ਮੈਂ ਥੋੜੀ ਮੰਗਦੀ ਆ 11 ਜਣੇ ਚਾਹੀਦੇ ਹੁੰਦੇ ਨੇ
2: ਨੋ ਕੰਪਰੋਮਾਈਜ਼
1: ਉਹ ਨਹੀਂ ਯਾਰ ਇੰਨੇ ਤੇ ਨਹੀਂ ਔਖੇ ਹੋਏ ਨੇ ਹੈ ਆਪਾਂ ਚਾਰ ਚਾਰ ਵਾਲਾ ਖੇਡ ਲਾਂਗੇ
2: ਚਾਰ ਚਿੱਲਰ ਇਕੱਠੇ ਕਰ ਲਾਂਗੇ ਇਹ
3: ਚਾਰ ਚਾਰ ਦਾ ਖੇਡਣਾ ਹੈ ਨਾ ਜੇ ਚਾਰ ਚਾਰ ਦਾ ਖੇਡਣਾ ਫਿਰ ਤਾਂ ਨਹੀਂ ਖੇਡਣਾ
1: ਯਾਰ ਫੀਲਡਿੰਗ ਸਾਂਝੀ ਕਰ ਲਾਂਗੇ
2: ਉਹ ਗਲੀ ਕ੍ਰਿਕਟ ਇੱਦਾਂ ਹੀ ਹੁੰਦਾ
1: ਹੋਰ ਕੀ
3: ਨਹੀਂ
1: ਕੋਹਲੀ ਨੂੰ ਸੱਦ ਲਾਂਗੇ ਚੱਲ
3: ਕੋਹਲੀ ਕਿੰਨਾ ਦਾ ਟੀਮ
1: ਕੋਹਲੀ ਮੇਰੀ ਟੀਮ ਚ ਹੋਊਗਾ ਫਿਰ ਕੇ ਮੈਂ ਸੱਦਣਾ ਤੁਸੀਂ ਸੱਦ ਲਓ ਜਾਂ ਤੁਸੀਂ
3: ਠੀਕ ਹੈ ਫਿਰ ਸਾਡੇ ਟੀਮ ਸਚਿਨ ਤੇਂਦੁਲਕਰ
1: ਅੱਛਾ ਤੁਸੀਂ ਆ ਚਲੋ ਠੀਕ ਹੈ ਤੁਸੀਂ ਉਹਨੂੰ ਸੱਦ ਲਿਓ ਉਹ ਤੇ ਰਿਟਾਇਰ ਹੋ ਗਿਆ ਉਹਨੇ ਖੇਡਣਾ
2: ਉਹ ਤੇ ਫ੍ਰੀ ਹੋਣਾ ਨਾ ਹੁਣੇ ਕੰਮ ਤੋਂ
3: ਉਹਨੇ ਦਾ ਖੇਡਣਾ
1: ਹੈ ਖੇਡਣਾ
3: ਅੱਛਾ ਬਤਾ ਦਾ ਨੈਕਸਟ ਪਲੇਅਰ ਕੌਣ ਆ ਤਾਂ ਪੰਜ ਆਪਣੇ ਦੋਨਾਂ ਦੇ ਪੰਜ ਪਲੇਅਰ ਹੋ ਗਏ ਫਿਰ ਤੁਹਾਡਾ ਛੇਵਾਂ ਪਲੇਅਰ ਕੌਣ
1: ਮੈਂ ਮੇਰਾ ਫਿਰ ਸ਼ੁਭਮਨ ਗਿੱਲ ਨਾਲ ਲਿਆਉਂਗਾ ਮੈਂ ਨਾਲ ਮੈਂ ਅਰਸ਼ਦੀਪ ਲਿਆਉਂਗਾ
3: ਫਿਰ ਤਾਂ ਮੈਂ ਨਹੀਂ ਇੱਕ ਪਲੇਅਰ ਕਿਹੜਾ
1: ਹੈ ਅੱਛਾ ਇੱਕ ਇੱਕ ਚੁੱਕਣਾ ਵਾ ਓਕੇ ਤੁਸੀਂ ਮੈਨੂੰ ਲਿਸਟ ਭੇਜੋ ਇਦਾਂ ਗੱਲ ਲੰਮੀ ਹੋ ਜਾਣੀ ਹੈ
3: ਫਿਰ ਮੇਰੇ ਤਾਂ ਫਿਰ ਨਾ ਤੁਸੀਂ ਕੁਛ ਨਾ ਕਿਹੋ, ਮੈਂ ਤਾਂ ਬੁਮਰਾਹ ਲੈਣਾ ਬਸ ਮੇਰੀ ਟੀਮ
1: ਚ। ਆਹੋ ਵਧੀਆ ਓਏ, ਨਹੀਂ ਉਹਨੇ ਤੇ ਜੱਸ ਜੀ ਇੰਜਰ ਹੀ ਰਹਿਣਾ ਵਾ। ਆਹੋ ਲੈ ਲਿਓ ਲੈ ਲਿਓ, ਕੋਈ ਨੀ ਲੈ ਲਿਓ।
3: ਸ਼ਮੀ ਵੀ ਸਾਡੇ ਟੀਮ ਚ,
1: ਆਹਾਂ
3: ਮੰਨਤ
1: ਆਪਣੀ ਟੀਮ ਚ ਲੈ ਲੈਣੀ ਮੈਂ। ਮੰਨਤ ਨੂੰ ਸੀਕ੍ਰੇਟ
3: ਮੰਨਤ
1: ਹੈਗੀ ਇੱਕ, ਮੰਨਤ ਬੜੇ ਬੀਬੀ ਜੀ, ਓਹਨੂੰ ਨਾ ਓਹਨੂੰ ਸਾਰੇ ਸੀਕ੍ਰੇਟ ਪਤਾ, ਗੁਰਪਾਲ ਕਿੱਦਾਂ ਆਊਟ ਹੁੰਦਾ।
3: ਚਲੋ
1: ਫਿਰ ਚਿੜੀ ਛਿੱਕਾ ਸਟਾਈਲ ਚ ਕੀ ਸੁਣਾਓਗੇ ਅੱਜ?
3: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
2: ਹਾਂਜੀ।
3: ਪਤਨੀ, अजी सुनते हो, मैं आपको आलू का परोंठा बना दूं। पति, नहीं रहने दो, मैं इंसान ही थी।
1: बड़ी आई आलू परोंठे वाली। अरे पगलो, थैंक यू
3: थैंक यू
1: थैंक यू। मन्नत है की?
3: हां जी।
1: सत श्री अकाल मन्नत। ਮਾਂ ਪਿਓ ਦਾ ਹੀ ਹੁੰਦਾ ਵਾ, ਛੁੱਟੀਆਂ ਵੀ ਨੀ ਵਧੀਆ ਰਹਿੰਦੀਆਂ ਤੇ ਸਕੂਲ ਵੀ ਨੀ ਵਧੀਆ ਰਹਿੰਦਾ। ਕੀ ਸੁਣਾਓਗੇ ਮੰਨਤ?
3: ਮੈਂ ਚੁਟਕਲਾ ਸੁਣਾਉਂਗੀ।
1: ਹਾਂਜੀ ਹਾਂਜੀ ਹਾਂਜੀ।
3: ਪੱਪੂ ਇੱਕ ਮਿਊਜ਼ੀਅਮ ਵਿੱਚ ਜਾਂਦਾ ਹੈ ਤੇ ਉੱਥੇ ਮੂਰਤੀ ਤੋੜ ਦਿੰਦਾ ਤੇ ਮਿਊਜ਼ੀਅਮ ਦਾ ਮੈਨੇਜਰ ਆ ਕੇ ਕਹਿੰਦਾ ਹੈ, ਤੈਨੂੰ ਪਤਾ ਆ ਜਿਹੜੀ ਤੂੰ ਮੂਰਤੀ ਤੋੜੀ ਹੈ ਨਾ 500 ਸਾਲ ਪੁਰਾਣੀ ਸੀ। ਤੇ ਪੱਪੂ ਕਹਿੰਦਾ ਹੈ, ਓ ਥੈਂਕ ਗੋਡ, ਮੈਨੂੰ ਲੱਗਿਆ ਮੈਂ ਨਵੀਂ ਮੂਰਤੀ ਤੋੜੀ।
1: ਥੈਂਕ ਯੂ ਮੰਨਤ।
2: ਥੈਂਕ ਯੂ
3: ਥੈਂਕ ਯੂ
1: ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਸੀ ਸਾਡੇ ਨਾਲ ਮੰਨਤ ਤੇ ਗੁਰਪਾਲ, ਤੇ ਹੁਣ ਸਾਡੇ ਨਾਲ ਨੇ ਮਾਨੂ ਬਿੱਲੀ ਤੇ ਸ਼੍ਰੇਆ। ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਨੇ?
4: ਅਸੀਂ ਕਾ ਮਾਨੂ ਬਿੱਲੀ।
1: ਓ ਸਤਿ ਸ੍ਰੀ ਅਕਾਲ ਮਿਆਉਂ ਮਿਆਉਂ,
2: ਕੀ ਹਾਲ ਚਾਲ ਨੇ?
4: ਠੀਕ ਹੋ ਮਾਨੂ ਬਿੱਲੀ?
1: ਅਸੀਂ ਠੀਕ ਮਾਨੂ ਬਿੱਲੀ, ਤੁਸੀਂ ਠੀਕ ਹੋ?
4: ਹਾਂਜੀ।
1: ਕੀ ਕਰਦੇ ਸੀ?
4: ਕੁਛ ਨਹੀਂ।
1: ਓਕੇ,
2: ਕੁਛ ਤੇ ਕਰ ਲੋ।
1: ਲੜਾਈ ਲੜਾਈ ਕੀਤੀ?
4: ਨਹੀਂ।
1: ਕੁੱਟ ਕੁੱਟ ਖਾਦੀ?
2: ਲੱਗਦਾ ਹਜੇ ਵੀ ਬੈੱਡ ਤੇ ਹੈ।
1: ਫਨ ਫਨ ਕੀਤਾ?
4: ਨਹੀਂ।
1: ਬਿਸ਼ੂਮ ਬਿਸ਼ੂਮ?
4: ਨਹੀਂ।
1: ਪਾਰਕ ਗਏ ਹੀ?
4: ਨਹੀਂ।
1: ਓ ਉੱਤੇ ਉੱਤੇ ਤੱਕ ਚੜੇ ਹੀ? ਉੱਤੇ ਤੱਕ ਚੜੇ ਹੀ ਝੂਲੇ ਤੇ?
4: ਹਾਂਜੀ।
2: ਮੰਕੀ ਬਾਰ?
1: ਮੰਕੀ ਬਾਰ ਉਹ ਹੁੰਦੀ? ਮੰਕੀ ਬਾਰ
4: ਨਹੀਂ।
1: ਹਾਂ, ਸਪਾਈਡਰ ਬਾਰ?
4: ਫਾਰਮ
1: ਤੇ। ਗੁਡ ਗੁਡ ਗੁਡ। ਤੇ ਕੀ ਸੁਣਾਓਗੇ ਫਿਰ? ਚੁਟਕਲਾ। ਓਕੇ
2: ਹਾਂਜੀ ਸੁਣਾ ਦੋ।
4: ਪਤੀ ਪਤੀ ਨੂੰ ਕਹਿੰਦੀ ਰੋਟੀ ਬਾਹਰ, ਦਿਨ ਪਤੀ ਕਹਿੰਦਾ ਟਾਵਿਡ ਬੈਠਾ ਸੌਂਦ ਪੂਜ ਦਾ ਆਗ ਲਾ ਦਿੰਦੀ।
1: ਆ ਵੀ ਮੈਂ ਕਿ ਤਵੇ ਤੇ ਬੈਠਾ ਵਾਂ, ਇਹ ਕਿੱਦਾਂ ਦੇ ਸਵਾਲ ਪੁੱਛਦੀ ਆ? ਥੈਂਕ ਯੂ ਵੀਰਾ। ਦੀਦੀ ਨਾ ਕਰਾ ਦੋ। ਸਤਿ ਸ਼੍ਰੀ ਅਕਾਲ ਸ਼੍ਰੀਆ, ਨੀਂਦ ਆਈ ਆ? ਹਾਏ ਸੁਸਤੀ ਪਈ ਆ? ਕਿੰਨਾ ਸੌਣ ਜੀ ਕਰਦਾ? ਜਿਆਦਾ ਸੌਣ ਨੂੰ ਸੌ ਜਾਓ ਫਿਰ।
2: ਮੈਨੂੰ ਲੱਗਦਾ ਕਿੱਥੇ ਘੁੰਮਣ।
1: ਹਾਂ ਸੁਣਾਓਗੇ ਫਿਰ? ਬੋਲੀ ਕਿਹੜੀ?
3: ਬਾਰੀ ਬਸੀ ਖਟਿਆ ਸੀ
1: ਥੈਂਕ ਯੂ ਭਾਈ। ਸਾਰੇ ਜਾਣੇ ਤੁਸੀਂ ਕਰੋ ਇੰਜੋਏ ਅੱਜ ਤੇ। ਸਾਰਿਆਂ ਨੇ ਪਲੈਨ ਪਲੂਨ ਜੇ ਬਣਾਏ ਆ ਤੇ ਗੁੱਡ ਗੁੱਡ ਜੇ ਬਣਾਏ ਆ। ਤੇ ਇੱਧਰ ਸਾਈਕਲਾਂ ਵਾਲੇ ਵੀ ਆ ਗਏ ਸਾਡੇ ਨਾਲ। ਤਵਨੀਤ ਐਂਡ ਸਿਬਲਿੰਗ ਸਾਈਕਲ ਲੈ ਕੇ ਰੈਡੀ, ਲਿਮ ਰਿਮ ਲਸ਼ਕਾ ਕੇ। ਸਤਿ ਸ਼੍ਰੀ ਅਕਾਲ ਵੀਰ ਜੀ।
4: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
1: ਓ ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਪਾਣੀ ਨਾ ਪੀ ਤੂੰ, ਪਾਣੀ ਹੋਏ ਨਾ ਲੀਕ ਹੋਏ,
4: ਕੋਈ ਨਾ
1: ਓਹਨੂੰ ਕੋ ਲੀਕ ਹੋਏ ਨਾ ਤੂੰ
4: ਨਹੀਂ ਹੁੰਦਾ ਲੀਕ
1: ਹੈ ਝੋਨਾ ਲਾਇਆ ਅੱਜ, ਠੀਕ ਆ ਵੀਰ ਜੀ। ਪਾਣੀ ਬੜਾ ਪੀਂਦਾ
4: ਇਸ ਫਰਾਈਡੇ ਨੂੰ। ਜਦੋਂ ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਨੋਨੀ ਆਂਟੀ ਨੂੰ, ਮੈਨੂੰ ਪਰੌਂਠੇ ਖਾਣ ਦਾ ਬਹੁਤ ਦਿਲ ਕਰ ਗਿਆ ਸੀ, ਆਲੂ ਵਾਲੇ। ਤੇ ਫਿਰ ਉਹਦੇ ਮੰਮਾ ਆਏ ਕਹਿੰਦੇ ਫੋਨ ਤੇ, ਤੇ ਕਹਿੰਦੇ ਜਦੋਂ ਮੈਂ ਸਵੇਰੇ ਪਰੌਂਠੇ ਬਣਾਏ ਤੁਸੀਂ ਕਹੇ ਮੈਂ ਨੀ ਖਾਣੇ, ਮੈਂ ਮੋਟਾ ਹੋ ਜੂਗਾ। ਤੇ ਫਿਰ ਉਹਦੇ ਮੰਮਾ ਕਹਿੰਦੇ ਨਹੀਂ ਤੂੰ ਉਹਦੇ ਨਾਲ ਮੋਟਾ ਨੀ ਹੁੰਦਾ, ਸਟੂਪਿਡ ਚੀਜ਼ਾਂ ਖਾ ਕੇ ਮੋਟਾ ਹੁੰਦਾ। ਕ੍ਰਿਸ਼ਨਾ ਵੀਰ ਜੀ ਨੂੰ ਡਾਂਟ ਪਈ ਤੇ ਸਾਨੂੰ ਬਹੁਤ ਮਜ਼ਾ ਆਇਆ।
1: ਇਹ ਸਟੂਪਿਡ ਚੀਜ਼ਾਂ ਕਿਹੜੀਆਂ ਹੁੰਦੀਆਂ ਭਲਾ?
4: ਅਜੇ ਬਰਗਰ, ਫ੍ਰਾਈਸ, ਨਗੇਟਸ ਤੇ ਗੰਦ ਮੰਦ।
2: ਮੈਨੂੰ ਲੱਗਦਾ ਜਿਹੜੀ ਚੀਜ਼ਾਂ ਤਵਨੀਤ ਨੂੰ ਪਸੰਦ ਹੈ ਉਹ ਸਾਰੇ ਸੋਚ ਸੋਚ ਕੇ ਨਾ ਦੱਸ ਰਹੀ।
1: ਤੁਸੀਂ ਤੇ ਨਹੀਂ ਇਹਦੇ ਚੋਂ ਕੁਛ ਵੀ ਖਾਂਦੇ ਹੋਣੇ ਗੰਦ ਮੰਦ ਹੈ ਨਾ?
4: ਅਸੀਂ ਬਰਗਰ ਖਾਂਦੇ ਹੋਮਮੇਡ।
1: ਹੋਮਮੇਡ, ਓਕੇ। ਹੋਮਮੇਡ ਕੌਣ ਬਣਾਉਂਦਾ ਵਾ?
4: ਮੰਮਾ ਸਾਰਾ ਚੀਜ਼ ਗਰਮ ਕਰਦੇ ਤੇ ਅਸੀਂ ਸਾਰਾ ਬਰਗਰ ਦੇ ਵਿੱਚ
2: ਅਸੈਂਬਲ ਕਰਦੇ।
1: ਓਕੇ ਓਕੇ, ਵੈਰੀ ਨਾਈਸ,
2: ਬਹੁਤ ਵਧੀਆ ਗੱਲ ਹੈ।
1: ਗੁੱਡ, ਕਿੱਦਾਂ ਚੱਲ ਰਹੀ
2: ਹੈ ਬਰਗਰ ਖਾਣ? ਹਾਂ ਹੈ, ਇਹੋ ਜੀ ਗੱਲਾਂ ਨਹੀਂ ਸੁਣਦਾ ਸੀ।
1: ਕਹਿੰਦੇ ਅਸੀਂ ਕਦੋਂ ਆਈਏ ਬਰਗਰ ਖਾਣ?
4: ਜਦੋਂ ਮਰਜੀ,
1: ਜਦੋਂ ਮਰਜੀ ਹੈ ਨਾ,
4: ਹੁਣੀ ਆ ਜਾ
1: ਕਲੱਬ ਬਰਗਰ। ਅੱਜ ਫਿਰ ਸਾਈਕਲਿੰਗ ਚ ਜਾਣਾ?
4: ਹਾਂਜੀ।
1: ਗੁੱਡ, ਫਨ ਹੁੰਦਾ ਫਿਰ ਸਾਈਕਲਿੰਗ?
4: ਹਾਂਜੀ ਬਹੁਤ
1: ਬਹੁਤ। ਓਏ, ਭਜਾਉਂਦੇ ਹੁੰਦੇ ਹੋ ਕਿ ਹੌਲੀ ਹੌਲੀ ਜਾਂਦੇ ਹੁੰਦੇ ਹੋ?
4: ਅਸੀਂ ਭਜਾਉਂਦੇ ਪਰ ਮੰਮਾ ਕਹਿੰਦੇ ਰੁਕ ਜੋ।
1: ਓਹੋ, ਮੰਮਾ ਫਿਰ ਹੌਲੀ ਹੌਲੀ ਕਰਦੇ ਤੁਹਾਨੂੰ?
4: ਹਾਂਜੀ, ਬਿਕੋ ਉਹ ਸੜਕ ਹੁੰਦੀ ਤੇ ਫਿਰ ਮੰਮਾ
1: ਜਦੋਂ ਡੈਡਾ ਉੱਥੇ ਜਾਂਦੇ
4: ਡੈਡਾ ਉੱਪਰ ਓਦਾਂ ਜਾਂਦੇ ਥੱਲੇ ਏਦਾਂ ਆਉਂਦੇ
1: ਥੱਲੇ ਰਿੜ ਕੇ ਆਉਂਦੇ,
4: ਪਤਲਾ ਹੋ ਜਾਂਦਾ।
2: ਅੱਛਾ
1: ਅੱਛਾ ਅੱਛਾ, ਉੱਤੇ ਜ਼ੋਰ ਲਾ ਕੇ ਜਾਂਦੇ ਤੇ ਥੱਲੇ ਰਿੜ ਕੇ ਆ ਜਾਂਦੇ।
2: ਤੁਸੀਂ
1: ਕਿਉਂ ਨੀ ਜਾਂਦੇ ਹਾਈਕਿੰਗ?
4: ਸਾਨੂੰ ਲੈ ਕੇ ਨੀ ਜਾਂਦੇ।
1: ਕਿਉਂ?
4: ਸਾਨੂੰ ਸ਼ਿਕੂ ਤੇ ਲੈ ਕੇ ਜਾਂਦੇ।
1: ਤੁਸੀਂ ਵੀ ਚਲੋ ਹਾਈਕਿੰਗ ਤੇ ਅੱਜ,
4: ਸਾਨੂੰ ਲੈ ਕੇ ਨੀ ਜਾਂਦੇ,
1: ਤੁਸੀਂ ਮੰਮਾ ਨੂੰ ਲੈ ਕੇ ਚਲ ਜਾਓ।
4: ਮੰਮਾ ਨੂੰ ਪਤਾ ਨੀ ਕਿੱਥੇ ਜਾਣਾ।
1: ਓਹੋ, ਮੰਮਾ ਤੁਸੀਂ ਪਾਪਾ ਨੂੰ ਟਰੈਕਰ ਲਾ ਦੋ
2: ਪਿੱਛੇ ਪਿੱਛੇ, ਉੱਥੇ ਜਾ ਕੇ ਕਹਿ ਦਿਓ ਸਰਪ੍ਰਾਈਜ਼।
1: ਆਹੋ, ਪਾਪਾ ਜਦੋਂ ਉੱਤੋਂ ਥੱਲੇ ਉਤਰਨ ਤੇ ਥੱਲੇ ਤੁਸੀਂ ਖਲੋਤੇ ਨਾਲੇ, ਤੁਸੀਂ ਕਹਿੰਦੇ ਹਾਈਕਿੰਗ ਤੇ ਗਏ ਆ?
4: ਸੈਟਰਡੇ ਗਏ।
1: ਅੱਛਾ, ਸੈਟਰਡੇ ਗਏ ਸੀ। ਓਕੇ, ਕੀ ਸੁਣਾਓਗੇ ਫਿਰ? ਹੁਣ
4: ਬੋਲੀ।
1: ਓਕੇ,
2: ਹਾਂਜੀ।
4: ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਲੰਬੀ ਰੇਲ ਬਣਾਵਾਂਗੇ, ਲੰਬੀ ਰੇਲ ਬਣਾਵਾਂਗੇ, ਕੋਈ ਆਵੇਗਾ ਕੋਈ ਜਾਵੇਗਾ, ਫਿਰ ਗੱਡੀ ਮੋਟਰ ਪੀ ਪੀ, ਫਿਰ ਗੱਡੀ ਮੋਟਰ ਪਾ ਪਾ ਪੀ ਪੀ ਪੀ ਪਾ ਪਾ ਪਾ
1: ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਛੁਕ ਛੁਕ ਛੁਕ। ਟ੍ਰੇਨ ਚ ਕੁੱਤਾ ਵੀ ਹੈਗਾ ਸੀ ਨਾ, ਅੱਜ ਕੱਲ ਆਮ ਹੀ ਲੱਗਿਆ ਹੁੰਦਾ, ਆਮ ਹੀ ਹੁੰਦਾ ਗੱਡੀਆਂ ਕਾਰਾਂ ਮੋਟਰਾਂ ਦੇ ਵਿੱਚ। ਥੈਂਕ ਯੂ,
4: ਥੈਂਕ ਯੂ। ਤੇ ਤੁਸੀਂ ਦੱਦੂਆ ਨੂੰ ਚੈੱਕ ਕੀਤਾ?
1: ਕੀ ਕੀਤਾ?
4: ਕਿੰਨੇ ਸਾਰੇ ਦੱਦੂ?
1: ਕੀ ਕੀਤਾ?
4: ਦੱਦੂਆ ਨੂੰ ਚੈੱਕਅਪ ਕੀਤਾ?
1: ਡੱਡੂਆ ਕੀ ਕਰਨਾ ਸੀ ਭਲਾ? ਡੱਡੂਆ ਦਾ
4: ਚੈੱਕਅਪ
1: ਚੇਤਾ ਕਰਾਓ ਮੈਨੂੰ ਮਾੜਾ ਜਿਹਾ, ਕੀ ਕਰਨਾ ਕੀ ਸੀ ਉਹਨਾਂ ਦਾ?
2: ਆਪ ਭੁੱਲ ਗਈ।
4: ਹਾਰਟ ਬੀਟ ਚੈੱਕ ਕਰਨਾ ਸੀ, ਉਹਦੀ ਅੱਖ ਚੈੱਕ ਕਰਨੀ ਸੀ, ਤਾਂ ਉਹ ਬਾਬਰ ਉਹ
1: ਹਾਂ ਮੈਂ ਚੈੱਕ ਕੀਤਾ, ਚੈੱਕ ਕੀਤਾ ਸੀ। ਹਾਂਜੀ ਹਾਂਜੀ, ਨਹੀਂ ਮੈਂ ਕੀਤਾ ਸੀ ਚੈੱਕ, ਉਹਦੀ ਇੱਕ ਅੱਖ ਦੇ ਵਿੱਚ ਨਾ ਥੋੜੀ ਜਿਹੀ ਲਾਲ ਗਈ ਸੀ, ਫਿਰ ਮੈਂ ਉਹਨੂੰ ਬਾਬੇ ਰਾਮਦੇਵ ਵਾਲਾ ਦਾਰੂ ਪਾਤਾ, ਹੁਣ ਠੀਕ ਆ, ਦ੍ਰਿਸ਼ਟੀ ਦਾਰੂ ਪਾ ਕੇ ਠੀਕ ਹੋ ਗਿਆ।
4: ਉਹਨੂੰ ਚਪੇੜਾ ਲਾਣੀ ਸੀ?
1: ਨਾ ਨਾ ਨਹੀਂ ਨਹੀਂ, ਮੈਂ ਲਾਉਣੀ ਸੀ, ਮੈਨੂੰ ਗੱਲ ਨੀ ਲੱਭੀ ਉਹਦੀ। ਅੱਖ ਚ ਮੈਂ ਦ੍ਰਿਸ਼ਟੀ ਪਾਤਾ ਸੀ, ਦੱਸਿਆ ਤਾਂ ਓਏ ਹੋਏ। ਚਲੋ ਆਪਾਂ ਕਿਸੇ ਦਿਨ ਨਾ ਇਕੱਠੇ ਜਾਵਾਂਗੇ ਆਪਾਂ, ਫਿਰ
4: ਆਪਾਂ
1: ਨਹੀਂ ਨਹੀਂ ਚੇਜ ਨੀ ਕਰੂਗਾ ਉਹਨੂੰ, ਮੈਂ ਸਮਝਾ ਦੂੰਗਾ।
4: ਕੋਈ
1: ਨੀ, ਉਹਨਾਂ ਨੂੰ ਫਿਰ ਲੈ ਜਾਂਗੇ।
4: ਡਾਕਟਰ
2: ਸੀ? ਓਕੇ,
4: ਗੱਲ ਕਰ ਲੋ।
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ। ਸਤਿ
4: ਸ਼੍ਰੀ ਅਕਾਲ, ਕੀ ਹਾਲ ਤੁਹਾਡਾ? ਠੀਕ ਆ ਤੁਹਾਡਾ? ਕੀ ਹਾਲ ਹੈ?
1: ਸਾਡਾ ਠੀਕ ਆ। ਕੀ ਖਾਦਾ ਫਿਰ ਅੱਜ ਸਵੇਰੇ ਸਵੇਰੇ?
4: ਕੁਛ ਨੀ।
1: ਮੰਮਾ ਦੇ ਸਿਰ ਤੋਂ ਇਲਾਵਾ
2: ਕੁਛ ਨੀ? ਹਜੇ ਕੁਛ ਨੀ ਖਾਦਾ,
4: ਕੁਛ ਨੀ।
1: ਕਿਸੇ ਨੇ ਕਿਸੇ ਦਾ ਸਿਰ ਨੀ ਖਾਦਾ?
4: ਮੈਂ ਖਾਦਾ।
1: ਫਿਰ ਤੇ ਬੜੀ ਬੋਰਿੰਗ ਸਵੇਰ ਹੋ ਗਈ। ਕੋਈ ਲੜਾਈ ਲੜੂਈ ਨੀ? ਕੋਈ ਲੜਾਈ ਲੜੂਈ ਨੀ ਹੋਈ ਯਾਰ ਸਵੇਰੇ? ਕੋਈ ਲੜਾਈ ਨੀ ਹੋਈ ਸਵੇਰੇ ਸਵੇਰੇ?
4: ਹਾਂਜੀ,
1: ਕਿਹਦੇ ਨਾਲ? ਦੀਦੀ ਨਾਲ। ਓਕੇ ਓਕੇ, ਤੁਸੀਂ ਇੰਜੋਏ ਕੀਤਾ ਫਿਰ?
4: ਹਾਂਜੀ।
1: ਬੱਲੇ, ਕਿਹਦਾ ਕਿਹਦਾ ਕਸੂਰ ਸੀ?
4: ਵੈਰੀ
1: ਗੁੱਡ,
4: ਡਿਸਗਸਟਿੰਗ ਲੋਕ
1: ਨੇ, ਬੜੇ ਕੁੱਟ ਖਾਣ ਵਾਲੇ ਕੰਮ ਕਰਦਾ। ਕੀ ਸੁਣਾਓਗੇ ਫਿਰ?
4: ਇੱਕ ਬੁਝਾਰਤ।
1: ਹਾਂਜੀ
2: ਹਾਂਜੀ।
4: ਕਿਹੜੀ ਚੀਜ਼ ਹੈ ਜਿਹਦੇ ਕੋਲ ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਰੌਕਸ ਨੀ ਹੈਗੇ?
1: ਬੀਚ ਹੈਗੀ ਪਰ ਰੌਕਸ ਨਹੀਂ
4: ਹੈਗੀ, ਮੈਂ ਰੌਕਸ ਨਹੀਂ ਹੈਗੀ, ਰਿਵਰ ਹੈਗੇ ਪਰ ਪਾਣੀ ਨਹੀਂ ਹੈਗਾ, ਤੇ ਫੋਰੈਸਟ ਹੈਗੇ ਪਰ ਟ੍ਰੀਜ਼ ਨਹੀਂ ਹੈਗੇ।
1: ਇੱਕ ਹੀ ਇੱਕ ਹੁੰਦੀ ਤੇ
4: ਮੈਨ ਮੇਡ ਹੈ।
2: ਹਾਂ ਮੈਨ ਮੇਡ ਹੈ।
1: ਅੱਛਾ ਅੱਛਾ, ਫੇਰ ਦੁਬਾਰਾ।
4: ਅਕੇਲੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਬੀਚ ਹੈਗੀ ਪਰ ਬੱਟੇ ਨਹੀਂ ਹੈਗੇ, ਰਿਵਰ ਹੈਗੀ ਪਰ ਪਾਣੀ ਨਹੀਂ ਹੈਗਾ, ਤੇ ਫੋਰੈਸਟ ਹੈਗੀ ਪਰ ਦਰਖਤ ਨਹੀਂ ਹੈਗੇ।
1: ਜਲੇਬੀ ਜੂੜਾ
4: ਨਹੀਂ।
1: ਕਰੇਲੇ
4: ਨਹੀਂ।
1: ਗੁੱਤਾਂ
4: ਨਹੀਂ।
1: ਲੈ ਨਹੀਂ। ਓਕੇ, ਹੋਰ ਫਿਰ ਕੀ ਹੋ ਸਕਦਾ?
4: ਲੋਕ ਪੇਸ਼ੈਂਟਲੀ ਯੂਜ਼ ਕਰਦੇ।
1: ਹਾਂਜੀ।
4: ਪਹਿਲਾ ਕਿਤੇ ਕੰਧ ਤੇ ਲਾਈਦੀ।
1: ਕੰਧ ਤੇ ਲਾਈਦੀ ਆ?
4: ਹਾਂਜੀ।
1: ਕੰਧ ਤੇ ਕੀ ਲਾਈਦਾ? ਕੰਧ ਤੇ ਕੀ ਲਾਉਂਦੇ ਹੋ ਤੁਸੀਂ?
2: ਮੈਂ ਤੇ ਉਹੀ ਸੋਚ ਰਹੀ ਹਾਂ ਇਹ ਤੁਸੀਂ। ਅੱਛਾ ਇਹ ਦੱਸੋ, ਇਹ ਤੁਸੀਂ ਆਪ ਬਣਾਈ ਆ? ਜੇ ਆਪ ਬਣੀ ਤੇ ਕੁਛ ਵੀ ਆਨਸਰ ਲਈ ਰੈਡੀ ਹੋ ਸਕਦਾ,
1: ਜੋ ਮਰਜ਼ੀ ਹੋਵੇ। ਤੁਸੀਂ ਦੱਸੋ ਕੰਧ ਤੇ ਕੀ ਲਾਈਦਾ? ਫੋਟੋ ਫੋਟੋ
2: ਫੋਟੋ ਘੜੀ।
4: ਮੈਂ ਇੱਕ ਹੋਰ ਕਲੂ ਦੱਸਦੀ ਤੁਹਾਨੂੰ।
1: ਹਾਂ, ਵਾਲ ਕਲੋਕ।
4: ਲੋਕੇਸ਼ਨ ਲੱਭਣ ਲਈ ਯੂਜ਼, ਆਈ ਮੀਨ ਚਾਰਜਰ ਲੱਭਣ ਲਈ ਯੂਜ਼ ਕਰਦੇ ਆ।
1: ਚਾਰਜਰ ਲੱਭਣ ਲਈ?
4: ਚਾਰਜਰ।
1: ਹਾਂ ਚਾਰਜਰ।
4: ਚਾਰਜਰ
2: ਟ੍ਰੈਜਰ ਕੰਪਸ?
4: ਨਹੀਂ।
1: ਇਹ ਕੀ ਐਡਾ ਔਖਾ ਜਿਹਾ? ਚਾਹ ਤੇ ਨੀ ਕਿਤੇ
4: ਸੀਨਰੀ।
1: ਓ ਅੱਛਾ ਅੱਛਾ ਅੱਛਾ, ਸੀਨਰੀ। ਉਹਦੇ ਵਿੱਚ ਬੀਚ ਹੁੰਦਾ ਪਰ ਪਾਣੀ ਨਹੀਂ ਹੁੰਦਾ, ਪੱਥਰ ਨਹੀਂ ਹੁੰਦੇ। ਗੁੱਡ ਗੁੱਡ ਗੁੱਡ ਗੁੱਡ ਗੁੱਡ, ਵੈਰੀ ਇੰਟੈਲੀਜੈਂਟ।
4: ਬੱਲੇ ਬੱਲੇ ਸ਼ਾਵਾ ਸ਼ਾਵਾ।
1: ਓ ਬੱਲੇ ਬੱਲੇ ਸ਼ਾਗੀ ਸ਼ਾਗੀ ਕੁੜੀ, ਥੈਂਕ ਯੂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।

0: ਕੱਲ ਮੈਨੂੰ ਮਾਰਿਆ।
1: ਅੱਛਾ ਕੱਲ ਮਾਰਿਆ ਸੀ। ਓਹੋ, ਪਰ ਆ ਮੈਨੂੰ ਪਹਿਲਾਂ ਇੱਕ ਚੀਜ਼ ਦੱਸੋ ਵੀ ਟਰੱਕ ਨੇ ਡਕਾਰ ਕਿਉਂ ਮਾਰਿਆ ਸੀ? ਨਹੀਂ ਪਰ ਟਰੱਕ ਨੇ ਮਾਰਿਆ ਸੀ ਨਾ, ਸਿਡਨੀ ਦੇ ਵਿੱਚ ਇੱਕ ਟਰੱਕ ਸੀ ਤੇ ਓਹਨੇ ਬੱਸ ਨੂੰ ਡਕਾਰ ਮਾਰਤਾ। ਟਰੱਕ ਨੇ ਸਮੋਸੇ ਖਾਦੇ ਸੀ? ਓ ਤੇ ਪਰ ਬੱਸ ਦਾ ਕੀ ਕਸੂਰ ਸੀ?
0: ਬੱਸ ਉਹਦੀ ਮੋਟੀ ਸੀ।
1: ਓ ਬੱਸ ਉਹਦੀ ਮੋਟੀ। ਓਕੇ ਇਹ ਤੇ ਫਿਰ ਬੜਾ ਮਸਲਾ ਹੀ ਹੈ।
0: ਹਾਂਜੀ।
1: ਓਹੋ ਕੀ ਸੁਣਾਓਗੇ ਫਿਰ ਅੱਜ?
0: ਉਹ ਐਕਸੀਡੈਂਟ ਹੋਈ ਸੀ, ਉਹ ਰੋਡ ਬਲਾਕ ਸੀ।
1: ਅੱਛਾ ਰੋਡ ਬਲਾਕ ਸੀ।
0: ਹਾਂਜੀ।
1: ਕਿ ਬਲੈਕ ਸੀ?
0: ਮੈਸ਼ ਫ੍ਰੀਵੇ ਤੇ।
1: ਅੱਛਾ ਮਨੈਸ਼ ਫ੍ਰੀਵੇ ਤੇ। ਹਾਂ ਯਾਰ ਮਨੈਸ਼ ਫ੍ਰੀਵੇ ਤੇ ਹੋਇਆ ਸੀ ਅੱਜ। ਤੁਸੀਂ ਸਾਰੀ ਖਬਰ ਰੱਖ ਲਓ।
0: ਡਿੱਗ ਗਿਆ ਸੀ
2: ਸਮਾਨ। ਡਿੱਗ
1: ਸਮਾਨ ਡਿੱਗ ਪਿਆ ਸੀ? ਇਦਾਂ ਕਿਉਂ ਹੁੰਦਾ ਵਾ ਮਨੈਸ਼ ਫ੍ਰੀਵੇ ਤੇ?
0: ਮੈਨੂੰ ਪਤਾ ਨਹੀਂ, ਬਿਕੋ
1: ਚੰਗੀ ਤਰ੍ਹਾਂ ਨੀ ਬੰਨਦੇ ਹੈ ਨਾ।
0: ਹਾਂਜੀ।
1: ਜਾਲੀ ਲੋਕ ਪੌੜੀ ਨੀ ਬੰਨਦੇ ਹੈ ਨਾ।
0: ਕਾਲੀ ਛੋਡੇ।
1: ਹਾਂ ਕਾਲੀ ਚੁੰਦੇ।
2: ਡੈਡਾ ਵਾਂਗੂ।
1: ਡੈਡਾ ਵੀ ਪੌੜੀ ਸੁੱਟ ਦਿੰਦੇ?
0: ਡੈਡਾ ਕਹਿੰਦੇ ਛੇਤੀ ਛੇਤੀ ਅਸੀਂ ਪਾਪ ਚੱਲੀਏ ਛੇਤੀ।
1: ਕਾਲੀ ਕਾਲੀ ਚ ਪਾ ਕੇ ਲੈ ਜਾਂਦੇ ਹੈ ਨਾ। ਸ਼ੂਜ਼ ਵੀ ਨੀ, ਸ਼ੂਜ਼ ਵੀ ਨੀ ਪਾਉਣ ਦਿੰਦੇ।
0: ਹਾਂਜੀ
1: ਹਾਂਜੀ। ਵੀਰ ਜੀ
0: ਸਾਈਕਲ ਚਲਾਉਂਦੇ।
1: ਅੱਛਾ ਸਾਈਕਲ ਚਲਾਉਂਦੇ। ਓਕੇ
2: ਅੱਜ ਕੀ ਸੁਣਾਓਗੇ ਫਿਰ?
0: ਇੱਕ ਬੱਲੀ।
1: ਓਕੇ
2: ਜੀ।
0: ਸ਼ੈਨਾ ਸ਼ੈਨਾ ਸ਼ੈਨਾ ਮੁੰਡਿਓ, ਸ਼ੈਨਾ ਸ਼ੈਨਾ ਸ਼ੈਨਾ ਮੁੰਡਿਓ, ਪੈਨਾ ਹੁੰਦੀ ਕੀ ਦੀ ਗਹਿਣਾ ਕੁੰਦੀਓ।
1: ਹਾਂ ਪੈਨਾ

0: ਗਹਿਣਾ ਗਹਿਣਾ ਕਹਿ ਕੇ ਡਕਾਰ ਮਾਰ ਲੈਣਾ ਕੁੜੀਓ ਬਲਬਲ ਬਲਬਲ ਬਲੇ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਡਕਾਰ ਜਿੰਦਾਬਾਦ ਸਮੋਸੇ ਜਿੰਦਾਬਾਦ ਟਰੱਕ ਜਿੰਦਾਬਾਦ
1: ਗੱਡੀ
0: ਬੱਲੇ ਬੱਲੇ ਸਾਈਕਲ ਗੜੈ ਗੜੈ ਡੱਡੂ ਟ੍ਰਿੰਗ ਟ੍ਰਿੰਗ ਹਾਂ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਬ੍ਰੁਮ ਬ੍ਰੁਮ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਪਤਾ ਹੈ ਨਾ ਤੁਹਾਨੂੰ ਤੇ ਸਾਰਾ ਪਤਾ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਤੁਹਾਡਾ ਦਿਨ ਵਧੀਆ ਵਧੀਆ ਲੰਘੇ ਵੀਰ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਕੌਰ ਜੀ ਸਤਿ ਸ੍ਰੀ ਅਕਾਲ ਅਨਾਹਤ ਅਗਨ ਕੀ ਹਾਲ ਹੈ ਇੰਨਾ ਤੁਸੀਂ ਭੁੱਲ ਨੀ ਸਕਦੀਆਂ ਤੁਸੀਂ ਕੁੜੀਓ ਜਿਹੜੀ ਜਾਣ ਕੇ ਕਰਦੀਆਂ ਜੇ ਹੋਰ ਕੀ ਤੁਸੀਂ ਤੇ ਇੱਦਾਂ ਕਰਦੀਆਂ ਠੰਡ ਚ ਬੰਦੇ ਤੋਂ ਰਜਾਈ ਲਾ ਕੇ ਫਿਰ ਕਹਿੰਦੇ ਓ ਸੋਰੀ ਸੋਰੀ ਸੋਰੀ ਅਸੀਂ ਤੁਹਾਨੂੰ ਨੀ ਸੀ ਠਾਉਣਾ ਤੁਹਾਨੂੰ ਤੇ ਨੀ ਸੀ ਠਾਉਣਾ ਇੱਦਾਂ ਕਰਦੀਆਂ ਜੇ ਤੁਸੀਂ ਤੇ ਤੁਸੀਂ ਕੁੜੀਆਂ ਬੜੀਆਂ ਤੇਜ਼ ਹੋ ਤੁਸੀਂ ਹੋਰ ਫਿਰ ਛੁੱਟੀਆਂ ਕਿਵੇਂ ਚੱਲ ਰਹੀਆਂ ਓਕੇ ਕੀ ਕਰਦੇ ਹੋ ਛੁੱਟੀਆਂ ਚ

0: ਹੈਂ
1: ਨੋ
0: ਕੀ ਕਰਦੇ ਹੋ?
2: ਸੋਨੇ
0: ਸੋਨੇ ਓਕੇ ਓਕੇ ਤੇ ਲੜਾਈ ਲੜੂਈ ਨਹੀਂ ਕੀਤੀ ਕੋਈ? ਫਿਰ ਤੇ ਬਹੁਤ ਫਨ ਹੋ ਰਿਹਾ ਤੁਹਾਡਾ ਤੇ। ਆਪਸ ਵਿਚ ਹੀ ਪੁੱਟੇ ਕੇ ਮੰਮਾ ਕੋ ਪਟਾਏ ਆ? ਆਪਸ ਵਿਚ ਤੇ ਉਹ ਮੰਮਾ ਕਹਿੰਦੇ ਹੁੰਦੇ ਵੀ ਜਾਓ ਕਰਦੀਆਂ ਰਹੋ ਜੋ ਕਰਨਾ ਮੰਮਾ ਦੀ ਹੈਲਪ ਵੀ ਕਰਾਉਂਦੀਆਂ ਹੋ ਕਿ ਨਹੀਂ? ਕੀ ਕਰਾਇਆ ਸੀ
3: ਪਿੱਛੋਂ
0: ਜਦੋਂ ਕੰਮ ਤੇ ਗਏ ਸੀਗੇ ਫਿਰ ਸਾਰਾ ਕੰਮ ਅਸੀਂ ਕਰ ਦਿੰਦੇ ਹੋਈ ਹੋਈ ਏਡੀਆਂ ਬੀਬੀਆਂ ਭਾਂਡੇ ਕੱਢ ਦਿੰਦੀਆਂ। ਓਕੇ ਗੁੱਡ ਗੁੱਡ ਗੁੱਡ ਗੁੱਡ ਕੀ ਸੁਣਾਓਗੇ ਫਿਰ ਅੱਜ?
2: ਅੱਜ ਪਾਪਾ ਦਾ ਬਰਥਡੇ ਹੈ।
0: ਓਏ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ
2: ਪਾਪਾ,
0: ਹੈਪੀ ਬਰਥਡੇ ਟੂ ਯੂ। ਹਿਪੀ
1: ਹੁਰੇ
0: ਹਿਪੀ
1: ਹੁਰੇ
3: ਸਾਨੂੰ ਘੱਟ ਡਾਂਟਣ, ਸਾਨੂੰ ਨਵੀਂ ਨਵੀਂ ਚੀਜ਼ਾਂ ਵੀ ਲੈ ਦੇਣ,
0: ਹੋਰ
1: ਨੀ ਬਰਥਡੇ ਪਾਪਾ ਦੇ ਤੁਹਾਨੂੰ ਲੱਗ
0: ਰਿਹਾ ਤੇ ਇੱਦਾਂ ਲੱਗ ਰਿਹਾ ਬਰਥਡੇ ਤੁਹਾਡਾ ਵਾ
3: ਪਾਪਾ ਦਾ ਹੀ।
0: ਚਲ ਬਹੁਤ ਬਹੁਤ ਵਧਾਈਆਂ। ਕੀ ਪਾਪਾ ਦਾ ਨਾਂ ਕੀ ਆ?
2: ਸਰਦਾਰ ਅਸ਼ਵਿੰਦਰ ਸਿੰਘ।
0: ਸਰਦਾਰ ਅਸ਼ਵਿੰਦਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ, ਤੰਦਰੁਸਤੀ ਦਵੇ ਰੱਬ, ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਤੁਸੀਂ ਖੂਬ ਤੰਦਰੁਸਤੀਆਂ ਮਾਣੋ, ਬਹੁਤ ਵਧੀਆ ਵਧੀਆ ਤੁਹਾਡਾ ਇਹ ਵਰਾ ਰਵੇ, ਬਹੁਤ ਵਧਾਈਆਂ ਤੁਹਾਨੂੰ।
3: ਥੈਂਕ ਯੂ।
0: ਤੇ ਕੀ ਸੁਣਾਉਂਗੀ ਫਿਰ ਕੁੜੀਓ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ।
1: ਹਾਂਜੀ।
2: ਇੱਕ ਵਾਰੀ ਦੋ ਸਹੇਲੀਆਂ ਹੁੰਦੀਆਂ ਨੇ ਤੇ ਪਹਿਲੀ ਸਹੇਲੀ ਪੁੱਛਦੀ ਹੈ ਕਿ ਤੂੰ ਰੋ ਕਿਉਂ ਰਹੀ ਆ, ਤੇ ਉਹ ਕਹਿੰਦੀ ਹੈ ਕਿ ਮੇਰੇ ਪਿੰਡ ਦਾ ਬਾਬਾ ਤੁਰ ਗਿਆ। ਠੀਕ ਹੈ। ਫਿਰ ਦੂਜੀ ਸਹੇਲੀ ਪੁੱਛਦੀ ਹੈ ਕਿ ਤੂੰ ਕਿਉਂ ਰੋਣ ਡਈ ਆ, ਤੇ ਉਹ ਕਹਿੰਦੀ ਕਿ ਮੇਰੀ ਮੁਰਗੀ ਮਰ ਗਈ। ਤੇ ਦੂਜੀ ਸਹੇਲੀ ਕਹਿੰਦੀ ਕਿ ਇਹਦੇ ਚ ਰੋਣ ਵਾਲੀ ਕੀ ਗੱਲ ਹੈ, ਤੇ ਪਹਿਲੀ ਸਹੇਲੀ ਕਹਿੰਦੀ ਕਿ ਮੇਰੀ ਮੁਰਗੀ ਤਾਂ ਆਂਡੇ ਦਿੰਦੀ ਸੀ, ਤੁਹਾਡਾ ਬਾਬਾ ਥੋੜਾ ਦਿੰਦਾ ਸੀ।
0: ਹਾਂ ਵੀ ਉਹ ਕੀ ਦਿੰਦਾ ਸੀ, ਤੁਸੀਂ ਕਿਉਂ ਰੋਂਦੇ ਹੋ?
1: ਅੰਡੇ ਖਾਂਦਾ ਸੀ।
0: ਥੈਂਕ ਯੂ। ਹਰਗੁਣ ਤੁਸੀਂ ਕੀ ਸੁਣਾਓਗੇ?
3: ਮੈਂ ਇੱਕ ਕਵਿਤਾ।
0: ਓਕੇ ਗੁੱਡ।
1: ਹਾਂਜੀ।
3: ਆਪਣੇ ਰੰਗ ਵਿੱਚ ਜੀਓ। ਇੱਕ ਦਿਨ ਮੈਂ ਸੋਚਿਆ ਬੈਠ ਕੇ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਫਿਰ ਦਿਲ ਨੇ ਹੱਸ ਕੇ ਆਖਿਆ ਪਹਿਲਾਂ ਇੱਕ ਇਹ ਦੱਸ ਲੋਕ ਕਹਿੰਦੇ ਕਿੰਨੇ ਨੇ। ਕੋਈ ਕਹਿੰਦਾ ਇਹ ਨਾ ਕਰ, ਕੋਈ ਕਹਿੰਦਾ ਉਹ ਨਾ ਕਰ, ਮੈਂ ਪੁੱਛਿਆ ਫਿਰ ਕਰਾਂ ਕੀ, ਕਹਿੰਦੇ ਸਾਡੀ ਗੱਲ ਮੰਨਿਆ ਕਰ। ਕਦੇ ਕੋਈ ਸਾਡੀ ਹੱਸੀ ਵੇਖ ਕੇ ਆਖੇ ਇੰਨਾ ਕਿਉਂ ਹੱਸਦਾ ਹੈ, ਮੈਂ ਕਿਹਾ ਜ਼ਿੰਦਗੀ ਛੋਟੀ ਜਿਹੀ ਹੈ, ਰੋ ਕੇ ਵੀ ਤਾਂ ਨਹੀਂ ਲੰਘਦਾ ਹੈ। ਕਿਸੇ ਕੋਲ ਪੈਸਾ ਵੱਧ ਹੋਵੇ, ਕਿਸੇ ਕੋਲ ਨਾਮ ਤੇ ਸ਼ਾਨ, ਕਿਸੇ ਕੋਲ ਵੱਡਾ ਘਰ ਹੋਵੇ, ਕਿਸੇ ਕੋਲ ਸਿਰਫ ਵੱਡੇ ਅਰਮਾਨ, ਜੇ ਲੋਕ ਤੇਰੇ ਸੁਪਨਿਆਂ ਉੱਤੇ ਹੱਸਣ ਤਾਂ ਤੂੰ ਵੀ ਹੱਸ ਕੇ ਰਹਿ ਜਾਈ, ਅੱਜ ਜੇ ਉਹ ਤੈਨੂੰ ਨਾ ਸਮਝਣ ਕੱਲ ਆਪਣੀ ਕਹਾਣੀ ਆਪ ਸੁਣਾਈ। ਹਰ ਬੰਦਾ ਆਪਣੇ ਰਾਹ ਦਾ ਰਾਹੀ, ਹਰ ਇੱਕ ਦੀ ਆਪਣੀ ਕਹਾਣੀ, ਕਿਸੇ ਨਾਲ ਆਪਣੀ ਤੁਲਨਾ ਨਾ ਕਰੀ, ਤੂੰ ਆਪਣੇ ਆਪ ਵਿੱਚ ਹੈ ਰਾਣੀ। ਜ਼ਿੰਦਗੀ ਵਿੱਚ ਰੰਗ ਬਹੁਤ ਨੇ, ਕਦੇ ਚੰਗੇ ਕਦੇ ਥੋੜੇ ਮਾੜੇ, ਪਰ ਜੇ ਹੌਸਲਾ ਦਿਲ ਵਿੱਚ ਜਿਉਂਦਾ ਹੋਵੇ ਤਾਂ ਰਸਤੇ ਬਣ ਜਾਂਦੇ ਨੇ ਸਾਰੇ। ਇਸ ਲਈ ਲੋਕਾਂ ਦੀਆਂ ਗੱਲਾਂ ਛੱਡੋ, ਆਪਣੇ ਦਿਲ ਦੀ ਸੁਣਦੇ ਰਹੋ, ਜਿਵੇਂ ਹੋ ਬਿਲਕੁਲ ਓਵੇਂ ਰਹੋ, ਆਪਣੇ ਰੰਗ ਵਿੱਚ ਜੀਓ, ਹੱਸਦੇ ਰਹੋ ਤੇ ਅੱਗੇ ਵੱਧਦੇ ਰਹੋ।
0: ਵਾਹ ਵਾਹ, ਵੈਰੀ ਨਾਈਸ।
1: ਇਹ ਤੇ ਬਹੁਤ ਸੋਹਣੀ ਹੈ।
0: ਹਾਂ ਤੇ ਬਹੁਤ ਵਧੀਆ ਸੀ।
3: ਥੈਂਕ ਯੂ।
0: ਇਹ ਕਿੱਥੋਂ ਸਿੱਖਦੇ ਹੋ?
3: ਪਾਪਾ ਤੋਂ।
0: ਅੱਛਾ, ਪਾਪਾ ਲੱਭ ਕੇ ਦਿੰਦੇ ਆ?
3: ਹਾਂਜੀ।
0: ਓਕੇ, ਗੁੱਡ। ਮੈਨੂੰ ਲੱਗਾ ਪੰਜਾਬੀ ਸਕੂਲ ਤੋਂ ਸਿੱਖਦੇ ਹੋ।
3: ਨਹੀਂ, ਮੈਨੂੰ ਆਉਂਦੀ ਹੈ ਪੰਜਾਬੀ, ਮੈਂ ਨਹੀਂ ਜਾਂਦੀ, ਨਾ ਹੱਟ ਜਾਂਦੀ ਹੈ।
0: ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ। ਅੱਛਾ, ਤੁਹਾਨੂੰ ਸਾਰੀ ਆ ਗਈ ਹੈ?
3: ਹਾਂਜੀ।
0: ਓ ਵਾਹ, ਵੈਰੀ ਨਾਈਸ, ਤੁਸੀਂ ਤਾਂ ਬੜੀ ਛੇਤੀ ਸਿੱਖ ਲਈ ਹੈ। ਥੈਂਕ ਯੂ ਬੁੱਤ।
1: ਥੈਂਕ ਯੂ,
3: ਥੈਂਕ ਯੂ,
0: ਥੈਂਕ ਯੂ, ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਹੇ, ਅਤੇ ਤੁਸੀਂ ਵੀ ਕਰ ਸਕਦੇ ਹੋ ਭਾਈ ਕਾਲ। ਹੁਣ ਬੱਚਿਆਂ ਤੋਂ ਬਾਅਦ ਵੱਡਿਆਂ ਦੀ ਜੇ ਤਮੰਨਾ ਤਾਂ ਕਰ ਸਕਦੇ ਹੋ ਤੁਸੀਂ। ਸਾਡੇ ਕੋਲ ਥੋੜ੍ਹਾ ਜਿਹਾ ਹੈਗਾ ਟਾਈਮ, ਅਤੇ ਰਕੇਸ਼ ਜੀ ਕਹਿੰਦੇ ਨੇ ਕਿ ਅੱਜ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿੰਗ ਦਾ ਬਰਥਡੇ ਆ। ਚਲੋ, ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ, ਖਾਓ ਤੁਸੀਂ ਕੇਕ। ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ, ਅਤੇ ਕਹਿੰਦੇ ਕਿ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ, ਹੱਸਦੇ ਖੇਡਦੇ ਰਹੋ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਬਹੁਤ ਧੰਨਵਾਦ ਗੁਰਜੀਤ ਕੌਰ ਜੀ, ਧੰਨਵਾਦ। ਰਮਨਦੀਪ ਕੌਰ ਹਸੀਜਾ ਜੀ, ਧੰਨਵਾਦ ਤੁਹਾਡਾ। ਕਹਿੰਦੇ ਇੰਜੋਏ ਕਰ ਰਹੇ ਹਾਂ ਸ਼ੋਅ, ਅਤੇ ਗੁੱਡ ਮੋਰਨਿੰਗ, ਥੈਂਕ ਯੂ। ਅਤੇ ਇੱਧਰ ਘੁੰਮਣ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਬਖਸ਼ਣ। ਅਤੇ ਅੱਜ ਦੀ ਕਹਾਣੀ ਕਹਿੰਦੇ ਨੇ ਕਿ ਬਹੁਤ ਵਧੀਆ ਸੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਅਤੇ ਸਾਡੇ ਕਹਿੰਦੇ ਕਿ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਸੇਲ ਨੂੰ ਖੰਡ ਲਾ ਦੋ, ਗੱਲ ਨਹੀਂ ਸੁਣਦੇ। ਅੱਛਾ, ਕਹਿੰਦੇ ਹੁੰਦੇ ਸੀ, ਅੱਛਾ ਖੰਡ ਲਾ ਦੋ, ਸਮਝ ਨਹੀਂ ਲੱਗੀ ਭਾਈ। ਜਸਵਾਲ ਸਾਹਿਬ ਧੰਨਵਾਦ ਤੁਹਾਡਾ, ਕਹਿੰਦੇ ਮੈਪਸ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ ਅੱਜ ਸੋਨੇ ਦਾ, ਇਹਦਾ ਮਤਲਬ ਸਮਝੋ। ਧੰਨਵਾਦ ਕੁਲਵੀਰ ਜੀ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਅਤੇ ਆਪਣਾ ਮਿਹਰ ਭਰਿਆ ਹੱਥ ਸਾਰਿਆਂ ਦੇ ਉੱਤੇ ਰੱਖਣ। ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਰਿਆਸਤ ਬੈਰਕ ਦੇ ਪਾਣੀਆਂ ਤੋਂ, ਸਤਿ ਸ਼੍ਰੀ ਅਕਾਲ, ਸਭ ਖੁਸ਼ ਰਹੋ, ਅਤੇ ਸਭ ਉੱਤੇ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ, ਆ ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਚੜ੍ਹਦੀ ਕਲਾ ਦੇ ਵਿੱਚ ਰਹੋ, ਹੱਸਦੇ ਖੇਡਦੇ ਰਹੋ, ਅਤੇ ਫਿਰ ਹੁਣ ਤੁਹਾਡੇ ਕੋਲੋਂ ਆਪਾਂ ਲੈਂਦੇ ਹਾਂ ਇਜਾਜ਼ਤਾਂ, ਮਿਲਦੇ ਹਾਂ ਅਗਲੇ ਹਿੱਸੇ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ। ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: हाँ जी
1: हाँ भाई सिडनी वाले हो तुसी सुन रहे हो सिडनी दा अपना इंडियन रेडियो स्टेशन रेडियो हाँ जी
0: हाँ जी।
2: अज दा विचार अज दी कहानी हर रोज तुसी सुनदे हो शो हाँ जी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
3: रेडियो हाँ जी 1674 आस करदे दिन तुहाडा वधिया जा रहा होएगा समा हो चुका अज दी कहानी दा दफ्तर दे विच काम करदे हां अचानक घर तों फोन आउंदा नानी चली गई मां ने रोंदे हुए दस्या तू किन्नी क छेती आ सकदा नानी दा संस्कार करना कुछ पल दे लई जिदा बिल्कुल सारा कुछ खलो गया होवे मैनू तां याद ही नहीं सी कदी इह वी हो सकदा मेरे तां बड़े प्लैन सी नानी नू लैके सोचदा सी उहनू आस्ट्रेलिया घुमाऊंगा पर उस तों पहलां उहदे गोडे वी पौणे वार वार कहती होंगी सी तेरे विआह दे उत्ते खूब भंगड़ा पाउणा भंगड़ा तो ता ही पैंदा ना गोडे चलदे होण पहलां तां शायद मैं पैसे इकट्ठे करदा रहा कि उहदे गोडे पवा दूंगा पर हुण तां पैसे भी बहुत सी पता नहीं क्यों नहीं जा पाया किहड़ी चीज़ ने रोकी रख्या किन्ने बन्नी रख्या अज सारा कुछ याद आ रहा जिहड़ा नानी दे नाल बचपन च करिया करदे सी वह गल्लां वह नानी दा प्यार वह गोदी दा निग सारा कुछ याद आ रहा वार वार फोन ते कहिंदी हुंदी सी एक वारी आ के मिल जा पर मैनू पता नहीं क्यों लगदा सी नानी ने ले कित्थे जाणा इत्थे ही आ पहलां आपां थोड़ी तरक्की ते कर लईए पहलां होर अपने कारोबार नूं अगे तोर लईए उस तो पहला मन च सी कि पढ़ाई कर लिए पक्या हो लिए यह सफर नहीं मुका पर नानी मुक गई काली काली दे विच टिकट लैण दी कोशिश की पर जांदिआं नूं नानी दा संस्कार हो चुका है मां दे नाल नानके पिंड पुजा ते भज के नानी दे कमरे च जा वड़िया नजरां कुछ भालदियां सी मां नूं आवाज मार के पुछया मां इधरले पासे नानी दे बेंच दे उत्ते एक बॉक्स पिया हुंदा सी तुहानूं याद है नानी किसे नूं हथ नहीं लाउण दिंदी हां हैगा तां सी इत्थे किते होणा झात मार ला सारे वेखण दे उत्ते नहीं किते मिलिया आखिरकार असीं नतीजा कढ़िया घर काफ़ी आवाजाई रही किसी ने उत्ते थले करता होना हो सकता कोई लै गया होवे कोई किसी ने गल नहीं गौली पर मेरी सुई उत्थे अड़ी आखिरकार की सी उस बक्से दे विच पिछली बार जदों मैं नानी नूं मिलिया सी आस्ट्रेलिया जाण लग्या तां कहिंदी सी हैगा तां इह बॉक्स तेरा ही आ ना मैं अज तक कदी किसी नूं खोल के विखाया ना ही तेनू विखा पर चल वादा किया अगली बारी जो आएगा तो जरूर विखाऊंगी बड़िया कहानियां जुड़िया ने इस बक्से दे नाल तेनू पता जो तेरे नाना जी फौज विच ही बड़ा बड़ा चिर वो छुट्टी ते नहीं आते तो उन्होंने भी मैं यो खेड खेडा कर दी हूँ वेला तेरे ना खेड दी वह भी मैनू वार वार पुछते होंगे ही की आ इस बक्से दे विच पता नहीं क्यों उन्होंने चढ़ाते चढ़ाते जिदा मैं एक स्वाद जहा पै गया तो हूँ मैं तेनों भी चढ़ाती रही चल खैर मेरा पुत बहुत ही मन ते ना लाई कुछ नहीं है इस बक्से च इस बुढ़ी नानी दे कोर प्यार दलार तो इलावा होर कुछ नहीं है प्यार जिन्ना तू मर्जी लै ला तो मैं भी घुट के जफ्फी पा ली सी नानी नू नानी चाहिदा ही तेरा प्यार है बाकी तो वेखी मैं आपे सारा कुछ कर लेना नानी दे कमरे च पईयां वह निक्कियां निक्कियां सारियां चीज़ां वेख के वह सारा कुछ याद आ रहा सी उदों तो लैके जदों नानी दे गोडे कायम हुंदे सी उदों तक ਜਦੋਂ ਨਾਨੀ ਤੁਰਨ ਫਿਰਨ ਤੋਂ ਵੀ ਰਹਿ ਗਈ। ਚਾਹੇ ਸਰੀਰ ਦੇ ਵਿੱਚ ਦਰਦਾਂ ਉੱਠਦੀਆਂ ਸੀ, ਬਿਮਾਰੀਆਂ ਨੇ ਆਣ ਘੇਰਿਆ ਸੀ, ਪਰ ਫਿਰ ਵੀ ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹੀ ਮੁਸਕਰਾਹਟ ਹੁੰਦੀ ਸੀ। ਸਾਰੇ ਇੱਕੋ ਗੱਲ ਆਖਦੇ ਸੀ ਵੀ ਤੈਨੂੰ ਵੇਖ ਕੇ ਤਾਂ ਜਿੱਦਾਂ ਇਹਦੇ 'ਚ ਜਾਨ ਪੈ ਜਾਂਦੀ ਹੈ, ਤੈਨੂੰ ਵੇਖ ਕੇ ਤਾਂ ਖਿੜ ਜਾਂਦੀ ਹੈ ਨਾਨੀ। ਪਤਾ ਨਹੀਂ ਕਿਉਂ ਰਹਿ ਰਹਿ ਕੇ ਮਨ ਦੇ ਵਿੱਚ ਆ ਰਿਹਾ ਸੀ ਕਿ ਕਿਉਂ ਨਹੀਂ ਮਿਲ ਸਕਿਆ ਨਾਨੀ ਨੂੰ ਜਾਂਦੀ। ਬਾਕੀ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਹੈ। ਖੈਰ ਸਾਰੇ ਕੰਮ ਕਾਰ ਹੋ ਗਏ, ਜ਼ਿੰਦਗੀ ਉਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕੁਛ ਦਿਨ ਮਾਂ ਦੇ ਨਾਲ ਬਿਤਾਏ ਕਿਉਂਕਿ ਮਾਂ ਦੀ ਤਾਂ ਮਾਂ ਚਲੀ ਗਈ ਸੀ ਨਾ, ਮੇਰੇ ਨਾਲੋਂ ਵੀ ਵਧੇਰੇ ਜੇਕਰ ਕਿਸੇ ਦੇ ਨਾਲ ਨੇੜਤਾ ਤਾਂ ਉਹ ਮੇਰੀ ਮਾਂ ਦੇ ਨਾਲ। ਪਰ ਆਖਿਰਕਾਰ ਕੰਮ ਪਿੱਛੋਂ ਵਾਜਾਂ ਮਾਰਦਾ ਸੀ, ਇਹ ਸਾਰਾ ਕੁਛ ਥੋੜ੍ਹੇ ਦਿਨਾਂ ਦੇ ਵਿੱਚ ਭੁੱਲ ਭੁਲਾ ਗਿਆ ਅਤੇ ਪਿੱਛੋਂ ਫਿਰ ਕੰਮ ਦੀਆਂ ਪਰੇਸ਼ਾਨੀਆਂ। ਟਿਕਟ ਲਈ ਅਤੇ ਵਾਪਸ ਆਸਟ੍ਰੇਲੀਆ ਨੂੰ ਚੜ੍ਹਾਇਆ। ਰਸਤੇ ਦੇ ਵਿੱਚ ਵੀ ਸੋਚਦਾ ਉਹਨਾਂ ਨਾਨੀ ਦੇ ਬਕਸੇ 'ਚ ਪਤਾ ਨਹੀਂ ਕੀ ਸੀ, ਉਹ ਨਿੱਕੀਆਂ ਨਿੱਕੀਆਂ ਯਾਦਾਂ ਹਾਲੇ ਵੀ ਤੰਗ ਕਰ ਰਹੀਆਂ ਨੇ। ਘਰ ਪਹੁੰਚਿਆ ਤਾਂ ਇੱਕ ਦਿਨ ਅਚਾਨਕ ਆਪਣਾ ਲੈਟਰ ਬਾਕਸ ਚੈੱਕ ਕਰਦਿਆਂ ਇੱਕ ਨਿੱਕੀ ਜਿਹੀ ਚਿੱਟ ਹੱਥ ਲੱਗੀ, ਕੋਈ ਪਾਰਸਲ ਆਇਆ ਸੀ ਅਤੇ ਪਾਰਸਲ ਦੇ ਉਸ ਚਿੱਟ ਦੇ ਉੱਤੇ ਇੱਕ ਨੰਬਰ, ਤੁਸੀਂ ਘਰ ਨਹੀਂ ਸੀ ਮਿਲੇ ਇਸ ਕਰਕੇ ਇਹ ਪਰਚੀ ਛੱਡ ਕੇ ਜਾ ਰਹੇ, ਆਪਣੀ ਸ਼ਨਾਖਤ ਵਿਖਾ ਕੇ ਆਪਣਾ ਸਮਾਨ ਤੁਸੀਂ ਪੋਸਟ ਆਫਿਸ ਤੋਂ ਪਿੱਕ ਕਰ ਲਿਓ। ਕਾਲੀ ਕਾਲੀ ਦੇ ਵਿੱਚ ਪਹੁੰਚਿਆ, ਕਾਫੀ ਦਿਨ ਹੋ ਗਏ ਸੀ, ਜਾ ਕੇ ਉਹ ਬਕਸਾ ਲੈ ਕੇ ਆਇਆ, ਘਰ ਲਿਆ ਕੇ ਖੋਲਿਆ ਤਾਂ ਨਾਨੀ ਦਾ ਉਹੀ ਬਕਸਾ ਮੇਰੇ ਕੋਲ ਆਸਟ੍ਰੇਲੀਆ ਪਹੁੰਚ ਚੁੱਕਾ ਸੀ। ਸ਼ਾਇਦ ਨਾਨੀ ਨੇ ਜਾਣ ਤੋਂ ਪਹਿਲਾਂ ਉਹ ਮੈਨੂੰ ਆਸਟ੍ਰੇਲੀਆ ਭਜਵਾ ਦਿੱਤਾ ਸੀ। ਸ਼ਾਇਦ ਅੱਜ ਕੱਲ੍ਹ ਉਹ ਫਿਰ ਸੱਚ ਲੱਗ ਰਹੀ ਹੈ ਕਿ ਜਾਣ ਵਾਲਿਆਂ ਨੂੰ ਜਾਣ ਤੋਂ ਪਹਿਲਾਂ ਇੱਕ ਵਾਰੀ ਅਹਿਸਾਸ ਹੋ ਜਾਂਦਾ, ਹਲਕਾ ਜਿਹਾ ਪਤਾ ਲੱਗਣ ਲੱਗ ਪੈਂਦਾ ਕਿ ਆਪਾਂ ਚੱਲੇ ਹਾਂ। ਸ਼ਾਇਦ ਇਸੇ ਕਰਕੇ ਨਾਨੀ ਨੇ ਇਹ ਬਕਸਾ ਭੇਜ ਦਿੱਤਾ, ਪਰ ਆਖਿਰਕਾਰ ਇਹਦੇ 'ਚ ਹੈਗਾ ਕੀ ਸੀ। ਬੜੀ ਕਾਲੀ ਕਾਲੀ ਦੇ ਨਾਲ ਬਕਸਾ ਖੋਲਿਆ ਤਾਂ ਵਿੱਚੋਂ ਪੁਰਾਣੇ ਸਮੇਂ ਦਾ ਇੱਕ ਟਾਈਮ ਪੀਸ ਨਿਕਲਿਆ। ਕਿਸੇ ਸਮੇਂ ਦੇ ਵਿੱਚ ਨਾਨੀ ਉਹਦੇ 'ਤੇ ਅਲਾਰਮ ਲਾਇਆ ਕਰਦੀ। ਕਦੋਂ ਇਸ ਬਕਸੇ ਦੇ ਵਿੱਚ ਬੰਦ ਹੋ ਗਿਆ ਪਤਾ ਨਹੀਂ ਲੱਗਾ, ਉਸ ਤੋਂ ਪਹਿਲਾਂ ਤੱਕ ਨਾਨੀ ਉਹਦੇ ਨਾਲ ਸੰਬੰਧਿਤ ਬਥੇਰੀਆਂ ਕਹਾਣੀਆਂ ਦੱਸਿਆ ਕਰਦੀ ਸੀ। ਦੱਸਦੀ ਸੀ ਇਹ ਤੇਰੇ ਨਾਨਾ ਜੀ ਲੈ ਕੇ ਆਏ ਸੀ, ਪਹਿਲੀ ਵਾਰ ਜਦੋਂ ਛੁੱਟੀ ਆਏ ਸੀ ਅਤੇ ਇਹ ਮੇਰੇ ਲਈ ਲੈ ਕੇ ਆਏ ਸੀ, ਇਹਨੇ ਮੇਰਾ ਬੜਾ ਸਾਥ ਦਿੱਤਾ। ਇਸ ਨੂੰ ਵੇਖ ਵੇਖ ਕੇ ਮੈਂ ਯਾਦ ਕਰਦੀ ਰਹਿੰਦੀ ਕਿ ਅੱਜ ਕਿੰਨੀਆਂ ਘੜੀਆਂ, ਕਿੰਨੇ ਪਲ, ਕਿੰਨੇ ਘੰਟੇ, ਮਿੰਟ, ਸਕਿੰਟ ਹੋ ਗਏ ਨੇ। ਕਦੋਂ ਤੇਰੇ ਨਾਨੇ ਨੇ ਛੁੱਟੀ ਆਉਣਾ, ਇਹਨੇ ਮੇਰਾ ਬੜਾ ਸਾਥ ਦਿੱਤਾ। ਉਸ ਤੋਂ ਬਾਅਦ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਉਹ ਗਿਆ ਕਿੱਥੇ। ਹੁਣ ਲੋੜ ਨਹੀਂ ਸੀ ਪੈਂਦੀ ਇਹਦੀ, ਇਹਨੂੰ ਬਕਸੇ ਦੇ ਵਿੱਚ ਬੰਦ ਕਰਕੇ ਰੱਖ ਲਿਆ। ਪਰ ਇਹਦੇ ਨਾਲ ਸੰਬੰਧਿਤ ਨਾਨੀ ਦੀ ਗੱਲ ਫਿਰ ਯਾਦ ਆਈ ਜਾਂਦੀ। ਇਹ ਬਕਸਾ ਹੈਗਾ ਤੇਰੇ ਲਈ ਆ, ਮੇਰੇ ਲਈ ਕਿਉਂ ਸੀ? ਨਾਨੀ ਕਿਤੇ ਮੇਰਾ ਤਾਂ ਇੰਤਜ਼ਾਰ ਨਹੀਂ ਕਰਦੀ, ਕਿਤੇ ਮੇਰਾ ਸਮਾਂ ਤਾਂ ਨਹੀਂ ਚਾਹੀਦਾ ਉਹਨੂੰ, ਉਹ ਸਮਾਂ ਜਿਹੜਾ ਮੈਂ ਨਹੀਂ ਦੇ ਪਾਇਆ। ਵਾਰ ਵਾਰ ਬੜੇ ਸਵਾਲ ਮਨ ਦੇ ਵਿੱਚ ਘੁੰਮੀ ਜਾਂਦੇ ਨੇ। ਨਾਨੀ ਤੋਂ ਇਲਾਵਾ ਘਰ ਦੇ ਵਿੱਚ ਹੋਰ ਵੀ ਤਾਂ ਬੜੇ ਜੀ ਨੇ, ਉਹਨਾਂ ਨੂੰ ਵੀ ਤਾਂ ਮੇਰੀ ਜ਼ਰੂਰਤ ਹੋਊਗੀ, ਹੋ ਸਕਦਾ ਉਹਨਾਂ ਨੂੰ ਵੀ ਮੇਰਾ ਟਾਈਮ ਚਾਹੀਦਾ ਹੋਵੇ। ਅਤੇ ਉਸ ਦਿਨ ਮਨ ਦੇ ਵਿੱਚ ਫੈਸਲਾ ਕੀਤਾ ਕਿ ਹੁਣ ਮੈਂ ਛੇਤੀ ਜਾਇਆ ਕਰੂੰ, ਹੁਣ ਮੈਂ ਆਪਣਿਆਂ ਨੂੰ ਟਾਈਮ ਦਿਆ ਕਰੂੰ, ਸਮਾਂ ਦਿਆ ਕਰੂੰ, ਕਿਸੇ ਇਸੇ ਤਰ੍ਹਾਂ ਇਹ ਬਕਸੇ ਹੀ ਨਾ ਪਾਰਸਲਾਂ ਦੇ ਵਿੱਚ ਪਹੁੰਚਣ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਬਿਲਕੁਲ ਵੀ ਸਮਾਂ ਨਹੀਂ ਹੈਗਾ, ਜੇ ਸੋਚੀਏ ਤਾਂ ਸਮਾਂ ਹੀ ਸਮਾਂ। ਹਰ ਰੋਜ਼ ਸਾਨੂੰ ਨਵਾਂ ਸਮਾਂ ਮਿਲਦਾ, ਸੌਣ ਤੋਂ ਬਾਅਦ ਜਦੋਂ ਆਪਾਂ ਉੱਠਦੇ ਹਾਂ ਤਾਂ ਫਿਰ ਇੱਕ ਨਵਾਂ ਦਿਨ ਅਤੇ ਨਵਾਂ ਸਮਾਂ। ਪਤਾ ਨਹੀਂ ਉਹ ਸਮਾਂ ਕਿੱਥੇ ਚੱਲ ਜਾਂਦਾ, ਕਿੱਥੇ ਆਪਾਂ ਖਰਚ ਦਿੰਦੇ ਹਾਂ ਹਰ ਰੋਜ਼ ਉਹ ਸਮਾਂ, ਅਤੇ ਜਿੱਥੇ ਵੀ ਖਰਚਦੇ ਹਾਂ ਉਹ ਜਗ੍ਹਾ ਸਾਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਲੱਗਦੀ ਹੈ, ਬਹੁਤ ਇੰਪੋਰਟੈਂਟ ਲੱਗਦੀ ਹੈ। ਕਦੀ ਸੋਚਿਆ ਹੀ ਨਹੀਂ ਕਿ ਸ਼ਾਇਦ ਇਸ ਸਮੇਂ ਦੀ ਕਿਸੇ ਹੋਰ ਨੂੰ ਵੀ ਲੋੜ ਹੋਊਗੀ, ਸਾਡੇ ਘਰ ਦੇ ਜੀਆਂ ਨੂੰ ਵੀ ਸ਼ਾਇਦ ਜ਼ਰੂਰਤ ਹੋਵੇ, ਕੋਈ ਸਾਡਾ ਇੰਤਜ਼ਾਰ ਕਰ ਰਿਹਾ ਹੋਵੇ। ਚੰਗੀ ਤਰ੍ਹਾਂ ਸੋਚ ਕੇ ਜਿੱਥੇ ਤੁਹਾਨੂੰ ਜ਼ਿਆਦਾ ਜ਼ਰੂਰੀ ਲੱਗਦਾ ਉੱਥੇ ਆਪਣੇ ਇਸ ਸਮੇਂ ਨੂੰ ਖਰਚੋ, ਪਰ ਆਪਣੀ ਉਸ ਲਿਸਟ ਦੇ ਵਿੱਚੋਂ, ਇਹਨਾਂ ਜ਼ਰੂਰੀ ਕੰਮਾਂ ਦੀ ਲਿਸਟ ਦੇ ਵਿੱਚੋਂ ਆਪਣੀ ਜ਼ਿੰਦਗੀ ਦੇ ਕੁਛ ਖਾਸ ਕਿਰਦਾਰ ਨਾ ਮਿਸ ਕਰ ਦਿਓ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ।
2: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
0: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ.com।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹਾਂਜੀ ਹਾਂਜੀ

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: are listening Australia's number one Radio Hanji.
1: Radio Hanji.
2: रेडियो हांजी 1674 में समा हो चुका आज दी कहानी पढ़िए आस करते हैं कि तुसी राजी खुशी हो गए चढ़ दी कला च हो गए समा हो चुका आज दी कहानी दा ढिल्लों साहब ने जदों दा धी दा व्याह तरिया उदों दी सेहत थोड़ी उत्ते थले रहन लग पई शुगर दे लैवल सैट नहीं आउंदे डॉक्टर कहिंदा स्ट्रैस ना लिया करो परेशानी दे नाल चिंता दे नाल ਇਹ ਲੈਵਲ ਕੰਟਰੋਲ 'ਚ ਨਹੀਂ ਆ ਸਕਦੇ ਡਾਕਟਰ ਦੀ ਧੀ ਦਾ ਵਿਆਹ ਹੋਵੇ ਤਾਂ ਉਹਨੂੰ ਪਤਾ ਹੋਵੇ ਮੈਂ ਚਾਹਵਾਂ ਜਾਂ ਨਾ ਚਾਹਵਾਂ ਚਿੰਤਾ ਕਿੱਦਾਂ ਨਹੀਂ ਹੋਊਗੀ ਇੱਕ ਤਾਂ ਇੰਨੇ ਸਾਰੇ ਖਰਚੇ ਇੰਨੇ ਸਾਰੇ ਕੰਮ ਕਾਰ ਸਾਰੇ ਇੰਤਜ਼ਾਮ ਕਰਨੇ ਨੇ ਨਵੇਂ ਘਰ ਧੀ ਨੇ ਜਾਣਾ ਉਸ ਚੀਜ਼ ਦੀ ਅਲੱਗ ਤੋਂ ਚਿੰਤਾ ਤੇ ਵੱਡੀ ਚਿੰਤਾ ਇਸ ਚੀਜ਼ ਦੀ ਵੀ ਕਿ ਉਹ ਧੀ ਜਿੱਥੋਂ ਪਲਵੀ ਪਾਸੇ ਰਹਿ ਕੇ ਦਿਲ ਘਟਣਾ ਸ਼ੁਰੂ ਹੋ ਜਾਂਦਾ ਜਿਹੜੀ ਮੇਰੀ ਮਾਂ ਤੋਂ ਵੱਧ ਮੇਰਾ ਖਿਆਲ ਰੱਖਦੀ ਕਈ ਵਾਰੀ ਤਾਂ ਜਦੋਂ ਜਿਹੜੇ ਹਿਸਾਬ ਦੇ ਨਾਲ ਵਿਚਰਦੀ ਹੈ ਜਿੱਦਾਂ ਪਿੱਛੋਂ ਭੱਜ ਭੱਜ ਕੇ ਚੀਜ਼ਾਂ ਫੜਾਉਂਦੀ ਹੈ ਪਾਪਾ ਤੁਸੀਂ ਆਹ ਭੁੱਲ ਗਏ ਪਾਪਾ ਤੁਸੀਂ ਆਹ ਕਰਨਾ ਸੀ ਪਾਪਾ ਤੁਹਾਡਾ ਬਿੱਲ ਰਹਿ ਗਿਆ ਤਰਨ ਵਾਲਾ ਪਾਪਾ ਤੁਹਾਡਾ ਪਰਸ ਘਰ ਭੁੱਲ ਗਿਆ ਪਾਪਾ ਤੁਹਾਡਾ ਫੋਨ ਮੈਂ ਚਾਰਜ 'ਤੇ ਲਾ ਦਿੱਤਾ ਸੀ ਅੱਜ ਪਾਪਾ ਤੁਹਾਡੀ ਪਸੰਦ ਦੀ ਸਬਜ਼ੀ ਬਣਾਈ ਹੈ ਉਹ ਧੀ ਜਿਹੜੀ ਚਿਹਰਾ ਵੇਖ ਕੇ ਦੱਸ ਦਿੰਦੀ ਆ ਕਿ ਹੁਣ ਪਾਪਾ ਦਾ ਚਾਹ ਪੀਣ ਨੂੰ ਜੀ ਕਰਨ ਡਿਆ ਬਿਨਾਂ ਕਿਆ ਬੜੀਆਂ ਗੱਲਾਂ ਸਮਝਦੀ ਹੈ ਉਸ ਧੀ ਤੋਂ ਵਿਛੋੜੇ ਦੀ ਵੀ ਤਾਂ ਚਿੰਤਾ ਇੱਦਾਂ ਹੀ ਤਾਂ ਮੇਰੀ ਮਾਂ ਵੀ ਮੇਰਾ ਖਿਆਲ ਰੱਖਦੀ ਹੁੰਦੀ ਸੀ ਢਿੱਲੋਂ ਸਾਹਿਬ ਪਤਾ ਨਹੀਂ ਕਿਹੜੀਆਂ ਕਿਹੜੀਆਂ ਸੋਚਾਂ ਦੇ ਵਿੱਚ ਡੁੱਬੇ ਰਹਿੰਦੇ ਚਲੋ ਖੈਰ ਇਹ ਸਾਰਾ ਕੁਛ ਤਾਂ ਚੱਲਦਾ ਰਹਿਣਾ ਤਿਆਰੀਆਂ ਵੀ ਕਰਨੀਆਂ ਪੈਣੀਆਂ ਧੀ ਵੀ ਤੋਰਨੀ ਪੈਣੀਆਂ ਅਤੇ ਸਰੀਰ ਨੂੰ ਲੱਗੀਆਂ ਇਸ ਉਮਰ ਦੇ ਵਿੱਚ ਬਿਮਾਰੀਆਂ ਇਹਨਾਂ ਦੇ ਨਾਲ ਵੀ ਨਜਿੱਠਣਾ ਪੈਣਾ ਸਾਰਾ ਕੁਛ ਠੀਕ ਠਾਕ ਚੱਲ ਰਿਹਾ ਜਿਹਨੇ ਜੀ ਦਿੱਤੇ ਨੇ ਜਿਹਨੇ ਕਾਰਜ ਕਰਨ ਦੇ ਲਈ ਦਿੱਤੇ ਨੇ ਉਹਨੇ ਆਪੇ ਹੀ ਆਪ ਨੇਪਰੇ ਚਾੜਦੇ ਨੇ ਇੰਨੀ ਕੁ ਮਨ 'ਚ ਤਸੱਲੀ ਲੈ ਕੇ ਹਰ ਰੋਜ਼ ਢਿੱਲੋਂ ਸਾਹਿਬ ਸੌਂ ਜਾਂਦੇ ਅਤੇ ਬਿਲਕੁਲ ਚੱਲੀ ਵੀ ਸਾਰਾ ਕੁਛ ਵਧੀਆ ਜਾਂਦਾ ਇੱਕ ਦਿਨ ਅਚਾਨਕ ਧੀ ਦੇ ਸਹੁਰਿਆਂ ਤੋਂ ਫੋਨ ਆਇਆ ਕਿ ਕੁਛ ਆਖਰੀ ਕੁਛ ਇੰਤਜ਼ਾਮ ਚਾਹੁੰਦੇ ਹਾਂ ਕਿ ਇੱਕ ਵਾਰੀ ਇਕੱਠੇ ਬਹਿ ਕੇ ਵੇਖ ਲਈਏ ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਤੁਹਾਡੇ ਵੱਲ ਆ ਜਾਂਦੇ ਵੈਸੇ ਬਿਹਤਰ ਰਹੇਗਾ ਜੇਕਰ ਤੁਸੀਂ ਸਾਡੇ ਵੱਲ ਆ ਜਾਓ ਕੁਛ ਕੁ ਚੀਜ਼ਾਂ ਤੁਹਾਨੂੰ ਵਿਖਾਉਣੀਆਂ ਨੇ ਕੁਛ ਕੁ ਚੀਜ਼ਾਂ

0: ਨਾਲ ਡਿਸਕਸ ਕਰਨੀਆਂ ਨੇ। ਬਥੇਰੀ ਨਾਂ ਨੁੱਕਰ ਕੀਤੀ ਵਿਚੋਲੇ ਨੂੰ, ਕਿਹਾ ਚੰਗਾ ਨਹੀਂ ਲੱਗਦਾ ਇੱਦਾਂ ਕੱਚੇ ਸਾਕਾਂ ਦੇ ਵਿੱਚ ਜਾਣਾ, ਮੈਨੂੰ ਤਾਂ ਬਈ ਬਿਲਕੁਲ ਨਹੀਂ ਸਹੀ ਲੱਗਦਾ। ਵਿਚੋਲੇ ਦੇ ਅਤੇ ਧੀ ਦੇ ਸਹੁਰਿਆਂ ਦੇ ਉੱਤੇ ਜ਼ੋਰ ਪਾਉਣ ਦੇ ਉੱਤੇ ਸੋਚਿਆ ਬਹੁਤੀ ਮਨਾ ਕਰਾਂਗੇ ਅਤੇ ਫਿਰ ਸੋਚਣ ਨਾ ਕਿ ਬੜੇ ਅੜੀਅਲ ਜੇ ਆ। ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਬਥੇਰਾ ਕੁਛ ਚੱਲੀ ਜਾਂਦਾ। ਧੀ ਵਾਲੇ ਡਰਦੇ ਵੀ ਆ ਕਿ ਕਿਤੇ ਪਹਿਲਾਂ ਕੱਚੇ ਕੁਆਰੇ ਸਾਕ ਦੇ ਵਿੱਚ ਹੀ ਕਿਤੇ ਕਿਸੇ ਤਰ੍ਹਾਂ ਦੀ ਕੁੱਕੜਤਾ ਨਾ ਆ ਜਾਵੇ। ਸਾਰਿਆਂ ਦੇ ਕਹਿਣ ਦੇ ਉੱਤੇ ਹੁਣ ਮੰਨ ਗਏ ਨੇ। ਮਿੱਥੋ ਇਸ ਸਮੇਂ ਦੇ ਉੱਤੇ ਜਦੋਂ ਧੀ ਦੇ ਸਹੁਰੇ ਪਰਿਵਾਰ ਵੱਲ ਜਾ ਰਹੇ ਨੇ ਤਾਂ ਰਸਤੇ 'ਚ ਸੋਚੀ ਜਾਂਦੇ ਅੱਜ ਤਾਂ ਮੇਰੀ ਸ਼ੂਗਰ ਦੇ ਲੈਵਲ ਹੋਰ ਹਿੱਲੇ ਪਏ, ਡਾਕਟਰ ਨੇ ਕਿਹਾ ਸੀ ਬਿਲਕੁਲ ਹੀ ਮਿੱਠਾ ਨਹੀਂ ਖਾਣਾ। ਹੁਣ ਵਿਆਹ ਦਾ ਸਮਾਂ, ਜੇ ਉਹਨਾਂ ਨੇ ਅੱਗੇ ਮਿੱਠਾ ਰੱਖਤਾ ਤਾਂ ਕਰਾਂਗੇ ਕੀ? ਜੇ ਮੈਂ ਕੁਛ ਖਾਧਾ ਸਰੀਰ ਨੂੰ ਸਮੱਸਿਆ, ਨਾ ਖਾਧਾ ਤਾਂ ਸਮਝਣਗੇ ਆਕੜ ਕੀਤੀ। ਇਹੋ ਮਨ ਦੇ ਵਿੱਚ ਗੱਲਾਂ ਲੈ ਕੇ ਪਹੁੰਚ ਗਏ ਨੇ ਤਾਂ ਉੱਥੇ ਵੀ ਇਹੋ ਚੱਲੀ ਜਾਂਦੀਆਂ, ਬਾਕੀ ਸਾਰੀਆਂ ਸਲਾਹਾਂ ਹੋਈ ਜਾਂਦੀਆਂ। ਸਾਰਾ ਕੁਛ ਬਹੁਤ ਵਧੀਆ, ਪਰਿਵਾਰ ਬੜਾ ਵਧੀਆ, ਬੜੇ ਪਿਆਰ ਦੇ ਨਾਲ ਮਿਲਿਆ, ਲੱਗਦਾ ਕਿ ਧੀ ਨੂੰ ਸੋਹਣੇ ਤਰੀਕੇ ਦੇ ਨਾਲ ਆਪਣੀ ਧੀ ਸਮਝ ਕੇ ਰੱਖਣਗੇ, ਮੁੰਡਾ ਵੀ ਬੜਾ ਚੰਗਾ। ਪਰ ਮਨ ਦੇ ਵਿੱਚ ਵਾਰ ਵਾਰ ਇਹੋ ਵਿਚਾਰ ਆਈ ਜਾਂਦਾ ਕਿ ਹੁਣ ਇਹ ਚਾਹ ਲਿਆਉਣ ਲੱਗਿਆ, ਚਾਹ 'ਚ ਵੀ ਮਿੱਠਾ ਹੋਣਾ ਅਤੇ ਨਾਲ ਵਿਆਹਲੇ ਘਰ ਦੇ ਵਿੱਚ ਹੋਰ ਬਹੁਤ ਸਾਰਾ ਮਿੱਠਾ। ਚੱਲ ਫਿਰ ਨਹੀਂ ਖਾਊਂਗਾ, ਆਪਣੇ ਆਪ ਦੇ ਨਾਲ ਹੀ ਗੱਲਾਂ ਕਰ ਰਹੇ ਨੇ। ਡਾਕਟਰ ਨੇ ਪਰਹੇਜ਼ ਦੱਸਿਆ, ਚਲੋ ਕਰ ਲਾਂਗੇ, ਵਿਆਹਲੇ ਦਿਨ ਜੇ ਕਿਤੇ ਮੰਜੇ 'ਤੇ ਪੈ ਜਾਵੇ ਤਾਂ ਪੈ ਗਏ ਤਾਂ ਹੋਰ ਔਖੇ ਹੋਵਾਂਗੇ। ਖਾਵਾਂ ਨਾ ਖਾਵਾਂ ਉਹੜੀਆਂ ਗੱਲਾਂ ਕਰ ਰਹੇ ਨੇ, ਉੱਧਰ ਧਿਆਨ ਘੱਟ ਆ ਅਤੇ ਇੱਧਰਲੇ ਪਾਸੇ ਕੁਛ ਜ਼ਿਆਦਾ। ਖੈਰ ਉਹਨੇ ਚਿਰ ਨੂੰ ਚਾਹ ਬਣ ਕੇ ਆ ਗਈ ਅਤੇ ਅੱਗੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਲਿਆ ਕੇ ਰੱਖ ਦਿੱਤੀਆਂ ਨੇ। ਹੁਣ ਨਵਾਂ ਸਮਾਂ, ਰਿਸ਼ਤਾ, ਅਤੇ ਉਸੇ ਹਿਸਾਬ ਦੇ ਨਾਲ ਇਹ ਛਾਂ ਆ ਕੇ ਟੇਬਲ ਦੇ ਉੱਤੇ ਸੱਜ ਗਈਆਂ ਨੇ। ਪਰ ਵੇਖ ਕੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਆਇਆ। ਇਹ ਪਈਆਂ ਛਾਂ ਦੇ ਵਿੱਚ ਕੁਛ ਇੱਕ ਇੱਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਮੈਂ ਖਾ ਸਕਦਾ, ਪਰ ਫਿਰ ਮਨ ਦੇ ਵਿੱਚ ਆਉਂਦਾ ਜੇ ਲੂਣ ਵਾਲੀ ਚੀਜ਼ ਨੂੰ ਹੱਥ ਪਾਇਆ ਇਹ ਸੋਚਣ ਨਾ, ਕਈ ਲੋਕ ਵਿਚਾਰ ਵੀ ਕਰਦੇ ਨੇ। ਉਹਨੇ ਚਿਰ ਨੂੰ ਪਰਿਓਂ ਆਵਾਜ਼ ਆਈ, ਮਾਸੜ ਜੀ ਇਹ ਮਠਿਆਈਆਂ ਸ਼ੂਗਰ ਫਰੀ ਨੇ, ਤੁਸੀਂ ਇਹ ਸਾਈਡ ਦੇ ਉੱਤੇ ਪਈਆਂ ਤਿੰਨ ਮਠਿਆਈਆਂ, ਇਹਨਾਂ ਦੇ ਵਿੱਚੋਂ ਕੋਈ ਵੀ ਖਾ ਸਕਦੇ ਹੋ, ਬਿਲਕੁਲ ਚਿੰਤਾ ਨਾ ਕਰਨਾ, ਇਹ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਹੀਂ ਕਰਨਗੇ। ਮਨ ਦੇ ਵਿੱਚ ਥੋੜ੍ਹੀ ਜਿਹੀ ਤਰਵਾਸ ਹੋਈ, ਜਿੱਦਾਂ ਰੱਬ ਮੇਰੇ ਮਨ ਦੀ ਆਪੇ ਹੀ ਉਹਨਾਂ ਤੱਕ ਪਹੁੰਚਾ ਰਿਹਾ ਸੀ ਅਤੇ ਉਹ ਕਰ ਰਹੇ। ਫਿਰ ਸੋਚਦਾ ਹਾਂ ਚਾਹ ਦਾ ਘੁੱਟ ਭਰਾਂ ਜਾਂ ਨਾ ਭਰਾਂ, ਤਲਬ ਵੀ ਹੋ ਰਹੀ ਹੈ ਅਤੇ ਵਾਰ ਵਾਰ ਉਹ ਕਹੀ ਵੀ ਜਾਂਦੇ ਨੇ ਫੜੋ ਚਾਹ ਚੁੱਕੋ ਚਾਹ। ਹੁਣ ਕਵਾਂ ਤਾਂ ਕੀ ਕਵਾਂ, ਸੋਚਿਆ ਚੱਲ ਵੇਖੀ ਜਾਊਗੀ। ਰੱਬ ਦਾ ਨਾਂ ਲਿਆ, ਚਾਹ ਦਾ ਕੱਪ ਚੁੱਕਿਆ, ਬੁੱਲਾਂ ਨੂੰ ਲਾਇਆ ਅਤੇ ਕੀ, ਚਾਹ ਤਾਂ ਫਿੱਕੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਦੀ ਮੈਂ ਘਰ ਪੀਂਦਾ। ਮਨ ਹੀ ਮਨ ਸੋਚ ਰਿਹਾ ਕਿਆ ਰੱਬ ਨੇ ਚੰਗੀ ਨੇੜੇ ਹੋ ਕੇ ਸੁਣੀ, ਸਾਰੇ ਮਸਲੇ ਆਪੇ ਹੱਲ ਹੋ ਗਏ। ਥੋੜ੍ਹਾ ਚਿਰ ਬੈਠੇ ਰਹੇ, ਗੱਲਾਂ ਬਾਤਾਂ ਖੁੱਲੀਆਂ, ਸੁਭਾਅ ਬੜਾ ਵਧੀਆ ਲੱਗਾ ਸਾਰਿਆਂ ਦਾ। ਹੁਣ ਗੱਲ ਇੱਥੋਂ ਤੱਕ ਖੁੱਲ੍ਹ ਚੁੱਕੀ ਹੈ ਕਿ ਖੁੱਲ੍ਹ ਕੇ ਗੱਲਾਂ ਬਾਤਾਂ ਇੱਕ ਦੂਸਰੇ ਦੇ ਨਾਲ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਅਤੇ ਆਖਿਰਕਾਰ ਆਉਂਦੇ ਆਉਂਦੇ ਨੇ ਪੁੱਛ ਹੀ ਲਿਆ, ਤੁਸੀਂ ਚਾਹ ਵੀ ਮੈਨੂੰ ਫਿੱਕੀ ਦਿੱਤੀ ਹੈ ਅਤੇ ਮਠਿਆਈ ਵੀ ਉਹੋ ਜੀ ਜਿਹੜੀ ਮੇਰੀ ਸਿਹਤ ਨਾ ਖਰਾਬ ਕਰੇ, ਇਹ ਇੰਨਾ ਕੁਛ ਤੁਹਾਨੂੰ ਪਹਿਲਾਂ ਕਿੱਦਾਂ ਪਤਾ ਸੀ? ਕੀ ਤੁਹਾਨੂੰ ਪਤਾ ਸੀ ਕਿ ਮੇਰੀ ਸਿਹਤ ਖਰਾਬ ਚੱਲਦੀ ਹੈ? ਕਹਿਣ ਲੱਗੇ ਕੱਲ੍ਹ ਬੇਟੀ ਦੀ ਗੱਲ ਹੋਈ ਸੀ ਬੇਟੇ ਦੇ ਨਾਲ, ਅੱਜ ਕੱਲ੍ਹ ਮਾਡਰਨ ਜ਼ਮਾਨਾ ਜੀ, ਦੋਵੇਂ ਜਾਣੇ ਵਿਆਹ ਤੋਂ ਪਹਿਲਾਂ ਆਪਸ ਵਿੱਚ ਦੁੱਖ ਸੁੱਖ ਕਰ ਲੈਂਦੇ ਨੇ, ਕੋਈ ਸ਼ੋਪਿੰਗ ਦੀਆਂ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਨੇ ਅਤੇ ਉਸੇ ਦੇ ਦਰਮਿਆਨ ਕੱਲ੍ਹ ਬੇਟੀ ਦਾ ਫੋਨ ਆਇਆ ਸੀ ਕਿ ਪਾਪਾ ਦੀ ਸਿਹਤ ਕੁਛ ਇਸ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਆ ਚੀਜ਼ਾਂ ਉਹਨਾਂ ਨੂੰ ਨਾ ਦਿਓ, ਬਸ ਧੀ ਦੀਆਂ ਹਦਾਇਤਾਂ ਆ ਗਈਆਂ ਸੀ, ਫਿਰ ਆਪਾਂ ਦੇ ਵੀ ਕਿੱਦਾਂ ਸਕਦੇ ਹਾਂ। ਇਹਨਾਂ ਕਹਿ ਕੇ ਸਾਰੇ ਹੱਸਣ ਲੱਗ ਪਏ। ਰਸਤੇ ਦੇ ਵਿੱਚ ਸੋਚੀ ਜਾਂਦਾ, ਇੰਨੀ ਸਿਆਣੀ ਧੀ ਹੁਣ ਮੇਰੇ ਘਰੋਂ ਇਸ ਘਰ ਆ ਜੂਗੀ, ਮੇਰਾ ਖਿਆਲ ਕੌਣ ਰੱਖੂਗਾ। ਅਤੇ ਫਿਰ ਸੋਚਦਾ ਧੀ ਨੇ ਤਾਂ ਬਗਾਨੇ ਘਰ ਜਾਣਾ ਹੀ ਆ, ਅਤੇ ਨਾਲੇ ਇਹ ਘਰ ਮੈਨੂੰ ਬਗਾਨਾ ਵੀ ਨਹੀਂ ਲੱਗਾ। ਜਿਹੜੇ ਘਰ ਵੀ ਜਾਊਗੀ ਉਸ ਘਰ ਵੀ ਤਾਂ ਇਹਦੀ ਜ਼ਰੂਰਤ ਹੈ। ਰਾਤ ਵਿੱਚ ਪਤਾ ਨਹੀਂ ਕਿੰਨੀ ਵਾਰੀ ਇਮੋਸ਼ਨਲ ਹੋਇਆ, ਕਿੰਨੀ ਵਾਰੀ ਅੱਖਾਂ 'ਚੋਂ ਅੱਥਰੂ ਉੱਠ ਗਏ, ਕਿੰਨੀ ਵਾਰੀ ਫਖਰ ਮਹਿਸੂਸ ਹੋਇਆ। ਆਉਂਦੇ ਨਾਲ ਦੀ ਨੂੰ ਦੱਸਿਆ ਢਿੱਲੋਂ ਸਾਹਿਬ ਨੇ, ਅਤੇ ਮੋਹਾਲੀ ਸਾਹਮਣੇ ਕੰਧ 'ਤੇ ਫੋਟੋ ਵੇਖ ਕੇ ਕਹਿਣ ਲੱਗੇ, ਵੇਖ ਲਾ ਮੈਨੂੰ ਮਾਂ ਦੀ ਕਮੀ ਵੀ ਨਹੀਂ ਮਹਿਸੂਸ ਹੋਣ ਦਿੱਤੀ ਇਸ ਧੀ ਨੇ। ਇਹ ਕਰਮ ਵਾਲੀਆਂ ਕਿੰਨਾ ਖਿਆਲ ਰੱਖਦੀਆਂ ਨੇ ਆਪਣੇ ਮਾਂ ਪਿਓ ਦਾ। ਪਿਓ ਅਤੇ ਧੀ ਦਾ ਇੱਦਾਂ ਦਾ ਹੀ ਰਿਸ਼ਤਾ ਹੁੰਦਾ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ। ਧੰਨਵਾਦ ਕਰਦੇ ਹਾਂ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਇਹ ਪਿਆਰੀ ਜੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਕਰਮ ਵਾਲੇ ਨੇ ਉਹ ਘਰ ਜਿਨ੍ਹਾਂ ਦੇ ਘਰ ਧੀਆਂ ਨੇ ਅਤੇ ਜਿਨ੍ਹਾਂ ਨੇ ਲੈ ਕੇ ਆਉਣੀਆਂ ਨੇ ਉਹ ਵੀ ਕਰਮ ਵਾਲੇ। ਆਸ ਕਰਦੇ ਹਾਂ ਕਿ ਤੁਸੀਂ ਕਹਾਣੀ ਪਸੰਦ ਕੀਤੀ ਹੋਏਗੀ।
1: You are listening Australia's number one Radio Hanchi.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 25 ਸਤੰਬਰ 2026 ਸ਼ੁੱਕਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਜਾਣਦੀਆਂ ਖਬਰਾਂ ਲੈ ਕੇ ਆਏ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਪਹਿਲੀ ਮਨਭਾਗੀ ਖਬਰ ਅਫਰੀਕੀ ਮੁਲਕ ਤਨਜ਼ੇਨੀਆ ਦੇ ਨਾਲ ਜੁੜੀ ਹੋਈ, ਜਿੱਥੇ ਤਨਜ਼ੇਨੀਆ ਤੋਂ ਕਾਂਗੋ ਜਾ ਰਹੀ ਇੱਕ ਕਿਸ਼ਤੀ ਟੰਗਾਨੀਕਾ ਝੀਲ ਦੇ ਵਿੱਚ ਪਲਟ ਗਈ, ਜਿਸ ਦੇ ਚਲਦਿਆਂ ਘੱਟੋ ਘੱਟ 41 ਲੋਕਾਂ ਦੀ ਮੌਤ ਦੀ ਮਨਭਾਗੀ ਖਬਰ ਸਾਹਮਣੇ ਆ ਰਹੀ ਹੈ। ਸਥਾਨਕ ਅਧਿਕਾਰੀਆਂ ਦੀ ਤਰਫ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ। ਟੰਗਾਨੀਕਾ ਸੂਬੇ ਦੇ ਟਰਾਂਸਪੋਰਟ ਮਿਨਿਸਟਰ ਨੋਰਿਸ ਮੋਲਗੋਈ ਨੇ ਵੀ ਇਸ ਖਬਰ ਦੀ ਪੁਸ਼ਟੀ ਕੀਤੀ ਹੈ ਅਤੇ ਦੱਸਿਆ ਕਿ ਕਿਸ਼ਤੀ ਦੇ ਵਿੱਚ ਕਰੀਬ 100 ਲੋਕ ਸਵਾਰ ਸੀ ਔਰ ਭਾਰੀ ਸਮਾਨ ਲੱਦਿਆ ਹੋਇਆ ਸੀ। ਇਹ ਵੀ ਦੱਸਿਆ ਕਿ 49 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ 41 ਦੀ ਮੌਤ ਹੋਈ ਅਤੇ ਬਾਕੀ ਦੇ ਬਚੇ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮੰਤਰੀ ਨੇ ਦੱਸਿਆ ਕਿ ਕਿਸ਼ਤੀ ਤਨਜ਼ੇਨੀਆ ਦੇ ਕਿਗੋਮਾ ਤੋਂ ਕਾਂਗੋ ਦੇ ਟੰਗਾਨੀਕਾ ਸੂਬੇ ਦੇ ਵਿੱਚ ਜਾ ਰਹੀ ਸੀ, ਜਦੋਂ ਕਿ ਟੰਗਾਨੀਕਾ ਝੀਲ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਦੱਸੀ ਜਾਂਦੀ ਹੈ ਔਰ ਡੂੰਘਾਈ ਦੇ ਪੱਖੋਂ ਦੁਨੀਆ ਦੀ ਦੂਜੀ ਸਭ ਤੋਂ ਡੂੰਘੀ ਝੀਲ ਵੀ ਹੈ। ਇਸ ਤੋਂ ਵੱਧ ਡੂੰਘੀ ਸਿਰਫ ਰੂਸ ਦੀ ਬੈਕਾਲ ਝੀਲ ਹੈ, ਪਰ ਵੀਰਵਾਰ ਦੇ ਦਿਨ ਵਾਪਰੇ ਇਸ ਹਾਦਸੇ ਦਾ ਤੁਰੰਤ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਇਹੀ ਪਤਾ ਚੱਲ ਰਿਹਾ ਹੈ ਕਿ ਕਿਸ਼ਤੀ ਓਵਰਲੋਡ ਹੋ ਕੇ ਚੱਲ ਰਹੀ ਸੀ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਲੰਘੀ ਕੱਲ੍ਹ ਹੋਈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਦੇ ਚਰਚਾਵਾਂ ਦੁਨੀਆ ਭਰ ਦੀਆਂ ਅਖਬਾਰਾਂ ਟੀਵੀ ਚੈਨਲਾਂ ਦੇ ਉੱਤੇ ਨੇ। ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਟਰੰਪ ਨੇ ਜ਼ੀ ਜਿਨਪਿੰਗ ਦਾ ਜਿਸ ਤਰੀਕੇ ਦੇ ਨਾਲ ਸਵਾਗਤ ਕੀਤਾ, ਵਾਸ਼ਿੰਗਟਨ 'ਚ ਜਿਸ ਤਰੀਕੇ ਦੇ ਨਾਲ ਦਾਵਤ ਦਿੱਤੀ, ਉਹ ਸਾਰੀਆਂ ਖਬਰਾਂ ਤਾਂ ਹੈਗੀਆਂ ਹੀ ਨੇ, ਪਰ ਇਸ ਤੋਂ ਇਲਾਵਾ ਦੋਹਾਂ ਦੇ ਦਰਮਿਆਨ ਜਿਹੜੀ ਮੀਟਿੰਗ ਹੋਈ ਹੈ, ਵੈਸੇ ਜਿਸ ਵਕਤ ਖਬਰਾਂ ਦੀਆਂ ਲਾਈਵ ਸਾਂਝਾਂ ਪਾ ਰਹੇ ਹਾਂ, ਅਮਰੀਕਾ ਦੇ ਵਿੱਚ ਇਹ ਮੀਟਿੰਗ ਮੁੱਕ ਚੁੱਕੀ ਹੈ। ਚਰਚਾ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਵਪਾਰ, ਤਕਨਾਲੋਜੀ, ਤਾਈਵਾਨ ਸਣੇ ਦੁਨੀਆ ਭਰ ਦੇ ਵਿੱਚ ਫੌਜਾਂ ਦੇ ਅੰਦਰ ਸੰਚਾਰ ਦੇ ਮਾਧਿਅਮਾਂ ਦੇ ਕਿਹੜੇ ਇਸਤੇਮਾਲ ਕੀਤੇ ਜਾਣ, ਇਹਨਾਂ ਮੁੱਦਿਆਂ ਨੂੰ ਲੈ ਕੇ ਚਰਚਾਵਾਂ ਹੋਈਆਂ। ਟਰੰਪ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਚੀਨ ਨੇ ਸੈਕਿੰਡ ਵਰਲਡ ਵਾਰ ਦੇ ਦਰਮਿਆਨ ਰਲ ਕੇ ਕੰਮ ਕੀਤਾ ਸੀ, ਹੁਣ ਉਸੇ ਤਰੀਕੇ ਦੇ ਨਾਲ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਇਕੱਠਿਆਂ ਕੰਮ ਕਰਨਾ ਚਾਹੀਦਾ। ਇਸ ਦਰਮਿਆਨ ਜ਼ੀ ਜਿਨਪਿੰਗ ਨੇ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਦਰਮਿਆਨ ਦੋਸਤੀ ਨੂੰ ਅੱਗੇ ਵਧਾਉਣ ਦੇ ਲਈ ਹੀ ਅਮਰੀਕਾ ਆਏ ਨੇ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਕੱਠੇ ਚੱਲਣ ਤਾਂ ਹੀ ਇੱਥੇ ਦੁਨੀਆ ਦੀ ਬਿਹਤਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਦਰਮਿਆਨ ਰੇਸ ਨਹੀਂ ਹੋਣੀ ਚਾਹੀਦੀ, ਰੈਸਲਿੰਗ ਨਹੀਂ ਹੋਣੀ ਚਾਹੀਦੀ, ਬਲਕਿ ਰੇਸ ਹੋਵੇ ਤਾਂ ਠੀਕ ਹੈ, ਯਾਨੀ ਕਿ ਇੱਕ ਕਿਸਮ ਦਾ ਮੁਕਾਬਲਾ ਦੁਨੀਆ ਭਰ ਦੇ ਲਈ ਠੀਕ ਹੈ। ਚੀਨੀ ਰਾਸ਼ਟਰਪਤੀ ਨੇ ਦੋਵਾਂ ਦੇਸ਼ਾਂ ਦੇ ਵਿਚਕਾਰ ਸੰਭਾਵੀ ਟਕਰਾਅ ਸੰਬੰਧੀ ਜਿਹੜੀ ਥੂਸੀਸਾਈਡਸ ਟ੍ਰੈਪ ਕਿਹਾ ਜਾ ਰਿਹਾ, ਉਸ ਦਾ ਵੀ ਜ਼ਿਕਰ ਕੀਤਾ। ਇਹ ਸਿਧਾਂਤ ਸੁਝਾਅ ਦਿੰਦਾ ਹੈ ਕਿ ਇੱਕ ਉੱਭਰਦੀ ਹੋਈ ਤਾਕਤ ਅਤੇ ਇੱਕ ਸਥਾਪਿਤ ਤਾਕਤ ਦੇ ਵਿਚਕਾਰ ਵਾਧਾ ਤਣਾਅ ਵਿਸ਼ਵ ਯੁੱਧ ਦਾ ਕਾਰਨ ਬਣ ਸਕਦਾ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਚੀਨ ਅਤੇ ਅਮਰੀਕਾ ਨੂੰ ਟਕਰਾਅ ਅਤੇ ਵਿਵਾਦ ਦੀ ਕੋਸ਼ਿਸ਼ ਤੋਂ ਬਚਣਾ ਚਾਹੀਦਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਅਕਸਰ ਹੁਣ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ, ਉਸ ਨੂੰ ਸੁਪਰ ਇੰਟੈਲੀਜੈਂਸ ਸ਼ਬਦ ਕਹਿ ਕੇ ਸੰਬੋਧਨ ਕਰਨ ਲੱਗ ਪਏ ਨੇ, ਜਦੋਂ ਤੋਂ ਦੁਨੀਆ ਦੇ 22 ਦੇਸ਼ਾਂ ਨੇ ਅਮਰੀਕਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਖਿਲਾਫ ਇੱਕ ਮੋਰਚਾ ਖੋਲ੍ਹਿਆ ਹੈ। ਉਧਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮ ਨੂੰ ਪ੍ਰਭਾਵਿਤ ਕਰਨ ਦੇ ਨੇਤਨਯਾਹੂ ਦੇ ਦੋਸ਼ਾਂ ਨੂੰ ਕਤਰ ਨੇ ਖਾਰਜ ਕਰ ਦਿੱਤਾ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜੇਦ ਅਲ ਅੰਸਾਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਲਿਖਿਆ, ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੰਬੋਧਨ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਤਰਫ ਤੋਂ ਲਗਾਏ ਗਏ ਉਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਖਾਰਜ ਕਰਦੇ ਹਾਂ, ਜਿਨ੍ਹਾਂ ਦੇ ਵਿੱਚ ਉਹਨਾਂ ਕਿਹਾ ਸੀ ਕਿ ਕਤਰ ਇਜ਼ਰਾਈਲ ਦੇ ਖਿਲਾਫ ਰੈਫਰੈਂਡਮਸ ਨੂੰ ਪ੍ਰਭਾਵਿਤ ਕਰਨ ਦੀ ਮੁਹਿੰਮ ਚਲਾ ਰਿਹਾ। ਕਤਰ ਦੇ ਖਿਲਾਫ ਜਾਰੀ ਇਹ ਬਿਆਨਬਾਜ਼ੀ ਕਬਜ਼ੇ ਵਾਲੇ ਫਲਸਤੀਨੀ ਖੇਤਰਾਂ ਦੇ ਵਿੱਚ ਉਹਨਾਂ ਦੀ ਸਰਕਾਰ ਦੇ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਗੰਭੀਰ ਮਨੁੱਖੀ ਨਤੀਜਿਆਂ ਦੇ ਖਿਲਾਫ ਧਿਆਨ ਭਟਕਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ। ਮਾਜੇਦ ਅਲ ਅੰਸਾਰੀ ਨੇ ਇਹ ਵੀ ਲਿਖਿਆ ਕਿ ਜੇਕਰ ਨੇਤਨਯਾਹੂ ਅਤੇ ਇਜ਼ਰਾਈਲ ਦੇ ਦੂਸਰੇ ਕੱਟੜਪੰਥੀ ਨੇਤਾ, ਜਿਨ੍ਹਾਂ ਨੇ ਤੇਜ਼ੀ ਦੇ ਨਾਲ ਖਾਲੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਉਹ ਚਾਹੁੰਦੇ ਨੇ ਕਿ ਦੁਨੀਆ ਇਜ਼ਰਾਈਲ ਨੂੰ ਅਲੱਗ ਨਜ਼ਰੀਏ ਦੇ ਨਾਲ ਦੇਖੇ, ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨਾ ਹੋਵੇਗਾ, ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਨ ਤੋਂ ਰੋਕਣਾ ਹੋਵੇਗਾ। ਉਹਨਾਂ ਇਹ ਵੀ ਲਿਖਿਆ ਕਿ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਨੂੰ ਜਵਾਬ ਦੀ ਤੈਅ ਕਰ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਉਹਨਾਂ ਨੂੰ ਚੁਣਿਆ, ਨਾ ਕਿ ਇਜ਼ਰਾਈਲ ਦੀ ਵਿਗੜਦੀ ਦੁਨੀਆ ਭਰ ਦੇ ਵਿੱਚ ਸਾਖ ਦੇ ਲਈ ਕਿਸੇ ਨੂੰ ਬਲੀ ਦਾ ਬੱਕਰਾ ਬਣਾ ਕੇ ਕੋਸ਼ਿਸ਼ ਕੀਤੀ ਜਾਵੇ। ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਬਾਂਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੇ ਵੀ ਨਿਊਯਾਰਕ ਦੇ ਵਿੱਚ UNGA ਦੇ ਦੌਰਾਨ ਬੈਠਕ ਕੀਤੀ, ਮੁੱਦਿਆਂ ਦੇ ਉੱਤੇ ਚਰਚਾ ਕੀਤੀ। ਸ਼ਾਹਬਾਜ਼ ਸ਼ਰੀਫ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਪ੍ਰਧਾਨ ਮੰਤਰੀ ਰਹਿਮਾਨ
ਤੇ ਮੈਂ ਵਪਾਰ, ਨਿਵੇਸ਼, ਸਿੱਖਿਆ, ਸੈਰ ਸਪਾਟਾ ਤੇ ਦੋਹਾਂ ਦੇਸ਼ਾਂ ਦੇ ਦਰਮਿਆਨ ਆਪਸੀ ਸੰਬੰਧਾਂ ਨੂੰ ਹੋਰ ਗਹਿਰਾ ਕਰਨ ਦੇ ਉੱਤੇ ਸਹਿਮਤੀ ਜਤਾਈ ਹੈ। ਨਾਲ ਹੀ ਖੇਤਰੀ ਤੇ ਵਿਸ਼ਵ ਭਰ ਦੇ ਮੁੱਦਿਆਂ ਦੇ ਉੱਤੇ ਦਵੱਲੇ ਪਲੈਟਫਾਰਮਸ ਦਾ ਇਸਤੇਮਾਲ ਜਾਰੀ ਰੱਖਣ ਦੇ ਉੱਤੇ ਵੀ ਗੱਲਬਾਤ ਕੀਤੀ ਹੈ। ਵੈਸੇ ਯੂਨਾਈਟਿਡ ਨੇਸ਼ਨ ਦੀ ਇਹ ਸਟੇਜ ਹੈ, ਇਸ ਵਕਤ ਦੁਨੀਆ ਭਰ ਦੇ ਨੇਤਾਵਾਂ ਨੂੰ ਆਪੋ ਆਪਣਾ ਤਰੀਕਾ ਔਰ ਆਪੋ ਆਪਣਾ ਜਿਹੜਾ ਪ੍ਰੋਪੇਗੰਡਾ ਉਹ ਜਤਾਉਣ ਦਾ ਇੱਕ ਮੰਚ ਮਿਲਿਆ ਔਰ ਇਸ ਦਰਮਿਆਨ ਹਰ ਦੇਸ਼ ਦਾ ਨੇਤਾ ਇਹ ਕਰ ਵੀ ਰਿਹਾ। ਹਾਲਾਂਕਿ ਭਾਰਤ ਦੀ ਗੈਰ ਹਾਜ਼ਰੀ ਇਸ ਮੰਚ ਦੇ ਵਿੱਚੋਂ ਜ਼ਰੂਰ ਸਭ ਨੂੰ ਕਟਕ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਵਿੱਚ ਕੋਈ ਖਾਸ ਰੁਝੇਵੇਂ ਨਾ ਹੋਣ ਦੇ ਬਾਵਜੂਦ ਅਮਰੀਕਾ ਜਾਣ ਤੋਂ ਗੁਰੇਜ਼ ਕਰਦੇ ਰਹੇ, ਇਸ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉੱਧਰ ਨੇਪਾਲ ਦੇ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਤਾਂ ਘੱਟੋ ਘੱਟ ਭਾਰਤ ਦਾ ਜ਼ਿਕਰ ਕੀਤਾ ਪਰ ਭਾਰਤ ਦੇ ਨਾਲ ਨੇਪਾਲ ਦੀ ਭਾਸ਼ਾ ਦੇ ਵਿੱਚ ਚੀਨ ਦਾ ਜ਼ਿਕਰ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਦੇ ਦਰਮਿਆਨ ਨੇਪਾਲ ਦੇ ਵਿੱਚ ਆਈਆਂ ਹੜ੍ਹਾਂ ਦੀ ਮਦਦ ਦੇ ਲਈ ਭਾਰਤ ਅਤੇ ਚੀਨ ਨੇ ਖਾਸ ਕੋਸ਼ਿਸ਼ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੰਮੇਲਨ ਦੇ ਵਿੱਚ ਬੋਲਦਿਆਂ ਹੋਇਆਂ ਪ੍ਰਧਾਨ ਮੰਤਰੀ ਬਾਲਨ ਸ਼ਾਹ ਨੇ ਕਿਹਾ ਕਿ ਸਾਡਾ ਪ੍ਰਸਤਾਵ ਤਾਂ ਇਹੀ ਹੈ ਕਿ ਨੇਪਾਲ ਭਾਰਤ ਅਤੇ ਚੀਨ ਦੀ ਅਗਵਾਈ ਦੇ ਵਿੱਚ ਜਿਹੜਾ ਹਿਮਾਲਿਅਨ ਰੇਂਜ ਦੇ ਅੰਦਰ ਵਾਤਾਵਰਣ ਦਾ ਵਿਗਾੜ ਪੈਦਾ ਹੋ ਰਿਹਾ ਉਸ ਨੂੰ ਰੋਕਣ ਦੇ ਲਈ ਇੱਕ ਤੰਤਰ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤੰਤਰ ਦੇ ਜ਼ਰੀਏ ਅਸੀਂ ਸੈਟੇਲਾਈਟ ਡੇਟਾ ਅਤੇ ਆਪਣੀਆਂ ਕਾਬਲੀਅਤ ਦੇ ਜ਼ਰੀਏ ਸਮਝ ਸਕੀਏ ਕਿ ਖਤਰਨਾਕ ਗਲੇਸ਼ੀਅਰ ਝੀਲਾਂ ਦੀ ਨਿਗਰਾਨੀ ਕਿਵੇਂ ਕਰਨੀ ਹੈ, ਸਾਂਝੇ ਤੌਰ ਦੇ ਉੱਤੇ ਜਿਹੜੇ ਅਲਰਟ ਸਿਸਟਮ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਿਵੇਂ ਕਰਨਾ। ਬਾਲਨ ਸ਼ਾਹ ਨੇ ਕਿਹਾ ਕਿ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਤਾਂ ਸਾਨੂੰ ਸਰਹੱਦਾਂ ਹੱਦਾਂ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ। ਉਹਨਾਂ ਸੁਝਾਅ ਦਿੱਤਾ ਕਿ ਹਿਮਾਲਿਆ ਅਲੱਗ ਅਲੱਗ ਪੱਧਰ 'ਤੇ ਬਿਖਰੀਆਂ ਹੋਈਆਂ ਸੂਚਨਾਵਾਂ ਦੀ ਬਜਾਏ ਕੌਮਾਂਤਰੀ ਸਹਿਯੋਗ ਦੀ ਪ੍ਰਯੋਗਸ਼ਾਲਾ ਨਾ ਬਣੇ। ਨੇਪਾਲ ਦੇ ਵਿੱਚ ਪਿਛਲੇ ਮਹੀਨੇ ਆਈ ਹੜ੍ਹਾਂ ਦੇ ਵਿੱਚ 1500 ਲੋਕਾਂ ਦੀ ਮੌਤ ਹੋ ਗਈ ਸੀ। ਉਧਰ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਕਾਂਗਰਸ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਵਿਰੋਧੀ ਧਿਰਾਂ ਦੇ ਉੱਤੇ ਨਿਸ਼ਾਨਾ ਸਾਧਿਆ। ਦੀਪਕੇ ਨੇ ਲਿਖਿਆ ਹੈ ਕਿ ਵਿਰੋਧੀ ਧਿਰਾਂ ਦੇ ਲਈ ਹਾਂ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ, ਪਰ ਜਦੋਂ ਧਾਂਦਲੀਆਂ ਵਾਲੇ ਚੋਣਾਂ ਦੇ ਵਿੱਚ ਤੁਸੀਂ ਲਗਾਤਾਰ ਹਿੱਸਾ ਲੈਂਦੇ ਹੋ ਤਾਂ ਤੁਸੀਂ ਇਹਨਾਂ ਚੋਣਾਂ ਨੂੰ ਹੋਰ ਵੈਲਿਡ ਬਣਾ ਦਿੰਦੇ ਹੋ। ਇਹ ਭੜਕਾਊ ਜਿਹੜੀ ਰਾਜਨੀਤੀ ਹੈ ਜਾਂ ਭਰਮ ਪੈਦਾ ਕਰਨ ਵਾਲੀ ਰਾਜਨੀਤੀ ਹੈ, ਇਹ ਖਤਮ ਹੋਣੀ ਚਾਹੀਦੀ ਹੈ। ਚੋਣਾਂ ਸੁਤੰਤਰ ਅਤੇ ਨਿਰਪੱਖ ਦੋਵੇਂ ਤਰੀਕੇ ਦੇ ਨਾਲ ਹੋਣੀਆਂ ਚਾਹੀਦੀਆਂ। ਉਹਨਾਂ ਕਿਹਾ ਕਿ ਹੋ ਸਕਦਾ ਕਿ ਤੁਸੀਂ ਚੋਣਾਂ ਲੜਦੇ ਰਹੋ ਪਰ ਸਾਨੂੰ ਡਰ ਇਹ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ ਕਿਉਂਕਿ ਤੁਹਾਡੀ ਹੋਂਦ ਖਤਮ ਹੋ ਜਾਏਗੀ। ਜਦੋਂ ਵੋਟਾਂ ਚੋਰੀ ਹੋ ਰਹੀਆਂ ਹੋਣ, ਵਿਧਾਇਕ ਪਾਸਾ ਪਲਟ ਰਹੇ ਹੋਣ, ਪਾਰਟੀਆਂ ਦੇ ਵਿੱਚ ਫੁੱਟ ਪਾਈ ਜਾ ਰਹੀ ਹੋਵੇ ਤਾਂ ਇਸ ਤਰੀਕੇ ਦੇ ਨਾਲ ਤੁਹਾਨੂੰ ਰਾਜਨੀਤੀ ਦਾ ਦੂਸਰਾ ਤਰੀਕਾ ਦਿਖਾਉਣਾ ਚਾਹੀਦਾ। ਸਿਆਸੀ ਹੋਂਦ ਖਤਮ ਨਾ ਹੋ ਜਾਵੇ ਇਸ ਡਰ ਤੋਂ ਦੂਰ ਜਾਣਾ ਚਾਹੀਦਾ। ਬਸ ਤੁਸੀਂ ਐਸੀ ਵਿਵਸਥਾ ਦੇ ਵਿੱਚ ਬਣੇ ਹੋਏ ਹੋ ਜਿੱਥੇ ਚੋਣਾਂ ਦੀ ਧਾਂਦਲੀ ਦੀ ਗੱਲ ਤਾਂ ਹੋ ਸਕਦੀ ਹੈ, ਚੋਣਾਂ ਤੁਹਾਡੇ ਲਈ ਮਹੱਤਵਪੂਰਨ ਵੀ ਨੇ, ਪਰ ਬਾਕੀ ਥਾਵਾਂ ਦੇ ਉੱਤੇ ਚੁੱਪ ਹੋ ਜਾਂਦੇ ਹੋ। ਅਸਲ ਦੇ ਵਿੱਚ ਲੰਘੀ ਕੱਲ੍ਹ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਦੀ ਤਰਫ ਤੋਂ ਇਸੇ ਸਵਾਲ ਦੇ ਜਵਾਬ ਦੇ ਉੱਤੇ ਪਾਸਾ ਪਲਟਿਆ ਗਿਆ। ਜਦੋਂ ਰਾਹੁਲ ਗਾਂਧੀ ਨੇ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਦੀ ਤਰਫ ਤੋਂ ਉਹਨਾਂ ਤੋਂ ਸਵਾਲ ਵੀ ਪੁੱਛਿਆ ਗਿਆ ਕਿ ਜੇਕਰ ਚੋਣਾਂ ਦੇ ਵਿੱਚ ਧਾਂਦਲੀਆਂ ਹੋ ਰਹੀਆਂ ਨੇ ਤਾਂ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਕਾਂਗਰਸ ਦੀ ਅਗਲੀਆਂ ਚੋਣਾਂ ਦੇ ਵਿੱਚ ਰਣਨੀਤੀ ਕੀ ਰਹੇਗੀ। ਹਾਲਾਂਕਿ ਰਾਹੁਲ ਗਾਂਧੀ ਨੇ ਇਹ ਨਹੀਂ ਕਿਹਾ ਕਿ ਉਹ ਚੋਣਾਂ ਦੇ ਵਿੱਚ ਹਿੱਸਾ ਨਹੀਂ ਲੈਣਗੇ, ਪਰ ਉਹ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਜ਼ਰੂਰ ਕਰਦੇ ਰਹੇ। ਕਾਂਗਰਸ ਨੇਤਾ ਪੂਰੇ ਦੇਸ਼ ਦੇ ਵਿੱਚ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਦਫ਼ਤਰਾਂ ਦੇ ਉੱਤੇ ਮਾਰਚ ਕੱਢਣਗੇ। ਪਾਰਟੀ ਨੇ ਗਿਆਨੇਸ਼ ਕੁਮਾਰ ਦੇ ਲਈ ਸਾਰੇ ਫੈਸਲਿਆਂ ਅਤੇ ਵੋਟਰ ਲਿਸਟਾਂ ਦੇ ਵਿੱਚ ਬਦਲਾਵਾਂ ਦੀ ਇੱਕ ਸੁਤੰਤਰ ਸਮੀਖਿਆ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਦਰਮਿਆਨ ਲਗਾਤਾਰ ਇਹ ਗੱਲਬਾਤ ਚੱਲ ਰਹੀ ਹੈ ਕਿ ਗਿਆਨੇਸ਼ ਕੁਮਾਰ ਦਾ ਅਸਤੀਫਾ ਕੀਤਾ ਜਾਣਾ ਚਾਹੀਦਾ ਔਰ ਅੱਜ ਦੇ ਦਿਨ ਕਾਂਗਰਸ ਦੀ ਤਰਫ ਤੋਂ ਦੇਸ਼ ਭਰ ਦੇ ਵਿੱਚ ਇਸ ਕਿਸਮ ਦੇ ਰੋਸ ਮੁਜ਼ਾਹਰੇ ਕੀਤੇ ਜਾਣਗੇ। ਰੋਸ ਮੁਜ਼ਾਹਰਿਆਂ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਹੈ, UPI ਲੈਣ ਦੇਣ ਦੇ ਉੱਤੇ ਪ੍ਰਸਤਾਵਤ ਜਿਹੜੀ ਵਪਾਰੀ ਛੋੜਦਾਰ ਹੈ ਯਾਨੀ MDR ਹੈ ਉਸ ਦੇ ਵਿਰੁੱਧ ਦੇਸ਼ ਭਰ ਦੇ ਵਪਾਰਕ ਸੰਗਠਨਾਂ ਦੀ ਤਰਫ ਤੋਂ ਵਿਰੋਧ ਤੇਜ਼ ਹੋ ਗਏ ਨੇ। ਫੈਡਰੇਸ਼ਨ ਆਫ ਆਲ ਇੰਡੀਆ ਵਪਾਰ ਮੰਡਲ ਯਾਨੀ FAIVM ਅਤੇ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ ਸਣੇ ਕਈ ਸਾਰੀਆਂ ਵਪਾਰਕ ਜਥੇਬੰਦੀਆਂ ਨੇ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ਦੇ ਉੱਤੇ ਨੋ UPI ਦਿਵਸ ਦਾ ਐਲਾਨ ਕੀਤਾ ਹੈ। ਯਾਨੀ UPI ਦੇ ਰਾਹੀਂ ਭੁਗਤਾਨ ਨਹੀਂ ਕੀਤੇ ਜਾਣਗੇ, ਸਿਰਫ ਨਗਦੀ ਦੇ ਲਈ ਹੀ ਗ੍ਰਾਹਕਾਂ ਨੂੰ ਉਤਸ਼ਾਹਿਤ ਕੀਤਾ ਜਾਏਗਾ ਜਾਂ ਫਿਰ ਕਾਰਡ ਦੇ ਨਾਲ ਭੁਗਤਾਨ ਦੇ ਵਿਕਲਪ ਜਿਹੜੇ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕਦਾ। ਮਹਾਰਾਸ਼ਟਰ ਚੈਂਬਰ ਆਫ ਕਮਰਸ, ਇੰਡਸਟਰੀ ਐਗਰੀਕਲਚਰ ਐਸੋਸੀਏਸ਼ਨ, ਆਲ ਇੰਡੀਆ ਕੰਜ਼ਿਊਮਰ ਪ੍ਰੋਡਕਟਸ ਡਿਸਟ੍ਰੀਬਿਊਟਰ ਫੈਡਰੇਸ਼ਨ ਅਤੇ ਆਲ ਇੰਡੀਆ ਐਡੀਬਲ ਆਇਲ ਟ੍ਰੇਡਰਸ ਫੈਡਰੇਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ 2 ਅਕਤੂਬਰ ਦੀ ਇਸ ਸਾਂਝੀ ਬਾਈਕਾਟ ਦੇ ਵਿੱਚ ਸ਼ਾਮਲ ਹੋਣ ਦਾ
ਸੱਦਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ 500 ਦੇ ਕਰੀਬ ਵਪਾਰਕ ਸੰਗਠਨ ਭਾਰਤ ਭਰ ਦੇ ਵਿੱਚ ਸਰਕਾਰ ਦੇ ਇਸ ਪ੍ਰਸਤਾਵਿਤ ਫੈਸਲੇ ਦੇ ਖਿਲਾਫ ਆਪਣਾ ਇਤਰਾਜ਼ ਦਰਜ ਕਰਵਾਉਣਗੇ। ਇਸ ਤੋਂ ਪਹਿਲਾਂ ਵੀ 23 ਸਤੰਬਰ ਨੂੰ 125 ਵਪਾਰਕ ਸੰਗਠਨਾਂ ਨੇ ਮੱਧ ਪ੍ਰਦੇਸ਼ ਦੇ ਵੱਡੇ ਸ਼ਹਿਰਾਂ ਇੰਦੌਰ, ਜਬਲਪੁਰ, ਗਵਾਲੀਅਰ ਦੇ ਵਿੱਚ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। ਨੋ ਯੂ ਪੀ ਆਈ ਡੇ ਮਨਾਇਆ ਗਿਆ ਸੀ। ਮਹਾਰਾਸ਼ਟਰ ਦੇ ਵਿੱਚ ਵੀ ਚੈਂਬਰ ਆਫ ਕਮਰਸ, ਇਸ ਤੋਂ ਇਲਾਵਾ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਵਰਗੇ ਕਈ ਸੰਗਠਨਾਂ ਨੇ ਇਸ ਕਿਸਮ ਦੇ ਪ੍ਰਦਰਸ਼ਨ ਕੀਤੇ ਸੀ। NPCI ਦੇ ਨਵੇਂ ਢਾਂਚੇ ਦੇ ਤਹਿਤ ਆਉਂਦੀ 15 ਅਕਤੂਬਰ 2026 ਤੋਂ 2000 ਰੁਪਏ ਤੋਂ ਵੀ ਵੱਧ ਦੇ ਵਿਅਕਤੀਗਤ ਤੋਂ ਵਪਾਰੀ ਤੇ ਵਪਾਰੀ ਤੋਂ ਵਿਅਕਤੀ ਤੱਕ ਦੇ ਜਿਹੜੇ P2M ਜਿਨ੍ਹਾਂ ਨੂੰ UPI ਲੈਣ ਦੇਣ ਕਹਿ ਲਿਆ ਜਾਂਦਾ, ਉਹਨਾਂ ਦੇ ਉੱਤੇ 0.4% MDR ਲਾਗੂ ਕਰਨ ਦਾ ਪ੍ਰਸਤਾਵ ਸਰਕਾਰ ਨੇ ਦਿੱਤਾ ਸੀ। ਪ੍ਰਤੀ ਲੈਣ ਦੇਣ ਦੀ ਵੱਧ ਤੋਂ ਵੱਧ 300 ਰੁਪਏ ਦੀ ਗੱਲ ਵੀ ਰੱਖੀ ਗਈ ਸੀ। ਯਾਨੀ ਕਿ ਜਦੋਂ ਕੋਈ ਵਿਅਕਤੀ ਕਿਸੇ ਵਪਾਰੀ ਨੂੰ ਭੁਗਤਾਨ ਕਰੇਗਾ ਤਾਂ ਉਸ ਵਪਾਰੀ ਨੂੰ 300 ਰੁਪਏ ਤੱਕ ਦਾ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਦੇਣਾ ਹੋਏਗਾ। ਪਰ ਇਹ ਇੱਕ ਮੁਸ਼ਤ ਰਕਮ ਦੇ ਉੱਤੇ ਹੈ। ਸਰਕਾਰ ਨੇ ਇਹ ਵੀ ਕਿਹਾ ਕਿ 2000 ਰੁਪਏ ਜਾਂ ਇਸ ਤੋਂ ਘੱਟ ਦੀ ਰਕਮ ਦੇ ਉੱਤੇ ਕੋਈ ਵੀ ਟੈਕਸ ਜਿਹੜਾ UPI ਦੇ ਨਾਮ ਦੇ ਉੱਤੇ ਵਪਾਰੀਆਂ ਨੂੰ ਦੇਣ ਦੀ ਲੋੜ ਨਹੀਂ ਹੋਏਗੀ। ਉਧਰ ਸੁਪਰੀਮ ਕੋਰਟ ਨੇ ਲੰਘੀ ਕੱਲ੍ਹ ਕਰਨਾਟਕ ਸਰਕਾਰ ਤੋਂ ਤਮਿਲਨਾਡੂ ਦੀ ਉਸ ਅਪੀਲ ਦੇ ਉੱਤੇ ਜਵਾਬ ਮੰਗਿਆ ਜਿਸ ਦੇ ਵਿੱਚ ਜਲ ਸਪਲਾਈ ਦੀ ਕਮੀ ਦਾ ਹਵਾਲਾ ਦਿੰਦੇ ਹੋਏ ਕਾਵੇਰੀ ਨਦੀ ਤੋਂ ਉਸਦੇ ਹਿੱਸੇ ਦਾ ਪਾਣੀ ਛੱਡਣ ਦੀ ਮੰਗ ਕੀਤੀ ਗਈ ਹੈ। ਤਮਿਲਨਾਡੂ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਹੈ ਕਿ ਪਾਣੀ ਦੀ ਕਮੀ ਦੇ ਕਾਰਨ ਉਹਨਾਂ ਦੀ ਸਾਉਣੀ ਦੀ ਫਸਲ ਪਹਿਲਾਂ ਹੀ ਬਰਬਾਦ ਹੋ ਚੁੱਕੀ ਹੈ। ਉੱਥੇ ਕਰਨਾਟਕ ਸਰਕਾਰ ਨੇ ਕਿਹਾ ਹੈ ਕਿ ਉਹ ਭਿਆਨਕ ਸੋਕੇ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ। ਦੱਸ ਦਈਏ ਕਿ ਮਾਮਲਾ ਜਸਟਿਸ ਵਿਕਰਮਨਾਥ, ਜਸਟਿਸ ਔਗਸਟਿਨ, ਜਾਰਜ ਮਸੀਹ ਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਦੇ ਸਾਹਮਣੇ ਸੁਣਵਾਈ ਦੇ ਲਈ ਆਇਆ। ਮਾਮਲੇ ਦੇ ਸੰਬੰਧ ਦੇ ਵਿੱਚ ਤਮਿਲਨਾਡੂ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਕਾਵੇਰੀ ਜਲ ਪ੍ਰਬੰਧਨ ਅਥਾਰਟੀ ਯਾਨੀ CDCWMA ਨੂੰ ਪਾਣੀ ਦੀ ਕਮੀ ਨੂੰ ਪੂਰਾ ਕਰਨ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਨੇ। ਇਸ ਦੇ ਨਾਲ ਹੀ ਅਦਾਲਤ ਨੇ ਕਰਨਾਟਕ ਨੂੰ ਇਹ ਵੀ ਕਿਹਾ ਹੈ ਕਿ ਤਮਿਲਨਾਡੂ ਦੀ ਅਪੀਲ ਦੇ ਉੱਤੇ 1 ਹਫ਼ਤੇ ਦੇ ਅੰਦਰ ਜਵਾਬ ਤਲਬ ਕਰੇ। ਇਸ ਤੋਂ ਬਾਅਦ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਅਗਲੀ ਤਾਰੀਖ 12 ਅਕਤੂਬਰ ਤੱਕ ਤੈਅ ਕਰ ਦਿੱਤੀ ਹੈ। ਉਧਰ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਕਿਹਾ ਹੈ ਕਿ ਗਰੁੱਪ 2035 ਤੱਕ ਪੱਛਮ ਬੰਗਾਲ ਦੇ ਵਿੱਚ 1,00,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗਾ। ਗੌਤਮ ਅਡਾਨੀ ਨੇ ਕੋਲਕਾਤਾ ਦੇ ਨੇੜੇ ਸਥਿਤ ਨਿਊ ਟਾਊਨ ਖੇਤਰ ਦੇ ਵਿੱਚ 2000 ਬਿਸਤਰਿਆਂ ਵਾਲੇ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਇਸ ਸਮਾਗਮ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਵੀ ਮੌਜੂਦ ਸੀ। ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ ਵੱਖ ਮੈਡੀਕਲ ਸਹੂਲਤਾਂ ਦੇ ਤਹਿਤ ਅਡਾਨੀ ਆਰੋਗਿਆ ਮੰਦਰ ਤੇ 4,000 ਕਰੋੜ ਰੁਪਏ ਦੇ ਉੱਤੇ ਖਰਚ ਕਰਕੇ ਇੱਕ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਜਾਏਗਾ। ਇਸ ਪ੍ਰੋਜੈਕਟ ਦੇ ਨਾਲ 10,000 ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਉਦਯੋਗਪਤੀ ਨੇ ਵੀ ਕਿਹਾ ਕਿ ਵੈਸਟ ਬੰਗਾਲ ਦੇ ਵਿੱਚ ਅਡਾਨੀ ਗਰੁੱਪ ਦਾ ਨਿਵੇਸ਼ ਬੰਦਰਗਾਹਾਂ ਤੋਂ ਲੈ ਕੇ ਲੌਜਿਸਟਿਕਸ, ਬਿਜਲੀ, ਸੜਕਾਂ ਦੇ ਨਿਰਮਾਣ ਤੋਂ ਡਾਟਾ ਸੈਂਟਰ ਦੇ ਨਿਰਮਾਣ ਤੱਕ ਕੀਤਾ ਜਾਣਾ। ਇੱਧਰ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਾਂਝ ਪਾਈਏ, ਜਿੱਥੇ ਆਸਟ੍ਰੇਲੀਆ ਦੇ ਵਿੱਚ ਚਾਈਲਡ ਸੇਫਟੀ ਤੇ ਯੂਥ ਜਸਟਿਸ ਅਦਾਰਿਆਂ ਦੇ ਨਾਲ ਜੁੜੇ ਹੋਏ ਵਰਕਰਸ ਦੀ ਤਰਫ ਤੋਂ ਕੁਇਨਜ਼ਲੈਂਡ ਦੇ ਵਿੱਚ ਅੱਜ 2.5 ਘੰਟਿਆਂ ਦੀ ਹੜਤਾਲ, ਨੌਕਰੀ ਛੱਡਣ ਵਾਲੀ ਹੜਤਾਲ ਜਿਹੜੀ ਉਹ ਕੀਤੀ ਗਈ, ਯਾਨੀ ਕੰਮ ਛੱਡੂ ਹੜਤਾਲ। ਇਸ ਦਰਮਿਆਨ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁਇਨਜ਼ਲੈਂਡ ਦੇ ਚਾਈਲਡ ਸੇਫਟੀ ਵਰਕਰਸ ਨੇ ਸਰਕਾਰ ਦੇ ਉਹਨਾਂ ਮੰਗਾਂ ਨੂੰ ਲੈ ਕੇ ਜਿਹਦੇ ਵਿੱਚ ਉਹਨਾਂ ਦੀਆਂ ਤਨਖਾਹਾਂ ਅਤੇ ਕੰਮ ਕਰਨ ਦੀਆਂ ਕੰਡੀਸ਼ਨਸ ਸ਼ਾਮਲ ਨੇ, ਉਹਨਾਂ ਨੂੰ ਲੈ ਕੇ ਅੱਜ ਦੁਪਹਿਰ ਵੇਲੇ ਇਹ ਹੜਤਾਲ ਰੱਖੀ। ਦੀ ਟੁਗੈਦਰ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਸੂਬਾਈ ਸਰਕਾਰ ਦੇ ਨਾਲ ਚਾਈਲਡ ਸੇਫਟੀ ਅਤੇ ਯੂਥ ਜਸਟਿਸ ਅਗਰੀਮੈਂਟ ਮਾਰਚ ਮਹੀਨੇ ਦੇ ਵਿੱਚ ਹੋ ਚੁੱਕੇ ਨੇ ਔਰ ਉਸ ਮਹੀਨੇ ਤੋਂ ਬਾਅਦ ਲਗਾਤਾਰ ਸਰਕਾਰ ਇਸ ਮਾਮਲੇ ਦੇ ਉੱਤੇ ਯੂਨੀਅਨ ਨੂੰ ਟਾਲਦੇ ਆ ਰਹੀ ਹੈ। ਕਿਸੇ ਵੀ ਮਸਲੇ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ, ਕਿਸੇ ਹੱਲ ਦੇ ਉੱਤੇ ਪਹੁੰਚਿਆ ਨਹੀਂ ਜਾ ਰਿਹਾ। ਹਜ਼ਾਰਾਂ ਘੰਟੇ ਅਸੀਂ ਇਸ ਕੰਮ ਨੂੰ ਦੇ ਰਹੇ ਹਾਂ, ਡਿਪਾਰਟਮੈਂਟ ਦੀ ਤਰਫ ਤੋਂ ਸਹੀ ਢੰਗ ਦੇ ਨਾਲ ਤਨਖਾਹਾਂ ਤੱਕ ਨਹੀਂ ਦਿੱਤੀਆਂ ਜਾਂਦੀਆਂ। ਚਾਈਲਡ ਸੇਫਟੀ ਵਰਕਰਸ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਆਮ ਤੌਰ ਦੇ ਉੱਤੇ ਇਹ ਗੱਲ ਕਹੀ ਜਾਂਦੀ ਹੈ ਜੋ ਕਿ ਵਰਕ ਸੇਫ ਵਰਕ ਅਗਰੀਮੈਂਟ ਜਿਹੜਾ ਤਿਆਰ ਹੋਇਆ ਸੂਬਾਈ ਸਰਕਾਰ ਅਤੇ ਚਾਈਲਡ ਸੇਫਟੀ ਵਰਕਰਸ ਦੇ ਦਰਮਿਆਨ, ਕਿ ਹਫ਼ਤੇ ਦੇ ਵਿੱਚ 16 ਕੇਸਿਸ ਜਿਹੜੇ ਨੇ ਚਾਈਲਡ ਸੇਫਟੀ ਦੇ ਨਾਲ ਜੁੜੇ ਹੋਏ ਉਹਨਾਂ ਦੇ ਉੱਤੇ ਕੰਮ ਕੀਤਾ ਜਾਵੇ। ਪਰ ਅਸਲ ਦੇ ਵਿੱਚ ਹਫ਼ਤੇ ਦੇ 16 ਨਹੀਂ ਬਲਕਿ 30 ਕੇਸ ਆ ਜਾਂਦੇ ਨੇ। ਅਜਿਹੇ ਦੇ ਵਿੱਚ ਬੱਚਿਆਂ ਦੇ ਨਾਲ ਜੁੜੇ ਹੋਏ ਮਾਮਲਿਆਂ ਦਾ ਜਿਹੜਾ ਨਿਪਟਾਰਾ ਕਰਦੇ ਨੇ ਜਿਹੜੇ ਨਜਿੱਠਦੇ ਨੇ ਉਹ ਵਰਕਰ, ਉਹਨਾਂ ਦੇ ਉੱਤੇ ਦਿਮਾਗੀ ਬੋਝ ਵੱਧ ਹੈ। ਹੋਰ ਤਾਂ ਹੋਰ ਇਹ ਵੀ ਕਿਹਾ ਜਾ ਰਿਹਾ ਹੈ ਕਿ 100 ਦੇ ਕਰੀਬ ਚਾਈਲਡ ਸੇਫਟੀ ਅਲੱਗ ਅਲੱਗ ਅਫਸਰ ਜਿਹੜੇ ਨੇ ਅਲੱਗ ਅਲੱਗ ਪੋਜੀਸ਼ਨ ਦੇ ਉੱਤੇ ਉਹਨਾਂ ਦੀਆਂ ਕੁਰਸੀਆਂ ਹੀ ਖਾਲੀ ਪਈਆਂ ਨੇ, ਉਹਨਾਂ ਨਿਯੁਕਤੀਆਂ ਨੂੰ ਨਹੀਂ ਭਰਿਆ ਜਾ ਰਿਹਾ। ਇਸ ਦੇ ਕਰਕੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦੇ ਉੱਤੇ ਦਬਾਅ ਪਾਉਂਦੇ ਹੈ। ਤਨਖਾਹ ਦੇ ਘੱਟ ਹੋਣ ਔਰ ਵਰਕ ਕੰਡੀਸ਼ਨਸ ਦੇ ਬਿਹਤਰ ਨਾ ਹੋਣ ਦੇ ਚੱਲਦਿਆਂ ਇਹਨਾਂ ਕਾਮਿਆਂ ਦੀ ਤਰਫ ਤੋਂ ਹੜਤਾਲ, ਕੰਮ ਛੋੜੂ ਹੜਤਾਲ ਜਿਹੜੀ ਉਹ ਕੀਤੀ ਗਈ।
ਉਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਯੂਨਾਈਟਿਡ ਨੇਸ਼ਨ ਦੇ ਪਲੇਟਫਾਰਮ ਨੂੰ ਵਰਤਦਿਆਂ ਹੋਇਆਂ ਆਸਟ੍ਰੇਲੀਆ ਦੀ ਸਾਲ 2029-30 ਦੀ ਸਿਕਿਉਰਿਟੀ ਕੌਂਸਲ ਦੀ ਜਿਹੜੀ ਇੱਕ ਦਾਅਵੇਦਾਰੀ ਹੈ ਉਸ ਨੂੰ ਪੇਸ਼ ਕੀਤਾ ਅਤੇ ਨਾਲ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਗੇ ਮੁੱਦਿਆਂ ਦੇ ਉੱਤੇ ਕਈ ਸੁਪਰ ਪਾਵਰਸ ਨੂੰ ਘੇਰਿਆ ਬਗੈਰ ਚਾਈਨਾ ਅਤੇ ਅਮਰੀਕਾ ਦਾ ਨਾਂ ਲਿਆ। ਦੱਸ ਦਈਏ ਕਿ 193 ਦੇਸ਼ਾਂ ਵਾਲੀ ਯੂਨਾਈਟਿਡ ਨੇਸ਼ਨ ਯਾਨੀ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੇ ਸਾਲਾਨਾ ਇਜਲਾਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ ਇਸ ਦਰਮਿਆਨ ਇਹ ਬੇਹੱਦ ਜ਼ਰੂਰੀ ਹੈ ਕਿ ਜਿਹੜੀ ਸਲਾਮਤੀ ਕੌਂਸਲ ਹੈ ਯਾਨੀ ਸਿਕਿਉਰਿਟੀ ਕੌਂਸਲ ਹੈ ਉਸ ਦੇ ਵਿੱਚ ਕੁਝ ਮੁੱਢਲੀਆਂ ਤਬਦੀਲੀਆਂ ਹੋਣੀਆਂ ਚਾਹੀਦੀਆਂ। ਐਂਥਨੀ ਐਲਬਨੀਜ਼ ਨੇ ਇਹ ਗੱਲ ਕਹੀ ਕਿ ਆਸਟ੍ਰੇਲੀਆ ਗੈਰ ਪਰਮਾਨੈਂਟ ਜਿਹੜੀ ਸੀਟ ਆ ਉਸ ਦੇ ਵਾਸਤੇ 2 ਸਾਲਾਂ ਦੇ ਲਈ ਆਪਣੇ ਨਾਂ ਦਾ ਸੁਝਾਅ ਦਿੰਦਾ। ਸਾਲ 2029 ਅਤੇ 2030 ਦੇ ਵਾਸਤੇ ਆਸਟ੍ਰੇਲੀਆ ਇੱਕ ਨੌਨ ਪਰਮਾਨੈਂਟ ਸੀਟ ਦੇ ਵਾਸਤੇ ਆਪਣੀ ਦਾਅਵੇਦਾਰੀ ਪੇਸ਼ ਕਰ ਰਿਹਾ। ਹਾਲਾਂਕਿ ਇਸ ਦਰਮਿਆਨ ਉਹਨਾਂ ਦੇ ਸੁਨੇਹੇ ਦੇ ਉੱਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਯੂਰਪੀ ਯੂਨੀਅਨ ਦੀ ਕਮਿਸ਼ਨਰ ਉਰਸੁਲਾ ਵਾਨ ਡੇਰ ਲੇਅਨ ਅਤੇ ਕਈ ਹੋਰਨਾਂ ਨੇਤਾਵਾਂ ਨੇ ਤਾੜੀਆਂ ਮਾਰ ਕੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਸੁਪਰ ਪਾਵਰਸ ਨੂੰ ਇਸ ਵਕਤ ਲੋਕ ਕੰਨੋਂ ਸੁਣ ਕੇ ਅਣਗੌਲਿਆਂ ਕਰ ਰਹੇ ਨੇ। ਇਹ ਜ਼ਰੂਰੀ ਹੈ ਕਿ ਇਹਨਾਂ ਸੁਪਰ ਪਾਵਰਸ ਨੂੰ ਇੱਕ ਸੁਨੇਹਾ ਦਿੱਤਾ ਜਾਣਾ ਚਾਹੀਦਾ। ਦੱਸ ਦਈਏ ਕਿ ਐਲਬਨੀਜ਼ ਉਹਨਾਂ 20 ਦੇਸ਼ਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਗਾਮ ਲਗਾਉਣ ਦੇ ਫੈਸਲੇ ਦੀ ਵਕਾਲਤ ਕਰ ਰਹੇ ਨੇ, ਜਿਹੜੇ ਕਹਿ ਰਹੇ ਨੇ ਕਿ ਸਾਰਿਆਂ ਹੀ ਦੇਸ਼ਾਂ ਦੇ ਕੋਲ ਇਸ ਦਾ ਕੰਟਰੋਲ ਹੋਣਾ ਚਾਹੀਦਾ ਕਿ ਭਵਿੱਖ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਕਿਤੇ ਆਪਣੇ ਕੰਟਰੋਲ ਤੋਂ ਬਾਹਰ ਨਾ ਨਿਕਲ ਜਾਵੇ। ਇਸ ਕਰਕੇ ਇਸ ਤਕਨੀਕ ਦੇ ਉੱਤੇ ਕੰਟਰੋਲ ਸਾਰਿਆਂ ਦੇਸ਼ਾਂ ਦੇ ਕੋਲ ਸੁਤੰਤਰ ਰੂਪ ਦੇ ਵਿੱਚ ਹੋਣਾ ਚਾਹੀਦਾ। ਹਾਲਾਂਕਿ ਅਮਰੀਕਾ ਇਸ ਕਿਸਮ ਦੀ ਗੱਲ ਤੋਂ ਇਨਕਾਰ ਕਰ ਰਿਹਾ ਕਿਉਂਕਿ ਜ਼ਿਆਦਾਤਰ AI ਆਧਾਰਿਤ ਕੰਪਨੀਆਂ ਅਮਰੀਕਾ ਦੇ ਵਿੱਚ ਹੀ ਬਸੀਆਂ ਹੋਈਆਂ ਨੇ। ਅਮਰੀਕਾ ਇਸ ਨੂੰ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਮੰਨ ਕੇ ਚੱਲ ਰਿਹਾ। ਇਸ ਕਰਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਦਾਅਵੇ ਨੂੰ ਸਿਰੋਂ ਨਕਾਰ ਰਿਹਾ। ਉਧਰ ਬੀਤੀ ਰਾਤ ਵੀ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਆਪਣੇ ਦਾਅਵੇ ਕੀਤੇ ਸੀ ਤਾਂ ਉਸ ਨੂੰ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਜੇਮਸ ਮਰਾਪੇ ਨੇ ਉਸ ਦੀ ਹਮਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਗਲੋਬਲ ਸਿਟੀਜ਼ਨ ਵਰਗੇ ਵੱਕਾਰੀ ਪੁਰਸਕਾਰ ਹਾਸਲ ਕਰਨ ਵੇਲੇ ਜਦੋਂ ਐਂਥਨੀ ਐਲਬਨੀਜ਼ ਐਸੇ ਦਾਅਵੇ ਕਰਦੇ ਨੇ ਤਾਂ ਇਹ ਬੇਹੱਦ ਜ਼ਰੂਰੀ ਹੈ ਕਿ ਐਸੇ ਨੇਤਾ ਦੀ ਗੱਲ ਨੂੰ ਸੁਣਿਆ ਜਾਵੇ। ਹਾਲਾਂਕਿ ਇਜ਼ਰਾਈਲ ਵਰਗੇ ਮੁਲਕਾਂ ਦੀ ਤਰਫ ਤੋਂ ਐਂਥਨੀ ਐਲਬਨੀਜ਼ ਦੇ ਉਸ ਪੁਰਸਕਾਰ ਦੀ ਨਿਖੇਧੀ ਕੀਤੀ ਗਈ ਸੀ। ਉੱਧਰ ਦੱਸ ਦਈਏ ਕਿ ਟਰੰਪ ਉਸ ਵੇਲੇ ਯੂਨਾਈਟਿਡ ਨੇਸ਼ਨ ਦੇ ਵਿੱਚ ਮੌਜੂਦ ਨਹੀਂ ਸੀ ਬਲਕਿ ਚੀਨ ਦੇ ਰਾਸ਼ਟਰਪਤੀ ਦੀ ਆਓ ਭਗਤ ਕਰਨ ਦੇ ਵਿੱਚ ਰੁੱਝੇ ਹੋਏ ਸੀ ਜਦੋਂ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਨੇਸ਼ਨ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ। ਉੱਥੇ ਅੱਜ ਤੜਕੇ ਸਵੇਰ ਵੇਲੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਜਾਨ ਗੁਆ ਦੇਣ ਵਾਲੀ ਮਹਿਲਾ ਪੁਲਿਸ ਅਫਸਰ ਦੀ ਪਛਾਣ ਕੀਤੀ ਗਈ ਹੈ। ਦੱਸ ਦਈਏ ਕਿ ਅੱਜ ਸਵੇਰ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਇਹ ਸਾਂਝ ਪਾਈ ਸੀ ਕਿ NSW ਦੀ ਇੱਕ ਹੋਣਹਾਰ ਪੁਲਿਸ ਅਫਸਰ ਦੀ ਆਪਣੇ ਹੀ ਥਾਣੇ ਤੋਂ ਮਹਿਜ਼ ਕੁਝ ਕੁ ਮੀਟਰ ਦੂਰ ਸੜਕੀ ਹਾਦਸੇ ਦੇ ਵਿੱਚ ਮੌਤ ਹੋ ਗਈ। ਕਾਂਸਟੇਬਲ ਮੀਆ ਲੇ ਉਸ ਵਕਤ ਆਪਣੇ ਕੋਲੀਗ ਦੇ ਨਾਲ ਕਾਰ ਦੀ ਪੈਸੇਂਜਰ ਸੀਟ ਦੇ ਉੱਤੇ ਬੈਠੀ ਸੀ ਜਦੋਂ ਇੱਕ 24 ਸਾਲਾ ਦੂਸਰਾ ਜਿਹੜਾ ਕਾਂਸਟੇਬਲ ਸੀ ਉਹ ਕਾਰ ਦਾ ਸੰਤੁਲਨ ਗਵਾ ਬੈਠਦਾ। ਥਾਣੇ ਤੋਂ ਕੁਝ ਕੁ ਦੂਰੀ ਦੇ ਪਹਿਲਾਂ ਹੀ ਉਹ ਇਸ ਕਾਰ ਨੂੰ ਦਰਖਤ ਦੇ ਵਿੱਚ ਵੱਜ ਜਾਂਦੀ ਹੈ। ਹਾਲਾਂਕਿ ਉਸ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਮੀਆ ਲੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਸੀ। 20 ਸਾਲ ਦੀ ਮੀਆ ਲੇ ਨੇ ਹਾਲੇ 16 ਮਹੀਨੇ ਪਹਿਲਾਂ ਹੀ ਪੁਲਿਸ ਫੋਰਸ ਨੂੰ ਜੁਆਇਨ ਕੀਤਾ ਸੀ। ਇਸ ਦਰਮਿਆਨ ਸੂਬੇ ਦੇ ਪ੍ਰੀਮੀਅਰ ਕ੍ਰਿਸ ਮਿੰਸ ਅਤੇ NSW ਪੁਲਿਸ ਦੇ ਕਮਿਸ਼ਨਰ ਦੀ ਤਰਫ ਤੋਂ ਇਸ ਮੰਦਭਾਗੇ ਹਾਦਸੇ ਦੇ ਉੱਤੇ ਸੋਗ ਦਾ ਪ੍ਰਗਟਾਵਾ ਕੀਤਾ ਗਿਆ। ਪੁਲਿਸ ਅਤੇ ਕਾਊਂਟਰ ਟੈਰਰਿਜ਼ਮ ਮਿਨਿਸਟਰ ਯਾਸਮਿਨ ਕੈਥਲੀ ਨੇ ਕਿਹਾ ਕਿ ਉਹਨਾਂ ਨੇ ਲੇਅ ਦੇ ਮਾਪਿਆਂ ਦੇ ਨਾਲ ਗੱਲ ਕੀਤੀ ਹੈ। ਆਪਣੀ ਧੀ ਦੇ ਮਾਣਮਤੀਆਂ ਪ੍ਰਾਪਤੀਆਂ ਦੇ ਉੱਤੇ ਉਹ ਮਾਪੇ ਖੁਸ਼ ਤਾਂ ਸੀ, ਤਸੱਲੀਸ਼ੁਦਾ ਤਾਂ ਨਹੀਂ, ਪਰ ਆਪਣੀ ਧੀ ਦੇ ਹੀ ਇਸ ਦੁਨੀਆਂ 'ਚੋਂ ਚਲੇ ਜਾਣ ਤੋਂ ਬਾਅਦ ਉਹ ਸੋਗ ਦੇ ਵਿੱਚੋਂ ਫਿਲਹਾਲ ਬਾਹਰ ਨਹੀਂ ਆ ਪਾਏ ਨੇ। ਦੱਸ ਦਈਏ ਕਿ ਇਸ ਦਰਮਿਆਨ ਇਸ ਹਾਦਸੇ ਦੀ ਸੁਤੰਤਰ ਪੜਤਾਲ ਵੀ ਕੀਤੀ ਜਾ ਰਹੀ ਹੈ ਕ੍ਰੈਸ਼ ਇਨਵੈਸਟੀਗੇਟਿਵ ਟੀਮ ਦੀ ਤਰਫ ਤੋਂ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਡੈਸ਼ ਕੈਮ ਫੁਟੇਜ ਜਾਂ ਕੋਈ ਹੋਰ CCTV ਫੁਟੇਜ ਹੋਵੇ ਤਾਂ ਕ੍ਰਾਈਮ ਸਟੋਪਰਸ ਦੇ ਨਾਲ 1800-333-0 ਨੰਬਰ ਦੇ ਉੱਤੇ ਸਾਂਝ ਪਾ ਕੇ ਸੂਚਨਾ ਦਿੱਤੀ ਜਾ ਸਕਦੀ ਹੈ। ਜਦੋਂ ਇਸ ਕਿਸਮ ਦੇ ਸੜਕੀ ਹਾਦਸੇ ਹੁੰਦੇ ਨੇ ਅਜਿਹੇ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਸੜਕਾਂ ਦੇ ਉੱਤੇ ਅਟਕੇਲੀਆਂ ਤਾਂ ਹੋ ਨਹੀਂ ਸਕਦੀਆਂ, ਪਰ ਬ੍ਰਿਸਬੇਨ ਦੇ ਇੱਕ ਵਿਅਕਤੀ ਦੇ ਰੋਕ ਕੇ ਪੁਲਿਸ ਨੇ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਲੋਕ ਕਾਰ ਨੂੰ ਚਲਾਉਂਦਿਆਂ ਹੋਇਆਂ ਸੜਕ ਦੇ ਉੱਤੇ ਤੇਜ਼ ਰਫ਼ਤਾਰ ਭਜਾਉਂਦੇ ਹੋਇਆਂ ਇਸ ਨੂੰ ਮਜ਼ਾਕ ਬਣਾਈ ਬੈਠੇ। ਅਸਲ 'ਚ ਤੇਜ਼ ਰਫ਼ਤਾਰ ਕਾਰਾਂ ਚੱਲਣ ਇਹ ਤਾਂ ਬੜੀ ਆਮ ਜੀ ਗੱਲ ਹੈ। ਮੋਰਟਨ ਬੇ ਦੇ ਵਿੱਚ ਪੁਲਿਸ ਨੇ ਲੰਘੇ ਹਫ਼ਤੇ ਇਸ ਵਿਅਕਤੀ ਨੂੰ $1000 ਦਾ ਜੁਰਮਾਨਾ ਇਸ ਕਰਕੇ ਦਿੱਤਾ ਕਿਉਂਕਿ ਇਹ ਆਪਣੀ ਕਾਰ ਦੇ ਵਿੱਚ ਇੱਕ ਫਰਿੱਜ ਲਟਾ ਕੇ ਜਾ ਰਿਹਾ ਸੀ। ਇੰਨਾ ਕਾਫ਼ੀ ਨਹੀਂ ਹੈ, ਬਲਕਿ ਕਾਰ ਦੇ ਵਿੱਚ ਲਿਟੇ ਹੋਏ ਫਰਿੱਜ ਦੇ ਨਾਲ ਇੱਕ ਵਿਅਕਤੀ ਵੀ ਲਿਟਿਆ ਹੋਇਆ ਸੀ ਜੋ ਕਿ ਫਰਿੱਜ ਦੇ ਨਾਲ ਬਿਲਕੁਲ ਸਟਕ ਕੇ ਕਾਰ ਦੇ ਵਿੱਚ ਲੰਬਾ ਪਿਆ ਸੀ।
ਅਫਸਰਾਂ ਨੇ ਜਦੋਂ ਇਸ ਕਾਰਡ ਨੂੰ ਰੋਕਿਆ ਤਾਂ ਇਸ 46 ਸਾਲਾ ਵਿਅਕਤੀ ਤੋਂ ਪੁੱਛ ਪੜਤਾਲ ਕੀਤੀ ਗਈ। $1,600 ਦਾ ਜੁਰਮਾਨਾ ਇਸ ਦੇ ਡਰਾਈਵਰ ਨੂੰ ਦਿੱਤਾ ਗਿਆ, ਮਾਫ਼ ਕਰਨਾ, ਇਸ ਵਿਅਕਤੀ ਨੂੰ ਦਿੱਤਾ ਗਿਆ, ਤੇ $700 ਦਾ ਜੁਰਮਾਨਾ ਇਸ ਗੱਡੀ ਦੇ ਡਰਾਈਵਰ ਨੂੰ ਦਿੱਤਾ ਗਿਆ ਤੇ 3 ਡਿਮੈਰਿਟ ਪੁਆਇੰਟ ਵੀ ਦਿੱਤੇ ਗਏ। ਇਹ ਵੀ ਪਤਾ ਚੱਲਿਆ ਕਿ ਇਹ ਕਾਰ ਇੱਕ ਰੈੱਡ ਲਾਈਟ ਨੂੰ ਵੀ ਜੰਪ ਕਰ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਦੀ ਤਰਫ ਤੋਂ ਇਸ ਕਿਸਮ ਦੇ ਬਹੁਤ ਸਾਰੇ ਸੜਕੀ ਹਾਦਸਿਆਂ ਨੂੰ ਜਿਹੜੇ ਇਸ ਤਰੀਕਿਆਂ ਦੇ ਨਾਲ ਰੋਕਿਆ ਜਾ ਸਕਦਾ। ਲੋਕ ਅਕਸਰ ਡੇਂਜਰਸ ਡਰਾਈਵਿੰਗ ਕਰਦੇ ਨੇ। ਪੁਲਿਸ ਨੇ 11 ਸਪਤੰਬਰ ਦੇ ਦਿਨ ਓਪਰੇਸ਼ਨ ਮੋਫੈਟ ਦੇ ਤਹਿਤ 3600 ਤੋਂ ਵਧੇਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਕੀਤੇ ਸੀ ਔਰ ਇਸ ਦਰਮਿਆਨ ਬਹੁਤ ਸਾਰੇ ਲੋਕਾਂ ਦੇ ਰੈਂਡਮ ਬ੍ਰੈਥ ਟੈਸਟ ਵਾਜਬ ਵੀ ਪਾਏ ਗਏ ਸੀ, ਯਾਨੀ ਕਿ ਉਹ ਨਸ਼ੇ ਕਰਕੇ ਗੱਡੀ ਚਲਾ ਰਹੇ ਸੀ। 17 ਸਪਤੰਬਰ ਤੱਕ ਹੋਏ ਇਸ ਓਪਰੇਸ਼ਨ ਰੇਸ ਦੇ ਵਿੱਚ ਅਲੱਗ ਤੋਂ ਕਈ ਲੋਕਾਂ ਨੂੰ ਜੁਰਮਾਨੇ ਦਿੱਤੇ ਗਏ। ਅਫਸਰਾਂ ਨੇ ਦੱਸਿਆ ਕਿ 23 ਲੋਕਾਂ ਨੂੰ ਡਰਿੰਕ ਡਰਾਈਵ ਕਰਦਿਆਂ ਹੋਇਆਂ ਦੋਸ਼ੀ ਪਾਇਆ ਗਿਆ। 97 ਇਨਫਰਿੰਜਮੈਂਟ ਨੋਟਿਸ ਕੁੱਲ ਜਾਰੀ ਕੀਤੇ ਗਏ, ਜਿਸ ਦੇ ਵਿੱਚ 53 ਅਰੈਸਟ ਅਤੇ 68 ਦੋਸ਼ ਵੀ ਆਇਦ ਕੀਤੇ ਗਏ ਨੇ। ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ, ਚਾਹੇ ਸਾਊਥ ਆਸਟ੍ਰੇਲੀਆ ਹੋਵੇ, NSW ਕੁਇਨਜ਼ਲੈਂਡ ਜਾਂ ਵਿਕਟੋਰੀਆ ਸੂਬਾ, ਲਗਾਤਾਰ ਇਹ ਗਿਣਤੀ ਵੱਧ ਰਹੀ ਹੈ। ਉੱਥੇ ਹੀ ਅਗਲੀ ਖਬਰ ਜਿਹੜੀ ਉਹ ਵੀ ਸਾਊਥ ਆਸਟ੍ਰੇਲੀਆ ਦੇ ਵਿੱਚੋਂ ਹੀ, ਜਿੱਥੇ ਔਕ ਪਾਰਕ ਨਾਮ ਦੇ ਇੱਕ ਸਬਰਬ ਦੇ ਵਿੱਚੋਂ, ਇੱਕ ਖੇਤਰੀ ਸਬਰਬ ਦੇ ਵਿੱਚੋਂ ਇੱਕ ਛੋਟੇ ਬੱਚੇ ਦੇ, 4 ਸਾਲ ਦੀ ਉਮਰ ਦੇ ਬੱਚੇ ਦੇ ਗਾਇਬ ਹੋ ਜਾਣ ਤੋਂ ਬਾਅਦ ਹੁਣ ਪੁਲਿਸ ਦੀ ਤਰਫ ਤੋਂ ਇਸ ਮਾਮਲੇ 'ਚ ਇੱਕ ਵੱਡਾ ਐਲਾਨ ਕੀਤਾ ਗਿਆ। ਦੱਸ ਦਈਏ ਕਿ 4 ਸਾਲਾ ਗਸ ਜਿਹੜਾ ਆਪਣੇ ਹੀ ਪਰਿਵਾਰ ਦੇ ਨਾਲੋਂ ਪਿਛਲੇ ਸਾਲ ਵਿਛੜ ਗਿਆ ਸੀ। 27 ਸਪਤੰਬਰ ਨੂੰ ਇਹ ਘਟਨਾ ਵਾਪਰੀ ਸੀ ਜਦੋਂ ਉਹ ਇਸ ਖੇਤਰੀ ਇਲਾਕੇ ਦੇ ਵਿੱਚ ਇਕੱਲੀ ਪਈ ਪ੍ਰੋਪਰਟੀ ਦੇ ਵਿੱਚੋਂ ਘਰੋਂ ਬਾਹਰ ਨਿਕਲਿਆ। ਉਸ ਵਕਤ ਉਸਦੀ ਉਮਰ 4 ਸਾਲ ਸੀ ਅਤੇ ਉਸ ਤੋਂ ਬਾਅਦ ਮੁੜ ਕੇ ਕਦੇ ਪੁਲਿਸ ਨੂੰ ਉਸਦੀ ਉੱਘ ਸੁੱਘ ਨਹੀਂ ਲੱਗ ਸਕੀ। ਹਾਲੇ ਵੀ ਲਾਪਤਾ ਦੱਸੇ ਗਏ ਗਸ ਲੈਮੋਂਟ ਨੂੰ ਭਾਲਣ ਦੇ ਲਈ ਹੁਣ ਪੁਲਿਸ ਨੇ $1,000,000 ਦੇ ਪੁਰਸਕਾਰ ਦਾ ਐਲਾਨ ਕੀਤਾ। ਉਹ ਲੋਕ ਜਿਨ੍ਹਾਂ ਦੇ ਕੋਲ ਇਸ ਛੋਟੇ ਬੱਚੇ ਦੀ ਕੋਈ ਵੀ ਜਾਣਕਾਰੀ ਹੋਵੇ, ਉਸਦੀ ਜਾਣਕਾਰੀ ਪੁਲਿਸ ਤੱਕ ਪਹੁੰਚਾਈ ਜਾਵੇ। ਕ੍ਰਾਈਮ ਸਟੋਪਰ ਦਾ ਕਹਿਣਾ ਹੈ ਕਿ ਹੁਣ ਤੱਕ 34 ਕਾਲਾਂ ਅਤੇ 2 ਈਮੇਲਜ਼ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਹਾਸਲ ਹੋਈਆਂ ਨੇ, ਪਰ ਕਿਸੇ ਵੀ ਸੂਹ ਦੇ ਨਾਲ ਉਹ ਅੱਗੇ ਨਹੀਂ ਵੱਧ ਸਕੇ, ਕੋਈ ਵੀ ਉਹਨਾਂ ਨੂੰ ਕਾਮਯਾਬੀ ਹੱਥ ਨਹੀਂ ਲੱਗ ਸਕੀ। ਪਰ ਜੇਕਰ ਕੋਈ ਵੀ ਵਿਅਕਤੀ ਇਸ ਤਰੀਕੇ ਦੇ ਨਾਲ ਰਹਿੰਦਿਆਂ ਹੋਇਆਂ, ਚਾਹੇ ਗੁਪਤ ਰਹਿੰਦਿਆਂ ਹੋਇਆਂ, ਸੂਚਨਾ ਇਸ ਛੋਟੇ ਬੱਚੇ ਦੀ ਦੇ ਸਕੇ ਤਾਂ ਉਸ ਨੂੰ ਇਹ ਰਿਵਾਰਡ ਜਿਹੜਾ ਜ਼ਰੂਰ ਦਿੱਤਾ ਜਾਏਗਾ। ਗਸ ਨੂੰ ਆਖਰੀ ਵਾਰ ਉਸਦੀ ਡਰਟ ਬਾਈਕ ਦੇ ਉੱਤੇ 27 ਸਪਤੰਬਰ ਨੂੰ 2025 ਦੇ ਵਿੱਚ ਯੁਆਂਤਾ ਦੀ ਇਸ ਪ੍ਰੋਪਰਟੀ ਦੇ ਵਿੱਚੋਂ ਆਖਰੀ ਵਾਰ ਦੇਖਿਆ ਗਿਆ ਸੀ। ਯੁਆਂਤਾ ਜਿਹੜਾ ਉਹ ਸਾਊਥ ਆਸਟ੍ਰੇਲੀਆ ਦੇ ਵਿੱਚ ਮੌਜੂਦ ਇੱਕ ਖੇਤਰੀ ਇਲਾਕਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ। ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ ਅਤੇ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਸਾਡੀ ਫ੍ਰੀਕੁਐਂਸੀ, ਮੋਬਾਈਲ ਐਪ ਅਤੇ ਵੈਬਸਾਈਟ ਤੋਂ ਜਾਰੀ ਰਹਿਣਗੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 04314651186 ਤੇ 212216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰਾਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ

0: ਲੰਘੇ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ, ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ ਦੇ।
1: Star Studio 18 and Panorama Studios Production presents
2: ne bete ke liye justice chahiye
3: mujhe justice nahi badla chahiye
1: Drishyam the conclusion starring Ajay Devgan Tabu Shreya Saran Jaydeep Alawar and many more
4: is baar khatra kab kaise aur kahan se aayega batana mushkil hai
1: the end we've been waiting for Drishyam the conclusion in cinema 2nd October
4: kyunki kahani abhi khatam nahi hui hai aakhri hissa
1: Overseas released by Zee Studios.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਟੁੱਟ ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: I have many cow, but favorite best cow Lali. He have 4 legs, 2 ears, 2 eyes. Very good, she very fast cow.
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ ਗਈ।
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
2: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
4: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 180 4 81 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
5: ਰੇਡੀਓ ਹਾਂਜੀ 1674 AM।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡੋਟ ਕਾਮ ਡੋਟ ਏ ਯੂ।
4: ਡੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
5: ਸਤਿ ਸ਼੍ਰੀ ਅਕਾਲ, ਇਸ਼ੂ ਬੋਏ ਬਾਦਸ਼ਾਹ, ਤੇ ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Acha sunna, ek gal das, sachi sachi dasenga.

0: ਦਿਲ ਦਾ ਨੀ ਮਾੜਾ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: Star Studio 18 and Panorama Studios Production presents.
4: मैं बेटे के लिए justice चाहिए।
5: मुझे justice नहीं, बदला चाहिए।
3: Drishyam The Conclusion, starring Ajay Devgan, Tabu, Shreya Saran, Jaydeep Alawar, and many more.
6: इस बार खतरा कब, कैसे और कहां से आएगा बताना मुश्किल है।
3: The end we've been waiting for. Drishyam The Conclusion in cinema 2nd October.
6: क्योंकि कहानी अभी खत्म नहीं हुई है, आखिरी हिस्सा बाकी है।
3: Overseas released by Zee Studios.

0: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ ਜੀ ਆਇਆਂ ਨੂੰ। ਵੈਲਕਮ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਇੱਕ ਨਵੇਂ ਐਪੀਸੋਡ ਦੇ ਵਿੱਚ। ਇੱਕ ਪੋਡਕਾਸਟ ਸੁਣ ਰਹੇ ਹੋ ਤਾਂ ਵੀ ਨਵਾਂ ਐਪੀਸੋਡ, ਰੇਡੀਓ 'ਤੇ ਲਾਈਵ ਸੁਣ ਰਹੇ ਹੈਗੇ ਹੋ ਤਾਂ ਵੀ ਤੁਹਾਡਾ ਧੰਨਵਾਦ, ਸ਼ੁਕਰੀਆ। ਬਹੁਤ ਜ਼ੇਰਾ ਨਵਾਜ਼ੀ ਇਸ ਸ਼ੋਅ ਨੂੰ ਸੁਣਦੇ ਹੋ, ਔਰ ਪੋਡਕਾਸਟ ਤੋਂ ਸਾਨੂੰ ਫੁੱਟਸਟੈਪਸ ਜਿਹੜੇ ਆਉਂਦੇ ਨੇ ਉਹ ਤੋਂ ਪਤਾ ਚੱਲ ਜਾਂਦਾ ਹੈਗਾ ਕਿ ਕਿਸ ਪਾਸੇ ਨੂੰ ਲੋਕ ਜ਼ਿਆਦਾ ਜਾ ਰਹੇ ਹੈਗੇ ਨੇ। ਸੋ ਨਹੀਂ ਤਾਂ ਫਿਰ ਗੱਲ ਹੀ ਕੀ ਸੀਗੀ। ਪਰ ਧੰਨਵਾਦ ਇਸ ਪੋਡਕਾਸਟ ਨੂੰ, ਇਸ ਸਪੈਸ਼ਲੀ ਇਨਫੋਰਮੇਸ਼ਨ ਵਾਲੇ ਸ਼ੋਅ ਜ਼ਿਆਦਾਤਰ ਇੰਨੇ ਲੰਬੇ ਟਿਕਦੇ ਨਹੀਂ ਹੁੰਦੇ, ਪਰ ਤੁਸੀਂ ਦੱਸਦੇ ਹੋ ਕਿ ਇਸ ਕਿਸਮ ਦੇ ਸ਼ੋਅ ਦੀ ਲੋੜ ਹੈਗੀ ਹੈ, ਔਰ ਸਿਆਣੇ ਹੁੰਦੇ ਆ ਪੰਜਾਬੀ। ਸੋ ਆਪਾਂ ਕਿੰਨੇ ਕੁ ਸਿਆਣੇ ਹੈਗੇ ਅੱਜ ਦੇ ਦਿਨ। ਅੱਜ ਕੁਛ ਸਰੀਰਕ ਬਣਤਰ ਦੀ, ਸਰੀਰਕ ਸੰਰਚਨਾ ਦੀ, ਬਾਡੀ ਸਟਰਕਚਰ ਦੀ, ਬਾਡੀ ਫਾਰਮੇਸ਼ਨ ਦੀ ਗੱਲ ਜਿਹੜੀ ਆ ਅੱਜ ਦੇ ਦਿਨ ਇਸ ਸਾਇੰਸ ਵਾਲੇ ਸ਼ੋਅ ਦੇ ਵਿੱਚ ਕਰਨੀ ਹੈ। ਪਰ ਬਗੈਰ ਕਿਸੇ ਦੇਰੀ ਤੋਂ ਮੈਂ ਤਾਂ ਨਹੀਂ ਕਰ ਸਕਦਾ ਹੈਗਾ, ਕਰਦੇ ਤਾਂ ਗੱਲਾਂ ਡਾਕਟਰ ਸੰਦੀਪ ਕੌਰ ਨੇ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਮੌਜੂਦ ਹੈ। ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਨੇ ਜੀ? ਮੈਂ ਨਾ ਅੱਜ ਕੱਲ ਨੈਟਫਲਿਕਸ ਦਾ ਇੱਕ ਡਰਾਮਾ ਸੀਗਾ, ਉਹ ਹੁਣ ਮੁਕਾ ਕੇ ਹਟਿਆ, ਤੇ ਉਹ ਸੀਗਾ ਦੀ ਏਅਰ ਬੈਂਡਰ, ਦੀ ਲਾਸਟ ਏਅਰ ਬੈਂਡਰ। ਉਹ ਚੋ ਲਗਭਗ ਮੈਨੂੰ ਸ਼ਕਤੀਮਾਨ ਵਾਲੀ ਯਾਦ ਆ ਗਈ। ਜਦੋਂ ਅਸੀਂ ਸ਼ਕਤੀਮਾਨ ਦੇਖਦੇ ਹੁੰਦੇ ਸੀਗੇ ਤਾਂ ਉਹ 'ਚ ਕਹਿੰਦੇ ਸੀਗੇ ਪਾਂਚ ਤੱਤਵੋ ਸੇ ਬਣਾ ਹੈ ਸ਼ਕਤੀਮਾਨ, ਭੂਮੀ, ਵਾਯੂ, ਅਗਨੀ, ਜਲ, ਆਕਾਸ਼। ਤੁਹਾਡੇ ਪਤਾ ਨਹੀਂ ਯਾਦ ਹੈ ਕਿ ਨਹੀਂ। ਅਤੇ ਏਅਰ ਬੈਂਡਰ ਵੀ ਜਿਹੜੇ ਨੇ ਉਹ 'ਚ ਉਹ ਚਾਰ ਕਿਸਮ ਦੇ ਦਿਖਾਉਂਦੇ ਨੇ ਕਿ ਇੱਕ ਫਾਇਰ ਹੈ, ਇੱਕ ਅਰਥ ਹੈ, ਇੱਕ ਵਾਟਰ ਹੈ, ਅਤੇ ਇੱਕ ਏਅਰ ਹੈ। ਅਤੇ ਇਹ ਚਾਰ ਕਿਸਮ ਦੇ ਏਅਰ ਬੈਂਡਰ ਹੈਗੇ ਨੇ। ਜਦੋਂ ਚਾਰੇ ਮਿਲ ਜਾਂਦੇ ਨੇ ਤਾਂ ਉਹ ਧਰਤੀ ਦਾ ਸਭ ਤੋਂ ਵੱਡਾ ਏਅਰ ਬੈਂਡਰ ਬਣਦਾ, ਅਤੇ ਫਿਰ ਉਹ ਧਰਤੀ ਦੇ ਉੱਤੇ ਜਿਹੜੀਆਂ ਮਾੜੀਆਂ ਤਾਕਤਾਂ ਨੇ ਉਹਨਾਂ ਨੂੰ ਕਿਵੇਂ ਖਤਮ ਕਰਨਾ। ਪਰ ਫਾਇਰ ਨੂੰ ਸਭ ਤੋਂ ਜ਼ਿਆਦਾ ਅਗਰੈਸਿਵ ਦੱਸਿਆ ਗਿਆ ਹੈਗਾ ਹੈ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਰ ਰਿਹਾ ਕਿਉਂਕਿ ਇਹ ਸਾਰੀਆਂ ਚੀਜ਼ਾਂ, ਇਹ ਸਾਰੀਆਂ ਜਿਹੜੀਆਂ ਡਰਾਮੇ ਨੇ ਜਾਂ ਫਿਲਮਾਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਬੜੀ ਉੱਭਰ ਕੇ ਆਉਂਦੀ ਹੈਗੀ ਹੈ ਕਿ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੋਇਆ ਹੈਗਾ। ਪਰ ਅਸੀਂ ਜਦੋਂ ਸੰਦੀਪ ਜੀ ਗੱਲ ਕਰਦੇ ਹਾਂ ਸਰੀਰਕ ਫਾਰਮੇਸ਼ਨ ਦੀ, ਹਿਊਮਨ ਬਾਡੀ ਦੀ, ਤਾਂ ਅਕਸਰ ਇਹ ਕਹਿ ਦਿੱਤਾ ਜਾਂਦਾ, ਜਿਵੇਂ ਕਹਿ ਨਹੀਂ ਦਿੱਤਾ ਜਾਂਦਾ ਬਲਕਿ ਆਪਾਂ ਵੀ ਆਪਣੇ ਐਪੀਸੋਡਸ ਦੇ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚ ਸਪੇਸ ਦੀ ਗੱਲ ਜਦੋਂ ਕਰਨ ਲੱਗੇ ਕਿ ਸਭ ਤੋਂ ਪਹਿਲਾਂ ਇੱਕ ਛੋਟੀ ਜਿਹੀ ਰੋਸ਼ਨੀ ਸੀ, ਉਹ ਫਟਦੀ ਹੈ, ਫਿਰ ਯੂਨੀਵਰਸ ਬਣਦਾ ਹੈ, ਫਿਰ ਉਹਦੇ 'ਚੋਂ ਅਲੱਗ ਅਲੱਗ ਤਾਰੇ ਨਿਕਲਦੇ ਨੇ, ਅਲੱਗ ਅਲੱਗ ਗ੍ਰਹਿ ਨਿਕਲਦੇ ਨੇ, ਗ੍ਰਹਿ ਥੋੜ੍ਹੇ ਸੋਲਿਡ ਫਾਰਮੇਸ਼ਨ 'ਚ ਹੁੰਦੇ ਨੇ, ਸਟਾਰਸ ਥੋੜ੍ਹੇ ਜਿਹੇ, ਉਹਨਾਂ ਦੀ ਆਪਣੀ ਇੱਕ ਇੰਡੀਵਿਜੁਅਲਿਟੀ ਹੁੰਦੀ ਹੈ। ਅਤੇ ਫਿਰ ਆਪਾਂ ਅਕਸਰ ਪੁਰਾਣੀਆਂ ਕਹਾਣੀਆਂ ਦੇ ਵਿੱਚ ਵੀ ਕਹਿ ਦਿੰਦੇ ਹਾਂ ਕਿ ਜਿਵੇਂ ਉਹ ਕਵਿਤਾਵਾਂ ਵੀ ਪੜ੍ਹੀਆਂ ਨਾ ਕਿ ਜੋ ਬੰਦ ਉੱਤੇ ਜੋ ਵੀ ਮਰਦਾ ਫੁੱਲ ਬਣਦਾ ਜਾਂ ਤਾਰਾ, ਵੀ ਜਾਂ ਆਪਾਂ ਫਲਾਵਰਸ ਬਣ ਜਾਂਦੇ ਹਾਂ ਧਰਤੀ ਦੇ ਉੱਤੇ, ਖਾਦ ਬਣ ਜਾਂਦੇ, ਜਾਂ ਫਿਰ ਸਿਤਾਰੇ ਬਣ ਜਾਂਦੇ ਹਾਂ ਕਿਉਂਕਿ ਉੱਥੋਂ ਹੀ ਆਏ ਹਾਂ। ਸੋ ਕੀ ਅਸੀਂ ਆਸਮਾਨ ਦੇ ਵਿੱਚੋਂ ਆਏ ਹਾਂ, ਜਾਂ ਫਿਰ ਅਸੀਂ ਇਹਨਾਂ ਤੱਤਾਂ ਦੇ ਸੁਮੇਲ ਹੈਗੇ ਹਾਂ, ਜਾਂ ਕੀ ਹੈ ਬਾਡੀ ਸਟਰਕਚਰ ਦੇ ਬਾਰੇ, ਇਹ ਸਾਰੀਆਂ ਗੱਲਾਂ ਕਰਨੀਆਂ। ਪਰ ਪਹਿਲਾ ਸਵਾਲ ਹੀ ਮੇਰਾ ਇਹੀ ਹੈ ਕਿ ਆਰ ਵੀ ਮੇਡ ਆਫ ਸਟਾਰ ਡਸਟ?
1: ਹਾਂਜੀ ਬਿਲਕੁਲ, ਅਸੀਂ ਸਟਾਰਡਸਟ ਦੇ ਬਣੇ ਹਾਂ। ਬਟ ਇਸ ਚੀਜ਼ ਨੂੰ ਜਦੋਂ ਆਪਾਂ ਸਟਾਰਡਸਟ ਦੀ ਗੱਲ ਕਰਦੇ ਹਾਂ, ਆਪਾਂ ਪੋਡਕਾਸਟ ਚ ਆਪਣੀ ਵੀ ਗੱਲ ਕੀਤੀ ਸੀ ਲਾਈਫ ਓਰੀਜਨ ਦੀ, ਹੈ ਨਾ, ਉਸ ਟਾਈਮ ਅਸੀਂ ਸਾਰੀ ਗੱਲ ਕੀਤੀ ਸੀ। ਬਟ ਇਹਨੂੰ ਐਕਸਪਲੇਨ ਕਰਨ ਦੇ ਲਈ ਪਹਿਲਾਂ ਜਿਵੇਂ ਤੁਸੀਂ ਕਿਹਾ ਅਲੱਗ ਅਲੱਗ ਤੱਤਾਂ ਦੀ ਗੱਲ ਕੀਤੀ ਆ, ਉਹਨੂੰ ਜਾਣਨਾ ਜ਼ਰੂਰੀ ਹੈ ਕਿ ਸਾਡੀ ਬੋਡੀ ਦੇ ਵਿੱਚ ਕੀ ਹੁੰਦਾ ਨਾ। ਉਹਦੀ ਐਕਸਪਲੇਨੇਸ਼ਨ ਤੋਂ ਬਾਅਦ ਹੀ ਅਸੀਂ ਇਹ ਦੱਸ ਸਕਦੇ ਹਾਂ ਕਿ ਸਟਾਰ ਡਸਟ, ਔਰ ਇਸੇ ਤਰ੍ਹਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਵੀ ਉਹਨਾਂ ਸਟਾਰਸ ਤੋਂ ਹੀ ਬਣੇ ਆ ਜਿਨ੍ਹਾਂ ਤੋਂ ਜਿਹੜੇ ਆ ਡਾਇਨਾਸੋਰਸ ਬਣੇ ਸੀ, ਜਾਂ ਬਾਕੀ ਜਿਹੜੇ ਆ ਐਨੀਮਲਸ ਬਣੇ ਸੀ, ਜਾਂ ਅੱਜ ਦੇ ਜਿਹੜੇ ਪਲਾਂਟਸ ਔਰ ਐਨੀਮਲਸ ਬਣੇ ਆ। ਕੋਈ ਵੀ ਐਨੀਮਲ ਹੈਗਾ, ਕੋਈ ਵੀ ਜਿਹੜਾ ਤੁਸੀਂ ਟ੍ਰੀ ਦੇਖਦੇ ਆ, ਉਹਦੇ ਚ ਵੀ ਸੇਮ ਉਹੀ ਜਿਹੜੇ ਆ ਐਲੀਮੈਂਟਸ ਹੈਗੇ ਜਿਹੜੇ ਸਾਡੇ ਚ ਹੈਗੇ ਆ ਹਿਊਮਨ ਦੇ ਵਿੱਚ। ਔਰ ਤੁਹਾਨੂੰ ਪਤਾ ਕਿ ਹਿਊਮਨ ਬੋਡੀ ਕਿੰਨੀ ਕੰਪਲੈਕਸ ਆ, ਹੈ ਨਾ। ਇਸ ਟਾਈਮ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਨਾ ਮਤਲਬ ਸਾਨੂੰ ਨੋਟਿਸ ਨਾ ਹੁੰਦੇ ਹੋਏ ਵੀ ਸਾਡੀ ਬੋਡੀ ਕਿੰਨੇ ਕੰਮ ਕਰ ਰਹੀ ਆ। ਅਸੀਂ ਸਾਹ ਲੈ ਰਹੇ ਹਾਂ, ਸਾਡਾ ਫੂਡ ਡਾਇਜੈਸਟ ਹੋ ਰਿਹਾ, ਹੈ ਨਾ, ਔਰ ਬਹੁਤ ਸਾਰੇ ਹੋਰ ਜਿਹੜੀਆਂ ਰਿਐਕਸ਼ਨ ਹੋ ਰਹੀ, ਸਾਡਾ ਹਾਰਟ ਪੰਪ ਕਰ ਰਹੇ ਆ ਬਲੱਡ ਨੂੰ, ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੀ ਬੋਡੀ ਦੇ ਵਿੱਚ ਹੋ ਰਹੀਆਂ ਜਿਹਨਾਂ ਦੇ ਬਾਰੇ ਸਾਨੂੰ ਪਤਾ ਵੀ ਨਹੀਂ ਲੱਗਦਾ, ਹੈ ਨਾ। ਸੋ ਇੰਨੀਆਂ ਜਦੋਂ ਕੰਪਲੈਕਸ ਚੀਜ਼ਾਂ ਸਾਡੀ ਬੋਡੀ ਦੇ ਵਿੱਚ ਹੁੰਦੀਆਂ ਹੈਗੀਆਂ ਆ, ਉਹਨਾਂ ਦੇ ਹੋਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਆ। ਜਿਵੇਂ ਸਾਨੂੰ ਸਾਡੀ ਮਸਲ ਸੈਲਸ ਲਈ ਪ੍ਰੋਟੀਨ ਚਾਹੀਦਾ ਹੈ ਨਾ, ਉਹ ਸਾਡੀ ਮਸਲ ਜਿਹੜੀ ਵਧੀਆ ਬਣਾਉਂਦੀਆਂ, ਨਿਊਰੋਨਸ ਜਿਹੜੀ ਜਿਹਨਾਂ ਦੀ ਅਸੀਂ ਗੱਲ ਕੀਤੀ ਸੀ ਆਪਣੀ ਸਾਈਕੋਲੋਜੀ ਵਾਲੇ ਪੋਡਕਾਸਟ ਦੇ ਵਿੱਚ, ਉਹਨਾਂ ਦੀ ਵਜ੍ਹਾ ਨਾਲ ਸਾਡਾ ਬ੍ਰੇਨ ਕੰਮ ਕਰਦਾ, ਫੋਰਮੇਸ਼ਨ ਦਾ ਜਿਹੜਾ ਇਨਫੋਰਮੇਸ਼ਨ ਦਾ ਟ੍ਰਾਂਸਫਰ ਹੁੰਦਾ ਹੈ ਨਾ ਸਾਡੀ ਬੋਡੀ ਦੇ ਵਿੱਚ, ਉਸ ਤੋਂ ਇਲਾਵਾ ਲਿਵਰ ਸੈਲਸ ਸਾਡੇ ਜਿਹੜੇ ਅਲੱਗ ਕੰਮ ਕਰਦੇ ਆ, ਸਾਡੇ ਇਮਿਊਨ ਸੈਲਸ ਵੀ ਅਲੱਗ ਕੰਮ ਕਰਦੇ ਆ। ਸੋ ਇਹ ਸਾਰੇ ਜਿਹੜੇ ਇੰਨੀਆਂ ਸਾਰੀਆਂ ਪ੍ਰੋਸੈਸਿਸ ਦੇ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਐਲੀਮੈਂਟਸ ਦੀ ਲੋੜ ਹੁੰਦੀ ਆ, ਜਿਹਨਾਂ ਦੀ ਜਦੋਂ ਅਸੀਂ ਬਲੱਡ ਟੈਸਟ ਵੀ ਕਰਾਉਣ ਜਾਂਦੇ ਹਾਂ ਨਾ, ਸਾਨੂੰ ਪਤਾ, ਸਾਨੂੰ ਡਾਕਟਰ ਕਦੇ ਕਹਿ ਦਿੰਦੇ ਕਿ ਉੱਥੇ ਤੁਹਾਡੇ ਮਤਲਬ ਕਿਸੇ ਦਾ ਆਇਰਨ ਘੱਟ ਹੋ ਗਿਆ ਜਾਂ ਕਿਸੇ ਦੇ ਵਿੱਚ ਹੋਰ ਕੋਈ ਜਿਹੜਾ ਮੈਗਨੀਸ਼ੀਅਮ ਘੱਟ ਹੋ ਗਿਆ, ਅਸੀਂ ਸਪਲੀਮੈਂਟਸ ਲੈਂਦੇ ਹਾਂ। ਸੋ ਇਹ ਸਾਰੇ ਜਿਹੜੇ ਐਲੀਮੈਂਟਸ ਜਿਹੜੇ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹ ਉਹੀ ਐਲੀਮੈਂਟਸ ਆ ਜਿਹੜੇ ਤੁਹਾਨੂੰ ਇੱਕ ਨੋਰਮਲ ਆਇਰਨ ਰੋਡ ਦੇ ਵਿੱਚ ਮਿਲਣੇ ਆ। ਜੇ ਆਇਰਨ ਜਿਹੜਾ ਸਾਡੀ ਬੋਡੀ ਦੇ ਵਿੱਚ ਮਿਲਦਾ, ਉਹੀ ਉਹਦੀ ਕੰਪੋਜੀਸ਼ਨ, ਕੈਮੀਕਲ ਕੰਪੋਜੀਸ਼ਨ ਸੇਮ ਆ ਜਿਹੜੀ ਤੁਹਾਨੂੰ ਇੱਕ ਆਇਰਨ ਰੋਡ ਦੇ ਵਿੱਚ ਮਿਲੂਗੀ, ਜਿਹੜੀ ਸਾਡੇ ਚ ਮਿਲੂਗੀ ਉਹੀ ਸਾਨੂੰ ਇੱਕ ਪੇਪਰ ਦਾ ਜਿਹੜਾ ਪੀਸ ਆ ਉਹਦੇ ਚ ਮਿਲੂਗੀ। ਸੋ ਇਹ ਜਿਹੜੇ ਐਲੀਮੈਂਟਸ ਪੂਰੀ ਅਰਥ ਦੇ ਉੱਤੇ ਹੁਣ ਹੈਗੇ ਆ, ਜਿਹਦੀ ਵਜ੍ਹਾ ਨਾਲ ਲਾਈਫ ਜਿਹੜੀ ਸਾਡੀ ਜਿਹੜੀ ਹੋਈ ਆ, ਮਤਲਬ ਲਾਈਫ ਓਰੀਜੀਨੇਟ ਹੋਈ ਆ ਅਰਥ ਦੇ ਉੱਤੇ, ਇਹ ਆਏ ਕਿੱਥੋਂ? ਇਹ ਜਿਹੜੇ ਉਹਨਾਂ ਸਟਾਰਸ ਤੋਂ ਹੀ ਜਿਹੜੇ ਇਹ ਆਏ ਹੈਗੇ ਆ ਐਲੀਮੈਂਟ, ਹੈ ਨਾ। ਤੇ ਇਹਨਾਂ ਦੇ ਵਿੱਚ ਮੇਨ ਐਲੀਮੈਂਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਉਹ ਕਾਰਬਨ, ਕਿਉਂਕਿ ਸਾਨੂੰ ਪਤਾ ਕਿ ਜਿਹੜੇ ਹਿਊਮਨ ਹੁੰਦੇ ਆ ਅਸੀਂ ਕਾਰਬਨ ਬੇਸਡ ਸਟਰਕਚਰ ਹੈਗੇ ਆ, ਮੋਸਟਲੀ ਲਾਈਫ ਜਿਹੜੀ ਅਰਥ ਦੇ ਉੱਤੇ ਆ ਉਹ ਕਾਰਬਨ ਦੇ ਬੇਸਿਸ ਤੇ ਹੈਗੀ ਆ। ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਪਤਾ ਜਿਹੜੇ ਸਾਡੇ ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਹੁੰਦੇ ਆ, ਹਨਾ, ਅਮਾਈਨੋ ਐਸਿਡਸ ਹੁੰਦੇ ਜਾਂ ਸਾਡਾ DNA ਆ, RNA ਆ, ਇਹ ਸਾਰੀਆਂ ਚੀਜ਼ਾਂ ਕਾਰਬਨ ਦੀਆਂ, ਇਹਦੇ ਵਿੱਚ ਕਾਰਬਨ ਦਾ ਹਿੱਸਾ ਹੁੰਦਾ। ਸ਼ੂਗਰ ਅਸੀਂ ਖਾਂਦੇ ਹਾਂ ਉਹਦੇ ਚ ਕਾਰਬਨ ਹੁੰਦਾ, ਹੈ ਨਾ, ਕਾਰਬਨ ਦੇ ਬੋਂਡ ਹੁੰਦੇ ਆ, ਮਤਲਬ ਜਿਹੜੇ ਕੈਮੀਕਲ ਐਟਮਸ, ਪੀਰੀਓਡਿਕ ਟੇਬਲ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਯਾਦ ਹੋਣਾ ਸਾਰਿਆਂ ਨੂੰ, ਜਦੋਂ ਕੈਮਿਸਟਰੀ ਕਲਾਸ ਦੇ ਵਿੱਚ ਪੜ੍ਹਦੇ ਸੀ ਪੀਰੀਓਡਿਕ ਟੇਬਲ, ਹੈ ਨਾ, ਪਹਿਲਾਂ ਹਾਈਡਰੋਜਨ, ਹੀਲੀਅਮ, ਲੀਥੀਅਮ, ਫਿਰ ਅੱਗੇ ਅੱਗੇ ਜਿੱਦਾਂ ਜਿੱਦਾਂ ਐਟਮ ਨੰਬਰ ਵੱਧਦੇ ਜਾਂਦੇ ਆ ਉਦਾਂ ਉਦਾਂ ਜਿਹੜੇ ਕੈਮੀਕਲ ਵੀ ਜਿਹੜੇ ਵੱਧਦੇ ਜਾਂਦੇ ਆ, ਮਤਲਬ ਡਿਫਰੈਂਟ ਡਿਫਰੈਂਟ ਕੈਮੀਕਲ। ਇਹਨਾਂ ਦੇ ਵਿੱਚ ਜਿਹੜੇ ਬੇਸਿਕ ਜਿਹੜੇ ਕੈਮੀਕਲ ਜਾਂ ਐਲੀਮੈਂਟ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ, ਉਹ ਚਾਰ ਹੈਗੇ ਆ, ਜਿਹਨਾਂ ਵਿੱਚ ਆਕਸੀਜਨ, ਕਾਰਬਨ, ਹਾਈਡਰੋਜਨ ਤੇ ਨਾਈਟ੍ਰੋਜਨ, ਇਹ ਚਾਰ ਬੇਸਿਕ ਐਲੀਮੈਂਟਸ ਆ ਜਿਹੜੇ ਸਾਡੀ ਬੋਡੀ ਨੂੰ ਬਣਾਉਂਦੇ ਹੈਗੇ ਆ। ਤੇ ਸਾਡੀ ਬੋਡੀ ਦਾ 96% ਜਿਹੜਾ ਬੋਡੀ ਮਾਸ ਦਾ ਜਿਹੜਾ ਹਿੱਸਾ ਹੈਗਾ, ਜੇ ਮੈਂ ਗੱਲ ਕਰਾਂ, ਮਤਲਬ ਇੱਕ, ਮੰਨ ਲਓ ਕਿ ਐਵਰੇਜ ਇੱਕ ਪਰਸਨ ਆ ਜਿਹਦਾ ਵੇਟ 80 ਕਿਲੋਗ੍ਰਾਮ ਵੇਟ ਆ, ਤੇ ਉਹਦੀ ਬੋਡੀ ਦੇ ਵਿੱਚ ਜਿਹੜਾ ਆਲਮੋਸਟ 43 ਕਿਲੋਗ੍ਰਾਮ ਜਿਹੜੀ ਆਕਸੀਜਨ ਜਿਹੜੀ ਹੋਊਗੀ, 16 kg ਜਿਹੜਾ ਕਾਰਬਨ ਹੋਏਗਾ ਉਹਦੀ ਬੋਡੀ ਦੇ ਵਿੱਚ, ਔਰ 7 kg ਜਿਹੜਾ ਅਰਾਊਂਡ ਹਾਈਡਰੋਜਨ ਉਹਦੀ ਬੋਡੀ ਚ ਹੋਗਾ, ਤੇ ਨਾਈਟ੍ਰੋਜਨ ਆਲਮੋਸਟ 2 ਕਿਲੋਗ੍ਰਾਮ ਜਿਹੜਾ ਨਾਈਟ੍ਰੋਜਨ ਹੋਊਗਾ। ਤੇ ਇੱਕ ਐਵਰੇਜ 80 ਕਿਲੋਗ੍ਰਾਮ ਦੇ ਪਰਸਨ ਦੀ ਵੇਟ ਵਾਲੇ ਦੀ ਗੱਲ ਕਰਦੇ ਹਾਂ ਆਪਾਂ। ਤੇ ਜਿਹੜੇ ਚਾਰ ਐਲੀਮੈਂਟ ਹੈਗੇ ਆ ਇਹ ਬੇਸਿਕ ਪਾਰਟ ਬਣਾਉਂਦੇ, ਔਰ ਸਾਨੂੰ ਇਹ ਵੀ ਪਤਾ ਕਿ ਸਾਡੀ ਬੋਡੀ ਜਿਹੜੀ ਆ ਉਹ ਮੋਸਟਲੀ ਜਿਹੜਾ ਉਹਦਾ ਪਾਰਟ ਵਾਟਰ ਦੇ ਨਾਲ ਬਣਿਆ, ਹਨਾ। ਅਸੀਂ ਕਹਿੰਦੇ ਹਾਂ ਕਿ ਸਾਡੀ ਬੋਡੀ ਜ਼ਿਆਦਾਤਰ 70% ਜਿਹੜਾ 60-70% ਦੇ ਵਿਚਕਾਰ ਜਿਹੜਾ ਵਾਟਰ ਹੈਗਾ। ਸੋ ਜਿਹੜਾ ਵਾਟਰ ਦੀ ਜਦੋਂ ਅਸੀਂ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹ ਪਤਾ ਕਿ ਵਾਟਰ ਜਿਹੜਾ ਹਾਈਡਰੋਜਨ ਤੇ ਆਕਸੀਜਨ ਨੂੰ ਮਿਲ ਕੇ ਬਣਦਾ ਹੈ, ਇਸੇ ਲਈ ਹਾਈਡਰੋਜਨ ਐਂਡ ਆਕਸੀਜਨ ਜਿਹੜੀ ਆ ਉਹ ਜਿਹੜੇ ਇੱਕ ਮੇਨ ਇਹਨਾਂ ਚਾਰ ਇੰਗਰੀਡੀਐਂਟਸ ਤੋਂ ਵਿੱਚ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਕਾਰਬਨ ਤਾਂ ਜਿਵੇਂ ਮੈਂ ਦੱਸਿਆ ਹੀ ਆ ਕਿ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਮੋਸਟਲੀ ਕਾਰਬਨ ਹੁੰਦਾ ਹੈ, ਔਰ ਇਸੇ ਲਈ ਅਸੀਂ ਕਾਰਬਨ ਬੇਸਡ ਸਟਰਕਚਰਸ ਹੈਗੀਆਂ। ਸੋ ਇਹ ਜਿਹੜੇ ਚਾਰ ਮੇਨ ਐਲੀਮੈਂਟ ਜਿਹੜੀ ਸਾਡੀ ਬੋਡੀ ਦੇ ਵਿੱਚ ਪਾਏ ਜਾਂਦੇ ਆ। ਉਸ ਤੋਂ ਇਲਾਵਾ ਜਿਹੜੇ ਕੁਛ ਇਸੈਂਸ਼ੀਅਲ ਹੋਰ ਐਲੀਮੈਂਟਸ ਹੁੰਦੇ ਜਿਹੜੇ ਘੱਟ ਅਮਾਊਂਟ ਦੇ ਵਿੱਚ ਪਾਏ ਜਾਂਦੇ ਆ ਇਹਨਾਂ ਦੇ ਕੰਪੈਰੇਟਿਵਲੀ, ਬਟ ਉਹ ਬਹੁਤ ਜ਼ਿਆਦਾ ਜਿਹੜੇ ਇੰਪੋਰਟੈਂਟ ਹੁੰਦੇ ਆ ਸਾਡੀ ਬੋਡੀ ਦੇ ਲਈ, ਹੈ ਨਾ, ਜਿਵੇਂ ਕੈਲਸ਼ੀਅਮ ਹੋ ਗਿਆ, ਫੋਸਫੋਰਸ ਹੋ ਗਿਆ, ਪੋਟੈਸ਼ੀਅਮ, ਸਲਫਰ ਹੋ ਗਿਆ, ਤੇ ਡਿਫਰੈਂਟ ਡਿਫਰੈਂਟ ਜਿਹੜੇ ਹੋਰ ਹੈਗੇ, ਸੋਡੀਅਮ, ਮੈਗਨੀਸ਼ੀਅਮ ਹੋ ਗਿਆ ਜਾਂ ਆਇਰਨ ਜਿਹੜਾ ਹੈਗਾ ਹੀ ਆ ਸਾਡਾ, ਹੈ ਨਾ। ਇਹ ਸਾਰੇ ਜਿਹੜੇ ਇਹਨਾਂ ਦੇ ਅਲੱਗ ਅਲੱਗ ਜਿਹੜੇ ਕੰਮ ਹੈਗੇ, ਜਿਵੇਂ ਸਾਡੀ ਬੋਨਸ ਜਿਹੜੀਆਂ ਸਟਰੋਂਗ ਸਾਡੀਆਂ ਇੰਨੀਆਂ ਬੋਨਸ ਆ, ਸਾਨੂੰ ਪਤਾ ਕੈਲਸ਼ੀਅਮ ਦੀ ਵਜ੍ਹਾ ਨਾਲ ਹੈਗੀਆਂ, ਹਨਾ, ਉਹਦੇ ਲਈ ਸਾਨੂੰ ਕੈਲਸ਼ੀਅਮ ਐਲੀਮੈਂਟ ਚਾਹੀਦਾ ਹੈਗਾ, ਜਾਂ ਹੈਲਦੀ ਮਸਲਸ ਦੇ ਲਈ ਸਾਨੂੰ ਪੋਟੈਸ਼ੀਅਮ ਜਾਂ ਮੈਗਨੀਸ਼ੀਅਮ ਚਾਹੀਦਾ ਹੈਗਾ, ਹੈਲਦੀ ਹਾਰਟ ਦੇ ਲਈ ਸਾਨੂੰ ਪੋਟੈਸ਼ੀਅਮ, ਸੋਡੀਅਮ, ਮੈਗਨੀਸ਼ੀਅਮ ਚਾਹੀਦਾ ਆ, ਤੇ ਮਾਇੰਡ ਕਲੀਅਰ ਕਰਨ ਦੇ ਲਈ ਸਾਨੂੰ ਮੈਗਨੀਸ਼ੀਅਮ ਐਪਰੋਪਰੀਏਟ ਅਮਾਊਂਟ ਦੇ ਵਿੱਚ ਚਾਹੀਦਾ, ਹਨਾ, ਕੋਈ ਵੀ ਘੱਟ ਜਾਂ ਵੱਧ ਅਮਾਊਂਟ ਜਿਹੜਾ ਸਾਡੀ ਬੋਡੀ ਨੂੰ ਹਾਰਮ ਕਰਦਾ। ਸੋ ਇਹ ਜਿਹੜੇ ਉਹ ਵਾਲੇ ਕੁਛ ਐਲੀਮੈਂਟ ਹੈਗੇ ਆ ਜਿਹੜੇ ਘੱਟ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੁੰਦੇ ਹੈਗੇ ਆ ਕੰਪੈਰੇਟਿਵਲੀ ਚਾਰ। ਸੋ ਮੇਜਰ ਜਿਹੜੇ ਚਾਰ ਐਲੀਮੈਂਟ ਕਾਰਬਨ, ਹਾਈਡਰੋਜਨ, ਆਕਸੀਜਨ ਤੇ ਨਾਈਟ੍ਰੋਜਨ, ਉਸ ਤੋਂ ਬਾਅਦ ਜਿਹੜੇ ਆ ਉਹਦੇ ਤੋਂ ਘੱਟ ਅਮਾਊਂਟ ਦੇ ਵਿੱਚ ਜਿਹੜੇ ਬਾਕੀ ਅਸੀਂ ਸੁਣਦੇ ਹੈਗੇ ਆ ਆਇਰਨ, ਮੈਗਨੀਸ਼ੀਅਮ ਵਗੈਰਾ, ਉਹ ਸਾਰੇ ਮਿਲਦੇ ਆ। ਤੇ ਉਸ ਤੋਂ ਵੀ ਘੱਟ ਅਮਾਊਂਟ ਦੇ ਵਿੱਚ ਜਿਹੜੇ ਆ ਬਹੁਤ, ਮਤਲਬ 1 mg ਤੋਂ ਵੀ ਘੱਟ ਅਮਾਊਂਟ ਦੇ ਵਿੱਚ ਮਿਲਦੇ ਆ, ਜ਼ਿੰਕ, ਕਾਪਰ ਵਗੈਰਾ ਹੋ ਗਿਆ, ਜਾਂ ਹੋਰ ਕੁਛ ਹੈਗੇ ਆ ਜਿਹੜੇ ਸਿਲੇਨੀਅਮ, ਕੋਬਾਲਟ ਹੋ ਗਿਆ, ਮਤਲਬ ਕੁਛ ਹੋਰ ਐਲੀਮੈਂਟਸ ਹੈਗੇ ਆ। ਤੇ ਇਹ ਸਾਰੇ ਐਲੀਮੈਂਟਸ ਜਿਹੜੇ ਆ ਮਿਲ ਕੇ ਸਾਡੀ ਬੋਡੀ ਦਾ ਜਿਹੜਾ ਡਿਫਰੈਂਟ ਡਿਫਰੈਂਟ ਜਿਹੜੀ ਪਰਸੈਂਟੇਜ ਮੈਂ ਦੱਸੀ ਹੈ ਕਿ ਇੰਨਾ ਇੱਕ 80 kg ਪਰਸਨ ਦੇ ਵਿੱਚ ਜਿਹੜਾ ਇੰਨਾ ਹੁੰਦਾ ਆ। ਸੋ ਇਹ ਅਗਰ ਐਲੀਮੈਂਟ ਨਹੀਂ ਹੋ ਗਏ ਸਾਡੀ ਬੋਡੀ ਦੇ ਵਿੱਚ ਤਾਂ ਹਿਊਮਨ ਬੋਡੀ ਜਿਹੜੀ ਆ ਉਹ ਆਪਣੇ ਜਿਹੜੇ ਪ੍ਰੋਪਰ ਫੰਕਸ਼ਨ ਜਿਹੜੇ ਕਰਦੇ ਹਾਂ ਅਸੀਂ, ਸਾਡੇ ਰੈਸਪੀਰੇਟਰੀ ਸਿਸਟਮ ਹੋ ਗਿਆ, ਡਾਇਜੈਸਟਿਵ ਸਿਸਟਮ ਹੋ ਗਿਆ, ਹਨਾ, ਸਾਡਾ ਜਿਹੜਾ ਨਰਵਸ ਸਿਸਟਮ ਹੋ ਗਿਆ, ਤੇ ਕੰਮ ਨਹੀਂ ਕਰ ਸਕਣਗੇ ਜੇ ਪ੍ਰੋਪਰ ਨਹੀਂ ਜਿਹੜੇ ਐਲੀਮੈਂਟਸ ਪ੍ਰੋਪਰ ਅਮਾਊਂਟ ਦੇ ਵਿੱਚ ਪ੍ਰੈਜੈਂਟ ਹੋਊਗੇ।
0: ਰਾਈਟ ਰਾਈਟ, ਹਾਂਜੀ। ਇਹਦੇ ਚ ਫਿਰ ਮਤਲਬ ਮੈਂ ਤਾਂ ਉਹ ਥੋੜੀ ਕ੍ਰੀਏਟਿਵ ਜਿਹਾ ਸੋਚਿਆ ਸੀਗਾ ਕਿ ਇੱਦਾਂ ਜਿਵੇਂ ਫਿਲਮਾਂ ਡਰਾਮਿਆਂ ਦੇ ਵਿੱਚ ਹੁੰਦਾ ਹੈ, ਧਰਤੀ, ਵਾਯੂ, ਅਗਨੀ, ਉਹ ਐਲੀਮੈਂਟਸ ਜਾਂ ਕੋਈ ਮਤਲਬ ਆਹ ਜਿਹੜੇ ਬੇਸਿਕ ਐਲੀਮੈਂਟਸ ਤੁਸੀਂ ਦੱਸੇ, ਦਿਸ ਇਜ ਦੈਟਸ ਇਟ, ਇਹੀ ਹੈ, ਕੁਛ ਹੋਰ ਦੇ ਆ ਅਦਰ ਐਲੀਮੈਂਟਸ ਕਿ ਜਾਂ ਉਹ ਸਿਰਫ ਕਾਲਪਨਿਕ ਨੇ, ਇਮੈਜਨਰੀ ਨੇ?
1: ਨਹੀਂ, ਉਹੀ ਮੈਂ ਕਹਿ ਰਹੀ ਜਿੱਦਾਂ ਤੁਸੀਂ ਇੱਕ ਗੱਲ ਕਰ ਰਹੇ ਹੋ ਕਿ ਜਿੱਦਾਂ ਸ਼ਕਤੀਮਾਨ ਦੀ ਵੀ ਤੁਸੀਂ ਗੱਲ ਕੀਤੀ, ਉਹਦੇ ਚ ਆਪਾਂ ਸੁਣਦੇ ਸੀ ਹਨਾ ਕਿ ਬੋਡੀ ਦੇ ਵਿੱਚ ਕੀ ਜਿਹੜੀ ਅਸੀਂ ਮਤਲਬ ਧਰਤੀ ਤੋਂ ਜਿੱਦਾਂ ਤੁਸੀਂ ਕਿਹਾ ਹਵਾ ਤੋਂ ਆ ਜਾਂ ਫਿਰ ਅੱਗ ਤੋਂ ਆ, ਹਨਾ। ਸੋ ਜਦੋਂ ਅਸੀਂ ਧਰਤੀ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਐਗਰੀਕਲਚਰ ਜਦੋਂ ਆਪਾਂ ਕਰਦੇ ਹਾਂ ਅਸੀਂ ਜਿਹੜਾ ਖਾਦਾਂ ਜਿਹੜੀਆਂ ਪਾਉਂਦੇ ਹਾਂ ਉਹਨਾਂ ਦੇ ਵਿੱਚ ਪੋਟਾਸ਼ੀਅਮ ਵਗੈਰਾ ਹੁੰਦਾ, ਹਨਾ। ਸੋ ਇਹੀ ਮੇਰਾ ਜਿਹੜਾ ਇਹਦਾ ਮਤਲਬ ਹੈ ਕਿ ਜਿਹੜੇ ਐਲੀਮੈਂਟ ਤੁਹਾਨੂੰ ਬੋਡੀ ਦੇ ਵਿੱਚ ਚਾਹੀਦੇ ਆ ਉਹੀ ਕੈਮੀਕਲ ਕੰਪੋਜੀਸ਼ਨ ਸਾਡੀ ਸੋਇਲ ਦੇ ਵਿੱਚ ਵੀ ਉਹੀ ਐਲੀਮੈਂਟਸ ਪ੍ਰੈਜੈਂਟ ਹੁੰਦੇ ਆ। ਅਮਾਊਂਟ ਚੇਂਜ ਹੋ ਜਾਂਦਾ ਹੈ, ਡਿਫਰੈਂਟ ਲੈਸ ਔਰ ਮੋਰ ਹੁੰਦਾ, ਬਟ ਸੇਮ ਹੀ ਤੁਹਾਨੂੰ ਇਹੀ ਗੈਸਿਸ ਸਾਨੂੰ ਜਿਹੜੀਆਂ ਐਟਮੋਸਫੇਅਰ ਦੇ ਵਿੱਚ ਮਿਲਦੀਆਂ, ਜਦੋਂ ਅਸੀਂ ਗੱਲ ਕਰਦੇ ਕਿ ਨਾਈਟ੍ਰੋਜਨ ਮਿਲਦਾ ਹੈ, ਕਾਰਬਨ ਜਿਹੜੀ ਆ ਆਕਸੀਜਨ ਮਿਲਦੀ ਹਨ, ਕਾਰਬਨ ਡਾਈਆਕਸਾਈਡ ਮਿਲਦੀ ਆ। ਸੋ ਇਹ ਸਾਰੇ ਜਿਹੜੇ ਆ ਇੰਨਾ ਹੀ ਜਿਹੜੇ ਬੇਸਿਕ ਕੰਪੋਨੈਂਟ ਪੀਰੀਓਡਿਕ ਟੇਬਲ ਦੇ ਵਿੱਚ ਅਸੀਂ ਪੜ੍ਹਦੇ ਹਾਂ, ਕਾਰਬਨ, ਆਕਸੀਜਨ, ਹਾਈਡਰੋਜਨ, ਨਾਈਟ੍ਰੋਜਨ, ਇਹ ਜਿਹੜੇ ਬੇਸਿਕ ਜਿਹੜੇ ਐਟਮ ਹੈਗੇ ਆ, ਜਦੋਂ ਇਹਨਾਂ ਦੇ ਇੱਕ, ਦੋ ਜਾਂ ਤਿੰਨ ਜਿੰਨੇ ਵੀ ਐਟਮ ਜਿਹੜੇ ਮਿਲ ਕੇ ਉਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਐਲੀਮੈਂਟ ਹੋਰ ਬਣਾ ਦਿੰਦੇ ਆ, ਡਿਫਰੈਂਟ ਤਰ੍ਹਾਂ ਦੀ ਗੈਸਿਸ ਬਣਾ ਦਿੰਦੇ ਆ ਜਾਂ ਹੋਰ ਜਿਹੜਾ ਪ੍ਰੋਡਕਟ ਬਣਾ ਦਿੰਦੇ ਆ। ਸੋ ਘੁੰਮ ਘੁੰਮਾ ਕੇ ਪੂਰੇ ਐਟਮੋਸਫੇਅਰ ਜਿਹੜੇ ਅਸੀਂ ਪੀਰੀਓਡਿਕ ਟੇਬਲ ਦੇ ਵਿੱਚ 114 ਐਲੀਮੈਂਟ ਪੜ੍ਹਦੇ ਆ, ਉਹ ਸਾਰੇ ਐਲੀਮੈਂਟ ਹੀ ਪੂਰੇ ਅਰਥ ਦੇ ਵਿੱਚ, ਪੂਰੇ ਯੂਨੀਵਰਸ ਦੇ ਵਿੱਚ ਤੁਹਾਨੂੰ ਉਹੀ ਐਲੀਮੈਂਟਸ ਮਿਲਣਗੇ, ਹਾਂਜੀ, ਪਰ ਉਹਨਾਂ ਦੀ ਕੰਪੋਜੀਸ਼ਨ, ਉਹ ਕਿਵੇਂ ਰਿਐਕਟ ਕਰ ਰਹੇ ਇੱਕ ਦੂਜੇ ਨਾਲ, ਉਹ ਡਿਫਰੈਂਟ ਹੋ ਜਾਂਦੀ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਡਿਫਰੈਂਟ ਲਾਈਫ ਫਾਰਮਸ ਦੇਖਦੀਆਂ, ਚਾਹੇ ਹਿਊਮਨਸ ਆ ਗਏ, ਚਾਹੇ ਜਿਹੜੇ ਆ ਜਿਹੜੇ ਡਾਇਨਾਸੌਰ ਸੀਗੇ ਉਹ ਹੋ ਗਏ, ਹਨਾ। ਔਰ ਜਦੋਂ ਅਸੀਂ ਐਟਮਸ ਦੀ ਗੱਲ ਕਰਦੇ ਹਾਂ, ਸਾਡੀ ਜਿਹੜੀ ਇਹ ਜਿਹੜੇ ਕਾਰਬਨ, ਹਾਈਡਰੋਜਨ ਜਾਂ ਆਕਸੀਜਨ ਹੈਗੇ ਆ, ਡਿਫਰੈਂਟ ਡਿਫਰੈਂਟ ਐਟਮਸ ਹੀ ਹੁੰਦੇ ਆ, ਹਨਾ। ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਤਾਂ ਸਾਡੀ ਬੋਡੀ ਦੇ ਵਿੱਚ 7 billion billion billion, ਮਤਲਬ 3 billion billion ਤੁਸੀਂ ਲਾ ਲਓ, ਇੰਨੇ ਜਿਹੜੇ ਐਟਮ ਸਾਡੀ ਬੋਡੀ ਦੇ ਪ੍ਰੈਜੈਂਟ ਹੁੰਦੇ ਆ, ਹਾਂਜੀ। ਤੇ ਜਿਹੜੀ ਅੱਜ ਤੱਕ ਜਿੰਨੇ ਹਿਊਮਨਸ ਪੂਰੇ ਵਰਲਡ ਦੇ ਵਿੱਚ ਹੋਏ ਆ, ਉਹਦੇ ਤੋਂ 1% ਇੱਕ ਹਿਊਮਨ ਬੋਡੀ ਦੇ ਜਿਹੜੇ ਆ 1 lakh ਗੁਣਾ ਜ਼ਿਆਦਾ ਮਤਲਬ ਸੈਲ ਐਟਮਸ ਹੁੰਦੇ ਆ ਇੱਕ ਬੋਡੀ ਦੇ ਵਿੱਚ, ਹਿਊਮਨ ਬੋਡੀ ਦੇ ਵਿੱਚ, ਹਨਾ। ਤੇ ਮਤਲਬ ਇੰਨਾ ਜ਼ਿਆਦਾ ਨੰਬਰ ਹੁੰਦਾ ਹੈ, ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਅੱਜ ਐਲੀਮੈਂਟ ਸਾਡੀ ਬੋਡੀ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਅਸੀਂ ਮਰ ਜਾਂਦੇ ਹਾਂ ਉਹ ਵਾਪਸ ਐਟਮੋਸਫੇਅਰ ਦੇ ਵਿੱਚ ਹੀ ਜਿਹੜਾ ਉਹ ਚਲੇ ਜਾਂਦਾ, ਹਨਾ, ਜਾਂ ਸੋਇਲ ਦੇ ਵਿੱਚ ਚਲੇ ਜਾਂਦੀਆਂ ਉਹ ਚੀਜ਼ਾਂ। ਤੋ ਇਹਦਾ ਮਤਲਬ ਇਹ ਹੈ ਕਿ ਉਹ ਯੂਨੀਵਰਸ ਦੇ ਵਿੱਚ ਇੱਦਾਂ ਹੀ ਪ੍ਰੈਜੈਂਟ ਆ, ਹਜੇ ਵੀ ਉਹੀ ਅਮਾਊਂਟ ਜਿਹੜਾ ਘੁੰਮ ਰਿਹਾ, ਇੱਕ ਚੀਜ਼ ਇੱਕ ਫਾਰਮ ਤੋਂ ਦੂਜੀ ਫਾਰਮ ਦੇ ਵਿੱਚ ਉਹ ਚਲੇ ਜਾਂਦਾ ਹੈ। ਸੋ ਅਸੀਂ ਇਹ ਵੀ ਮੰਨ ਸਕਦੇ ਹਾਂ ਕਿ ਜਿਹੜੇ ਡਾਇਨਾਸੋਰਸ ਦੇ ਵਿੱਚ ਜਿਹੜੇ ਐਟਮਸ ਜਾਂ ਐਲੀਮੈਂਟ ਸਾਨੂੰ ਮਿਲਦੇ ਸੀ, ਹੋ ਸਕਦਾ ਉਹ ਅੱਜ ਕਿਸੇ ਪਲਾਂਟ ਦੇ ਵਿੱਚ ਹੋਣ, ਜਾਂ ਹੋ ਸਕਦਾ ਉਹ ਕਿਸੇ ਹਿਊਮਨ ਦੇ ਜਿਹੜਾ ਬੋਡੀ ਦੇ ਵਿੱਚ ਉਹ ਐਲੀਮੈਂਟ ਘੁੰਮ ਰਹੇ ਹੋਣ। ਸੇਮ ਚੀਜ਼ ਪਾਣੀ ਦੇ ਨਾਲ ਹੁੰਦੀ ਆ ਕਿ ਜਿਹੜਾ ਪਾਣੀ ਪਹਿਲਾਂ ਪ੍ਰੈਜੈਂਟ, ਅੱਜ ਤੱਕ ਪ੍ਰੈਜੈਂਟ ਸੀਗਾ, ਉਹ ਪ੍ਰੈਜੈਂਟ ਉੱਥੇ ਹੀ ਆ ਪਾਣੀ, ਉਹਦੀ ਜਿਹੜੀ ਫਾਰਮ ਚੇਂਜ ਹੋ ਸਕਦੀ ਆ, ਉਹ ਫਰੈਸ਼ ਵਾਟਰ ਹੋ ਸਕਦਾ, ਉਹ ਓਸ਼ੀਅਨਿਕ ਵਾਟਰ ਹੋ ਸਕਦਾ, ਬਟ ਅਮਾਊਂਟ ਜਿਹੜਾ ਉਹਦਾ ਸਟਿਲ ਪ੍ਰੈਜੈਂਟ ਆ ਉਨਾ ਹੀ ਜਿਹੜਾ ਇਹਨਾਂ ਐਲੀਮੈਂਟਸ।
0: ਸੌਖੇ ਸ਼ਬਦਾਂ ਦੇ ਵਿੱਚ ਦੱਸਾਂ ਤੇ ਜਿਹੜੀ ਆਪਾਂ ਗੱਲ ਕਹਿ ਦਿੰਦੇ ਹਾਂ ਕਿ ਮਰਨ ਤੋਂ ਬਾਅਦ ਰੂਹ ਇੱਥੇ ਰਹਿ ਜਾਂਦੀ ਹੈ, ਸਰੀਰ ਚਲਾ ਜਾਂਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ, ਦੋ ਅਲੱਗ ਅਲੱਗ ਚੀਜ਼ਾਂ ਹੈਗੀਆਂ, ਇਹਦੇ 'ਤੇ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਬੇਸਿਕਲੀ ਜਿਹੜੇ ਸਰੀਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲੀਅਨਸ ਆਫ ਬਿਲੀਅਨਸ ਐਟਮਸ ਦਾ, ਐਲੀਮੈਂਟਸ ਦਾ ਬਣ ਕੇ ਇਹ ਜਿਹੜਾ ਹੈਗਾ ਬਣਿਆ ਹੋਇਆ ਸਰੀਰ ਹੈਗਾ, ਅਤੇ ਜਦੋਂ ਸਰੀਰ ਜਿਹਨੂੰ ਆਪਾਂ ਨਸ਼ਵਰ ਕਹਿ ਦਿੰਦੇ ਹੈਗੇ ਹਾਂ ਕਿ ਇਹ ਖਤਮ ਹੋ ਜਾਂਦਾ, ਨਾਸ਼ਵਾਨ ਹੈ, ਖਤਮ ਹੈ, ਇਹ ਨਾਸ਼ਵਾਨ ਟੈਕਨੀਕਲੀ ਨਹੀਂ ਹੈਗਾ। ਸੋ ਫਿਰ ਵੀ ਸਰੀਰ ਦੇ ਕੁਛ ਨਾ ਕੁਛ ਕਣ ਜਿਹੜੇ ਹੈਗੇ ਨੇ ਸਾਡੀ ਬਾਡੀ ਲਈ ਸਟਰਕਚਰ ਦੇ, ਉਹ ਕਿਤੇ ਨਾ ਕਿਤੇ ਇਸ ਯੂਨੀਵਰਸ ਤਾਂ ਹੈਗੇ ਨੇ, ਕਿਤੇ ਹੋਰ ਨਾ ਹੋਣ ਇਸ ਯੂਨੀਵਰਸ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਤਾਂ ਉਹ ਰਹਿ ਜਾਂਦੇ ਹੈਗੇ ਨੇ, ਔਰ ਉਹ ਟ੍ਰਾਂਸਫਰ ਹੁੰਦੇ ਰਹਿੰਦੇ ਹੈਗੇ ਨੇ ਇੱਕ ਬਾਡੀ ਤੋਂ ਦੂਸਰੀ ਐਟੋਮਿਕ ਬਾਡੀ ਦੇ ਵਿੱਚ, ਦੂਸਰੀ ਤੋਂ ਤੀਸਰੀ ਦੇ ਵਿੱਚ। ਇਸ ਦੈਟਸ ਇਹੀ ਆਪਾਂ ਗੱਲ ਕਹਿਣਾ ਚਾਹੁੰਦੇ ਹਾਂ ਸੰਦੀਪ ਜੀ?
1: ਹਾਂਜੀ,
0: ਠੀਕ ਹੈ। ਤੇ ਫਿਰ ਤੁਸੀਂ ਵਿੱਚ ਜੇ ਇੱਕ ਉਹਦੀ DNA RNA ਦੀ ਗੱਲ ਕੀਤੀ ਸੀਗੀ, ਉਹ ਕੀ ਚੀਜ਼ ਹੈਗਾ ਫਿਰ DNA RNAs ਕੀ ਹੈਗੇ ਨੇ? ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੈਨੇਟਿਕਲੀ ਜਿਹੜੀਆਂ ਚੀਜ਼ਾਂ ਨੇ ਉਹ ਮੈਚ ਕਰ ਜਾਂਦੀਆਂ ਨੇ ਇੱਕ ਲੈਗੇਸੀ ਦੀਆਂ, ਇੱਕ ਜਨਰੇਸ਼ਨ ਦੀਆਂ, ਵੀ ਆਹ ਤੁਹਾਡਾ ਖਾਨਦਾਨ ਹੈ, ਇਹਨਾਂ ਦਾ DNA, ਉਹ ਫਿਰ ਯੂਨੀਵਰਸ ਭਾਲ ਲੈਂਦਾ ਆਪਣੇ ਆਪ ਵੀ ਆਹ ਫਲਾਣਿਆਂ ਦੇ ਐਟਮਸ ਹੈਗੇ ਨੇ, ਇਹਨੂੰ ਇਹਨਾਂ ਦੀ ਫੈਮਿਲੀ ਦੇ ਵਿੱਚ ਭੇਜਣਾ ਹੈਗਾ। ਮਤਲਬ ਕੁਐਸਚਨ ਥੋੜ੍ਹਾ ਜਿਹਾ ਸੁਣਨ ਦੇ ਵਿੱਚ ਬੜਾ ਸਾਦਾ ਜਿਹਾ ਹੈਗਾ, ਬਟ ਮੈਨੂੰ ਪਤਾ ਹੈ ਤਾਂ ਤੁਸੀਂ ਟੈਕਨੀਕਲ ਆਨਸਰ ਦੇਣਾ, ਬਟ ਵਟ ਇਜ਼ DNA RNA ਆਹ ਪ੍ਰੋਟੋਨ ਵਗੈਰਾ ਇਹ ਜਿਹੜੀ ਚੀਜ਼ਾਂ ਦੱਸੀਆਂ ਨੇ ਇਹ ਕਿੱਥੇ ਖੜਦੇ ਨੇ, ਵੇਅਰ ਡੂ ਦੇ ਸਟੈਂਡ ਇਨ ਦਿਸ ਆਹ ਐਟੋਮਿਕ ਸਟਰਕਚਰ ਦੇ ਵਿੱਚ?
1: ਹਾਂਜੀ, ਡੀ ਐਟੋਮ ਜਿਹੜੇ ਐਟਮਸ ਆਪਾਂ ਦੱਸੇ, ਜਦੋਂ DNA ਦੀ ਗੱਲ ਕਰਦੇ ਹਾਂ ਅਸੀਂ ਮੋਸਟਲੀ ਆਪਾਂ ਸੁਣਦੇ ਹਾਂ ਨਾ ਕਿ ਇੱਕ ਜਿਹੜਾ ਹਿਊਮਨ ਬੀਂਗ ਹੈਗਾ, ਕਿਸੇ ਵੀ ਹਿਊਮਨ ਬੀਂਗ ਦਾ DNA ਜਿਹੜਾ ਉਹ ਮੈਚ ਨਹੀਂ ਕਰਦਾ ਹੈਗਾ, ਅਸੀਂ ਹਮੇਸ਼ਾ ਹੀ ਕਰਦੇ ਹਾਂ ਹਨਾ, ਜਦੋਂ ਕਈ ਵਾਰ ਕੋਈ ਟੈਸਟ ਵੀ ਕਰਾ ਕੇ ਅਸੀਂ ਪਤਾ ਕਰਾਉਂਦੇ ਹਾਂ ਕਿ ਬਾਇਓਲੋਜੀਕਲ ਫਾਦਰ ਜਾਂ ਮਦਰ ਕੌਣ ਹੈ ਕਿਸੇ ਬੱਚੇ ਦਾ ਹਨਾ, ਤੋ DNA ਜਿਹੜਾ ਇੱਕ ਸਪੈਸੀਫਿਕ ਪ੍ਰੋਟੀਨ ਜਿਹੜਾ ਇਹਦੇ ਵਿੱਚ ਡਿਫਰੈਂਟ ਚੀਜ਼ਾਂ ਹੁੰਦੀਆਂ, ਸ਼ੂਗਰ ਦਾ ਬਣਿਆ ਹੁੰਦਾ, ਇਹਦੇ ਵਿੱਚ ਐਸਿਡਸ ਹੁੰਦੇ ਆ, ਔਰ ਇਹਦੇ ਵਿੱਚ ਜਿਹੜੇ ਬੇਸਿਸ ਜਿਹੜੇ ਹੁੰਦੇ ਹੈਗੇ ਆ DNA ਦੇ ਵਿੱਚ, ਸੋ DNA ਇੱਕ ਤਰ੍ਹਾਂ ਦਾ ਨਿਊਕਲਿਕ ਐਸਿਡ ਅਸੀਂ ਇਹਨੂੰ ਬੋਲ ਦਿੰਦੇ ਹਾਂ, ਨਿਊਕਲਿਕ ਐਸਿਡ ਹੈਗਾ ਜਿਹੜਾ ਜਿਵੇਂ ਤੁਸੀਂ ਲੈ ਲਓ ਕਿ ਇੱਕ ਲੈਡਰ ਮਤਲਬ ਇੱਕ ਪੌੜੀ ਹੈਗੀ ਆ, ਡਬਲ ਸਟੈਂਡ ਵਾਲੀ ਪੌੜੀ ਹੈਗੀ ਆ, ਉਹਦੇ ਵਾਂਗ ਹੁੰਦਾ, ਸੋ DNA ਇੱਕ ਬੇਸਿਕ ਲਾਈਫ ਦੀ ਜਿਹੜੀ ਆ ਇੰਪੋਰਟੈਂਸ ਜਿਹੜੀ ਜੈਨੇਟਿਕ ਚੀਜ਼ ਹੈਗੀ ਆ, ਜਿਹੜੀ ਸਾਨੂੰ ਜਿਹੜੀ ਆ ਡਿਫਰੈਂਟ ਸਾਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਕੋਈ ਬੱਚਾ ਆਪਣੀ ਮਦਰ ਤੇ ਗਿਆ ਜਾਂ ਫਾਦਰ ਤੇ ਗਿਆ, ਆਪਾਂ ਦੇਖ ਲੈਂਦੇ ਹਾਂ ਕਿ ਉਹਨਾਂ ਦੀ ਫੇਸ ਸ਼ਕਲ ਮਿਲਦੀ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਹਾਈਟ ਜਿਹੜੀ ਕਿਵੇਂ ਕਿਹਦੇ ਤੇ ਗਈ ਆ ਫੈਮਿਲੀ ਦੇ ਵਿੱਚ, ਜਾਂ ਕਈ ਵਾਰ ਡਿਫਰੈਂਟ ਵੀ ਹੋ ਜਾਂਦੀਆਂ ਕਿਸੇ ਦਾ ਆਈ ਕਲਰ, ਕਿਸੇ ਬੱਚੇ ਦਾ ਉਹਦੀ ਫੈਮਿਲੀ ਦੇ ਵਿੱਚ ਕਿਸੇ ਦਾ ਨਿਊ ਆਈ ਕਲਰ ਹੁੰਦਾ ਨਾ, ਸੋ ਸਾਰੀ ਚੇਂਜਸ ਜਦੋਂ DNA ਦੇ ਵਿੱਚ ਜਿਹੜੇ ਜੀਨਸ ਹੁੰਦੇ ਆ ਉਹਨਾਂ ਦੇ ਵਿੱਚ ਚੇਂਜਸ ਹੁੰਦੇ ਆ, ਤੇ ਜਦੋਂ ਜਿਹੜੀ ਐਟਮਸ ਦੀ ਮੈਂ ਗੱਲ ਕੀਤੀ ਆ, ਕਾਰਬਨ ਹਾਈਡਰੋਜਨ ਆਕਸੀਜਨ ਵਗੈਰਾ, ਇਹ ਸਾਰੇ ਐਟਮਸ ਜਿਹੜੇ ਆ ਮਿਲ ਕੇ ਜਿਹੜੇ ਮੋਲੀਕਿਊਲਸ ਬਣਾਉਂਦੇ ਆ, ਔਰ ਜਦੋਂ ਅਸੀਂ ਹਿਊਮਨ ਬੋਡੀ ਦੀ ਗੱਲ ਕਰਦੇ ਸਾਨੂੰ ਪਤਾ ਕਿ ਸਾਡੀ ਬੋਡੀ ਅਸੀਂ ਕਹਿੰਦੇ ਕਿ ਮਲਟੀ ਸੈਲੂਲਰ ਬੋਡੀ ਆ, ਮਤਲਬ ਸਾਡੀ ਬੋਡੀ ਵਿੱਚ ਬਹੁਤ ਸਾਰੇ ਸੈਲਸ ਜਿਹੜੇ ਆ ਪ੍ਰੈਜੈਂਟ ਹੈਗੇ ਆ ਹਨਾ, ਉਹਨਾਂ ਹਰ ਇੱਕ ਸੈੱਲ ਦੇ ਅੰਦਰ ਜਿਹੜਾ ਇੱਕ ਨਿਊਕਲੀਅਸ ਹੁੰਦਾ ਆ, ਸਿਰਫ ਰੈਡ ਬਲੱਡ ਸੈਲਸ ਨੂੰ ਛੱਡ ਕੇ ਉਹਨਾਂ ਦੇ ਵਿੱਚ ਕੋਈ ਨਿਊਕਲੀਅਸ ਨਹੀਂ ਹੁੰਦਾ, ਬਾਕੀ ਸਾਰੇ ਬੋਡੀ ਸੈਲਸ ਦੇ ਵਿੱਚ ਜਿਹੜਾ ਨਿਊਕਲੀਅਸ ਹੁੰਦਾ ਆ, ਤੇ ਉਸ ਨਿਊਕਲੀਅਸ ਦੇ ਅੰਦਰ ਇੱਕ ਕ੍ਰੋਮੋਸੋਮ ਨਾਮ ਦੀ ਚੀਜ਼ ਹੁੰਦੀ ਆ, ਜਿਹੜੀ DNA ਸਟ੍ਰੈਂਡਸ ਤੋਂ ਬਣੀ ਹੁੰਦੀ ਆ, ਜਿਹੜੀ DNA ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਸਾਨੂੰ ਇੱਕ ਪਰਟੀਕੁਲਰ ਹਿਊਮਨ ਬਣਾਉਂਦਾ ਹੈ ਨਾ, DNA ਮੇਕਸ ਯੂ ਹਨਾ, ਜੋ ਤੁਸੀਂ ਹੈਗੇ ਆ, ਤੁਹਾਡੀ ਖਾਸ ਕਰੈਕਟਰਿਸਟਿਕਸ ਹੈਗੀਆਂ, ਸੋ ਉਹ ਜਿਹੜਾ DNA ਹੁੰਦਾ ਉਹ ਜੈਨੇਟਿਕ ਇਨਫੋਰਮੇਸ਼ਨ ਨੂੰ ਟ੍ਰਾਂਸਫਰ ਕਰਦਾ ਹੈ ਤੁਹਾਡੇ ਪੇਰੈਂਟਸ ਤੋਂ ਬੱਚਿਆਂ ਦੇ ਵਿੱਚ, ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਜਿਹੜੀ ਫੈਮਿਲੀ ਟ੍ਰੀ ਦੀ ਤੁਸੀਂ ਗੱਲ ਕੀਤੀ, ਸਾਨੂੰ ਪਤਾ ਕਿ ਇਹ ਸਾਡੀ ਫੈਮਿਲੀ ਹੈ, ਮੇਰੇ ਗ੍ਰੈਂਡ ਪੇਰੈਂਟਸ ਆ, ਮੇਰੇ ਪੇਰੈਂਟਸ ਆ, ਜਾਂ ਪਿਛਲੀਆਂ ਜਿਹੜੀਆਂ ਪੀੜ੍ਹੀਆਂ ਹੈਗੀਆਂ, ਸੋ ਹਰ ਪੀੜ੍ਹੀ ਦੇ ਵਿੱਚ ਜਿਹੜਾ DNA ਟ੍ਰਾਂਸਫਰ ਹੋਈ ਜਾ ਰਿਹਾ ਇੱਕ ਪਰਸਨ ਤੋਂ ਦੂਜੇ ਪਰਸਨ ਦੇ ਵਿੱਚ, ਤੇ ਇਹ DNA ਜਿਹੜਾ ਮੋਸਟਲੀ ਸੇਮ ਰਹਿੰਦਾ, ਸਿਰਫ 0.1% ਜਿਹੜਾ DNA ਡਿਫਰ ਕਰਦਾ ਹਰ ਇੰਡੀਵਿਜੁਅਲ ਦੇ ਵਿੱਚ, ਮੋਸਟਲੀ ਜਿਹੜਾ ਸੇਮ ਹੁੰਦਾ, ਕਿਉਂਕਿ ਇਹਨਾਂ ਦੀ ਬੇਸਿਕ ਸਟਰਕਚਰ ਫਿਰ ਇਹਨਾਂ ਦੀ ਸੇਮ ਰਹਿੰਦੀ ਹੈ, ਸ਼ੂਗਰ ਦੇ ਬਣੇ ਹੁੰਦੇ ਆ ਜਿਵੇਂ ਮੈਂ ਕਿਹਾ, ਇਸ ਤੋਂ ਇਲਾਵਾ ਇਹਦੇ ਵਿੱਚ ਕੁਛ ਬੇਸਿਸ ਹੁੰਦੇ ਆ, 4 ਤਰ੍ਹਾਂ ਦੇ ਬੇਸਿਸ ਹੁੰਦੇ ਆ DNA ਦੇ ਵਿੱਚ ਜਿਹੜੇ ਬਣਾਉਂਦੇ ਹੈਗੇ ਆ, ਮਤਲਬ ਪਰਟੀਕੁਲਰ ਜੀਨ ਜਾਂ DNA ਜਿਹੜੀ ਇੱਕ ਉਹਦੀ ਸੀਕੁਐਂਸ ਬਣਾਉਂਦੇ ਆ ਜਿਹੜੀ ਇੱਕ ਪਰਸਨ ਨੂੰ ਜਿਹੜਾ ਡਿਫਰੈਂਸ਼ੀਏਟ ਕਰਦੀ ਹੈ ਦੂਜੇ ਪਰਸਨ ਦੇ ਵਿੱਚ, ਸੋ ਅਗਰ ਸੈਲਸ ਜਿਹੜੀ ਹਿਊਮਨ ਬੋਡੀ ਜਿਹੜੀ ਹੈਗੀ ਉਹਦੇ 'ਚ ਇੰਨੇ ਸਾਰੇ ਸੈਲਸ ਆ, ਤਾਂ ਉਹਨਾਂ ਦੇ ਵਿੱਚ DNA ਹੋਣਾ ਜ਼ਰੂਰੀ ਹੈ, ਇਸੇ ਲਈ ਸਾਨੂੰ ਇੱਕ ਖਾਸੀਅਤ ਸਾਡੀ ਮਿਲਦੀ ਹੈ, ਸਾਡੀ ਹਾਈਟ, ਸਾਡੀ ਸ਼ਕਲ, ਸਾਡਾ ਹੇਅਰ ਕਲਰ, ਆਈ ਕਲਰ, ਉਹ ਸਾਰੀਆਂ ਚੀਜ਼ਾਂ ਜਿਹੜੀਆਂ DNA ਹੀ ਜਿਹੜਾ ਕਰਦਾ ਨਿਰਧਾਰਿਤ ਕਰਦਾ ਕਿ ਕਿਹੜੀ ਚੀਜ਼ ਹੋਣੀ ਚਾਹੀਦੀ ਆ, ਔਰ DNA ਜਿਹੜਾ ਕਿਉਂਕਿ ਸੈੱਲ ਦੇ ਅੰਦਰ ਹੁੰਦਾ ਇਹ ਬਾਹਰ ਨਹੀਂ ਨਿਕਲ ਸਕਦਾ, ਇਸ ਲਈ ਇਹ RNA ਜਿਹੜੀ ਇੱਕ ਹੋਰ ਚੀਜ਼ ਹੁੰਦੀ ਆ, ਉਹ ਜਿਹੜੀ ਆ ਕਾਪੀਜ਼ ਹੁੰਦੀਆਂ, ਇੱਕ ਤਰ੍ਹਾਂ DNA ਦੀ ਕਾਪੀ ਹੁੰਦੀ ਆ RNA, ਜਿਹੜੀ ਕਾਪੀ ਹੋ ਕੇ ਜਿਹੜੀ, ਕਿਉਂਕਿ ਜਿਹੜਾ DNA ਤੁਹਾਡੇ ਇੱਕ ਸੈੱਲ ਦੇ ਵਿੱਚ ਪ੍ਰੈਜੈਂਟ ਆ, ਉਹੀ DNA ਤੁਹਾਡੇ ਬਾਕੀ ਜਿਹੜੇ ਬਿਲੀਅਨ ਸੈੱਲਸ ਤੁਹਾਡੀ ਬੋਡੀ ਦੇ ਵਿੱਚ ਪ੍ਰੈਜੈਂਟ ਆ, ਉਹਨਾਂ ਦੇ ਵਿੱਚ ਵੀ ਸੇਮ DNA ਪ੍ਰੈਜੈਂਟ ਹੈਗਾ, ਉਹ ਇਸ ਲਈ ਕਿਉਂਕਿ DNA ਆਪਣੇ ਆਪ ਨੂੰ ਕਾਪੀ ਕਰਦਾ ਰਹਿੰਦਾ, ਔਰ ਹਰ ਸੈੱਲ ਦੇ ਜਿੱਦਾਂ ਜਿੱਦਾਂ ਨੰਬਰ ਆਫ ਸੈੱਲਸ ਵੱਧਦੇ ਜਾਂਦੇ ਆ, ਤਾਂ ਉਹ DNA ਕਾਪੀ ਹੋ ਕੇ ਜਿਹੜਾ ਆ ਸੇਮ ਜਿਹੜਾ ਇੱਕ ਇੱਕ ਪਰਟੀਕੁਲਰ ਹਿਊਮਨ ਬੀਂਗ ਜਿਹੜਾ ਬਣਾ ਦਿੰਦਾ ਆ, ਔਰ ਇਹਦੇ ਤੋਂ ਹੀ ਫਿਰ ਜਿਹੜੇ ਸਾਡੇ ਪ੍ਰੋਟੀਨਸ ਬੋਡੀ ਦੇ ਵਿੱਚ ਜਿਹੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਪ੍ਰੋਟੀਨਸ ਹੁੰਦੇ ਆ, ਉਹਦੀ ਫਾਰਮੇਸ਼ਨ ਹੁੰਦੀ ਆ, ਸੋ ਈਜ਼ੀਲੀ ਅਗਰ ਮੈਂ ਗੱਲ ਈਜ਼ੀਲੀ ਸਮਝਦੀ ਹਾਂ, ਤਾਂ DNA ਜਿਹੜਾ ਇੱਕ ਤਰ੍ਹਾਂ ਦੀ ਤੁਹਾਡੀ ਕੁੱਕ ਬੁੱਕ ਜਿਹੜੀ ਰੈਸਪੀ ਬੁੱਕ ਜਿਹੜੀ ਤੁਸੀਂ ਕਹਿ ਸਕਦੇ ਆ ਉਹ ਹੁੰਦੀ ਆ, ਉਹਦੇ ਵਿੱਚ RNA ਜਿਹੜੀ ਤੁਹਾਡੀ ਇੱਕ ਪਰਟੀਕੁਲਰ ਰੈਸਪੀ ਹੋ ਗਈ, ਮੰਨ ਲਓ ਤੁਸੀਂ ਅੱਜ ਕੋਈ ਪਰਟੀਕੁਲਰ ਡਿਸ਼ ਬਣਾਉਣਾ ਚਾਹੁੰਦੇ ਆ, ਕੋਈ ਜਿਹੜਾ ਗ੍ਰਿਲਡ ਚਿਕਨ ਬਣਾਉਣਾ ਚਾਹੁੰਦੇ ਜਾਂ ਕੋਈ ਵੀ ਚਿਕਨ ਕੋਈ ਵੀ ਡਿਸ਼ ਬਣਾਉਣੀ ਚਾਹੁੰਦੇ ਆ, ਤਾਂ ਤੁਸੀਂ ਉਸ ਰੈਸਪੀ ਬੁੱਕ ਦੇ ਵਿੱਚੋਂ ਇੱਕ ਰੈਸਪੀ ਕੱਢਦੇ ਆ, ਔਰ ਇੱਕ ਫਾਈਨਲ ਪ੍ਰੋਡਕਟ ਤੁਹਾਡਾ ਤਿਆਰ ਹੁੰਦਾ ਹੈ, ਸੋ DNA ਜਿਹੜੀ ਸਾਡੀ ਇੱਕ ਰੈਸਪੀ ਬੁੱਕ ਹੋਗੀ, ਔਰ ਉਹਦੇ ਵਿੱਚੋਂ ਜਦੋਂ ਰੈਸਪੀ ਅਸੀਂ ਜਿਹੜੀ ਲਈ ਉਹਨੂੰ ਅਸੀਂ RNA ਕਹਿੰਦੇ ਹਾਂ, ਔਰ ਜਿਹੜਾ ਸਾਡਾ ਫਾਈਨਲ ਪ੍ਰੋਡਕਟ ਬਣਿਆ ਉਹ ਸਾਡੇ ਪ੍ਰੋਟੀਨਸ ਹੁੰਦੇ ਆ, ਜਿਹੜੇ ਸਾਡੀ ਬੋਡੀ ਦੀ ਜਿਹੜੀ ਆ ਸਾਰੀ ਐਕਟੀਵਿਟੀਜ਼ ਨੂੰ ਕੰਟਰੋਲ ਕਰਦੇ ਆ ਹਨਾ, ਤੇ ਇਹ ਜਿਹੜੀ ਆ ਜੀਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ
2: ਜੀਨਸ ਦੇ ਬਾਰੇ ਤਾਂ ਆਪਾਂ ਸਾਰੇ ਸੁਣਦੇ ਹਾਂ ਕਿ ਜਿਹੜਾ ਇੱਕ ਪਰਸਨ ਦੇ ਜੀਨ ਜਿਹੜੇ ਆਪਣੇ ਪੇਰੈਂਟਸ ਦੇ ਉੱਤੇ ਜਾਂਦੇ ਆ, ਹਨਾ, ਮਦਰ ਜਾਂ ਫਾਦਰ ਤੇ ਹਾਫ ਹਾਫ ਜਿਹੜੇ ਜੀਨਸ ਜਿਹੜੇ ਉਹਨਾਂ ਦੇ ਚਲੇ ਜਾਂਦੇ ਆ। ਕਈ ਵਾਰ ਮਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਮਦਰ ਵਰਗੀਆਂ ਫੀਚਰਸ ਹੋ ਜਾਂਦੀਆਂ, ਕਈ ਵਾਰ ਫਾਦਰ ਦੇ ਜੀਨ ਡੋਮੀਨੇਟ ਹੋ ਜਾਂਦੇ ਤਾਂ ਉਹਨਾਂ ਵਰਗੀਆਂ ਫੀਚਰਸ ਹੋ ਜਾਂਦੀਆਂ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਮਿਲ ਕੇ ਜਿਹੜੀਆਂ ਹਿਊਮਨ ਬਾਡੀ ਦੇ ਫੰਕਸ਼ਨ ਕਰਨ ਦੇ ਲਈ ਜ਼ਰੂਰੀ ਹੁੰਦੀਆਂ, ਜਿਹਨਾਂ ਦੇ ਵਿੱਚ ਕਾਰਬਨ ਹਾਈਡਰੋਜਨ ਦਾ ਵੀ ਉਨਾ ਹੀ ਰੋਲ ਆ, ਔਰ ਉਹਦਾ ਦੀ ਵੀ ਉਨੀ ਹੀ ਇੰਪੋਰਟੈਂਸ ਆ ਜਿੰਨੀ ਡੀਐਨਏ ਔਰ ਆਰਐਨਏ ਵਗੈਰਾ ਦੀ ਹੈਗੀ ਆ। ਔਰ ਅਗਰ ਕਾਰਬਨ ਜਿਹੜਾ ਨਹੀਂ ਹੋਏਗਾ ਜਾਂ ਬਾਕੀ ਐਲੀਮੈਂਟਸ ਨਹੀਂ ਹੋਣਗੇ ਤਾਂ ਡੀਐਨਏ ਵੀ ਨਹੀਂ ਹੋਏਗਾ, ਸੈਲਸ ਨਹੀਂ ਹੋਣਗੇ ਤਾਂ ਹਿਊਮਨ ਬਾਡੀ ਵੀ ਨਹੀਂ ਜਿਹੜੀ ਐਗਜ਼ਿਸਟ ਕਰ ਪਾਊਗੀ, ਲਾਈਫ ਨਹੀਂ ਹੋਊਗੀ।
0: ਹਾਂਜੀ, ਰਾਈਟ। ਸੋ ਬੇਸਿਕਲੀ ਜਿਹੜੀ ਹਿਊਮਨ ਬਾਡੀ ਹੈ ਉਹਦਾ ਇੱਕ ਕਿਸਮ ਦਾ, ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਕਿ ਐਕਸਰੇ ਹੈ, ਜਾਂ ਇੱਕ ਕਿਸਮ ਦਾ ਬਲੂ ਪ੍ਰਿੰਟ ਹੈ, ਇਹ ਡੀਐਨਏ ਆਰਐਨਏ, ਹੈ ਨਾ, ਇਸ ਕਿਸਮ ਦੇ ਨਿਊਕਲਿਕ ਐਸਿਡ ਨੇ। ਮੈਂ ਬ੍ਰੇਕ 'ਤੇ ਜਾਣਾ ਚਾਹੁੰਦਾ, ਪਰ ਇੱਕ ਗੱਲ ਤੁਸੀਂ ਵਿੱਚ ਜੇ ਵਰਤੀ ਸੀਗੀ, ਗੱਲ ਕਹੀ ਸੀਗੀ, ਇੱਦਾਂ ਹੀ ਸਵਾਲ ਨਿਕਲਿਆ ਹੈ ਕਿ ਤੁਸੀਂ ਕਿਹਾ ਕਿ ਜਿਹੜੇ ਰੈੱਡ ਬਲੱਡ ਸੈਲਸ ਨੇ ਉਹ ਉਹਨਾਂ ਦੇ ਵਿੱਚ ਇਸ ਕਿਸਮ ਦੇ ਨਿਊਕਲਿਕ ਐਸਿਡ ਨਹੀਂ ਹੁੰਦੇ ਹੈਗੇ, ਉਹ ਡੀਐਨਏ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਇਜ਼ ਦੈਟ ਰਾਈਟ?
2: ਹਾਂਜੀ, ਕਿਉਂਕਿ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਉਹਦੇ ਵਿੱਚ ਇਹ ਵਾਲਾ ਡੀਐਨਏ ਨਹੀਂ ਹੁੰਦਾ ਜਿਹੜਾ ਬੇਸਿਕਲੀ ਜਿਹੜਾ, ਕਿਉਂਕਿ ਜਦੋਂ ਅਸੀਂ ਡੀਐਨਏ ਦੀ ਵੀ ਗੱਲ ਕਰਦੇ ਹਾਂ ਤਾਂ ਡੀਐਨਏ ਦਾ ਸਿਰਫ 3%। ਅੱਛਾ, ਅਗਰ ਤੁਸੀਂ ਡੀਐਨਏ ਦੀ ਜਿਹੜੀ ਆ ਲੈਂਥ ਲਓ ਤਾਂ ਇੱਕ ਹਿਊਮਨ ਦੇ ਇੱਕ ਸੈੱਲ ਦੇ ਵਿੱਚ 2 ਮੀਟਰ ਦਾ ਡੀਐਨਏ ਜਿਹੜਾ ਹੁੰਦਾ ਆ, ਜਿਹੜਾ ਉਹਦੀ ਲੈਂਥ 2 ਮੀਟਰ ਦੀ ਹੁੰਦੀ ਆ। ਹਾਲਾਂਕਿ ਉਹ ਬਹੁਤ ਜ਼ਿਆਦਾ ਛੋਟੇ ਜਿਹੜੇ ਆ ਸਾਈਜ਼ ਦੇ ਵਿੱਚ, ਮਤਲਬ ਬਹੁਤ ਇਕੱਠੀ ਹੋ ਕੇ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਤੁਸੀਂ ਇੱਕ ਜਿਹੜਾ ਲੋਕਰ ਦੇ ਵਿੱਚ ਕੋਈ ਚੀਜ਼ ਰੱਖੀ ਹੈ ਤਾਂ ਬਹੁਤ ਛੋਟੇ ਅਮਾਊਂਟ ਦੇ ਵਿੱਚ, ਮਤਲਬ ਕੋਇਲ ਹੋ ਕੇ ਜਿਹੜੀ ਉਹ ਪ੍ਰੈਜੈਂਟ ਹੁੰਦੀ ਹੈ ਨਾ, ਗੁੱਛਾ ਮੁੱਛਾ ਉਹਦਾ ਬਣ ਕੇ ਡੀਐਨਏ ਪ੍ਰੈਜੈਂਟ ਹੁੰਦਾ ਹੈ ਜਿਹੜਾ ਬਾਡੀ ਦੇ ਵਿੱਚ। ਸੋ ਉਹ ਜਿਹੜੀ ਸੈਲਸ ਦੇ ਵਿੱਚ ਡੀਐਨਏ ਪ੍ਰੈਜੈਂਟ ਹੁੰਦਾ, ਉਹ ਸੈਲਸ ਦੇ ਅੰਦਰ ਇੱਕ ਨਿਊਕਲੀਅਸ ਨਾਮ ਦੀ ਚੀਜ਼ ਹੁੰਦੀ ਆ, ਉਹਦੇ ਅੰਦਰ ਪ੍ਰੈਜੈਂਟ ਹੁੰਦਾ ਆ। ਪਰ ਜਿਹੜੇ ਰੈੱਡ ਬਲੱਡ ਸੈਲਸ ਹੁੰਦੇ ਆ ਉਹਨਾਂ ਦੇ ਵਿੱਚ ਉਹ ਨਿਊਕਲੀਅਸ ਨਹੀਂ ਹੁੰਦਾ, ਤੇ ਇਹਦਾ ਮਤਲਬ ਉਹਨਾਂ ਦੇ ਵਿੱਚ ਉਹ ਵਾਲਾ ਡੀਐਨਏ ਵੀ ਨਹੀਂ ਹੁੰਦਾ ਜਿਹੜਾ ਬਾਕੀ ਸੈਲਸ ਦੇ ਵਿੱਚ ਪਾਇਆ ਜਾਂਦਾ।
0: ਨਹੀਂ, ਮੇਰਾ ਇਸ ਕਰਕੇ ਸੀਗਾ ਸਵਾਲ, ਫਿਰ ਮੈਂ ਇਹ ਪੁੱਛ ਰਿਹਾ ਸੀਗਾ ਕਿ ਫਿਰ ਆਪਾਂ ਇਹ ਕਿਉਂ ਕਹਿ ਦਿੰਦੇ ਹਾਂ ਕਿ ਇਹ ਸਾਡੀ ਬਲੱਡ ਲਾਈਨ ਹੈ, ਇਹ ਸਾਡਾ ਹੀ ਲਹੂ ਹੈ ਨਾ, ਕਿਉਂਕਿ ਡੀਐਨਏ ਦਾ ਮੈਚ ਨਹੀਂ ਕਰਿਆ, ਜਾਂ ਫਿਰ ਲਹੂ ਸਿਰਫ ਰੈੱਡ ਬਲੱਡ ਸੈੱਲ ਨਹੀਂ ਹੈਗੇ, ਦੇ ਆਰ ਅਦਰ ਕੰਪੋਜੀਸ਼ਨ, ਏਦਾਂ ਕਹਿ ਸਕਦੇ?
2: ਹਾਂਜੀ, ਸਾਡੀ ਬਾਡੀ ਦੇ ਵਿੱਚ ਸਿਰਫ ਰੈੱਡ ਬਲੱਡ ਸੈਲਸ ਨਹੀਂ ਹੁੰਦੇ, ਸਾਡੀ ਬਾਡੀ ਸੈਲ ਵਿੱਚ ਵਾਈਟ ਬਲੱਡ ਸੈਲਸ ਹੁੰਦੇ ਆ, ਪਲੇਟਲੈਟਸ ਹੁੰਦੇ ਆ, ਉਹ ਸਾਰਿਆਂ ਦਾ ਅਲੱਗ ਅਲੱਗ ਫੰਕਸ਼ਨ ਆ। ਜਿਵੇਂ ਵਾਈਟ ਬਲੱਡ ਸੈਲ ਸਾਨੂੰ ਜਿਹੜੇ ਆ ਬਿਮਾਰੀਆਂ ਤੋਂ ਬਚਾਉਂਦੇ ਆ, ਪ੍ਰੋਟੈਕਸ਼ਨ ਜਿਹੜੀ ਉਹ ਕਰਦੇ ਆ, ਹਨਾ। ਰੈੱਡ ਬਲੱਡ ਸੈਲਸ ਜਿਹੜਾ ਉਹਨਾਂ ਦਾ ਡੀਐਨਏ ਉਹਨਾਂ ਨੂੰ ਚਾਹੀਦਾ ਨਹੀਂ, ਜਿਵੇਂ ਮੈਂ ਕਿਹਾ ਕਿ ਉਹਨਾਂ ਦੇ ਵਿੱਚ ਜਿਹੜਾ ਨਿਊਕਲੀਅਸ ਹੀ ਨਹੀਂ ਹੁੰਦਾ ਨਾ, ਪਰ ਇਹ ਜਿਹੜੇ ਰੈੱਡ ਬਲੱਡ ਸੈਲਸ ਇਸ ਲਈ ਜਿਹੜੇ ਆ ਜ਼ਰੂਰੀ ਹੁੰਦੇ ਆ ਕਿਉਂਕਿ ਇਹ ਸਾਡੀ ਜਿਹੜੇ ਲੰਗਸ ਤੋਂ ਸਾਡੀ ਰੈਸਟ ਆਫ ਦਾ ਬਾਡੀ ਦੇ ਵਿੱਚ ਜਿਹੜੇ ਆ ਆਕਸੀਜਨ ਨੂੰ ਲੈ ਕੇ ਜਾਂਦੇ ਆ, ਹਨਾ, ਤੇ ਇਹਨਾਂ ਦੀ ਸਟੋਰੇਜ ਸਪੇਸ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਆ, ਤੇ ਵਾਇਰਸ ਰੈਜ਼ਿਸਟੈਂਸ, ਤੋਂ ਇਹਨਾਂ ਦਾ ਆਪਣਾ ਅਲੱਗ ਫੰਕਸ਼ਨ ਹੁੰਦਾ ਹੈ। ਈਵਨ ਦੋ, ਕਿਉਂਕਿ ਜਿਵੇਂ ਮੈਂ ਕਿਹਾ ਡੀਐਨਏ ਦਾ ਮਤਲਬ ਇਹ ਆ ਕਿ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਹੋਣੀ ਆ ਇੱਕ ਜਿਹੜੀ ਆ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ, ਹਨਾ, ਜੋ ਤੁਹਾਡੇ ਜੀਨਸ ਹੈਗੇ ਆ ਤੁਹਾਡੇ ਬੱਚਿਆਂ ਦੇ ਵਿੱਚ ਅੱਗੇ ਜਾਣੇ ਆ, ਜਾਂ ਤੁਹਾਡੇ ਪੇਰੈਂਟਸ ਦੇ ਜੀਨ ਤੁਹਾਡੇ ਚ ਜਾ ਗਏ ਹੈਗੇ ਆ। ਇੱਕ ਡਿਫਰੈਂਟ ਚੀਜ਼ ਹੈਗੀ ਆ ਕਿ ਜੈਨੇਟਿਕਲੀ ਜਿਵੇਂ ਟ੍ਰਾਂਸਫਰ ਹੋ ਰਿਹਾ ਉਹਦੇ ਲਈ ਡੀਐਨਏ ਜ਼ਰੂਰੀ ਆ, ਬਟ ਤੁਹਾਡੀ ਬਾਡੀ ਦੇ ਡਿਫਰੈਂਟ ਫੰਕਸ਼ਨਸ ਦੇ ਲਈ ਅੱਗੇ ਜਿਹੜੇ ਹੋਰ ਜਿਹੜੇ ਸੈਲਸ ਜਿਹੜੇ ਜ਼ਰੂਰੀ ਹੈਗੇ, ਜਿਨ੍ਹਾਂ ਦੇ ਵਿੱਚ ਰੈੱਡ ਬਲੱਡ ਸੈਲਸ ਵੀ ਜ਼ਰੂਰੀ ਹੈਗੇ ਆ, ਉਹ ਤੁਹਾਡੀ ਜੈਨੇਟਿਕ ਇਨਫੋਰਮੇਸ਼ਨ ਟ੍ਰਾਂਸਫਰ ਨਹੀਂ ਕਰਦੇ, ਮਤਲਬ ਤੁਹਾਡੀ ਫੈਮਿਲੀ ਟ੍ਰੀ ਦੇ ਨਾਲ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਬਟ ਉਹ ਤੁਹਾਡੀ ਬਾਡੀ ਨੂੰ ਜ਼ਿੰਦਾ ਰੱਖਣ ਦੇ ਲਈ ਜ਼ਰੂਰੀ ਹੁੰਦੇ ਆ।
0: ਰਾਈਟ ਰਾਈਟ। ਵੈਸੇ ਡੀਐਨਏ ਨੂੰ ਥੋੜਾ ਜਿਹਾ ਹੋਰ ਸਪਸ਼ਟ ਕਰਕੇ, ਹੋਰ ਥੋੜਾ ਜਿਹਾ ਸਾਦੀ ਭਾਸ਼ਾ ਦੇ ਵਿੱਚ ਤੁਹਾਨੂੰ ਦੱਸਾਂਗੇ, ਮੋਟੇ ਮੋਟੇ ਤੌਰ ਤੇ ਡੀਐਨਏ ਆਰਐਨਏ ਮੈਂ ਕਿਤੇ ਪੜ੍ਹਿਆ ਸੀਗਾ ਸੰਦੀਪ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਗੱਲ ਮੈਂ ਸਾਂਝੀ ਕਰਦਾ, ਕਿ ਕਹਿੰਦੇ ਕਿ ਡੀਐਨਏ ਤੁਸੀਂ ਇਹ ਸਮਝ ਕੇ ਚੱਲੋ ਕਿ ਬੇਸਿਕਲੀ ਇੱਕ ਜਿਵੇਂ ਇੱਕ ਕੰਟਰੀ ਦੇ ਲਈ ਇੱਕ ਕੋਨਸਟੀਟਿਊਸ਼ਨ ਹੁੰਦਾ, ਤੇ ਆਰਐਨਏ ਜਿਹੜਾ ਹੈਗਾ ਉਹ ਇੱਕ ਉਸ ਕੰਟਰੀ ਦੇ ਲਈ ਪ੍ਰੈਜ਼ੀਡੈਂਟ ਤੇ ਜਾਂ ਪ੍ਰਾਈਮ ਮਿਨਿਸਟਰ ਵਰਗਾ ਕੰਮ ਕਰਦਾ ਹੈ ਕਿ ਉਹਨੇ ਉਹਨੂੰ ਇੰਪਲੀਮੈਂਟ ਕਰਨਾ, ਕਿਉਂਕਿ ਡੀਐਨਏ ਨੇ ਇਨਫੋਰਮੇਸ਼ਨ ਜਿਹੜੀ ਜੈਨੇਟਿਕ ਇਨਫੋਰਮੇਸ਼ਨ ਉਹਨੂੰ ਸਟੋਰ ਕਰਨਾ, ਤੇ ਆਰਐਨਏ ਨੇ ਪ੍ਰੋਟੀਨਸ ਦਾ ਨਿਰਮਾਣ ਕਰਨਾ ਹੈਗਾ, ਸੋ ਬਣਾਉਣਾ ਹੈਗਾ। ਸੋ ਆਰਐਨਏ ਇੱਕ ਮਜ਼ਦੂਰ ਵਰਗਾ ਕਹਿ ਲਓ ਤੁਸੀਂ, ਇੱਕ ਕੰਮ ਕਰਨ ਵਾਲਾ ਹੋ ਗਿਆ, ਤੇ ਜਿਹੜਾ ਉਸ ਗਾਈਡ ਉਸ ਇੰਸਟਰਕਸ਼ਨ ਬੁੱਕ ਦੇ ਵਿੱਚੋਂ ਇੰਸਟਰਕਸ਼ਨ ਪੜ੍ਹ ਪੜ੍ਹ ਕੇ ਕੰਮ ਕਰ ਰਿਹਾ ਹੈਗਾ। ਸੋ ਇਹਨੂੰ ਥੋੜ੍ਹਾ ਜਿਹਾ ਸੌਖਾ ਕਰਕੇ ਸਾਦਾ ਕਰਕੇ ਸਮਝ ਸਕਦੇ। ਬਾਕੀ ਜਿਹੜਾ ਸਵਾਲ ਮੈਂ ਸ਼ੁਰੂਆਤ 'ਚ ਤੁਹਾਡਾ ਪੁੱਛਿਆ ਸੀਗਾ ਉਹ ਹਲੇ ਵੀ ਬਰਕਰਾਰ ਹੈਗਾ, ਉਹਦਾ ਜਵਾਬ ਮੈਂ ਲੈ ਕੇ ਹਟ ਰਿਹਾ ਕਿ ਆਰ ਵੀ ਮੇਡ ਆਫ ਸਟਾਰ ਡਸਟ, ਅਤੇ ਉਹ ਤੁਸੀਂ ਕਿਹਾ ਸੀਗਾ ਕਿ ਐਂਡ 'ਚ ਪਹਿਲਾਂ ਇਹ ਸਾਰਾ ਸਮਝ ਲਓ, ਫਿਰ ਤੁਹਾਨੂੰ ਐਂਡ ਦੇ ਵਿੱਚ ਸਮਝਣ 'ਚ ਆਸਾਨੀ ਹੋਏਗੀ। ਉਹ ਅਤੇ ਆਪਾਂ ਡੀਐਨਏ ਦੇ ਬਾਰੇ ਥੋੜ੍ਹੀ ਜਿਹੀ ਹੋਰ ਗੱਲ ਕਰਦੇ ਹੈਗੇ, ਅਤੇ ਨਾਲ ਹੀ ਇੱਕ ਥੋੜ੍ਹਾ ਜਿਹਾ ਫੈਕਟ ਹੈਗਾ ਜਿਹਦੀ ਗੱਲ ਵੀ ਆਪਾਂ ਅੱਗੇ ਚੱਲ ਕੇ ਅਗਲੇ ਸੈਗਮੈਂਟ ਦੇ ਵਿੱਚ ਕਰਾਂਗੇ। ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਹਾਂਜੀ, 1674।

0: ਡੀਪ ਟਾਕ ਸ਼ੋ ਦੇ ਵਿੱਚ ਤੁਹਾਡਾ ਸਵਾਗਤ ਜੀ। ਔਰ ਗੱਲ ਅੱਜ ਬੋਡੀ ਫਾਰਮੇਸ਼ਨ, ਸਰੀਰ ਕਿਵੇਂ ਬਣਿਆ ਉਹਦੀ ਗੱਲ ਹੋ ਰਹੀ ਹੈਗੀ ਹੈ। ਔਰ ਡਾਕਟਰ ਸੰਦੀਪ ਜੀ ਸਾਡੇ ਨਾਲ ਇਸ ਵਕਤ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਸੰਦੀਪ ਜੀ, ਡੀ ਐੱਨ ਏ ਆਰ ਐੱਨ ਏ ਦੀ ਬੇਸਿਕ ਇੱਕ ਜਿਹੜੀ ਦੋਵਾਂ ਦਾ ਜਿਹੜਾ ਮੁੱਖ ਅੰਤਰ ਹੈਗਾ ਉਹ ਆਪਾਂ ਗੱਲ ਕਰ ਲਈ ਹੈ, ਪਰ ਡੀ ਐੱਨ ਏ ਦੇ ਬਾਰੇ ਥੋੜ੍ਹੇ ਜਿਹੇ ਹੋਰ ਆਪਾਂ ਜੇ ਤੁਸੀਂ ਸਮਝਾ ਸਕੋ ਕਿ ਜਿੱਦਾਂ ਆਪਾਂ ਦੱਸਿਆ ਕਿ ਬੇਸਿਕਲੀ ਜਿਹੜੇ ਐਲੀਮੈਂਟਸ ਹੈਗੇ ਨੇ ਸਰੀਰ ਜਿਹਦਾ ਬਣਿਆ ਹੋਇਆ ਉਹ ਤਾਂ ਯੂਨੀਵਰਸ ਦੇ ਵਿੱਚ ਹੀ ਹੈਗੇ ਨੇ, ਬਟ ਡੀ ਐੱਨ ਏ ਕਾਹਦਾ ਬਣਿਆ ਹੋਇਆ ਹੈਗਾ ਹੈ? ਮਤਲਬ ਕਿਸ ਕਿਸਮ ਦੇ ਮੋਲੀਕਿਊਲਸ, ਕਿਸ ਕਿਸਮ ਦੇ ਪ੍ਰੋਟੀਨ ਬਣਾਉਣਾ ਤਾਂ ਆਰ ਐੱਨ ਏ ਦਾ ਕੰਮ ਹੋ ਗਿਆ, ਫਿਰ ਡੀ ਐੱਨ ਏ ਦੇ ਵਿੱਚ ਇਹ ਕਿਸ ਚੀਜ਼ ਦਾ ਬਣਿਆ? ਤੁਸੀਂ ਸ਼ੂਗਰ ਗੱਲ ਦੱਸੀ ਸੀਗੀ, ਬਟ ਉਹਨੂੰ ਮੈਂ ਥੋੜ੍ਹਾ ਜਿਹਾ ਹੋਰ ਸਮਝਣਾ ਚਾਹੁੰਦਾ ਹੈਗਾ, ਔਰ ਇਹਨਾਂ ਦੇ ਬਾਰੇ ਥੋੜ੍ਹੇ ਜਿਹੇ ਹੋਰ ਫੈਕਟਸ ਜਿਹੜੇ ਆ ਉਹ ਜੇ ਆਪਾਂ ਸ਼ੇਅਰ ਕਰ ਸਕੀਏ।
1: ਹਾਂਜੀ ਜੀ, ਜਿੱਦਾਂ ਤੁਸੀਂ ਪਹਿਲਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਉਹ ਗੱਲ ਕੀਤੀ ਸੀ ਕਿ ਪ੍ਰਾਈਮ ਜਿਹੜਾ ਇੱਕ ਪ੍ਰੈਜ਼ੀਡੈਂਟ ਹੁੰਦਾ ਜਾਂ ਕੰਸਟੀਟਿਊਸ਼ਨ ਹੁੰਦਾ ਨਾ, ਤੋ ਡੀ ਐੱਨ ਏ ਉਹ ਚੀਜ਼ ਆ ਜਿਹਨੇ ਬੇਸਿਕ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ, ਆਰ ਐੱਨ ਏ ਨੇ ਉਸ ਤੋਂ ਉਹ ਇਨਫੋਰਮੇਸ਼ਨ ਲੈਣੀ ਆ ਔਰ ਉਹਨੇ ਪ੍ਰੋਟੀਨ ਬਣਾਉਣਾ ਜਿਹੜਾ ਅੱਗੇ ਸਾਡੀ ਹਾਂਜੀ ਬੋਡੀ ਨੂੰ ਜਿਹੜਾ ਕੰਟਰੋਲ ਜਿਹੜੇ ਉਹਦੀ ਐਕਟੀਵਿਟੀਜ਼ ਹੈਗੀਆਂ ਉਹਨੂੰ ਕੰਟਰੋਲ ਕਰਨ ਲਈ ਹੈਲਪ ਕਰਦਾ। ਤੇ ਜਦੋਂ ਅਸੀਂ ਇਹਦੀ ਕੈਮੀਕਲ ਕੰਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਇਹ ਸ਼ੂਗਰ ਜਿਹੜਾ ਇੱਕ ਇਹਦੇ ਵਿੱਚ ਸ਼ੂਗਰ ਮੋਲੀਕਿਊਲ ਹੁੰਦਾ, ਇੱਕ ਡੀ ਐੱਨ ਏ ਜਿਹੜਾ ਡੀ ਐੱਨ ਏ ਦੇ ਅਗਰ ਅਸੀਂ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹਦੇ ਚ ਇੱਕ ਸ਼ੂਗਰ ਮੋਲੀਕਿਊਲ ਹੋ ਗਿਆ ਔਰ ਉਸ ਤੋਂ ਇਲਾਵਾ ਚਾਰ ਤਰ੍ਹਾਂ ਦੇ ਬੇਸਿਸ ਜਿਹੜੇ ਪਾਏ ਜਾਂਦੇ ਆ ਜਿਹਨੂੰ ਅਸੀਂ ਐਡੀਨਿਨ, ਗੁਆਨਿਨ, ਸਾਈਟੋਸਿਨ, ਥਾਇਮਿਨ, ਸੋ ਏ ਟੀ ਸੀ ਜੀ, ਇਹਨਾਂ ਨੂੰ ਆਪਾਂ ਜਿਹੜੇ ਤਿੰਨ ਚਾਰ ਜਿਹੜੇ ਹਾਂਜੀ ਕਹਿ ਦਿੰਦੇ ਹਾਂ ਨਾ। ਸੋ ਇਹ ਸਾਨੂੰ ਪਤਾ ਕਿ ਜਿਹੜੇ ਬੇਸ ਪੇਅਰ ਜਿਹੜੇ ਹੈਗੇ ਡੀ ਐੱਨ ਏ ਦੇ ਵਿੱਚ, ਏ ਨੇ ਹਮੇਸ਼ਾ ਟੀ ਦੇ ਨਾਲ ਹੀ ਜਿਹੜਾ ਬਾਇੰਡ ਕਰਨਾ ਤੇ ਸੀ ਨੇ ਹਮੇਸ਼ਾ ਜੀ ਦੇ ਨਾਲ ਹੀ ਬਾਇੰਡ ਕਰਨਾ, ਸੀ ਕਦੇ ਵੀ ਟੀ ਦੇ ਨਾਲ ਬਾਇੰਡ ਨਹੀਂ ਕਰੇਗਾ। ਔਰ ਜਦੋਂ ਆਰ ਐੱਨ ਏ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਜਿਹੜਾ ਟੀ ਵਾਲਾ ਮਤਲਬ ਥਾਇਮੀਨ, ਉਹਦੀ ਜਗ੍ਹਾ ਇੱਕ ਜਿਹੜਾ ਯੂਰਾਸਿਲ ਕਰਕੇ ਜਿਹੜਾ ਬੇਸ ਹੁੰਦਾ, ਬੇਸ ਦਾ ਮਤਲਬ ਹੁੰਦਾ ਜਦੋਂ ਅਸੀਂ ਕੈਮਿਸਟਰੀ ਕਲਾਸ ਪੜ੍ਹਦੇ ਸੀ ਐਸਿਡ ਔਰ ਬੇਸ, ਜਿਹੜਾ ਮਤਲਬ ਤੇਜ਼ਾਬੀ ਚੀਜ਼ ਹੋਗੀ ਜਾਂ ਖਾਰੀ ਚੀਜ਼ ਹੋਗੀ, ਸੋ ਖਾਰਾ ਮਤਲਬ ਇੱਕ ਖਾਰੀ ਤਰ੍ਹਾਂ ਦੀ ਚੀਜ਼ ਜਿਹੜੀ ਇਹਦੀ, ਮੈਂ ਜ਼ਿਆਦਾ ਉਹਦੇ ਚ ਨਹੀਂ ਜਾਊਂਗੀ ਡਿਟੇਲ ਚ ਕਿ ਕੈਮੀਕਲੀ ਕੀ ਹੁੰਦਾ ਕਿਉਂਕਿ ਉਹ ਥੋੜਾ ਕੰਫਿਊਜ਼ਿੰਗ ਹੋ ਜਾਂਦਾ ਫਿਰ। ਤੋ ਇਹ ਜਿਹੜੀ ਚਾਰ ਜਿਹੜੇ ਬੇਸਿਸ ਤੇ ਸ਼ੂਗਰ ਨੂੰ ਮਿਲਾ ਕੇ ਜਿਹੜਾ ਸਾਡਾ ਡੀ ਐੱਨ ਏ ਬਣਦਾ ਆ, ਤੇ ਡੀ ਐੱਨ ਏ ਦੇ ਅੱਗੇ ਜਿਹੜੇ ਅਸੀਂ ਜੀਨਸ ਦੀ ਗੱਲ ਕਰਦੇ ਹਾਂ ਤੋ ਆਲਮੋਸਟ ਜਿਹੜਾ 3% ਇੱਕ ਡੀ ਐੱਨ ਏ, ਅੱਛਾ ਡੀ ਐੱਨ ਏ ਦੀ ਜਦੋਂ ਅਸੀਂ ਲੈਂਥ ਦੀ ਜਿਵੇਂ ਮੈਂ ਦੱਸਿਆ ਸੀ ਕਿ 2 meter ਜਿਹੜੀ ਇੱਕ ਡੀ ਐੱਨ ਏ ਦੀ ਮਤਲਬ ਇੱਕ ਸੈੱਲ ਦੇ ਅੰਦਰ ਜਿਹੜਾ ਡੀ ਐੱਨ ਏ ਆ ਉਹਦੀ ਲੈਂਥ 2 meter ਦੇ ਹਿਊਮਨ ਬੋਡੀ ਦੇ ਸੈੱਲ ਦੀ 2 meter ਦੀ ਲੈਂਥ ਹੁੰਦੀ ਆ, ਪਰ ਜੇ ਤੁਸੀਂ ਪੂਰੀ ਬੋਡੀ ਦੇ ਜਿੰਨੇ ਵੀ ਬਿਲੀਅਨ ਟ੍ਰਿਲੀਅਨ ਸੈੱਲਸ ਹੈਗੇ ਆ ਉਹਨਾਂ ਸਾਰੇ ਦੀ ਡੀ ਐੱਨ ਏ ਨੂੰ ਅਗਰ ਤੁਸੀਂ ਕੰਬਾਈਨ ਕਰ ਲਓ ਔਰ ਉਹਦੀ ਲੈਂਥ ਜਿਹੜੀ ਆ ਤੁਸੀਂ ਮੈਜ਼ਰ ਕਰਨਾ ਚਾਹੋ ਤਾਂ ਤੁਹਾਡੀ ਜਿਹੜਾ ਸਾਡਾ ਸੋਲਰ ਸਿਸਟਮ ਆ ਉਹਦੇ ਡਾਇਆਮੀਟਰ ਨੂੰ ਤੁਸੀਂ 2 times ਘੁਮਾ ਦਿਓ, ਇੰਨੀ ਸਾਡੀ ਇੱਕ ਹਿਊਮਨ ਦੀ ਬੋਡੀ ਦੇ ਵਿੱਚ ਡੀ ਐੱਨ ਏ ਹੁੰਦਾ ਹੈ ਨਾ।
0: ਸੰਦੀਪ ਜੀ ਇਹ ਕਹਿ ਰਹੇ ਨੇ ਕਿ ਜਿਹੜਾ ਡੀ ਐੱਨ ਏ ਹੈ ਉਹ ਬੇਸਿਕਲੀ ਇੱਕ ਚੇਨ ਹੁੰਦਾ, ਅਸੀਂ ਆਪਾਂ ਹੈਲਿਕਸ ਜਦੋਂ ਬਣਾਉਂਦੇ ਹੁੰਦੇ ਸੀਗੇ ਸਾਇੰਸ ਦੀਆਂ ਕਿਤਾਬਾਂ 'ਚ ਛੋਟੇ ਹੁੰਦੇ ਤਾਂ ਉਹ ਦੇਖਦੇ ਹੁੰਦੇ ਸੀਗੇ ਕਿ ਆਹ ਜਿਹੜਾ ਏ ਟੀ ਜੀ ਸੀ ਇਹ 4 ਜਿਹੜੇ ਮੋਲੀਕਿਊਲਸ ਜਿਹੜੇ ਨੇ ਜੋੜ ਕੇ ਡੀ ਐੱਨ ਏ ਬਣਦਾ, ਉਹਨਾਂ ਨੂੰ ਟਵਿਸਟ ਕਰਕੇ ਆਪਾਂ ਉਹ ਜਿਹੜੀ ਚੇਨ ਜੀ ਦੇਖਦੇ ਹੈਗੇ। ਪਰ ਉਹ ਕਹਿੰਦੇ ਕਿ ਜਿਹੜੇ ਹਿਊਮਨ ਬੋਡੀ ਦੇ ਅੰਦਰ ਸੈੱਲ ਹੈਗੇ ਨੇ ਤੇ ਜੇ ਇੱਕ ਸੈੱਲ ਦਾ ਡੀ ਐੱਨ ਏ ਕੱਢ ਕੇ ਬਾਹਰ ਸਰੀਰ ਤੋਂ ਤੇ ਜ਼ਮੀਨ 'ਤੇ ਧਰ ਦਈਏ ਤੇ ਉਹਨੂੰ ਖਿੱਚ ਕੇ ਲੰਬਾ, ਖਿੱਚ ਕੇ ਵੀ ਨਹੀਂ ਉਹਨੂੰ ਇੱਦਾਂ ਹੀ ਲੰਬਾ ਕਰਕੇ ਰੱਖ ਦਈਏ ਉਹ ਸੈੱਲ ਨੂੰ, ਤਾਂ ਉਹ 2 meter ਲਗਭਗ 6 feet ਦਾ ਇੱਕ ਇਨਸਾਨ ਦੇ ਕੱਦ ਜਿੱਡਾ ਹੋ ਗਿਆ, ਉਹ ਇੱਕ ਸੈੱਲ ਹੈ। ਪਰ ਸੰਦੀਪ ਜੀ ਤੁਸੀਂ ਇਹ ਗੱਲ ਕਹੀ ਹੈ ਕਿ ਜੇ ਸਾਰੇ ਡੀ ਐੱਨ ਏ ਆਪਸ ਦੇ ਵਿੱਚ ਇੱਕੋ ਹੀ ਇਨਸਾਨ ਦੇ ਸਰੀਰ ਦੇ ਅੰਦਰ ਜਿੰਨੇ ਵੀ ਡੀ ਐੱਨ ਏ ਹਰ ਇੱਕ ਸੈੱਲ ਦੇ ਅੰਦਰ ਮੌਜੂਦ ਨੇ, ਜੇ ਉਹਨਾਂ ਸਾਰਿਆਂ ਨੂੰ ਇੱਕ ਚੇਨ ਬਣਾ ਕੇ ਜਾਂ ਜਿਵੇਂ ਆਪਾਂ ਬੀਡਸ ਮਾਲਾ ਬਣਾਉਂਦੇ ਹੁੰਦੇ ਉਸ ਤਰੀਕੇ ਦੇ ਨਾਲ ਰੱਖ ਦਈਏ ਤਾਂ ਐਡੀ ਲੰਬੀ ਚੇਨ ਹੋ ਜਾਏਗੀ ਇੱਕ ਸਰੀਰ ਦੇ ਅੰਦਰੋਂ ਕਿ ਉਹ ਸੂਰਜ ਦਾ ਗੇੜਾ ਕੱਢ ਕੇ ਵਾਪਸ ਆ ਜਾਣਗੇ, ਐਡੀ ਲੰਬੀ ਲੈਂਥ ਹੈ। ਦੈਟਸ ਇੰਟਰਸਟਿੰਗ, ਇਹ ਬਹੁਤ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਆਪਣੇ ਅੰਦਰ ਐਡਾ ਵੱਡੀ ਵੀ ਕੋਈ ਚੀਜ਼ ਹੈਗੀ ਐਡੀ ਲੰਬੀ, ਪਰ ਕਿੰਨੀ ਬਾਰੀਕ ਕਿੰਨੀ ਮਹੀਨ ਹੋਏਗੀ ਉਹ, ਹੈ ਨਾ।
1: ਹਾਂਜੀ, ਔਰ ਇਹ ਕਿ ਜਦੋਂ ਤੁਸੀਂ ਮਤਲਬ ਇਹ ਤਾਂ ਲੈਂਥ ਦੀ ਆਪਾਂ ਉਹਦੇ ਗੱਲ, ਅਗਰ ਤੁਸੀਂ ਮੰਨੋ ਕਿ ਤਾਂ ਮਤਲਬ ਬੋਡੀ ਕਰ ਰਹੀ ਆ, ਅਗਰ ਇੱਕ ਹਿਊਮਨ ਬੀਂਗ ਮਤਲਬ ਮੈਂ ਬਹਿ ਕੇ ਅਗਰ ਇਹ ਡੀ ਐੱਨ ਏ ਦੀ ਸੀਕੁਐਂਸ ਲਿਖਣ ਲੱਗ ਜਾਵਾਂ ਤਾਂ ਮੈਨੂੰ ਆਲਮੋਸਟ 50 ਲੱਗ ਜਾਣਗੇ ਇੱਕ ਹਿਊਮਨ ਬੀਂਗ ਦੀ ਡੀ ਐੱਨ ਏ ਜਿਹੜੀ ਲਿਖਣ ਦੀ। ਅਗਰ ਮੈਂ 8 hours ਬੈਠੀ ਰੋਜ਼ ਜਿਹੜੀ ਆ ਉਹ ਡੀ ਐੱਨ ਏ ਸੀਕੁਐਂਸ ਲਿਖੀ ਜਾਵਾਂ ਹਮੇਸ਼ਾ ਮਤਲਬ 365 days ਤਾਂ ਮੈਨੂੰ ਜਿਹੜਾ 50 ਲੱਗਣਗੇ ਇੱਕ ਪਰਸਨ ਦੀ ਹਿਊਮਨ ਬੀਂਗ ਨੂੰ, ਇੱਕ ਪਰਸਨ ਦੇ ਜਿਹੜੇ ਡੀ ਐੱਨ ਏ ਨੂੰ ਕਰਨ ਦੇ ਲਈ, ਹੈ ਨਾ। ਸੋ ਇਹ ਇਸ ਲਈ ਜਿਹੜਾ ਅਸੀਂ ਮੰਨਦੇ ਕਿ ਸਾਡੀ ਨੇਚਰ ਬਹੁਤ ਜ਼ਿਆਦਾ ਜਿਹੜੀ ਪਾਵਰਫੁਲ ਔਰ ਸਟਰੋਂਗ ਆ ਕਿ ਜਿਹੜੀ ਇੰਨੀ ਵੱਡੀ ਮਤਲਬ ਜਦੋਂ ਮੈਂ ਕਿਹਾ ਹੀ ਹੈ ਕਿ अगर मतलब मेरी शक्ल अगर अपनी जा किसी भी शक्ल अपने फादर ना जा मदर ना मिलती है है ना वो सारी चीजा ये जी डीएनए के स्ट्रैंड की असं गल की उन्होंने वजह ना आती है और डीएनए का जरा इनी लेंथ की जीन्स जड़े है मतलब अगर किसी की जी आईज कलर ब्लू आ ग्रीन आ जा ब्लैक आ ब्राउन आ वह इस पर डिपेंड करता है कि तरह का जीन ओरी बॉडी डोमीनेंट आ है ना तो यह जड़े जीन होंगे पूरा जरा डीएनए लेंथ की असं गल की सारी की सारी से जरा जीन जरा पूरे का पूरा जीन ना कवर नहीं होंगे साड़ी बॉडी 25,000 के करीब जड़े जीन होंगे जी साडे डीएनए का सिर्फ 3% हिस्सा बनाते हैं सो यही जड़े 3% जड़े डीएनए का जीन है यही साड़ी जड़ी बॉडी की जड़ी आ शेप नू जा साइज नू सानू जड़ा डिफाइन करता है और बाकी सारे जिन्हें भी जड़े आ डीएनए बच जाता है वह इन जीन्स की एक्टिविटी नू कंट्रोल करता है
0: राइट सो वेरी वेरी इंटरेस्टिंग है गया। एक ना मैं कितने आप जिमें कहते होंगे सी कि जोड़ा इंसान हैगा वह बंदर तो बने तो फिर आप जोक भी कहें होंगे सके कि मास्टर दस रहे तो बच्चा कह रहा है कि मास्टर जी थोड़े घर के बने हो बंदर तो असी तो नहीं और बाकी वह सही चीज़ हैगी आप अगे भी कई बार शेयर की सी पर कहें कि इंसान का डीएनए जो सब तो ज़्यादा क्लोजली किसी के नाल इंसान तो इलावा मैच करता तो चिंपैंजी है ना तो जे यही एक फैक्ट हैगा तो जे जीवत चीज तो इलावा जे आप गल करिए कि जिमें जानवर तो इलावा इंसान का इंसान दे नाल मैच करता है ना तुहाडा तुहाडे माँ प्यो दे नाल करता होगा किसी होर नाल करता होगा चिपेंजी दे नाल करता होएगा पर एक शय होर भी है धरती ते कहिंदे इंसान का विज्ञानियों ने देखा है कि इंसान का डीएनए 60% मैचिंग केले दे नाल भी हुंदा है सो असी बनाना वर्गे है कि सो बनाना शेयर्ड जीन्स आप अपने आप नूं मान लैने हुंने बट दैट्स आलसो अफैक्ट पर तुहाडी गल ठीक है कि जे डीएनए ते गल करन बैठीए ते जे लिखन बैठीए उहनां दे बारे ते अद्धी उम्र भी लंघ जाएगी शायद ते उह भी घट पै जाएगी पर फिर मैं इत्थी क्योंकि प्रोग्राम की लेंथ भी देखनी आप शायद इन होर भी अगे ले जा सकते सी कि मैं इत्थे भी देखना चाहना कि जिहड़ा सवाल आप शुरुआत दे विच रखिया सीगा कि आर वी मेड ऑफ स्टार डस्ट उहनू हुण काफ़ी हद तक तुहाडियां गल्लां समझ गए पर उहदा की जवाब है
1: हाँ जी हाँ जी ओदा मैं जवाब दिनी हूँ थोड़ी जी मैं होर जिवें तुसी बनाना दी गल कीती साडी 60% डीएनए बनाना ना मैच करदा चिंपैंजी नाल साडा 97 तो इस तरह दी एक सी क्रिएचर भी हैगी है जिहदा जिहड़ा मतलब समुंदरी पानी दे विच मिलदी है रॉक्स दे नाल लगी हुंदी है इनवर्टिब्रेट इनवर्टिब्रेट दा मतलब हुंदा ओह वाले जिहड़े एनिमल्स जिन्हां दे विच हड्डियां नहीं हुंदियां ह्यूमन ब्रेन असी जिहड़े आ वर्टिब्रेट एनिमल्स आ क्योंकि साडी बॉडी दे विच हड्डियां हुंदियां ना एक मरीन एनिमल जिहड़ा जिहदी बॉडी दे विच हड्डियां नहीं हुंदियां और समुंदर दे तो जिहड़े साइंटिस्ट ने उन्होंने नाम से जेम्स वॉटसन ते फ्रेंसिस क्रिक जिन्होंने ये जड़ा फाइंड आउट किया कि डीएनए इदा की जड़ी शकल दे विच मिलता है ना 1953 इस चीज के लिए नोबल प्राइज भी दिता गया सी उन्होंने जो स्ट्रक्चर फाइंड आउट की थी डीएनए जरा जो कॉयल होके जिदा कट्ठा गुच्छा मुच्छा करके जो असं एक सैल दे विच उस डीएनए प्रेजेंट हुंदा आ उहनूं असीं क्रोमोसोम जिहड़ा मैं पहले कहा सीगा क्रोमोसोम कहिंदे आ सो ह्यूमन बॉडी दे विच जिहड़े आ एक सैल दे विच 42 क्रोमोसोम जिहड़े हुंदे आ उहनां दे विचों जिहड़े आ 44 क्रोमोसोम सेम होणगे बट जिहड़ा लास्ट क्रोमोसोम होगा 23 नंबर दा क्रोमोसोम क्योंकि हर क्रोमोसोम दे विच दो जिहड़े आ पेयर हुंदे आ सो जिहड़ा लास्ट नंबर दा क्रोमोसोम होगा उह साडा जेंडर डिफाइन करदा जिन्हों असी एक्स और वाई क्रोमोजोम कह दें अगर जरा एक्स क्रोमोजोम जरा तेईवा क्रोमोजोम भी अगर बोथ दोनों पेयर जड़े एक्स क्रोम मतलब पेयर जरा एक्स क्रोमोजोम आ तो एक फीमेल तो उसका जेंडर फीमेल होगा बट जे वो एक्स और वाई क्रोमोजोम है मतलब दो डिफरेंट क्रोमोजोम है तो यह मतलब वो मेल जरा कोई बच्चा है वो मेल होएगा जरा मेल होएगा ना कि फीमेल होएगा है ना सो जड़े यही क्रोमोजोम जरा डिफाइन करते हैं कि साडा जेंडर की होगा एक ह्यूमन बीइंग का सो जड़े ਜਿਦਾਂ ਮੈਂ ਕਿਹਾ ਹੀ ਹੈ ਕਿ ਇਹਨਾਂ ਦੇ ਜਿਹੜੇ ਜੀਨਸ ਜਿਹੜੇ ਆ ਕੁਛ ਜੀਨਸ ਹੀ ਹੁੰਦੇ ਆ ਜਿਹੜੇ ਡੀਐਨਏ ਨੂੰ ਜਿਹੜਾ ਸਾਡੀ ਸਾਰੀ ਕਰੈਕਟਰਿਸਟਿਕਸ ਜਿਹੜੀਆਂ ਡਿਫਾਈਨ ਕਰਦੇ। ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈਗੀਆਂ ਡੀਐਨਏ ਦੇ ਬਾਰੇ ਚ। ਬਟ ਜਿਹੜੀ ਸਟਾਰ ਡਸਟ ਵਾਲੀ ਕੁਐਸਚਨ ਤੁਸੀਂ ਕਿਹਾ ਕਿ ਆਰ ਵੀ ਸਟਾਰ ਡਸਟ, ਆਰ ਵੀ ਮੇਡ ਅਪ ਆਫ ਸਟਾਰ ਡਸਟ, ਇਹ ਕਾਫੀ ਜਿਹੜਾ ਅੱਜ ਕੱਲ ਤੁਸੀਂ ਪੜ੍ਹ ਸਕਦੇ ਆ, ਮਤਲਬ ਸੁਣ ਸਕਦੇ ਆ। ਇਹ ਜਦੋਂ ਅਸੀਂ ਪੋਡਕਾਸਟ ਦੀ ਗੱਲ ਕੀਤੀ ਸੀ, ਇਹ ਮਤਲਬ ਲਾਈਫ ਓਰੀਜੀਨੇਟ ਦੀ, ਔਰ ਅੱਜ ਵੀ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਕਾਰਬਨ, ਹਾਈਡਰੋਜਨ ਜਾਂ ਹੋਰ ਐਲੀਮੈਂਟ ਸਾਡੀ ਬੋਡੀ ਨੂੰ ਚਾਹੀਦੇ ਹੁੰਦੇ ਆ, ਇਹ ਉਹੀ ਐਲੀਮੈਂਟ ਆ। ਜਦੋਂ ਬਿਗ ਬੈਂਗ ਦੀ ਗੱਲ ਕੀਤੀ ਸੀ ਤਾਂ ਬਿਗ ਬੈਂਗ ਸਾਨੂੰ ਪਤਾ ਕਿ ਹੋਣ ਵੇਲੇ ਕੀ ਹੋਇਆ ਸੀ ਕਿ ਜਿਹੜਾ ਟੈਂਪਰੇਚਰ ਜਿਹੜਾ ਕਾਫੀ ਜਿਹੜਾ ਜ਼ਿਆਦਾ ਹੋ ਗਿਆ ਸੀ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਮਤਲਬ ਫਿਊਜ਼ਨ ਹੋ ਗਈ ਸੀ, ਮਤਲਬ ਜਿਹੜੇ ਆ ਐਲੀਮੈਂਟ ਜਿਹੜੇ ਆਪਸ ਚ ਇਕੱਠੇ ਹੋਣ ਲੱਗ ਗਏ ਸੀ। ਤੋਂ ਸਭ ਤੋਂ ਪਹਿਲੇ ਜਿਹੜੇ ਐਲੀਮੈਂਟ ਬਣੇ ਸੀਗੇ ਉਹ ਸੀਗੇ ਹਾਈਡਰੋਜਨ ਐਂਡ ਹੀਲੀਅਮ, ਜਿਹੜੇ ਪਹਿਲੇ ਪੀਰੀਓਡਿਕ ਟੇਬਲ ਦਾ ਨੰਬਰ 1 ਔਰ ਨੰਬਰ 2 ਦੇ ਜਿਹੜੇ ਐਟਮ ਹੈਗੇ ਆ। ਸਭ ਤੋਂ ਪਹਿਲਾਂ ਹਾਈਡਰੋਜਨ ਐਂਡ ਹੀਲੀਅਮ ਬਣੇ ਸੀ, ਉਹ ਕਾਫੀ ਟਾਈਮ ਤੱਕ ਜਿਹੜੇ ਆ ਉਹੀ ਰਹੇ ਸੀ, ਉਹ ਸਭ ਤੋਂ ਹਲਕੇ ਜਿਹੜੇ ਐਲੀਮੈਂਟਸ ਹੁੰਦੇ ਆ। ਤੋਂ ਜਦੋਂ ਜਿੱਦਾਂ ਜਿੱਦਾਂ ਹੌਲੀ ਹੌਲੀ ਜਿਹੜਾ ਟਾਈਮ ਲੰਘਦਾ ਗਿਆ ਤਾਂ ਹਾਈਡਰੋਜਨ, ਹੀਲੀਅਮ, ਲੀਥੀਅਮ ਬਣ ਗਿਆ, ਫਿਰ ਹੌਲੀ ਹੌਲੀ ਕਾਰਬਨ, ਹਾਈਡਰੋਜਨ, ਕਾਰਬਨ ਜਾਂ ਨਾਈਟ੍ਰੋਜਨ ਜਾਂ ਬਾਕੀ ਜਿਹੜੇ ਐਲੀਮੈਂਟਸ ਬਣਨ ਲੱਗ ਗਏ, ਆਇਰਨ ਤੱਕ ਜਿਹੜੇ ਐਲੀਮੈਂਟਸ ਬਣ ਗਏ ਜਿਹੜੇ ਸਾਡੀ ਬੋਡੀ ਦੇ ਵਿੱਚ ਸਾਨੂੰ ਮਿਲਦੇ ਹੈਗੇ ਆ, ਹਨਾ। ਤੇ ਇਹ ਸਾਰੇ ਜਿਹੜੇ ਆ, ਕਿਉਂਕਿ ਬਿਗ ਬੈਂਗ ਜਦੋਂ ਹੋਇਆ ਤਾਂ ਜਿਹੜਾ ਐਕਸਪਲੋਜਨ ਹੋਇਆ, ਉਸ ਤੋਂ ਬਾਅਦ ਜਿਹੜਾ ਹਾਈਡਰੋਜਨ ਐਂਡ ਹੀਲੀਅਮ ਬਣਿਆ, ਫਿਰ ਹਾਈਡਰੋਜਨ ਹੀਲੀਅਮ ਨੇ ਅੱਗੇ ਜਿਹੜਾ ਕਮਲ, ਜੇ ਤੁਹਾਨੂੰ ਯਾਦ ਹੋਵੇ ਪੀਰੀਓਡਿਕ ਟੇਬਲ ਦੇ ਵਿੱਚ ਜਦੋਂ ਅਸੀਂ ਇਹ ਐਲੀਮੈਂਟ ਅਸੀਂ ਕਹਿੰਦੇ ਹਾਂ ਕਿ ਨੰਬਰ ਦਿੰਦੇ ਹਾਂ 1, 2, 3, 4, 5 ਜੋ ਵੀ ਨੰਬਰ ਦਿੰਦੇ ਹਾਂ, ਤਾਂ ਅਸੀਂ ਉਹਦੇ ਬੇਸਡ ਔਨ ਉਹਦੇ ਚ ਪ੍ਰੋਟੋਨ ਕਿੰਨੇ ਆ ਉਹਦੇ ਬੇਸ ਦੇ ਉੱਤੇ ਆਪਾਂ ਉਹ ਨੰਬਰ ਦਿੰਦੇ ਹਾਂ, ਹਨਾ। ਤੇ ਇਹਦਾ ਮਤਲਬ ਕਿ ਜਿੱਦਾਂ ਜਿੱਦਾਂ ਪ੍ਰੋਟੋਨ ਦਾ ਨੰਬਰ ਵੱਧਦਾ ਜਾਂਦਾ ਹੈ, ਉਦਾਂ ਉਦਾਂ ਜਿਹੜਾ ਆ ਉਹ ਐਲੀਮੈਂਟ ਦਾ ਜਿਹੜਾ ਚੇਂਜ ਹੁੰਦਾ ਰਹਿੰਦਾ ਹੈ। ਹਾਈਡਰੋਜਨ ਤੋਂ ਹੀਲੀਅਮ, ਜਿਹੜਾ ਹੀਲੀਅਮ ਬਣ ਜਾਂਦਾ, ਹੀਲੀਅਮ ਤੋਂ ਲੀਥੀਅਮ ਬਣ ਜਾਂਦਾ ਜਾਂ ਅੱਗੇ ਜਿਹੜੇ ਆ ਐਲੀਮੈਂਟਸ ਬਣ ਜਾਂਦੇ ਆ। ਸੋ ਇਹ ਜਿਹੜੇ ਐਲੀਮੈਂਟ ਸਾਡੀ ਬੋਡੀ ਦੇ ਵਿੱਚ ਮਿਲਦੇ ਆ, ਇਹਨਾਂ ਦੀ ਸ਼ੁਰੂਆਤ ਉਦਾਂ ਹੀ ਹੋਈ ਜਦੋਂ ਬਿਗ ਬੈਂਗ ਬਣਿਆ ਜਾਂ ਹੋਰ ਸਟਾਰਸ ਬਣੇ, ਹਨਾ। ਜਦੋਂ ਇਹ ਸਟਾਰਸ ਜਿਹੜੇ ਖਤਮ ਹੋ ਜਾਂਦੇ ਆ, ਅਸੀਂ ਉਹਦੀ ਵੀ ਗੱਲ ਕੀਤੀ ਸੀ, ਸੁਪਰਨੋਵਾ ਅਸੀਂ ਉਸ ਚੀਜ਼ ਨੂੰ ਕਹਿੰਦੇ ਹਾਂ, ਤਾਂ ਉਸ ਤੋਂ ਇਲਾਵਾ ਜਿਹੜੇ ਜਦੋਂ ਖਤਮ ਹੁੰਦੇ ਆ ਤਾਂ ਉਹਦਾ ਸਾਰੇ ਐਲੀਮੈਂਟ ਜਿਹੜੇ ਬਿਖਰ ਜਾਂਦੇ ਆ ਪੂਰੇ ਯੂਨੀਵਰਸ ਦੇ ਵਿੱਚ, ਹਨਾ। ਔਰ ਫਿਰ ਅਲਟੀਮੇਟਲੀ ਹੋਰ ਸਟਾਰਸ ਬਣਾ ਦਿੰਦੇ ਆ, ਔਰ ਉਹ ਸਟਾਰਸ ਦੇ ਵਿੱਚੋਂ ਜਿਹੜੇ ਫਿਰ ਮੈਟਰੋਇਡਸ ਬਣਦੇ ਆ, ਮਤਲਬ ਉਲਕਾ ਪਿੰਡ ਵਗੈਰਾ ਬਣਦੇ ਆ। ਉਹ ਜਦੋਂ ਅਰਥ ਦੇ ਉੱਤੇ ਆਏ ਤਾਂ ਪਾਣੀ, ਸਾਨੂੰ ਪਤਾ ਉਹੀ ਲੈ ਕੇ ਆਏ ਸਾਡੀ ਅਰਥ ਦੇ ਉੱਤੇ, ਜਿਹਦੀ ਵਜ੍ਹਾ ਨਾਲ ਕਿਉਂਕਿ ਲਾਈਫ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਸ਼ੁਰੂ ਹੋਈ ਸੀ। ਇਹਦਾ ਮਤਲਬ ਜਿਹੜਾ ਸਭ ਤੋਂ ਪਹਿਲਾਂ ਪਾਣੀ ਦੇ ਵਿੱਚ ਹੀ ਜਿਹੜਾ ਜਿਹੜੇ ਡਿਫਰੈਂਟ ਡਿਫਰੈਂਟ ਐਨੀਮਲਸ ਜਾਂ ਪਲਾਂਟ ਹੋਣੇ ਸ਼ੁਰੂ ਹੋਏ ਸੀ ਨਾ। ਸੋ ਇਹ ਜਿਹੜੀ ਸਾਡੀ ਬੋਡੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਕਿਸੇ ਜਿਹੜੀ ਆ ਟ੍ਰੀ ਦੇ ਵਿੱਚ ਐਲੀਮੈਂਟ ਮਿਲਦੇ ਆ, ਜਾਂ ਤੁਹਾਡੇ ਕਿਸੇ ਫੇਵਰੇਟ ਜਿਹੜੇ ਪੁਰਾਣੀ ਸੈਲੀਬ੍ਰਿਟੀ ਦੇ ਵਿੱਚ ਜਿਹੜੇ ਐਲੀਮੈਂਟ ਮਿਲਦੇ ਸੀ, ਜਾਂ ਕੋਈ ਆਈਨਸਟਾਈਨ ਦੇ ਵਿੱਚ ਐਲੀਮੈਂਟਸ ਐਟਮਸ ਜਿਹੜੇ ਐਲੀਮੈਂਟ ਸੀਗੇ, ਉਹ ਅੱਜ ਵੀ ਇਸ ਜਿਹੜੀ ਯੂਨੀਵਰਸ ਦੇ ਵਿੱਚ ਜਾਂ ਅਰਥ ਦੇ ਵਿੱਚ ਜਿਹੜੇ ਘੁੰਮਦੇ ਫਿਰਦੇ ਆ, ਇੱਕ ਇੱਕ ਇੰਡੀਵਿਜੁਅਲ ਤੋਂ ਇੱਕ ਸਪੀਸੀਜ਼ ਤੋਂ ਦੂਜੀ ਸਪੀਸੀਜ਼ ਦੇ ਵਿੱਚ ਜਿਹੜੇ ਟ੍ਰਾਂਸਫਰ ਹੁੰਦੇ ਜਾਂਦੇ ਆ। ਬਟ ਇਹ ਜਿਹੜੇ ਹੈਗੇ ਸੇਮ ਹੀ ਆ ਜਿਹੜੇ ਜਿਹੜੇ ਜਿਨ੍ਹਾਂ ਤੋਂ ਸਟਾਰਸ ਬਣੇ ਆ, ਇਸ ਲਈ ਅਸੀਂ ਆਪਣੇ ਆਪ ਨੂੰ ਵੀ ਸਟਾਰ ਡਸਟ ਕਹਿੰਦੇ ਹਾਂ, ਕਿਉਂਕਿ ਅਸੀਂ ਵੀ ਉਹਨਾਂ ਸਟਾਰਸ ਦੇ ਜਿਹੜੇ ਆ ਬਣਨ ਦੇ, ਜਦੋਂ ਉਹ ਬਣਦੇ ਆ, ਮਰਦੇ ਆ, ਬਣਦੇ ਆ, ਮਰਦੇ ਆ, ਹਨਾ, ਤੇ ਅਲਟੀਮੇਟਲੀ ਜਿਹੜੀ ਬਾਕੀ ਲਾਈਫ ਫਾਰਮਸ ਵੀ ਉਹਨਾਂ ਤੋਂ ਹੀ ਬਣਦੀ ਆ।
0: ਰਾਈਟ ਰਾਈਟ ਰਾਈਟ, ਨਹੀਂ ਬਹੁਤ ਸੋਹਣਾ, ਔਰ ਮੇਰੇ ਖਿਆਲ ਦੇ ਨਾਲ ਇੱਥੇ ਟੌਪਿਕ ਖਤਮ ਨਹੀਂ ਹੁੰਦਾ, ਇੱਥੋਂ ਇਹ ਸ਼ੁਰੂ ਹੁੰਦਾ ਹੈ, ਕਿਉਂਕਿ ਹਾਲੇ ਇਹਦੇ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਬਾਕੀ। ਮੈਂ ਨਾ ਪਰਸਨਲੀ ਅੱਗੇ ਵੀ ਬੜੀ ਵਾਰ ਰੇਡੀਓ 'ਤੇ ਵੀ ਕਹਿ ਚੁੱਕੇ ਹਾਂ ਸੰਦੀਪ ਜੀ, ਅਤੇ ਮੈਂ ਖੁੱਲ੍ਹ ਕੇ ਇਹ ਗੱਲ ਕੜੀ ਵਾਰ ਕਰਦਾ ਹੁੰਦਾ ਕਿ ਜਿਹੜੇ ਡਾਕਟਰ ਰਿਚਰਡ ਸਕੈਲਰ ਸੀ, ਜਿਨ੍ਹਾਂ ਦੇ ਪਿੱਛੇ ਜੇ ਦੇਹਾਂਤ ਹੋਇਆ ਨਾ, ਕੈਂਸਰ ਦੇ ਉੱਤੇ ਰਿਸਰਚ ਕਰ ਰਹੇ ਸੀਗੇ, ਆਈ ਰੀਅਲੀ ਫਾਊਂਡ, ਮਤਲਬ ਮੈਂ ਬਹੁਤ ਜ਼ਿਆਦਾ ਮਰੀਜ਼ ਹਾਂ ਉਸ ਸ਼ਖਸ ਦਾ, ਚਲੇ ਵੀ ਗਏ ਨੇ ਧਰਤੀ ਤੋਂ, ਪਰ ਉਹਨਾਂ ਨੇ ਜੋ ਰਿਸਰਚ ਕੀਤੀ ਸੀਗੀ, ਇਨਫੈਕਟ ਆ ਗੱਲ ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਸੀ ਉਹਦੇ 'ਚ। ਇੱਕ ਗੱਲ ਜ਼ਰੂਰ, ਇਹ ਗੱਲ ਆਪਾਂ ਅੱਜ ਦੇ ਐਪੀਸੋਡ ਦੇ ਵਿੱਚ ਕੀਤੀ ਕਿ ਹਿਊਮਨ ਐਲੀਮੈਂਟਸ ਜਿਹੜੇ ਨੇ ਉਹ ਯੂਨੀਵਰਸ ਦੇ ਵਿੱਚ ਹੀ ਰਲ ਮਿਲ ਜਾਂਦੇ ਨੇ ਇਨਸਾਨ ਦੇ ਜਾਣ ਤੋਂ ਬਾਅਦ, ਪਰ ਜਿਹੜਾ ਡੀਐਨਏ ਹੈਗਾ ਉਹ ਕਿੰਨੀ ਜ਼ਿਆਦਾ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦਾ ਹੈਗਾ, ਕਿੰਨਾ ਉਹਦਾ ਇੰਪੋਰਟੈਂਟ ਰੋਲ ਹੈ, ਜਿਵੇਂ ਦੱਸਿਆ ਸੰਦੀਪ ਜੀ ਨੇ, ATGCH ਚਾਰ ਸਰੋਤਾਂ ਦਾ ਰਲ ਕੇ ਬਣਿਆ ਹੋਇਆ। ਪਰ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ, ਜਿਨ੍ਹਾਂ ਨੂੰ ਯੂਵੀ ਰੇਜ਼ ਆਪਾਂ ਕਹਿ ਦਿੰਦੇ ਹਾਂ, ਅਲਟਰਾ ਵਾਇਲਟ ਰੇਜ਼, ਬਚਪਨ 'ਚ ਪੈਰਾ ਬੈਂਗਣੀ ਕਿਰਨਾਂ ਪੜ੍ਹੀਆਂ ਹੈਗੀਆਂ ਨੇ ਅਸੀਂ, ਉਹ ਜਿਹੜੀਆਂ ਪੈਰਾ ਬੈਂਗਣੀ ਕਿਰਨਾਂ ਨੇ, ਉਹ ਜਿਹੜੀਆਂ ਯੂਵੀ ਰੇਜ਼ ਨੇ, ਉਹ ਡੀਐਨਏ ਦਾ ਜਿਹੜਾ ਇਹ ਏਟੀਜੀਸੀ ਜਿਹੜੇ ਚਾਰ ਹੈਗੇ ਨੇ ਉਹਦੇ 'ਚੋਂ ਸਿਰਫ ਇੱਕ ਜਿਹੜਾ ਸਰੋਤ ਸਭ ਤੋਂ ਇੰਪੋਰਟੈਂਟ ਹੈਗਾ, ਸਭ ਤੋਂ ਇੰਪੋਰਟੈਂਟ, ਚਾਰੇ ਇੰਪੋਰਟੈਂਟ ਨੇ, ਪਰ ਥਾਇਮੀਨ ਉਹਨੂੰ ਇੰਪੈਕਟ ਕਰਦਾ। ਉਦੋਂ ਤਾਂ ਨਹੀਂ ਸੀ ਮੈਨੂੰ ਪਤਾ, ਪਰ ਆ ਜਦੋਂ ਹੁਣ ਸੰਦੀਪ ਜੀ ਨੇ ਅੱਜ ਦੱਸਿਆ ਤਾਂ ਮੈਂ ਉਹਨਾਂ ਚੀਜ਼ਾਂ ਨੂੰ ਲਿੰਕ ਕਰ ਗਿਆ, ਕਿਉਂਕਿ ਮੈਂ ਪ੍ਰੋਫੈਸਰ ਰਿਚਰਡ ਦੀ ਬੜੀਆਂ ਕਲੋਜ਼ਲੀ ਸਟੱਡੀਜ਼ ਪੜ੍ਹੀਆਂ ਹੋਈਆਂ, ਅਤੇ ਉਹਨਾਂ ਨੇ ਸਕਿਨ ਕੈਂਸਰ ਦੇ ਉੱਤੇ ਜਿਹੜੀ ਇੱਕ ਬਹੁਤ ਚੰਗੀ ਰਿਸਰਚ ਕੀਤੀ ਸੀਗੀ, ਅਤੇ ਹਾਲਾਂਕਿ ਉਹ ਇੱਕ ਤ੍ਰਾਸਦੀ ਰਹੀ ਹੈ ਕਿ ਉਹ ਆਪ ਖੁਦ ਬ੍ਰੇਨ ਕੈਂਸਰ ਦੇ ਮਰੀਜ਼ ਹੋਏ ਅਤੇ ਉਹਨਾਂ ਦਾ ਦੇਹਾਂਤ ਇਸ ਤਰੀਕੇ ਦੇ ਨਾਲ ਹੋਇਆ, ਪਰ ਇਹ ਜਿਹੜੀਆਂ ਡੀ ਐੱਨ ਏਜ਼ ਨੇ ਜਾਂ ਆਰ ਐੱਨ ਏਜ਼ ਨੇ ਇਹਨਾਂ ਦੇ ਉੱਤੇ ਹਾਲੇ ਬਹੁਤ ਸਾਰੀਆਂ ਗੱਲਾਂ ਹੋਣੀਆਂ ਬਾਕੀ ਹੈਗੀਆਂ ਨੇ। ਸੰਦੀਪ ਜੀ ਥੈਂਕ ਯੂ ਸੋ ਮੱਚ। ਇਨਫੈਕਟ ਆ ਜਿਹੜਾ ਅਖੀਰ ਦੇ ਵਿੱਚ ਤੁਸੀਂ ਇਹ ਗੱਲ ਦੱਸੀ ਹੈਗੀ ਹੈ ਕਿ ਅਸੀਂ ਸਰੀਰ ਜਿਹੜਾ ਹੈਗਾ ਉਹ ਤਾਰਿਆਂ ਦੀ ਧੂੜ ਦਾ ਬਣਿਆ ਹੋਇਆ ਹੈਗਾ, ਸਟਾਰ ਡਸਟ ਦਾ ਬਣਿਆ ਹੋਇਆ ਹੈਗਾ, ਔਰ ਇਹਦੇ 'ਚ ਜਿਹੜੇ ਸਾਡੇ ਸਰੀਰ ਦੇ ਅੰਦਰ ਆਕਸੀਜਨ, ਨਾਈਟ੍ਰੋਜਨ, ਆਇਰਨ ਜੋ ਵੀ ਹੈਗੇ ਨੇ ਉਹ ਸਾਡੇ ਇਸ ਯੂਨੀਵਰਸ ਦੇ ਵਿੱਚ ਵੀ ਮੌਜੂਦ ਹੈਗੇ ਨੇ, ਅਤੇ ਇਸ ਕਰਕੇ ਅਸੀਂ ਮੰਨ ਸਕਦੇ ਹੈਗੇ ਹਾਂ ਕਿ ਯੈਸ ਵੀ ਆਰ ਮੇਡ ਆਫ ਸਟਾਰ ਡਸਟ। ਪਰ ਅਖੀਰ 'ਚ ਮੈਂ ਇੱਕ ਸਵਾਲ ਜ਼ਰੂਰ ਛੱਡ ਕੇ ਜਾਣਾ, ਅੱਜ ਨਹੀਂ ਮੈਂ ਕਹਿ ਰਿਹਾ ਸੰਦੀਪ ਜੀ, ਪਰ ਫੇਰ ਕਦੇ ਜਦੋਂ ਕਦੇ ਮੌਕਾ ਲੱਗਿਆ। ਮੈਂ ਕਿਤੇ ਪੋਡਕਾਸਟ ਸੁਣ ਰਿਹਾ ਸੀ, ਉਹ ਕਹਿੰਦੇ ਕਿ ਸਰੀਰ ਦੇ ਉੱਤੇ ਜਿਵੇਂ ਸਰੀਰ ਕਾਹਦਾ ਬਣਿਆ ਹੋਇਆ ਉਹਦੇ 'ਤੇ ਬੜੀ ਰਿਸਰਚ ਅਲੱਗ ਅਲੱਗ ਟਾਈਮ ਦੇ ਉੱਤੇ ਅਲੱਗ ਅਲੱਗ ਕੰਟਰੀ 'ਚ ਅਲੱਗ ਅਲੱਗ ਰਿਸਰਚਰਸ ਨੇ ਕੀਤੀਆਂ ਨੇ। ਇੱਕ ਕਿਸੇ ਪੋਡਕਾਸਟ ਦੇ ਵਿੱਚ ਮੈਂ ਦੇਖ ਰਿਹਾ ਸੀ, ਉਹ ਕਹਿੰਦੇ ਕਿ ਇੱਕ ਕਈ ਇਨਸਾਨਾਂ ਦੇ ਸਰੀਰ ਦੇ ਉੱਤੇ ਨਾ ਜਦੋਂ ਉਹਨਾਂ ਦੀ ਡੈਥ ਬੈੱਡ ਦੇ ਉੱਤੇ ਉਹ ਸੀਗੇ, ਤਾਂ ਰਿਸਰਚਰਸ ਨੇ ਵਿਦ ਦੇਅਰ ਫੈਮਿਲੀ ਪਰਮਿਸ਼ਨ ਉਹਨਾਂ ਦੀ ਬਾਡੀ ਦੇ ਉੱਤੇ ਇੱਕ ਰਿਸਰਚ ਕੀਤੀ। ਉਹ ਇਹ ਸੀਗੀ ਕਿ ਇੱਕ ਵਿਅਕਤੀ ਦਾ ਮਰਨ ਦੇ ਵੇਲੇ ਭਾਰ ਕਿੰਨਾ ਸੀ, ਉਹਨਾਂ ਨੂੰ ਵੇ ਸਕੇਲ ਦੇ ਉੱਤੇ ਲਿਟਾਇਆ ਹੋਇਆ ਸੀਗਾ, ਅਤੇ ਫਿਰ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਉਸ ਤੋਂ ਬਾਅਦ ਉਹਦੀ ਬਾਡੀ ਦਾ ਵੇਟ ਕਿੰਨਾ ਰਹਿ ਗਿਆ। ਉਹ ਜਿੰਨਾ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ ਦੇ ਵਿੱਚ 90% ਤੋਂ ਜ਼ਿਆਦਾ ਪਾਣੀ ਹੈ, ਹੱਡੀਆਂ ਦਾ ਭਾਰ ਹੈ, ਮਾਸ ਦਾ ਭਾਰ ਹੈ, ਜਾਂ ਜੋ ਵੀ ਆਹ ਤੁਸੀਂ ਕਣ ਅਣੂ ਜੋ ਵੀ ਲਗਾਏ ਹੈਗੇ ਨੇ, ਮੋਲੀਕਿਊਲਸ ਵਗੈਰਾ ਜਾਂ ਬਲੱਡ ਵਗੈਰਾ, ਇਹ ਤੋਂ ਇਲਾਵਾ ਜਦੋਂ ਵੀ ਕੈਲਕੂਲੇਸ਼ਨਾਂ ਕਰੀਆਂ ਜਾਣ ਤਾਂ 1.5-2% ਕਿਤੇ ਨਾ ਕਿਤੇ ਭਾਰ ਘੱਟ ਹੀ ਰਿਹਾ ਸੀਗਾ, ਵੀ ਉਹ ਮੈਚ ਨਹੀਂ ਕਰ ਰਿਹਾ ਸਕੇਲ ਦੇ ਨਾਲ। ਤਾਂ ਉਹ ਕਹਿੰਦੇ ਕਿ ਇਹ ਆਤਮਾ ਦਾ ਭਾਰ ਹੋ ਸਕਦਾ, ਇਹ ਵਜ਼ਨ ਜਿਹੜਾ ਉਹ ਸੌਲ ਦਾ ਹੋ ਸਕਦਾ, ਪਰ ਉਹ ਅੱਜ ਦੇ ਟੌਪਿਕ ਦੇ ਨਾਲ ਬਿਲਕੁਲ ਰਲਦਾ ਮਿਲਦਾ ਨਹੀਂ ਹੈਗਾ। ਕਿਸੇ ਦਿਨ ਫਿਰ ਇਹਦੇ 'ਤੇ ਆਪਾਂ ਗੱਲ ਜ਼ਰੂਰ ਕਰਾਂਗੇ, ਸਾਇੰਸ ਦਾ ਇਹ ਟੌਪਿਕ ਹੈ ਨਹੀਂ ਹੈ ਕੀ ਫਰਕ ਪੈਂਦਾ, ਅਸੀਂ ਤਾਂ ਸਿਰਫ ਜਾਣਕਾਰੀ ਦੇਣੀ ਹੈ, ਇਨਫੋਰਮੇਸ਼ਨ ਦੇਣੀ ਹੈ, ਔਰ ਇਸ ਇਨਫੋਰਮੇਸ਼ਨ ਦੇ ਵਿੱਚ ਜਿਹੜੀਆਂ ਥਿਊਰੀਜ਼ ਹੈਗੀਆਂ ਨੇ, ਜਿਹੜੀਆਂ ਇੱਕ ਕੀ ਕਹਿ ਲੈਂਦੇ ਕੰਟਰੋਵਰਸੀਜ਼ ਹੈਗੀਆਂ ਨੇ, ਉਹਨਾਂ ਨੂੰ ਵੀ ਆਪਾਂ ਇਨਵੋਲਵ ਕਰਾਂਗੇ ਅਤੇ ਦੱਸਾਂਗੇ, ਜਿਵੇਂ ਫੈਕਟ ਸ਼ੀਟ ਆ ਜਾਂਦੀ ਹੁੰਦੀ ਹੈ ਨਾ, ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਸਹੀ ਕੀ ਹੈ, ਗਲਤ ਕੀ ਹੈ, ਜੋ ਸਾਇੰਸ ਕਹਿ ਰਹੀ ਹੈਗੀ ਹੈ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕਰਨੀ ਹੈ। ਥੈਂਕ ਯੂ ਸੋ ਮੱਚ ਸੰਦੀਪ ਜੀ।
1: ਇਹ ਬਿਲਕੁਲ ਇਹ ਅਲੱਗ ਆਪਣਾ ਇੱਕ ਟੌਪਿਕ ਬਣ ਸਕਦਾ, ਬਟ ਜਿਹੜੀ ਤੁਸੀਂ ਇਹ ਡੀ ਐੱਨ ਏ ਦੀ ਗੱਲ ਕੀਤੀ ਆ, ਕੈਂਸਰ ਦੀ ਗੱਲ ਕੀਤੀ ਆ, ਇਸ ਲਈ ਅਸੀਂ ਕਹਿੰਦੇ ਕਿ ਜਦੋਂ ਆਪਾਂ ਸਨਲਾਈਟ ਚ ਜਾਈਏ, ਸਪੈਸ਼ਲੀ ਜਦੋਂ ਅਸੀਂ ਆਸਟ੍ਰੇਲੀਆ ਵਰਗੀ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਸਾਨੂੰ ਪਤਾ ਕਿ ਇੱਥੇ ਸਨ ਸਕਿਨ ਕੈਂਸਰ ਬਹੁਤ ਹੁੰਦੇ ਆ, ਇਸ ਲਈ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੀ ਆ ਸਨਸਕ੍ਰੀਨ ਲਾ ਕੇ ਹੀ ਨਿਕਲਣਾ ਚਾਹੀਦਾ ਘਰੋਂ ਬਾਹਰ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਪੈਸ਼ਲੀ ਸਨਲਾਈਟ ਦੀ ਅਗਰ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਜੀਨਸ ਦੇ ਵਿੱਚ ਮਿਊਟੇਸ਼ਨਸ ਨਾਮ ਦੀ ਆਪਾਂ ਇੱਕ ਚੀਜ਼ ਕਹਿੰਦੇ, ਇਹਦਾ ਮਤਲਬ ਇਹ ਹੈ ਕਿ ਜੀਨ ਦੀ ਸੀਕੁਐਂਸ ਜਿਹੜੀ ਚੇਂਜ ਕਰ ਦਿੰਦਾ, ਮਤਲਬ ਕਿ ਸਾਨੂੰ ਇਫੈਕਟ ਕਰਦਾ, ਡੈਮੇਜ ਕਰ ਦਿੰਦਾ, ਤੁਸੀਂ ਇੱਕ ਤਰ੍ਹਾਂ ਸਿੰਪਲ ਲੈਂਗੁਏਜ ਦੇ ਵਿੱਚ ਕਹਿ ਸਕਦੇ ਹਾਂ ਨਾ, ਤੇ ਡੈਮੇਜ ਦੀ ਵਜ੍ਹਾ ਨਾਲ ਜਿਹੜਾ ਉਹ ਸਾਡਾ ਡੀ ਐੱਨ ਏ ਚੇਂਜ ਹੋ ਜਾਂਦਾ, ਜਿਹਦੀ ਵਜ੍ਹਾ ਨਾਲ ਸਾਨੂੰ ਕਈ ਵਾਰ ਕੈਂਸਰ ਵਰਗੀਆਂ ਪ੍ਰੋਬਲਮਸ ਹੋ ਜਾਂਦੀਆਂ। ਸੋ ਜਿਹੜੀ ਇਸ ਲਈ ਸਾਨੂੰ ਜਿਹੜੀ ਥੋੜੀ ਪ੍ਰੀਕੋਸ਼ਨਸ ਰੱਖਣ ਦੀ ਲੋੜ ਹੁੰਦੀ ਹੈ, ਇਹਦੇ ਵਿੱਚ ਇਨਵਾਇਰਮੈਂਟ ਦਾ ਕਾਫੀ ਜਿਹੜਾ ਇੰਪੈਕਟ ਪੈਂਦਾ ਹੈ, ਔਰ ਜਿਹੜਾ ਚਾਹੇ ਪੋਲਿਊਸ਼ਨ ਹੋ ਗਿਆ ਤੇ ਹੋਰ ਚੀਜ਼ਾਂ ਹੋ ਗਈਆਂ, ਬਟ ਜਿੱਦਾਂ ਡੀ ਐੱਨ ਏ ਦੀ ਮੈਂ ਆਪਾਂ ਗੱਲ ਲਾਸਟ ਗੱਲ ਨੂੰ ਕਹੂੰਗੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਪੇਰੈਂਟਸ ਦੀ, ਕਿ ਪੇਰੈਂਟਸ ਦਾ ਡੀ ਐੱਨ ਏ ਸਾਡੇ ਚ ਹੁੰਦਾ, ਜੋ ਗ੍ਰੈਂਡ ਪੇਰੈਂਟਸ ਦਾ ਹੈ ਨਾ ਉਹਨਾਂ ਚ ਹੁੰਦਾ ਹੈ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਕੁਛ ਇੱਕ ਪਰਸਨ ਦੇ ਵਿੱਚ ਦੋ ਡੀ ਐੱਨ ਏ ਪ੍ਰੋਫਾਈਲ ਵੀ ਮਿਕਸ ਹੋ ਜਾਂਦੀਆਂ, ਜਿਹਨੂੰ ਚਾਈਮਰਿਜ਼ਮ ਅਸੀਂ ਕਹਿੰਦੇ ਹਾਂ ਸਾਇੰਟਿਫਿਕ ਲੈਂਗੁਏਜ,
0: ਰਾਈਟ ਰਾਈਟ,
1: ਉਹਦਾ ਹੁੰਦਾ ਕਿ ਕਈ ਵਾਰ ਤੁਸੀਂ ਮੰਨ ਲਓ ਟਰਾਂਸਪਲੈਂਟ ਕਿਸੇ ਚ ਹੋਇਆ, ਹੈਡ ਟਰਾਂਸਪਲੈਂਟ ਹੋਇਆ ਜਾਂ ਮਤਲਬ ਹਾਰਟ ਟਰਾਂਸਪਲੈਂਟ ਹੋਇਆ ਨਾ, ਤਾਂ ਕਈ ਵਾਰ ਜਿਹੜਾ ਉਹਨਾਂ ਦਾ ਜਿਹੜਾ ਡੀ ਐੱਨ ਏ ਜਿਹੜਾ ਮਿਕਸ ਹੋ ਸਕਦਾ, ਜਾਂ ਫਿਰ ਕਈ ਵਾਰ ਟਵਿਨ, ਜੇ ਮੰਨ ਲਓ ਕਿਸੇ ਦੇ ਜਿਹੜੀ ਪ੍ਰੈਗਨੈਂਸੀ ਟਾਈਮ ਟਵਿਨਸ ਬੱਚੇ ਹੈਗੇ ਆ, ਬਟ ਇੱਕ ਜਿਹੜਾ ਟਵਿਨ ਦੂਸਰੇ ਦੀ ਜਿਹੜੀ ਆ ਮਤਲਬ ਇੱਕੋ ਹੀ ਬੱਚਦਾ ਹੈ ਨਾ, ਤਾਂ ਉਹਦੇ ਵਿੱਚ ਵੀ ਹੋ ਸਕਦਾ ਕਿ ਜਿਹੜਾ ਡੀ ਐੱਨ ਏ ਕਾਪੀ ਹੋ ਸਕਦੀ, ਸੋ ਡਿਫਰੈਂਟ ਡਿਫਰੈਂਟ ਹੋ ਸਕਦੀ ਹੈ, ਬਟ ਬੇਸਿਕਲੀ ਜਿਹੜਾ ਡੀ ਐੱਨ ਏ ਜਿਹੜਾ ਆ, ਜਿਹੜਾ ਮੈਂ ਦੱਸਿਆ 0.1% ਡੀ ਐੱਨ ਏ ਹਿਊਮਨ, ਹਰ ਹਿਊਮਨ ਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੂਜੇ ਹਿਊਮਨ ਨਾਲ ਜਿਹੜਾ ਮੈਚ ਨਹੀਂ ਕਰਦਾ,
0: ਮੈਚ ਨਹੀਂ ਕਰਦਾ,
1: ਹਾਂ ਜਿਹੜਾ ਉਹਨੂੰ ਇੰਡੀਵਿਜੁਅਲ ਬਣਾਉਂਦਾ, ਇੱਕ ਪਾਰਟੀਕੁਲਰ ਮਤਲਬ ਇੱਕ ਅਲੱਗ ਇੰਡੀਵਿਜੁਅਲ
0: ਬਣਾਉਂਦਾ, ਆਪਣੀ ਇੱਕ ਆਈਡੈਂਟੀ ਜਿਹੜੀ ਉਹ ਅਲੱਗ ਤੋਂ ਕ੍ਰੀਏਟ ਕਰਦਾ ਹੈਗਾ।
1: ਹਾਂਜੀ
0: ਰਾਈਟ, ਨਹੀਂ ਥੈਂਕ ਯੂ ਸੋ ਮੱਚ। ਪਰ ਇਨਸਾਨੀ ਸਰੀਰ ਕਾਹਦਾ ਬਣਿਆ ਹੋਇਆ ਇਹ ਸ਼ਾਇਦ ਅੱਜ ਦੇ ਐਪੀਸੋਡ ਦੇ ਵਿੱਚ ਤੁਹਾਨੂੰ ਪਤਾ ਚੱਲ ਗਿਆ ਹੋਵੇਗਾ ਕਿ ਵਾਟ ਆਰ ਵੀ ਮੇਡ ਆਫ, ਅਤੇ ਬੜੇ ਵਿਸਤਾਰ ਦੇ ਨਾਲ ਬੜੇ ਤਰੀਕੇ ਦੇ ਨਾਲ ਜਿਹੜਾ ਸੰਦੀਪ ਜੀ ਨੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈਗੀ, ਔਰ ਥੈਂਕ ਯੂ ਸੋ ਮੱਚ ਸੰਦੀਪ ਜੀ। ਔਰ ਡੈਫੀਨੇਟਲੀ ਉਹ ਐਪੀਸੋਡ ਕਰਨਾ ਜ਼ਰੂਰ ਹੈ ਕਦੇ ਨਾ ਕਦੇ, ਪਰ ਅਗਲੀ ਵਾਰ ਕੋਈ ਹੋਰ ਵੱਖਰਾ ਵਿਸ਼ਾ ਜਿਹੜਾ ਲੈ ਕੇ ਜ਼ਰੂਰ ਤੁਹਾਡੇ ਤੱਕ ਹਾਜ਼ਰ ਹੁੰਦੇ ਹਾਂ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਦਿਓ ਇਜਾਜ਼ਤਾਂ, ਧੰਨਵਾਦ। ਰੇਡੀਓ ਹਾਂਜੀ 1674 AM 'ਤੇ ਸੁਣਦੇ ਰਹੋ ਅਲੱਗ ਅਲੱਗ ਪ੍ਰੋਗਰਾਮ, ਪਰ ਇਹ ਸੀ ਡੀਪ ਟਾਕ ਸ਼ੋਅ।

0: US visitor visa ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਟੁੱਟ ਪੈਣੀ ਇੰਗਲਿਸ਼ ਨੇ ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ
1: ਹੈ ਪੁੱਤ ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ
2: I have many cow but favorite best cow Lali he have 4 leg 2 ear 2 eye very good she very fast cow
1: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ
3: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ
4: ਨਾ ਪੁੱਤ ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ

0: ਸ਼ਰਨੈਕਸਸ
1: ਸ਼ਰਨੈਕਸਸ ਫੁਲਕਾਰੀ ਉੱਤੇ ਬੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਤੁਹਾਡਾ ਸਵਾਗਤ ਹੈ ਜੀ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਕਿਸੇ ਸਮੇਂ ਦੀ ਗੱਲ ਦੱਸਦੇ ਨੇ, ਇੱਕ ਮੱਠ ਹੋਇਆ ਕਰਦੀ ਸੀ ਮੋਨੈਸਟਰੀ, ਜਿਹਦੇ ਵਿੱਚ ਛੋਟੇ ਜਾਂ ਜਿਹੜੇ ਜਵਾਨ ਭਿਕਸ਼ੂ ਜਾਂ ਮੌਂਕ, ਉਹਨਾਂ ਨੂੰ ਜ਼ਿੰਦਗੀ ਦੇ ਬਾਰੇ ਦੱਸਿਆ ਜਾਂਦਾ ਸੀ, ਧਿਆਨ ਲਾਉਣ ਬਾਰੇ ਦੱਸਿਆ ਜਾਂਦਾ ਸੀ, ਸਪਿਰਚੁਐਲਿਟੀ ਬਾਰੇ ਦੱਸਿਆ ਜਾਂਦਾ ਸੀ। ਉਸੇ ਮੋਨੈਸਟਰੀ ਦੇ ਵਿੱਚੋਂ ਇੱਕ ਲੜਕਾ ਜਾਂ ਛੋਟੀ ਉਮਰ ਦਾ ਭਿਕਸ਼ੂ, ਜਿਹੜਾ ਇੱਕ ਦਿਨ ਆਪਣੇ ਮਾਸਟਰ ਕੋਲ ਜਾਂਦਾ ਤੇ ਕਹਿੰਦਾ, ਜੀ ਮਾਸਟਰ ਜੀ, ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ, ਇਸ ਮੱਠ ਦੇ ਵਿੱਚ, ਇਸ ਮੋਨੈਸਟਰੀ ਦੇ ਵਿੱਚ ਮੈਨੂੰ ਕਿਤੇ ਹੋਰ ਭੇਜ ਦਿਓ। ਤੇ ਅੱਗੋਂ ਉਸਦੇ ਗੁਰੂ ਜੀ ਜਵਾਬ ਦਿੰਦੇ ਨੇ ਕਿ ਕੀ ਖਰਾਬੀ ਆ ਇੱਥੇ, ਕੀ ਤੈਨੂੰ ਠੀਕ ਨਹੀਂ ਲੱਗਿਆ? ਭਿਕਸ਼ੂ ਦੱਸਦਾ, ਜੀ ਸਾਰਾ ਕੁਝ ਹੀ ਠੀਕ ਹੈ, ਪਰ ਜਿਹੜਾ ਮੇਰਾ ਇੱਥੇ ਮੇਨ ਕੰਮ ਹੈ, ਧਿਆਨ ਲਾਉਣਾ, ਮੈਂ ਧਿਆਨ ਨਹੀਂ ਲਾ ਪਾਉਂਦਾ, ਧਿਆਨ ਲਾਉਣ ਲਈ ਮੈਨੂੰ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦਿਓ। ਅਤੇ ਇੱਥੇ ਮੈਂ ਨੋਟ ਕੀਤਾ, ਆਲੇ ਦੁਆਲੇ ਨਕਾਰਾਤਮਕ ਲੋਕ ਬਹੁਤ ਨੇ, ਹਮੇਸ਼ਾ ਉਹ ਮੇਰੇ ਬਾਰੇ ਗੱਲਾਂ ਕਰਦੇ ਨੇ, ਹਮੇਸ਼ਾ ਮੈਨੂੰ ਕੁਝ ਨਾ ਕੁਝ ਬੁਰਾ ਆਖਦੇ ਨੇ, ਹੋਰ ਤੇ ਹੋਰ ਗੁਰੂ ਜੀ ਤੁਹਾਨੂੰ ਵੀ ਕਦੀ ਕਦੀ ਮੰਦਾ ਚੰਗਾ ਬੋਲਦੇ ਨੇ, ਹੋਰ ਤੇ ਹੋਰ ਕੁਝ ਲੋਕ ਨੇ ਜਿਹੜੇ ਸਾਰਾ ਦਿਨ ਬਸ ਚੁਗਲੀਆਂ ਹੀ ਕਰਦੇ ਰਹਿੰਦੇ ਤੇ ਕੁਝ ਬਸ ਵਿਹਲੇ ਬੈਠੇ ਰਹਿੰਦੇ। ਗੁਰੂ ਜੀ ਉਹਦੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਕਹਿੰਦੇ ਕਿ ਠੀਕ ਹੈ, ਮੈਂ ਤੈਨੂੰ ਜਾਣ ਦੀ ਇਜਾਜ਼ਤ ਦਿੰਦਾ, ਪਰ ਉਸ ਤੋਂ ਪਹਿਲਾਂ ਮੇਰਾ ਇੱਕ ਕੰਮ ਕਰ, ਇੱਕ ਆਖਰੀ ਕੰਮ। ਭਿਕਸ਼ੂ ਕਹਿੰਦਾ, ਜੀ ਜ਼ਰੂਰ। ਗੁਰੂ ਜੀ ਕਹਿੰਦੇ ਨੇ ਕਿ ਇੱਕ ਚਮਚ, ਚਮਚ ਦੇ ਵਿੱਚ ਪਾਣੀ ਪਾ ਕੇ ਉਸਨੂੰ ਆਪਣੇ ਮੂੰਹ ਦੇ ਵਿੱਚ ਰੱਖ ਕੇ ਇਸ ਸਾਰੇ ਮੱਠ ਦਾ, ਇਸ ਸਾਰੀ ਮੋਨੈਸਟਰੀ ਦਾ ਇੱਕ ਚੱਕਰ ਲਗਾ ਕੇ ਆ, ਧਿਆਨ ਰੱਖੀ ਇੱਕ ਵੀ ਤੁਪਕਾ ਡੁੱਲਣਾ ਨਹੀਂ ਚਾਹੀਦਾ। ਉਹ ਜਿਹੜਾ ਜਵਾਨ ਭਿਕਸ਼ੂ ਸੀ ਉਹ ਥੋੜ੍ਹਾ ਕਨਫਿਊਜ਼ ਤਾਂ ਹੁੰਦਾ, ਥੋੜ੍ਹਾ ਸੋਚਦਾ ਕਿ ਇਹ ਕਿੱਦਾਂ ਦਾ ਕੰਮ ਹੋਇਆ, ਪਰ ਫਿਰ ਵੀ ਉਸਨੂੰ ਸੀ ਕਿ ਜੇ ਮੈਂ ਕਰ ਦਿਖਾਇਆ ਤਾਂ ਮੈਨੂੰ ਸ਼ਾਇਦ ਕਿਸੇ ਸ਼ਾਂਤ ਜਗ੍ਹਾ 'ਤੇ ਭੇਜ ਦੇਣਗੇ, ਇਸ ਜਗ੍ਹਾ ਤੋਂ ਮੇਰਾ ਖਹਿੜਾ ਛੁੱਟੂ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।

0: ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸਨ ਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗਰਚਨ
0: ਜਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ ਸੰਗਰਾਜ
0: ਤਾਂ ਕੀ ਗਤ ਨਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋਝੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ
0: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਰਿਹਾ ਭਗਵਾਨ
0: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ
1: ਜਾ ਨਾਮਨ ਕਹੇ ਸੁਆਉ ਜਨ ਕਹਿ ਸੰਚਿਤ ਆਵੈ ਨਾਉ
0: ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਈ ਸਲੋਕ
0: ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇ
0: ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ
1: ਆਸ ਨਿਤ ਆਗੋ ਤਰੰਗ ਸੰਤ ਜਨਾ ਕੀ ਦੂਰ ਮਨ ਮੰਗ
0: ਆਪ ਛੋੜ ਬੇਨਤੀ ਕਰੋ ਸਾਧ ਸੰਗ ਆਗਨ ਸਾਗਰ ਤਰੋ
1: ਹਰ ਤਨ ਕੀ ਭਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ
0: ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਰਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾ
0: ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਲ ਕੇ ਬਚਨ ਅਮੋਲੀਕ ਲਾਲ ਇਹ ਰਤਨ
0: ਸੰਤ ਕਮਾਵਤ ਹੋ ਤੋ ਉਧਾਰ ਆਪ ਤਰੈ ਲੋਕ ਕਹਿ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ
0: ਜੈ ਜੈ ਸ਼ਬਦ ਅਨਾਹਦ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ ਨਾਨਕ ਉਦਰੈ ਤਿਨ ਕਹਿ ਸਾਥੇ
0: ਸ਼ਰਨ ਯੋਗ ਸੁਣ ਸ਼ਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ
0: ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਈ ਸੇਵਕ ਕੀ ਸੇਵ
1: ਆਲ ਜੰਜਾਲ ਵਿਕਾਰ ਤੇ ਰਹਿ ਤੇ ਰਾਮ ਨਾਮ ਸੁਰਸ ਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਉੱਚ ਪਾਏ ਅਸਥਾਨ ਬਹੁਰ ਨ ਹੋਵੇ ਆਵਨ ਜਾਨ
1: ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ
0: ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪਵ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾ ਸਭ ਕੈ ਮਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੀਤਾ ਸਮਦਰਸੀ ਏਕ ਦ੍ਰਿਸ਼ਟੀ
0: ਇਹ ਫਲ ਤਿਸ ਜਨ ਕੈ ਮੁਖ ਭਾਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ
1: ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਨ ਤੇ ਛੁਟੈ
1: ਜਾ ਕੈ ਮਸਤਕ ਕ੍ਰਮ ਪ੍ਰਪਾਏ ਸਾਧ ਸਰਣ ਨਾਨਕ ਤੇ ਆਏ
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ ਤਿਸ ਜਨ ਆਵੈ ਹਰ ਪ੍ਰਭ ਚੀਤ
1: ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇ ਤਤਕਾਲ ਉਧਾਰੈ
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਬੈ ਪਰਮ ਸਾਧ ਨਾਮ ਨਿਰਮਲਤਾ ਕੇ ਕਰਮ
0: ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖ ਮਨੀ ਸਭ ਤੇ ਉੱਚਤਾ ਕੀ ਸੋਭਾ ਬਣੀ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਵਿਸਰਾਮ ਅੱਠ ਚੌਵੀ ਸਲੋਕ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਸਤਿਕਾਰਯੋਗ ਸਾਧ ਸੰਗਤ ਜੀਓ, ਆਓ ਹੁਣ ਆਪਾਂ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: Star Studio 18 and Panorama Studios Production presents.
6: Nahi bete ke liye justice chahiye.
7: Mujhe justice nahi, badla chahiye.
5: Drishyam The Conclusion, starring Ajay Devgan, Tabu, Shreya Saran, Jaydeep Alawar and many more.
8: Is baar khatra kab, kaise aur kahan se aayega, batana mushkil hai.
5: The end we've been waiting for. Drishyam The Conclusion in cinema 2nd October.
8: Kyunki kahani abhi khatam nahi hui hai. Aakhri hissa.
5: Overseas release by Zee Studios.
9: यार तू इतने नीचे थी आके पक्का भी हो गया, की जुगाड़ लाया है?
10: जुगाड़ नहीं, ये है 8 साल तो भी वड्डा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ये स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
9: नंबर दा दे बंसल इमिग्रेशन वालियां दा।
10: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
11: This station is now the ultimate power in the universe.
12: Radio Haji 1674.
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
13: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
14: ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਵੀਕਐਂਡ ਦਾ ਬੋਝ ਆ, ਸਾਰਾ ਕੁਝ ਇੱਕ ਪਾਸੇ ਰੱਖ ਕੇ ਤੇ ਹੱਸਣ ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ। ਬੱਚਿਆਂ ਦਾ, ਉਹਨਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ। ਛੁੱਟੀਆਂ ਦੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਨੇਮ ਬਰਕਰਾਰ ਰੱਖਿਆ ਵਾ, ਵੇਲੇ ਸਿਰ ਬੱਚਿਆਂ ਨੂੰ ਉਠਾਉਂਦੇ ਨੇ। ਤੇ ਬੱਚਿਆਂ ਦਾ ਵੀ ਧੰਨਵਾਦ ਭਾਈ, ਸਵੇਰੇ ਸਵੇਰੇ ਤੁਸੀਂ ਉੱਠਦੇ ਹੋ ਤੇ ਸਾਰਿਆਂ ਨੂੰ ਹਸਾਉਣ ਦੇ ਲਈ ਤੁਸੀਂ ਆ ਜਾਂਦੇ ਹੋ। ਤੇ ਹੱਸਣ ਦੇ ਲਈ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
15: ਹਾਂਜੀ, ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ, ਯਾਨੀ ਯਸ਼ਪ੍ਰੀਤ ਵੱਲੋਂ ਵੀ। ਉਮੀਦ ਕਰਦੇ ਹਾਂ ਤੁਹਾਡਾ ਦਿਨ, ਤੁਹਾਡੀ ਛੁੱਟੀਆਂ ਵਧੀਆ ਜਾ ਰਹੀ ਹੋਣੀ, ਥੋੜ੍ਹੇ ਦਿਨ ਰਹਿ ਗਏ ਨੇ ਹੁਣ ਛੁੱਟੀਆਂ ਦੇ। ਅਤੇ ਵਾਕਈ ਇਹ ਡੈਡੀਕੇਸ਼ਨ ਬਹੁਤ ਮੈਟਰ ਕਰਦਾ, ਕਿਉਂਕਿ ਜੇ ਇੱਕ ਵਾਰੀ ਮਤਲਬ ਰੋਜ਼ ਦੇ ਜਿਹੜੇ ਨਿਯਮ ਟੁੱਟ ਜਾਏ ਨਾ, ਫਿਰ ਉਹ ਗੱਲ ਨਹੀਂ ਰਹਿੰਦੀ। ਅਤੇ ਬੱਚਿਆਂ ਦੇ, ਵਾਕਈ ਬੱਚਿਆਂ ਨੂੰ ਉਠਾਉਣ ਲਈ ਮਾਂ ਪਿਓ ਦੀ ਜਿਹੜੀ ਬਿਹਾਈਂਡ ਦਾ ਸੀਨ, ਜਿਹੜੀ ਮੁਸ਼ਕਲ ਲੱਗਦੀ ਹੈ, ਉਹ ਆਪਾਂ ਐਜ਼ ਅ ਪੇਰੈਂਟ ਆਪਾਂ ਵੀ ਜਾਣ ਸਕਦੇ ਹਾਂ, ਸਮਝ ਸਕਦੇ ਹਾਂ ਕਿ ਕਿੰਨਾ ਔਖਾ ਹੁੰਦਾ ਹੈ। ਅਤੇ
14: ਬਿਲਕੁਲ, ਸਵੇਰੇ
15: ਹੈਡਸ ਆਫ,
14: ਤਿਆਰੀ ਕਰਵਾਉਣੀ ਰਾਤ ਨੂੰ ਜਾਂ ਸਵੇਰੇ, ਫਿਰ ਉਠਾਉਣਾ, ਫਿਰ ਉਹਨਾਂ ਨੂੰ ਮਨਾਉਣਾ, ਤੇ ਫਿਰ ਪਤਾ ਨਹੀਂ ਕਈ ਵਾਰੀ ਲਾਲਚ ਵੀ ਸ਼ਾਇਦ ਦੇਣੇ ਪੈਂਦੇ ਹੋਣਗੇ, ਲੈ ਕੇ ਦਊਂਗੇ ਕਰਕੇ ਦਊਂਗੇ। ਖੈਰ, ਇਹਦੇ ਉੱਤੇ ਵੀ ਇੱਕ ਸੈਸ਼ਨ ਆਪਾਂ ਕਰਾਂਗੇ ਕਦੇ, ਕੀ ਕੀ ਯਤਨ ਜਾਲਣੇ ਪੈਂਦੇ ਨੇ। ਤੇ ਪਰ ਫਿਲਹਾਲ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਤੇ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਆਪਾਂ ਚੁਟਕਲੇ, ਬੁਝਾਰਤਾਂ ਤੇ ਗੱਲਾਂ ਬਾਤਾਂ ਤੇ ਹਾਸੇ ਠੱਠੇ। ਤੇ ਤੁਸੀਂ ਵੀ ਖਿੱਚ ਕੇ ਰੱਖਿਓ ਤਿਆਰੀ ਹੱਸਣ ਦੀ। ਆਪਾਂ ਵਾਅਦਾ ਕਰਦੇ ਹਾਂ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ, ਕਿਉਂਕਿ ਇਹ ਸਮਾਂ ਸਾਡਾ ਹੱਸਣ ਦੇ ਲਈ ਕੋਈ ਹਸਾਉਣ ਵਾਲਾ ਚਾਹੀਦਾ ਤੇ ਹੱਸਣ ਵਾਲਾ ਤੇ ਫਿਰ ਸੌਖਾ ਹੋ ਜਾਂਦਾ ਕੰਮ, ਹਸਾਉਣ ਵਾਲੇ ਦੀ ਮਿਹਨਤ ਜ਼ਿਆਦਾ ਲੱਗਦੀ ਹੈ। ਤੇ ਆਓ ਫਿਰ ਆਪਾਂ ਸਭ ਤੋਂ ਪਹਿਲਾਂ ਮੰਨਤ ਫਤਿਹ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ ਤੁਹਾਡਾ? ਪੈਂਗਵਿਨ ਦੇ ਲਾਗੇ ਬਹਿ ਕੇ ਗੱਲ ਕਰਨ ਦੇ ਹੁੰਦੇ ਹੋ?
6: ਪਾਪਾ ਨੇ ਕੱਲ ਚੱਪਲ ਪਾਈ, ਫਿਰ ਅੱਜ ਪਾਪਾ ਨੂੰ ਕਿਹਾ ਤੁਸੀਂ ਸਪੋਰਟ ਸ਼ੂ ਪੜੇ ਆ ਪਾਪਾ, ਕਿਉਂਕਿ ਮੈਂ ਕੱਲਾ ਨੀ ਜਾ ਸਕਦਾ, ਫਿਰ ਪਾਪਾ
14: ਮੈਨੂੰ ਜਾਣਗੇ। ਉਹ ਪੈਂਗਨ ਵਾਲਾ ਤੇ ਠੀਕ ਹੀ ਹੋਇਆ ਯਾਰ, ਉਹ ਨਾ
15: ਚਿੜੀਆ ਚਿੜੀ ਜੀ ਹੁੰਦੀ ਹੈ, ਛੋਟੀ ਛੋਟੀ ਜੀ, ਮੈਂ
14: ਚੂਚੇ ਚੂਚੇ ਚੂਚੇ ਜੀ ਹੁੰਦੇ ਆ ਉਹ, ਤੁਹਾਨੂੰ ਪਤਾ ਅੱਜ ਕੱਲ ਉਹ ਆਉਂਦੇ ਵੀ ਨਹੀਂ ਆ, ਉਦਾਂ ਹੀ ਪੈਸੇ ਲੈ ਲੈਂਦੇ ਆ।
6: ਪੈਂਗਨਸ ਨਹੀਂ ਇੱਥੇ
14: ਉਹ ਯਾਰ, ਉਹ ਅੱਜ ਕੱਲ ਮੈਂ ਸੁਣਿਆ ਵੀ ਆਉਂਦੇ ਵੀ ਘੱਟ ਹੀ ਆ ਉਹ,
6: ਯਾ ਉਹ ਬਹੁਤ ਲੇਟ ਹੁੰਦੇ, ਤੈਨੂੰ ਵੇਟ ਹੀ ਕਰਨੀ ਪੈਂਦੀ ਆ।
14: ਹਾਂ ਤੇ ਕਈ ਤੇ ਵਿਚਾਰੇ ਟਿਕਟਾਂ ਲੈ ਕੇ ਵੀ ਇਹ 1 ਮਿੰਟ ਪਾਉਣ ਦੇ ਹੁੰਦੇ ਆ ਉੱਤੇ, ਰਿਵਿਊ ਪਾਉਣ ਦੇ ਹੁੰਦੇ ਵੀ ਆਏ ਕੁਝ ਨਹੀਂ।
6: ਹਾਂ ਲੋਕ ਤਾਂ ਉਹੀ ਬਹਿ ਜਾਂਦੇ ਚਾਹੀਦੇ ਆ ਲੋਕਾਂ ਨੂੰ ਤਾਂ।
14: ਕੋਈ ਨੀ ਫਿਰ ਤੁਸੀਂ ਨਾ ਜਦੋਂ ਵੇਖ ਕੇ ਆ ਜਾਓਗੇ ਫਿਰ ਸਾਨੂੰ ਸਾਰਾ ਹੀ ਤੁਸੀਂ ਦੱਸਿਓ ਵੀ ਕੀ ਵਧੀਆ ਲੱਗਾ, ਰਿਪੋਰਟ ਦਿਓ ਸਾਨੂੰ।
6: ਅਸੀਂ ਅੱਜ ਆਏ ਨਾ, ਅੱਜ ਆਏ ਨਾ ਅਸੀਂ ਵਾਚ ਤੇ ਅੱਜ ਅਸੀਂ ਜ਼ੂ ਤੇ ਜਿਵੇਂ ਕਿ ਕਲਾਈਮਿੰਗ ਵਾਲੀ ਚੀਜ਼ ਜਾਣਾ।
14: ਹਾਂ ਸਾਰਾ ਤੁਸੀਂ ਵੇਖ ਕੇ ਨਾ,
6: ਮੇ ਵੀ ਇੱਕ ਹੋਰ ਜਗ੍ਹਾ ਮੰਮਾ ਪਾਪਾ
14: ਰਿਪੋਰਟ ਦਿਓ, ਫਿਰ ਅਸੀਂ ਵੀ ਨਿੱਕੇ ਹੁੰਦੇ ਜਾਵਾਂਗੇ ਉੱਥੇ।
15: ਨਿੱਕੇ ਹੁੰਦੇ ਉਹਨੇ ਰਿਵਰਸ ਖੇਲ
6: ਲਿਆ,
14: ਤੁਸੀਂ ਵੱਡੇ ਹੋ ਸਕਦੇ ਤਾਂ ਅਸੀਂ ਨਿੱਕੇ ਕਿਉਂ ਨੀ ਹੋ ਸਕਦੇ?
15: ਉਹਨੂੰ ਨੀ ਖੇਡੀ, ਉਹਨੂੰ
6: ਥੋੜੀ ਏਜ ਜਿਹੜੀ ਆ ਉਹ ਨੈਵਰ ਸਟਾਪਸ ਗਰੋਇੰਗ, ਪਰ ਉਹ ਵਾਪਸ ਨੀ ਜਾਂਦੀ,
14: ਪਰ ਅਸੀਂ ਕਰ ਦੇਣੀ, ਅਸੀਂ ਕਰ ਦੇਣੀ ਆ ਭਾਈ, ਕੋਈ ਨੀ।
6: ਸਾਡੇ ਕੋਲੇ 1 ਸਾਲ ਹੁੰਦਾ ਐਵਰੀ ਏਜ ਲਈ।
14: ਤੁਸੀਂ ਵੱਡੇ ਹੋਣਾ ਕਿ ਨਹੀਂ ਹੋਣਾ? ਤੁਸੀਂ ਵੱਡੇ ਹੋਣਾ ਚਾਹੁੰਦੇ ਹੋ?
6: ਨਹੀਂ
14: ਵੱਡੇ ਨਹੀਂ ਹੋਣਾ ਚਾਹੁੰਦੇ?
6: ਨਹੀਂ
14: ਚੋ ਫਿਰ ਠੀਕ ਹੈ।
6: ਤੇਰੇ
14: ਕੋ ਜਿਆਦਾ ਫਨ ਨੀ?
15: ਅੱਛਾ ਡਰਾਈਵਿੰਗ ਨੀ ਕਰਨਾ ਚਾਹੁੰਦਾ ਲੇਕਿਨ ਗੱਡੀਆਂ ਦੀ ਗੱਲਾਂ ਜ਼ਰੂਰ ਕਰਦਾ?
14: ਡਰਾਈਵਿੰਗ ਤੇ ਮੈਂ ਵੀ ਨੀ ਕਰਦਾ,
6: ਨਹੀਂ ਤਾਂ ਫਿਰ
14: ਮੈਨੂੰ
15: ਪਾਪਾ ਨੇ ਕਿਤੇ ਲੈ ਕੇ ਜਾਣਗੇ ਫਿਰ ਤੇ। ਜੇ ਤੁਸੀਂ ਰਿਵਰਸ ਕਰਨਾ ਹੈ ਭਾਜੀ ਦੇ ਉਸ ਚ ਤੇ ਫਿਰ ਤੁਹਾਨੂੰ ਤੇ ਤੁਸੀਂ ਲੈ ਕੇ ਜਾਓਗੇ ਬੱਚਿਆਂ ਨੂੰ,
14: ਤੁਹਾਨੂੰ ਪਤਾ ਲੱਗੂਗਾ ਫਿਰ ਚੱਪਲ ਪਾ ਕੇ ਜਾਈਦਾ ਕੇ ਬੂਟ।
6: ਦੀਦੀ ਬੂਟ ਹੀ ਨੀ ਲੈ ਕੇ ਆਏ ਤੇ ਦੀਦੀ ਕੁਛ ਵੀ ਨੀ ਨਾਲ ਲੈ ਕੇ ਆਏ, ਸ਼ੁਕਰਿਆ ਕਰੋ ਪਾਪਾ ਦੀਦੀ ਦੇ ਕਰੋਕਸ ਲੈ ਆਂਦੇ, ਨਹੀਂ ਤਾਂ ਦੀਦੀ ਨੇ ਪੈਰਾਂ ਚ ਪਾਉਣਾ ਹੀ ਕੁਛ ਨੀ,
14: ਓਏ ਹੋਏ ਹੋਏ
6: ਤੇ ਪੈਰ ਦੁਖਣੇ ਹੀ,
14: ਓਏ ਹੋ ਪੈਰੋਂ ਨੰਗੀ।
6: ਕੱਲ ਅਸੀਂ 40 ਮਿੰਟਾਂ ਦੀ ਵਾਕ ਕੀਤੀ ਕੱਲ,
14: ਵਾਹ ਵਾਹ ਵਾਹ,
6: ਡੇਢ ਘੰਟੇ ਦੀ ਅਸੀਂ ਤੁਰ ਕੇ ਗਏ ਸੀ ਜਿੱਥੇ ਅਸੀਂ ਬੋਲਿੰਗ ਕਰਨੀ।
14: ਅੱਛਾ ਤੁਰ ਕੇ ਫਿਲਿਪ ਆਈਲੈਂਡ ਚਲ ਗਏ ਤੁਸੀਂ?
6: ਪਰ
14: ਉੱਥੇ ਬੋਲਿੰਗ ਯਾਰ ਧਿਆਨ ਨਾ ਕਰਿਓ, ਉੱਥੇ ਨਾ ਪੈਂਗਵਿਨ ਨਾ ਵੱਜੇ ਕਿਸੇ ਨੂੰ, ਫਿਲਿਪ ਆਈਲੈਂਡ ਪੈਂਗਵਿਨ ਹੁੰਦੇ ਨਾ,
6: ਪੈਂਗਵਿਨ ਉੱਥੇ ਫੇਕ ਬਣੇ ਨਾ ਕਿ ਅਸਲੀ।
14: ਅੱਛਾ ਅੱਛਾ ਅੱਛਾ, ਸਾਨੂੰ ਤੇ ਲੱਗਾ ਵੀ ਉੱਥੇ ਸਾਰੇ ਪੈਂਗਵਿਨ ਹੀ ਤੁਰੇ ਫਿਰਦੇ ਆ।
6: ਪੈਂਗਵਿਨ ਤਾਂ ਬੀਚ ਜਿੱਥੇ ਹੁੰਦੇ ਆ।
14: ਅੱਛਾ ਜਿੱਥੇ ਤੁਸੀਂ ਬੋਲਿੰਗ ਕੀਤੀ ਉੱਥੇ ਨਹੀਂ ਹੁੰਦੇ? हले थोड़ी फिर ऐदां ते फिर अद्वरिता जां मजा ही खराब हो जाना
15: क्रेज खत्म हो जाना
6: हां
14: ओथे रेस्टोरेंट नहीं एडे वधिया हैगे की सुनाओगे फिर
6: एक डब्बी विच 32 दाने ਬੁੱਝਣ ਵਾਲੇ ਬੜੇ ਸਿਆਣੇ
14: ਦੰਦ
6: ਗਲਤ
14: ਸੰਤਰਾ
6: ਪਾਪਾ ਨੂੰ ਲੱਗਿਆ ਪਾਪਾ ਨੂੰ ਲੱਗਿਆ ਪਰ ਇਹ ਟ੍ਰਿਕ ਸੀ
14: ਅੱਛਾ ਟ੍ਰਿਕ ਸੀ ਓਕੇ ਫਿਰ ਕੀ ਆ
6: ਤੁਸੀਂ ਬੁੱਝੋ
14: ਅਸੀਂ ਸਿਆਣੇ ਨੀ ਆ
15: ਮੰਨ ਲਿਆ ਅਸੀਂ ਤੇ ਪਹਿਲੀ ਵਾਰ ਚ
14: ਤੁਸੀਂ ਵੇਖ ਲਓ ਜੇ ਅਸੀਂ ਬੁੱਝਣਾ ਤੇ ਹੈ
6: ਬਸ ਛੁੱਟੀ ਪਹਿਲਾਂ ਇੱਕ ਹੋਰ ਵਾਰੀ ਕਹੋ ਫਿਰ ਮੈਂ ਦੱਸਦਾ
14: ਦੱਸੋ ਜਾਸੀ ਕੀ ਆ
15: ਮੈਨੂੰ ਵੀ ਦੰਦ ਹੀ ਲੱਗਿਆ ਸੀ
14: ਦੰਦ ਹੀ ਲੱਗਾ ਸੀ ਨਾ ਹੋਰ ਸਾਨੂੰ
6: ਠੀਕ ਆ ਫਿਰ ਮੈਂ ਦੱਸਦਾ ਹੁਣ ਆਨਸਰ ਹੈਗਾ ਅਨਾਰ ਦੇ ਦਾਣੇ
15: ਅਨਾਰ ਚ ਕਿੱਥੇ 32 ਦਾਣੇ
14: ਮੈਂ ਪੈਂਗਵਨਾਂ ਨੂੰ ਕਹਿ ਕੇ ਕੁੱਟ ਪਾਉਣੀ ਤੈਨੂੰ ਪੈਂਗਵਨ ਗਲ ਪਾ ਦੇਣੇ ਤੇਰੇ ਹਾਂ
6: ਪੈਂਗਵਨ ਵਧੀਆ ਲੱਗਦੇ ਮੈਂ ਪੈਂਗਵਨ ਫੜ ਲੈਣਾ
14: ਤੇ ਉਹਨਾਂ ਦਾ ਇੱਕ ਗੈਂਗ ਮੈਨੂੰ ਜਾਣਦਾ ਮੈਂ ਗਲ ਪਾ ਦੇਣੇ ਤੇਰੇ ਇਦਾਂ ਦੀ ਕਲਾ ਕੀਤੀਆਂ ਨੇ
6: ਗੈਂਗ ਕਿਹੜੀ ਗੈਂਗ
14: ਹੋਰ ਗੈਂਗ ਬਣਾ ਕੇ ਆਉਂਦੇ ਉਹ ਸ਼ਾਮ ਨੂੰ ਵਾਪਸ
15: ਤਿਆਰੀ
14: ਤੁਰੀ ਦੇ ਨਾਲ ਜਿਹੜਾ ਬੰਦਾ ਖਰਾਬੀਆਂ ਕਰੇ ਚੁੱਕ ਕੇ ਲੈ ਜਾਂਦੇ ਨਾਲ ਓਕੇ
15: ਕੁਛ ਵੀ ਬਣਾਈ ਬਜਾਰਾ
14: ਸਤਿ ਸ੍ਰੀ ਅਕਾਲ ਦੀਦੀ ਜੀ ਕਰਦਾ ਹੁੰਦਾ ਪੀ ਆ ਜਿਹੜਾ ਉਹਨਾਂ ਦਾ ਘੜਾ ਜਿਹਾ ਨਾ ਓਹਦੇ ਵਿਚ ਹੱਥ ਹੱਥ ਲਬੇੜ ਕੇ ਸਾਨੂੰ ਚੱਟ ਲੈਣ ਦੇਣ ਹੈ ਨਾ ਮੰਨਤ
15: ਚੋਕਲੇਟ ਫਾਊਂਟੇਨ
14: ਗੁੱਤ ਲਬੇੜ ਕੇ ਲੈ ਜਾਈਏ ਕਮਰੇ ਚ ਬਹਿ ਕੇ ਚੱਟਾਂਗੇ
15: ਇਹ ਜ਼ਿਆਦਾ ਹੋ ਗਿਆ
14: ਨਹੀਂ ਤੇ ਫਿਰ ਹੈਂਗ ਕੁਛ ਨਾ ਕੁਛ ਰੁਮਾਲ ਕੁਛ ਨਾ ਕੁਛ ਨਾ
15: ਤਾਜਾ ਗੁੜ ਹੁੰਦਾ ਸੀ ਉਹਨੂੰ ਵੀ ਦਿਲ ਕਰਦਾ ਸੀ ਨਾ ਪੱਤੇ ਚ ਰੱਖ ਕੇ
14: ਹਾਂ
6: ਨਾਲੇ ਅਸੀਂ ਕੱਲ ਅਸੀਂ ਆਹ ਬੋਲਿੰਗ ਵਾਲੇ ਉੱਥੇ ਆਰਕੇਡ ਤੇ ਗਏ ਸੀਗੇ
14: ਓਕੇ
6: ਉੱਥੇ ਮੇਰੇ ਨਾ ਟਿਕਟਾਂ ਮੈਂ ਦੇ ਵਿੱਚੋਂ ਪ੍ਰਾਈਜ਼ ਕੱਢਣ ਗਈ ਸੀਗੀ ਉੱਥੇ ਮਸ਼ੀਨ ਨਾ ਰੱਖੀ ਹੋਈ ਆ ਵਿੱਚੋਂ ਪ੍ਰਾਈਜ਼ ਕੱਢਣ ਦੇ ਲਈ ਈਜ਼ੀ ਸੀਗੀ ਯੂਜ਼ ਕਰਨੀ ਤੇ ਫਿਰ ਉਹ ਜਦੋਂ ਮੈਂ ਉਹ ਕਰਨ ਗਈ ਨਾ ਮੇਰੀ ਵਾਰੀ ਆ ਗਈ ਬੋਲਿੰਗ ਕਰਦਿਆਂ ਦੀ ਤੇ ਫਿਰ ਮੈਂ ਪਾਪਾ ਨੂੰ ਮੈਂ ਫਤਿਹ ਨੂੰ ਕਿਹਾ ਕਿ ਪਾਪਾ ਮੇਰੀ ਵਾਰੀ ਲੈ ਲੈਣ ਤੇ ਫਿਰ ਪਾਪਾ ਨੇ ਮੇਰੇ ਮਾਰਤੀ ਸਟ੍ਰਾਈਕ ਤੇ ਫਿਰ ਫਤਿਹ ਨੇ ਪਾਪਾ ਦੀ ਵਾਰੀ ਇੱਕ ਲੈ ਲਈ ਤੇ ਫਿਰ ਪਾਪਾ ਨੇ ਫਤਿਹ ਦੀ ਲੈ ਲਈ ਫਿਰ ਫਤਿਹ ਦੀ ਸਟ੍ਰਾਈਕ ਪਾਪਾ ਦੀ ਫਿਰ ਸਟ੍ਰਾਈਕ ਨੀ ਆਈ ਸੀਗੀ ਤਾਂ ਕਰਕੇ ਇਹ ਸਾਰੇ ਰਾਤ ਔਰ ਦਿਨ ਤੋਂ
14: ਸੁਣਾਓਗੇ ਫਿਰ
6: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
14: ਹਾਂਜੀ
6: ਇੱਕ ਵਾਰ ਪੱਪੂ ਡਾਕਟਰ ਕੋਲ ਜਾਂਦਾ ਡਾਕਟਰ ਤੂੰ ਇੱਥੇ ਆਉਣ ਤੋਂ ਪਹਿਲਾਂ ਕਿਸੇ ਹੋਰ ਡਾਕਟਰ ਤੇ ਗਿਆ ਸੀਗਾ ਪੱਪੂ ਫਿਰ ਉਹਨੇ ਪੱਕਾ ਕੋਈ ਨਾ ਕੋਈ ਤੈਨੂੰ ਬੇਵਕੂਫੀ ਗੱਲ ਦੱਸੀ ਹੋਣੀ ਆ
16: ਪੱਪੂ ਹਾਂ ਜੀ ਉਹਨਾਂ ਨੇ ਦੱਸਿਆ ਕਿ ਤੁਸੀਂ ਪਹਿਲਾਂ ਆਹ ਡਾਕਟਰ ਕੋਲ ਜਾਓ

0: ਹਾਂਜੀ
1: ਘਰਾੜੇ ਮਾਰ ਮਾਰ ਕੇ ਰਾਤ ਡਿਸਟਰਬ ਕਰਦੇ ਰਹਿੰਦੇ ਆ ਨਾ ਕੱਲੇ ਤਾਂ ਵਧੀਆ ਆ ਜਾਂਦੀ ਹੈ ਪਾਪੇ ਸਾਰੇ ਏਦਾਂ ਹੀ ਕਰਦੇ ਆ ਖਾਓ ਬਿਸ਼ ਖਾਓ ਬਿਸ਼
2: ਤੁਸੀਂ ਵੀ ਤਾਂ ਪਾਪਾ ਹੀ ਹੋ
1: ਆਹੋ ਸੱਚ ਮੈਂ ਵੀ ਤੇ ਪਾਪਾ ਹੀ ਤੂੰ ਕੁੜੀ ਹੈ ਬੜੀ ਤੇਜ਼ ਹੈ ਥੈਂਕ ਯੂ ਮਨ
2: ਥੈਂਕ ਯੂ ਹੈਵ ਅ ਵੈਰੀ ਨਾਈਸ ਔਸਮ ਬ੍ਰਿਲੀਅੰਟ ਡੇ ਬਾਏ
1: ਥੈਂਕ ਯੂ ਔਸਮ ਬਲੋਸਮ ਪੈਂਗੁਇਨ ਫਿਲਿਪ ਆਈਲੈਂਡ ਡੇ ਥੈਂਕ ਯੂ
3: ਇੰਜੋਏ ਬਾਏ
1: ਬਾਏ ਇੰਜੋਏ ਕਰੋ ਭਾਈ ਤੁਸੀਂ ਛੁੱਟੀਆਂ ਨੂੰ ਤੇ ਆਪਾਂ ਵਾਧੇ ਆਪਣੇ ਕੰਮਾਂ ਕਾਰਾਂ ਦੇ ਉੱਤੇ ਅੱਗੇ ਤੇ ਤੁਸੀਂ ਨਹੀਂ ਜਾਸੀ ਕਿਤੇ ਗਏ ਘੁੰਮਣ
3: ਅਸੀਂ ਗਏ ਸੀਗੇ
1: ਅੱਛਾ ਤੁਸੀਂ ਵੀ ਗਏ ਸੀ ਓਕੇ ਵਾਹ ਬੜਾ ਹੌਲੀ ਜੀ ਕਹਿੰਦੇ ਜੱਸੀ ਵੀ ਗਏ ਸੀ
3: ਐਨੀਮਲ ਫਾਰਮ ਲੈ ਕੇ ਗਏ ਸੀ ਬੱਚਿਆਂ ਨੂੰ
1: ਓਕੇ ਓਕੇ ਚਲੋ ਫਿਰ ਆਪਾਂ ਇਹਦੇ ਬਾਰੇ ਆਪਾਂ ਫੇਰ ਜਾਣਦੇ ਹਾਂ ਪਹਿਲਾਂ ਆਪਾਂ ਬੱਚਿਆਂ ਨੂੰ ਵਿਹਲਾ ਕਰਦੀ ਤੇ ਨੈਕਸਟ ਸਾਡੇ ਨਾਲ ਨੇ ਗੁਰਪਾਲ ਤੇ ਮੰਨਤ ਸਤਿ ਸ੍ਰੀ ਅਕਾਲ ਗੁਰਪਾਲ ਮੰਨਤ ਕੀ ਹਾਲ ਹੈ
2: ਜੂੜਾ
1: ਕੀਤਾ ਫਿਰ ਮੈਨੂੰ ਕਿਉਂ ਭੁਲੇਖਾ ਲੱਗ ਗਿਆ ਇਹ ਫਿਰ ਆਵਾਜ਼ ਵੱਡੀ ਹੋ ਗਈ
2: ਝੂਠ ਬੋਲ ਰਹੇ ਤੋ ਕਿ ਮੈਂ ਕੈਮਰਾ ਚਲਾਇਆ ਹੀ
1: ਨਹੀਂ ਪਤਾ
3: ਫੜੇ ਗਏ ਤੁਸੀਂ ਫੜੇ ਗਏ
1: ਇਹਦੀ ਆਵਾਜ਼ ਵੱਡੀ ਹੋ ਗਈ ਮੈਨੂੰ ਪਤਾ ਨਹੀਂ ਲੱਗਾ
3: ਧੀਰੇ ਧੀਰੇ ਸਾਰੇ ਬੱਚੇ ਵੱਡੇ ਹੋਈ ਜਾਂਦੇ
1: ਇਹਦੀ ਆਵਾਜ਼ ਮੰਨਤ ਜਿੱਡੀ ਹੋ ਗਈ ਆ ਹੈ ਨਾ
2: ਹਾਂਜੀ
1: ਵੇਖਿਆ ਆ ਕੈਮਰਾ ਤੇ ਚੱਲਣ ਹੀ ਰਿਹਾ ਨਾ ਤੁਹਾਡਾ ਹੈ ਉਹ ਰਾਤੀ ਮੈਚ ਵੇਖਿਆ ਫਿਰ ਮੈਚ ਵੇਖਿਆ
2: ਮੈਂ ਮੈਚ ਵੇਖਿਆ ਨਹੀਂ ਪਰ ਮੈਨੂੰ ਪਤਾ ਇੰਡੀਆ ਜਿੱਤ ਗਏ
1: ਹਾਂ ਕੋਹਲੀ ਨੇ ਬੜੇ ਛੱਕੇ ਮਾਰੇ ਕਹਿੰਦੇ ਕਿ ਚੌਕੇ ਮਾਰੇ ਆ
2: ਕੋਹਲੀ
1: ਨੇ ਤਾਂ ਸੈਂਚਰੀ ਮਾਰੀ ਹੈ ਹਾਂ ਕੋਹਲੀ ਨੇ ਸੈਂਚਰੀ ਮਾਰੀ ਹੈ ਫੱਟੇ ਚੱਕ ਤੇ ਕੋਹਲੀ ਨੇ
2: ਹਾਂਜੀ
1: ਤੁਸੀਂ ਫਿਰ ਵੇਖਿਆ ਨੀ ਮੈਚ
2: ਮੈਂ ਦੇਖਿਆ ਨੀ ਕਿਉਂਕਿ ਟਾਈਮ ਨੀ ਹੈਗਾ ਸੀ
1: ਹਾਂ ਬਿਜ਼ੀ ਬਿਜ਼ੀ ਹਾਂ ਲੇਟ ਹੀ ਓਕੇ ਓਕੇ ਤੇ ਕੀ ਕਰ ਰਹੇ ਹੋ ਛੁੱਟੀਆਂ ਚ
2: ਅਸੀਂ
1: ਫਨ ਕਰ ਰਹੇ ਹਾਂ ਓਕੇ ਓਕੇ ਓਕੇ ਓਕੇ ਕਰੇ
2: ਹਾਂਜੀ
1: ਘਰੇ ਫਨ ਕਰ ਰਹੇ ਹੋ
2: ਕੱਲ ਅਸੀਂ ਕੀ ਕਹਿੰਦੇ ਨੇ ਅਸੀਂ ਕੱਲ ਟਾਈਮ ਜ਼ੋਨ ਵੀ ਗਏ ਸਾਂ
1: ਬੱਲੇ ਗੁੱਡ ਤੇ ਆਓ ਫਿਰ ਕਿਸੇ ਦਿਨ ਫਿਰ ਮੈਚ ਹੀ ਲਾ ਲਈਏ ਫਿਰ
2: ਕਿਸੇ ਦਿਨ ਠੀਕ ਹੈ
1: ਚਲੋ ਠੀਕ ਆ ਫਿਰ ਛੁੱਟੀਆਂ
2: ਮੇਰੇ ਟੀਮ ਚ ਕੌਣ ਹੈ
1: ਤੁਸੀਂ ਜਿਹੜਾ ਮਰਜ਼ੀ ਲੈ ਲਿਓ ਤੁਸੀਂ
3: ਕਿਸੇ ਨੂੰ ਨਹੀਂ ਆਉਂਦਾ ਖੇਡਣਾ
1: ਤੁਸੀਂ ਆਪਣੀ ਟੀਮ ਆਪੇ ਬਣਾ ਕੇ ਲਿਆਓ ਨਾ
2: ਠੀਕ ਹੈ
1: ਹੈ
2: ਬੱਚਿਆਂ ਦੀ ਟੀਮ
1: ਹਾਂ ਤੁਸੀਂ ਆਪਣੀ ਟੀਮ ਬਣਾ ਕੇ ਲੈ ਕੇ ਆਇਓ ਤੁਸੀਂ ਠੀਕ ਆ ਤੁਸੀਂ ਚਾਰ ਜਣੇ ਤੁਸੀਂ ਲੈ ਆਇਓ ਤੇ ਚਾਰ ਜਣੇ ਮੈਂ ਲੈ ਆਉਂਗਾ ਠੀਕ ਆ
2: ਜੀ ਮੈਂ ਥੋੜੀ ਮੰਦੀ ਆ 11 ਜਣੇ ਚਾਹੀਦੇ ਹੁੰਦੇ ਨੇ ਆਹ
3: ਨੋ ਕੰਪਰੋਮਾਈਜ਼
1: ਉਹ ਨਹੀਂ ਯਾਰ ਇੰਨੇ ਤੇ ਨਹੀਂ ਔਖੇ ਹੋਏ ਨੇ ਹੈ ਆਪਾਂ ਚਾਰ ਚਾਰ ਵਾਲਾ ਖੇਡ ਲਾਂਗੇ
3: ਚਾਰ ਚਿੱਲਰ ਇਕੱਠੇ ਕਰ ਲਾਂਗੇ
1: ਕੋਹਲੀ ਨੂੰ ਸੱਦ ਲਾਂਗੇ ਚੱਲ
2: ਕੋਹਲੀ ਕਿੰਨਾ ਦਾ ਟੀਮ ਚ
1: ਕੋਹਲੀ ਮੇਰੀ ਟੀਮ ਚ ਹੋਊਗਾ ਫਿਰ ਕੇ ਮੈਂ ਸੱਦਣਾ ਤੁਸੀਂ ਸੱਦ ਲੋ ਜਾਂ ਤੁਸੀਂ
2: ਠੀਕ ਹੈ ਫਿਰ ਸਾਡੇ ਟੀਮ ਸਚਿਨ ਤੇਂਦੁਲਕਰ
1: ਅੱਛਾ ਤੁਸੀਂ ਆ ਚਲੋ ਠੀਕ ਆ ਤੁਸੀਂ ਉਹਨੂੰ ਸੱਦ ਲਿਓ ਉਹ ਤੇ ਰਿਟਾਇਰ ਹੋ ਗਿਆ ਉਹਨੇ ਖੇਡਣਾ
3: ਉਹ ਤੇ ਫ੍ਰੀ ਹੋਣਾ ਨਾ ਹੁਣੇ ਕੰਮ ਤੋਂ
2: ਉਹਨੇ ਦਾ ਖੇਡਣਾ ਹੀ ਖੇਡਣਾ
1: ਉਹਨੇ ਸਾਈਡ ਤੇ
2: ਅੱਛਾ ਬਤਾ ਦਾ ਨੈਕਸਟ ਪਲੇਅਰ ਕੌਣ ਆ ਤਾਂ ਪੰਜ ਆਪਣੇ ਦੋਨਾਂ ਦੇ ਪੰਜ ਪਲੇਅਰ ਹੋ ਗਏ ਫਿਰ ਤੁਹਾਡਾ ਛੇਵਾਂ ਪਲੇਅਰ ਕੌਣ
1: ਮੈਂ ਮੇਰਾ ਫਿਰ ਸ਼ੁਭਮਨ ਗਿੱਲ ਨਾਲ ਲਿਆਉਂਗਾ ਮੈਂ ਨਾਲ ਮੈਂ ਅਰਸ਼ਦੀਪ ਲਿਆਉਂਗਾ
2: ਫਿਰ ਤਾਂ ਮੈਂ ਨਹੀਂ ਇੱਕ ਪਲੇਅਰ ਕਿਹੜਾ
1: ਹੈ ਅੱਛਾ ਇੱਕ ਇੱਕ ਚੁੱਕਣਾ ਵਾ ਓਕੇ ਤੁਸੀਂ ਮੈਨੂੰ ਲਿਸਟ ਭੇਜੋ ਏਦਾਂ ਗੱਲ ਲੰਮੀ ਹੋ ਜਾਣੀ ਹੈ
2: ਫਿਰ ਮੇਰੇ ਤਾਂ ਫਿਰ ਨਾ ਤੁਸੀਂ ਕੁਛ ਨਾ ਕਿਹੋ, ਮੈਂ ਤਾਂ ਬੁਮਰਾਹ ਲੈਣਾ ਬਸ ਮੇਰੀ ਟੀਮ
1: ਚ। ਹਾਂ ਉਹ ਵਧੀਆ ਹੋਏ ਨੇ, ਉਹਨੇ ਤੇ ਜਸ਼ ਜੀ ਇੰਜਰ ਹੀ ਰਹਿਣਾ ਵਾ। ਆਹੋ ਲੈ ਲਿਓ ਲੈ ਲਿਓ, ਕੋਈ ਨਹੀਂ ਲੈ ਲਿਓ।
2: ਸ਼ਮੀ ਵੀ ਸਾਡੇ ਟੀਮ ਚ,
1: ਆਹਾਂ
2: ਮੰਨਤ
1: ਆਪਣੀ ਟੀਮ ਚ ਲੈ ਲੈਣੀ ਮੈਂ। ਮੰਨਤ ਨੂੰ ਸੀਕ੍ਰੇਟ
2: ਮੰਨਤ
1: ਹੈਗੀ ਇੱਕ, ਮੰਨਤ ਬੜੇ ਬੀਬੀ ਜੀ, ਉਹਨੂੰ ਨਾ ਉਹਨੂੰ ਸਾਰੇ ਸੀਕ੍ਰੇਟ ਪਤਾ ਗੁਰਪਾਲ ਕਿੱਦਾਂ ਆਊਟ ਹੁੰਦਾ।
2: ਚਲੋ
1: ਫਿਰ ਚਿੜੀ ਛਿੱਕਾ ਸਟਾਈਲ ਚ ਕੀ ਸੁਣਾਓਗੇ ਅੱਜ?
2: ਅੱਜ ਮੈਂ ਇੱਕ ਚੁਟਕਲਾ ਸੁਣਾਉਂਗਾ।
3: ਹਾਂਜੀ।
2: ਪਤਨੀ, अजी सुनते हो, मैं आपको आलू का परोठा बना दूं। पति, नहीं रहने दो, मैं इंसान ही ठीक हूँ।
1: बड़ी आई आलू परोठे वाली। अरे पगलो, थैंक यू
2: थैंक यू
1: थैंक यू। मन्नत है की?
2: हाँ जी।
1: सत श्री अकाल मन्नत। ਮਾਂ ਪਿਓ ਦਾ ਹੀ ਹੁੰਦਾ ਵਾ, ਛੁੱਟੀਆਂ ਵੀ ਨੀ ਵਧੀਆ ਰਹਿੰਦੀਆਂ ਤੇ ਸਕੂਲ ਵੀ ਨੀ ਵਧੀਆ ਰਹਿੰਦਾ। ਕੀ ਸੁਣਾਓਗੇ ਮਨਨ?
2: ਮੈਂ ਚੁਟਕਲਾ ਸੁਣਾਉਂਗੀ।
1: ਹਾਂਜੀ ਹਾਂਜੀ ਹਾਂਜੀ।
2: ਪੱਪੂ ਇੱਕ ਮਿਊਜ਼ੀਅਮ ਵਿੱਚ ਜਾਂਦਾ ਹੈ ਤੇ ਉੱਥੇ ਇੱਕ ਮੂਰਤੀ ਤੋੜ ਦਿੰਦਾ ਤੇ ਮਿਊਜ਼ੀਅਮ ਦਾ ਮੈਨੇਜਰ ਆ ਕੇ ਕਹਿੰਦਾ ਹੈ, ਤੈਨੂੰ ਪਤਾ ਆ ਜਿਹੜੀ ਤੂੰ ਮੂਰਤੀ ਤੋੜੀ ਹੈ ਨਾ 500 ਸਾਲ ਪੁਰਾਣੀ ਸੀ। ਤੇ ਪੱਪੂ ਕਹਿੰਦਾ ਹੈ, ਓ ਥੈਂਕ ਗੋਡ, ਮੈਨੂੰ ਲੱਗਿਆ ਮੈਂ ਨਵੀਂ ਮੂਰਤੀ ਤੋੜੀ।
1: ਥੈਂਕ ਯੂ ਮਨ।
3: ਥੈਂਕ ਯੂ
2: ਥੈਂਕ ਯੂ
1: ਥੈਂਕ ਯੂ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ ਸੀ ਸਾਡੇ ਨਾਲ ਮੰਨਤ ਤੇ ਗੁਰਪਾਲ, ਤੇ ਹੁਣ ਸਾਡੇ ਨਾਲ ਨੇ ਮਾਨੂ ਬਿੱਲੀ ਤੇ ਸ਼੍ਰੇਆ। ਸਤਿ ਸ੍ਰੀ ਅਕਾਲ ਮਾਨੂ ਬਿੱਲੀ, ਕੀ ਹਾਲ ਨੇ?
0: ਅਸੀਂ ਕਾ ਮਾਨੂ ਬਿੱਲੀ।
1: ਓ ਸਤਿ ਸ੍ਰੀ ਅਕਾਲ ਮਿਆਉ ਮਿਆਉ,
3: ਕੀ ਹਾਲ ਚਾਲ ਨੇ?
0: ਠੀਕ ਹੋ ਮਾਨੂ ਬਿੱਲੀ?
1: ਅਸੀਂ ਠੀਕ ਮਾਨੂ ਬਿੱਲੀ, ਤੁਸੀਂ ਠੀਕ ਹੋ?
0: ਹਾਂਜੀ।
1: ਕੀ ਕਰਦੇ ਸੀ?
0: ਕੁਛ ਨਹੀਂ।
1: ਓਕੇ,
3: ਕੁਛ ਤੇ ਕਰ ਲੋ।
1: ਲੜਾਈ ਕੀਤੀ?
0: ਨਹੀਂ।
1: ਕੁੱਟ ਖਾਦੀ?
3: ਲੱਗਦਾ ਹਜੇ ਵੀ ਬੈੱਡ ਤੇ ਹੈ।
1: ਫਨ ਫਨ ਕੀਤਾ?
0: ਨਹੀਂ।
1: ਬਿਸ਼ਮ ਬਿਸ਼ਮ?
0: ਨਹੀਂ।
1: ਪਾਰਕ ਗਏ ਹੀ?
0: ਨਹੀਂ।
1: ਓ ਉੱਤੇ ਉੱਤੇ ਤੱਕ ਚੜੇ ਹੀ? ਉੱਤੇ ਤੱਕ ਚੜੇ ਹੀ ਝੂਲੇ ਤੇ?
0: ਹਾਂਜੀ।
3: ਮੰਕੀ ਬਾਰ?
1: ਮੰਕੀ ਬਾਰ ਉਹ ਹੁੰਦੀ? ਮੰਕੀ ਬਾਰ
0: ਨਹੀਂ।
1: ਹਾਂ, ਸਪਾਈਡਰ ਬਾਰ? ਫਾਰਮ ਤੇ। ਗੁਡ ਗੁਡ ਗੁਡ। ਤੇ ਕੀ ਸੁਣਾਓਗੇ ਫਿਰ? ਚੁਟਕਲਾ। ਓਕੇ
3: ਹਾਂਜੀ ਸੁਣਾ ਦੋ।
0: ਪਤੀ ਪਤੀ ਨੂੰ ਕਹਿੰਦੀ ਰੋਟੀ ਬਾਹਰ, ਦਿਨ ਪਤੀ ਕਹਿੰਦਾ ਤਵੇ ਤੇ ਬੈਠਾ ਰੋਂਦੇ ਪੂਜ ਲਾ ਲਾ
1: ਲਾ। ਆ ਵੀ ਮੈਂ ਕੋ ਤਵੇ ਤੇ ਬੈਠਾ ਵਾਂ, ਇਹ ਕਿੱਦਾਂ ਦੇ ਸਵਾਲ ਪੁੱਛਦੀ ਆ? ਥੈਂਕ ਯੂ ਵੀਰਾ। ਦੀਦੀ ਨਾ ਕਰਾ ਦੋ।
0: ਸਤਿ
1: ਸ੍ਰੀ ਅਕਾਲ ਅੰਕਲ ਐਂਡ ਆਂਟੀ ਜੀ। ਸਤਿ ਸ੍ਰੀ ਅਕਾਲ ਸ਼੍ਰੇਆ, ਨੀਂਦ ਆਈ ਆ? ਹਾਏ ਸੁਸਤੀ ਪਈ ਆ? ਕਿੰਨਾ ਸੌਣ ਨੂੰ ਜੀ ਕਰਦਾ? ਜਿਆਦਾ ਸੌਣ ਨੂੰ? ਸੌ ਜਾਓ ਫਿਰ,
3: ਮੈਨੂੰ ਲੱਗਦਾ ਕਿੱਥੇ ਘੁੰਮਣ।
1: ਹਾਂ ਸੁਣਾਓਗੇ ਫਿਰ? ਬੋਲੀ ਕਿਹੜੀ? ਥੈਂਕ ਯੂ ਭਾਈ, ਸਾਰੇ ਜਾਣੇ ਤੁਸੀਂ ਕਰੋ ਇੰਜੋਏ ਅੱਜ ਤੇ। ਸਾਰਿਆਂ ਨੇ ਪਲੈਨ ਪਲੂਨ ਜੇ ਬਣਾਏ ਆ ਤੇ ਗੁੱਡ ਗੁੱਡ ਜੇ ਬਣਾਏ ਆ, ਤੇ ਇੱਧਰ ਸਾਈਕਲਾਂ ਵਾਲੇ ਵੀ ਆ ਗਏ ਸਾਡੇ ਨਾਲ। ਦਵਨੀਤ ਐਂਡ ਸਿਬਲਿੰਗ ਸਾਈਕਲ ਲੈ ਕੇ ਰੈਡੀ, ਲਿਮ ਰਿਮ ਲਸ਼ਕਾ ਕੇ। ਸਤਿ ਸ੍ਰੀ ਅਕਾਲ ਵੀਰ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ ਤੇ ਆਂਟੀ ਜੀ।
1: ਓ ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਚਾਲ ਨੇ? ਪਾਣੀ ਨਾ ਪੀ, ਤੂੰ ਪਾਣੀ ਹੋਏ ਨਾ, ਲੀਕ ਹੋਏ
0: ਕੋਈ ਨਾ,
1: ਉਹਨੂੰ ਕੋ ਲੀਕ ਹੋਏ ਨਾ, ਤੂੰ
0: ਨਹੀਂ ਹੁੰਦਾ ਲੀਕ
1: ਹੈ। ਝੋਨਾ ਲਾਇਆ ਕੀ ਲਾਇਆ? ਠੀਕ ਆ ਵੀਰ ਜੀ, ਪਾਣੀ ਬੜਾ ਪੀਂਦਾ।
0: ਫ੍ਰਾਈਡੇ ਨੂੰ ਜਦੋਂ ਕ੍ਰਿਸ਼ਨਾ ਵੀਰ ਜੀ ਕਹਿੰਦੇ ਸੀ ਨੋਨੀ ਆਂਟੀ ਨੂੰ, ਮੈਨੂੰ ਪਰੌਂਠੇ ਖਾਣ ਦਾ ਬਹੁਤ ਦਿਲ ਕਰ ਗਿਆ ਸੀ, ਆਲੂ ਵਾਲੇ। ਤੇ ਫਿਰ ਉਹਦੇ ਮੰਮਾ ਆਏ ਕਹਿੰਦੇ ਫੋਨ ਤੇ ਕਹਿੰਦੇ ਜਦੋਂ ਮੈਂ ਸਵੇਰੇ ਪਰੌਂਠੇ ਬਣਾਏ ਤੁਸੀਂ ਕਹੇ ਮੈਂ ਨੀ ਖਾਣੇ, ਮੈਂ ਮੋਟਾ ਹੋ ਜੂਗਾ। ਤੇ ਫਿਰ ਉਹਦੇ ਮੰਮਾ ਕਹਿੰਦੇ ਨਹੀਂ, ਤੂੰ ਉਹਦੇ ਨਾਲ ਮੋਟਾ ਨੀ ਹੁੰਦਾ, ਸਟੂਪਿਡ ਚੀਜ਼ਾਂ ਖਾ ਕੇ ਮੋਟਾ ਹੁੰਦਾ। ਕ੍ਰਿਸ਼ਨਾ ਵੀਰ ਜੀ ਨੂੰ ਡਾਂਟ ਪਈ
1: ਤੇ
0: ਸਾਨੂੰ ਬਹੁਤ ਮਜ਼ਾ ਆਇਆ।
1: ਇਹ ਸਟੂਪਿਡ ਚੀਜ਼ਾਂ ਕਿਹੜੀਆਂ ਹੁੰਦੀਆਂ ਭਲਾ?
0: ਬਰਗਰ, ਫ੍ਰਾਈਸ,
1: ਨਗੇਟਸ,
0: ਗੰਦ ਮੰਦ।
3: ਮੈਨੂੰ ਲੱਗਦਾ ਜਿਹੜੀ ਚੀਜ਼ਾਂ ਤਵਨੀਤ ਨੂੰ ਪਸੰਦ ਹੈ ਉਹ ਸਾਰੇ ਸੋਚ ਸੋਚ ਕੇ ਨਾ ਦੱਸ ਰਹੀ।
1: ਤੁਸੀਂ ਤੇ ਨਹੀਂ ਇਹਦੇ ਚੋਂ ਕੁਛ ਵੀ ਖਾਂਦੇ ਹੋਣੇ ਗੰਦ ਮੰਦ ਨਾ?
0: ਅਸੀਂ ਬਰਗਰ ਖਾਂਦੇ ਹੋਮਮੇਡ।
1: ਹੋਮਮੇਡ? ਓਕੇ, ਹੋਮਮੇਡ ਕੌਣ ਬਣਾਉਂਦਾ ਵਾ?
0: ਮੰਮਾ ਸਾਰਾ ਚੀਜ਼ ਗਰਮ ਕਰਦੇ ਤੇ ਅਸੀਂ ਸਾਰਾ ਬਰਗਰ ਦੇ ਵਿੱਚ
3: ਅਸੈਂਬਲ ਕਰਦੇ।
1: ਓਕੇ, ਵੈਰੀ ਨਾਈਸ,
3: ਬਹੁਤ ਵਧੀਆ ਗੱਲ ਹੈ।
1: ਗੁੱਡ, ਕਿੱਦਾਂ ਚੱਲ
3: ਰਿਹਾ ਹੈ ਬਰਗਰ ਖਾਣ? ਹਾਂ ਹੈ, ਇਹੋ ਜਿਹੀ ਗੱਲਾਂ ਨਹੀਂ ਸੁਣਦਾ ਸੀ।
1: ਕਹਿੰਦੇ ਅਸੀਂ ਕਦੋਂ ਆਈਏ ਬਰਗਰ ਖਾਣ?
0: ਜਦੋਂ ਮਰਜ਼ੀ
1: ਹੁਣ
0: ਹੀ ਆ ਜਾ
1: ਕਲੱਬ ਬਰਗਰ। ਅੱਜ ਫਿਰ ਸਾਈਕਲਿੰਗ ਚ ਜਾਣਾ?
0: ਹਾਂਜੀ।
1: ਗੁੱਡ, ਫਨ ਹੁੰਦਾ ਫਿਰ ਸਾਈਕਲਿੰਗ?
0: ਹਾਂਜੀ ਬਹੁਤ
1: ਬਹੁਤ। ਓਏ, ਭਜਾਉਂਦੇ ਹੁੰਦੇ ਹੋ ਕਿ ਹੌਲੀ ਹੌਲੀ ਜਾਂਦੇ ਹੁੰਦੇ ਹੋ?
0: ਅਸੀਂ ਭਜਾਉਂਦੇ ਪਰ ਮੰਮਾ ਕਹਿੰਦੇ ਰੁਕ ਜੋ।
1: ਓਹਾ, ਮੰਮਾ ਫਿਰ ਹੌਲੀ ਹੌਲੀ ਕਰਦੇ ਤੁਹਾਨੂੰ?
0: ਹਾਂਜੀ, ਬਿਕੋਜ਼ ਉਹ ਸੜਕ ਹੁੰਦੀ ਤੇ ਫਿਰ ਮੰਮਾ
1: ਜਦੋਂ ਡੈਡਾ ਉੱਥੇ ਜਾਂਦੇ
0: ਡੈਡਾ ਉੱਪਰ ਓਦਾਂ ਜਾਂਦੇ ਤੇ ਥੱਲੇ ਏਦਾਂ ਆਉਂਦੇ
1: ਥੱਲੇ ਰਿੜ ਕੇ ਆਉਂਦੇ,
0: ਪਤਲਾ ਹੋ ਜਾਂਦਾ।
1: ਅੱਛਾ ਅੱਛਾ ਅੱਛਾ, ਉੱਤੇ ਜ਼ੋਰ ਲਾ ਕੇ ਜਾਂਦੇ ਤੇ ਥੱਲੇ ਰਿੜ ਕੇ ਆ ਜਾਂਦੇ।
3: ਤੁਸੀਂ
1: ਕਿਉਂ ਨੀ ਜਾਂਦੇ ਹਾਈਕਿੰਗ?
0: ਸਾਨੂੰ ਲੈ ਕੇ ਨੀ ਜਾਂਦੇ।
1: ਕਿਉਂ?
0: ਸਾਨੂੰ ਸ਼ਿਕੂ ਤੇ ਲੈ ਕੇ ਜਾਂਦੇ।
1: ਤੁਸੀਂ ਵੀ ਚਲੋ ਹਾਈਕਿੰਗ ਤੇ ਅੱਜ, ਮੰਮਾ ਨੂੰ ਲੈ ਕੇ ਚਲ ਜੋ।
0: ਮੰਮਾ ਨੂੰ ਪਤਾ ਨੀ ਕਿੱਥੇ ਜਾਣਾ।
1: ਓਹੋ, ਮੰਮਾ ਤੁਸੀਂ ਪਾਪਾ ਨੂੰ ਟਰੈਕਰ ਲਾ ਦੋ
3: ਪਿੱਛੇ ਪਿੱਛੇ, ਉੱਥੇ ਜਾ ਕੇ ਕਹਿ ਦਿਓ ਸਰਪ੍ਰਾਈਜ਼।
1: ਆਹੋ, ਪਾਪਾ ਜਦੋਂ ਉੱਤੋਂ ਥੱਲੇ ਉਤਰਨ ਤੇ ਥੱਲੇ ਤੁਸੀਂ ਖਲੋਤੇ ਨਾਲੇ, ਤੁਸੀਂ ਕਹਿੰਦੇ ਹਾਂ ਤੇ ਗਏ ਆ
0: ਸੈਟਰਡੇ ਗਏ।
1: ਅੱਛਾ, ਸੈਟਰਡੇ ਗਏ ਸੀ। ਓਕੇ, ਕੀ ਸੁਣਾਓਗੇ ਫਿਰ?
0: ਬੋਲੀ।
1: ਓਕੇ,
3: ਹਾਂਜੀ।
0: ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਸੱਸ ਮੇਰੀ ਦੇ ਪੰਜ ਸੱਤ ਮੁੰਡੇ, ਲੰਬੀ ਰੇਲ ਬਣਾਵਾਂਗੇ, ਲੰਬੀ ਰੇਲ ਬਣਾਵਾਂਗੇ, ਕੋਈ ਆਵੇਗਾ ਕੋਈ ਜਾਵੇਗਾ, ਫਿਰ ਗੱਡੀ ਮੋਟਰ ਪੀ ਪੀ ਪੀ, ਫਿਰ ਗੱਡੀ ਮੋਟਰ ਪਾ ਪਾ ਪੀ ਪੀ ਪੀ ਪੀ ਪਾ ਪਾ ਪਾ
1: ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਪੀ ਪੀ ਪੀ ਪਾ ਪਾ ਪਾ ਛੁਕ ਛੁਕ ਛੁਕ ਛੁਕ ਛੁਕ ਛੁਕ। ਟ੍ਰੇਨ ਚ ਕੁੱਤਾ ਵੀ ਹੈਗਾ ਸੀ ਨਾ, ਅੱਜ ਕੱਲ ਆਮ ਹੀ ਲੱਗਿਆ, ਆਮ ਹੀ ਹੁੰਦਾ ਗੱਡੀਆਂ ਕਾਰਾਂ ਮੋਟਰਾਂ ਦੇ ਵਿੱਚ। ਥੈਂਕ ਯੂ,
0: ਥੈਂਕ ਯੂ। ਤੇ ਤੁਸੀਂ ਦੱਦੂਆਂ ਨੂੰ ਚੈੱਕ ਕੀਤਾ?
1: ਕੀ ਕੀਤਾ?
0: ਕਿੰਨੇ ਸਾਰੇ ਦੱਦੂ?
1: ਕੀ ਕੀਤਾ?
0: ਦੱਦੂਆਂ ਨੂੰ ਚੈੱਕਅਪ ਕੀਤਾ?
1: ਡੱਡੂਆਂ ਕੀ ਕਰਨਾ ਸੀ ਭਲਾ? ਡੱਡੂਆਂ ਦਾ
0: ਚੈੱਕਅਪ
1: ਚੇਤਾ ਕਰਾਓ ਮੈਨੂੰ ਮਾੜਾ ਜਿਹਾ, ਕੀ ਕਰਨਾ ਕੀ ਸੀ ਉਹਨਾਂ ਦਾ?
3: ਆਪ ਭੁੱਲ ਗਈ।
0: ਹਾਰਟ ਬੀਟ ਚੈੱਕ ਕਰਨਾ ਸੀ, ਉਹਦੀ ਅੱਖ ਚੈੱਕ ਕਰਨੀ ਸੀ, ਤਾਂ ਉਹ ਬਾਬਾ ਉਹ
1: ਹਾਂ ਮੈਂ ਚੈੱਕ ਕੀਤਾ, ਚੈੱਕ ਕੀਤਾ ਸੀ। ਹਾਂਜੀ ਹਾਂਜੀ, ਨਹੀਂ ਮੈਂ ਕੀਤਾ ਸੀ ਚੈੱਕ, ਉਹਦੀ ਇੱਕ ਅੱਖ ਦੇ ਵਿੱਚ ਨਾ ਥੋੜੀ ਜਿਹੀ ਲਾਲ ਗਈ ਸੀ, ਫਿਰ ਮੈਂ ਉਹਨੂੰ ਬਾਬੇ ਰਾਮਦੇਵ ਵਾਲਾ ਦਾਰੂ ਪਾਤਾ, ਹੁਣ ਠੀਕ ਆ, ਦ੍ਰਿਸ਼ਟੀ ਦਾਰੂ ਪਾ ਕੇ ਠੀਕ ਹੋ ਗਿਆ।
0: ਉਹਨੂੰ ਚਪੇੜਾ ਲਾ ਰਹੀ ਸੀ?
1: ਨਾ ਨਾ ਨਹੀਂ ਨਹੀਂ, ਮੈਂ ਲਾਉਣੀ ਸੀ, ਮੈਨੂੰ ਗੱਲ ਨੀ ਲੱਭੀ ਉਹਦੀ। ਅੱਖ ਚ ਮੈਂ ਦ੍ਰਿਸ਼ਟੀ ਪਾਤਾ ਸੀ, ਦੱਸਿਆ ਤਾਂ ਓਏ ਹੋਏ। ਚਲੋ ਆਪਾਂ ਕਿਸੇ ਦਿਨ ਨਾ ਇਕੱਠੇ ਜਾਵਾਂਗੇ ਆਪਾਂ, ਫਿਰ
0: ਆਪਾਂ
1: ਨਹੀਂ ਨਹੀਂ ਚੇਜ਼ ਨੀ ਕਰੂਗਾ ਉਹਨੂੰ, ਮੈਂ ਸਮਝਾ ਦੂੰਗਾ।
0: ਕੋਈ
1: ਨੀ, ਉਹਨਾਂ ਨੂੰ ਫਿਰ ਲੈ ਜਾਂਗੇ।
0: ਤੁਸੀਂ
3: ਡਾਕਟਰ
1: ਸੀ?
0: ਮੰਮਾ
1: ਦੇ ਸਿਰ ਤੋਂ ਇਲਾਵਾ
3: ਕੁਛ ਨੀ? ਹਜੇ ਕੁਛ ਨੀ ਖਾਧਾ,
0: ਕੁਛ ਨੀ।
1: ਕਿਸੇ ਨੇ ਕਿਸੇ ਦਾ ਸਿਰ ਨੀ ਖਾਧਾ?
0: ਖਾਧਾ।
1: ਫਿਰ ਤੇ ਬੜੀ ਬੋਰਿੰਗ ਸਵੇਰ ਹੋ ਗਈ। ਕੋਈ ਲੜਾਈ ਲੜੂਈ ਨੀ
0: ਹੋਈ?
1: ਕੋਈ ਲੜਾਈ ਲੜੂਈ ਨੀ ਹੋਈ ਯਾਰ ਸਵੇਰੇ? ਕੋਈ ਲੜਾਈ ਨੀ ਹੋਈ ਸਵੇਰੇ ਸਵੇਰੇ? ਕਿਹਦੇ ਨਾ? ਦੀਦੀ ਨਾਲ। ਓਕੇ ਓਕੇ, ਤੁਸੀਂ ਇੰਜੋਏ ਕੀਤਾ ਫਿਰ? ਬੱਲੇ, ਕਿਹਦਾ ਕਿਹਦਾ ਕਸੂਰ ਸੀ?
0: ਵੈਰੀ
1: ਗੁੱਡ,
0: ਡਿਸਗਸਟਿੰਗ ਲੋਕ
1: ਨੇ, ਬੜੇ ਕੁੱਟ ਖਾਣ ਵਾਲੇ ਕੰਮ ਕਰਦਾ। ਕੀ ਸੁਣਾਓਗੇ ਫਿਰ?
0: ਇੱਕ ਬੁਝਾਰਤ।
1: ਹਾਂਜੀ
3: ਹਾਂਜੀ।
0: ਕਿਹੜੀ ਚੀਜ਼ ਹੈ ਜਿਹਦੇ ਕੋਲ ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਰੌਕਸ ਨੀ ਹੈਗੇ?
1: ਬੀਚ ਹੈਗੀ ਪਰ ਰੌਕਸ ਨੀ
0: ਹੈਗੀ, ਰੌਕਸ ਨੀ ਹੈਗੇ, ਰਿਵਰ ਹੈਗੇ ਪਰ ਪਾਣੀ ਨੀ ਹੈਗਾ, ਤੇ ਫੋਰੈਸਟ ਹੈਗੇ ਪਰ ਟ੍ਰੀਜ਼ ਨੀ ਹੈਗੇ।
1: ਇੱਕ ਹੀ ਇੱਕ ਹੁੰਦੀ ਤੇ
0: ਮੈਨ ਮੇਡ ਹੈ।
3: ਹਾਂ ਮੈਨ ਮੇਡ ਹੈ।
1: ਅੱਛਾ ਅੱਛਾ, ਫੇਰ ਦੁਬਾਰਾ।
0: ਕਿਹੜੀ ਚੀਜ਼ ਹੈ ਜਿਹਦੇ ਕੋਲ ਬੀਚ ਹੈਗੀ ਬਟ ਬੀਚ ਹੈਗੀ ਪਰ ਬੱਟੇ ਨੀ ਹੈਗੇ, ਰਿਵਰ ਹੈਗੀ ਪਰ ਪਾਣੀ ਨੀ ਹੈਗਾ, ਤੇ ਫੋਰੈਸਟ ਹੈਗੀ ਪਰ ਦਰਖਤ ਨੀ ਹੈਗੇ?
1: ਜਲੇਬੀ ਜੂੜਾ
0: ਨਹੀਂ।
1: ਕਰੇਲੇ
0: ਨਹੀਂ।
1: ਗੁੱਤਾਂ
0: ਨਹੀਂ।
1: ਨਹੀਂ ਓਕੇ, ਹੋਰ ਫਿਰ ਕੀ ਹੋ ਸਕਦਾ?
0: ਲੋਕ ਸਪੈਸ਼ਲੀ ਯੂਜ਼ ਕਰਦੇ।
1: ਹਾਂਜੀ।
0: ਪਹਿਲਾ ਕਿਤੇ ਕੰਧ ਤੇ ਲਾਈਦੀ।
1: ਕੰਧ ਤੇ ਲਾਈਦੀ ਆ?
0: ਹਾਂਜੀ।
1: ਕੰਧ ਤੇ ਕੀ ਲਾਈਦਾ? ਕੰਧ ਤੇ ਕੀ ਲਾਉਂਦੇ ਹੋ ਤੁਸੀਂ?
3: ਮੈਂ ਤੇ ਉਹੀ ਸੋਚ ਰਹੀ ਹਾਂ ਤੁਸੀਂ। ਇਹ ਤੁਸੀਂ ਅੱਛਾ ਇਹ ਦੱਸੋ, ਇਹ ਤੁਸੀਂ ਆਪ ਬਣਾਈ ਆ?
0: ਚਾਰਜਰ
1: ਲੱਭਣ ਲਈ?
3: ਕੰਪਸ
0: ਨਹੀਂ।
1: ਇਹ ਕੀ ਐਡਾ ਔਖਾ ਜਿਹਾ? ਚਾਹ ਤੇ ਨੀ
0: ਸੀਨਰੀ?
1: ਓ ਅੱਛਾ ਅੱਛਾ ਅੱਛਾ, ਸੀਨਰੀ ਉਹਦੇ ਵਿੱਚ ਬੀਚ ਹੁੰਦਾ ਪਰ ਪਾਣੀ ਨਹੀਂ ਹੁੰਦਾ, ਪੱਥਰ ਨਹੀਂ ਹੁੰਦੇ। ਗੁੱਡ ਗੁੱਡ ਗੁੱਡ ਗੁੱਡ ਗੁੱਡ, ਵੈਰੀ ਇੰਟੈਲੀਜੈਂਟ।
0: ਬੱਲੇ ਬੱਲੇ ਸ਼ਾਵਾ ਸ਼ਾਵਾ।
1: ਓ ਬੱਲੇ ਬੱਲੇ ਸ਼ਾਗੀ ਸ਼ਾਗੀ ਕੁੜੀ, ਥੈਂਕ ਯੂ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ,
3: ਕੀ ਹਾਲ ਚਾਲ ਹੈ?
0: ਠੀਕ ਆ, ਤੁਹਾਡਾ ਕੀ ਹਾਲ ਹੈ?
1: ਸਾਡਾ ਵੀ ਠੀਕ ਆ। ਉਹ ਅੱਜ ਇੱਕ ਟਰੱਕ ਨੇ ਇੱਕ ਕਾਰ ਦੇ ਉੱਤੇ ਡਕਾਰ ਕਿਉਂ ਮਾਰਿਆ ਸੀ?
0: ਵੱਡੀ ਦੀਦੀ ਨੇ ਕੱਲ ਮੈਨੂੰ ਮਾਰਿਆ।
1: ਹੈਂ? ਸਿਡਨੀ ਦੇ ਵਿਚ ਇੱਕ ਟਰੱਕ ਸੀ ਤੇ ਓਹਨੇ ਬੱਸ ਨੂੰ ਡਕਾਰ ਮਾਰਤਾ।
0: ਅੱਛਾ,
1: ਟਰੱਕ ਨੇ ਸਮੋਸੇ ਖਾਦੇ ਸੀ? ਪਰ ਬੱਸ ਦਾ ਕੀ ਕਸੂਰ ਸੀ? ਬੱਸ ਉਹਦੀ ਮੋਟੀ ਸੀ। ਓਕੇ, ਇਹ ਤੇ ਫਿਰ ਬੜਾ ਮਸਲਾ ਸੀ। ਹੈ
0: ਹਾਂਜੀ।
1: ਓਹੋ, ਕੀ ਸੁਣਾਓਗੇ ਫਿਰ ਅੱਜ?
0: ਸਮਾਨ
1: ਡਿੱਗ ਪਿਆ ਸੀ। ਏਦਾਂ ਕਿਉਂ ਹੁੰਦਾ ਵਾ ਮਨੈਸ਼ ਫਰੀਵੇ ਤੇ?
0: ਮੈਨੂੰ ਪਤਾ ਨੀ,
1: ਚੰਗੀ ਤਰ੍ਹਾਂ ਨੀ ਬੰਨਦੇ।
0: ਹਾਂਜੀ,
1: ਜਾਲੀ ਲੋਕ ਪੌੜੀ ਨੀ ਬੰਨਦੇ,
0: ਕਾਲੀ ਛੋਡੇ।
1: ਹਾਂ, ਕਾਲੀ ਚੁੰਦੇ।
3: ਡੈਡਾ ਵਾਂਗੂ,
1: ਡੈਡਾ ਵੀ ਪੌੜੀ ਸੁੱਟ ਦਿੰਦੇ।
0: ਦਾਦਾ ਕਹਿੰਦੇ ਛੇਤੀ ਛੇਤੀ ਅਸੀਂ ਪਾ ਕੇ ਲਈਏ ਛੇਤੀ
1: ਕਾਲੀ ਕਾਲੀ ਚ ਪਾ ਕੇ ਲੈ ਜਾਂਦੇ ਹਨਾ ਸ਼ੂਜ਼ ਵੀ ਨਹੀਂ ਪਾਉਣ ਦਿੰਦੇ
0: ਹੁੰਦੀ

0: ਗਹਿਣਾ ਗਹਿਣਾ ਕਹਿ ਕੇ ਡਕਾਰ ਮਾਰ ਲੈਣਾ ਕੁੜੀਓ ਬਲਬਲ ਬਲਬਲ ਬੱਲੇ ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਜਿੰਦਾਬਾਦ ਡਕਾਰ ਜਿੰਦਾਬਾਦ ਸਮੋਸੇ ਜਿੰਦਾਬਾਦ ਟਰੱਕ ਜਿੰਦਾਬਾਦ
1: ਗੱਡੀ
0: ਬੱਲੇ ਬੱਲੇ ਸਾਈਕਲ ਗੜੈ ਗੜੈ ਡੱਡੂ ਟ੍ਰਿੰਗ ਟ੍ਰਿੰਗ ਹਾਂ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਬ੍ਰੁਮ ਬ੍ਰੁਮ ਤੁਹਾਨੂੰ ਪਤਾ ਡੱਡੂ ਨੇ ਵੀ ਸਾਈਕਲ ਲਿਆ ਵਾ ਪਤਾ ਹੈ ਨਾ ਤੁਹਾਨੂੰ ਤੇ ਸਾਰਾ ਪਤਾ ਹੈ ਥੈਂਕ ਯੂ ਸਤਿ ਸ੍ਰੀ ਅਕਾਲ ਤੁਹਾਡਾ ਦਿਨ ਵਧੀਆ ਵਧੀਆ ਲੰਘੇ ਵੀਰ ਜੀ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਕੌਰ ਜੀ ਸਤਿ ਸ੍ਰੀ ਅਕਾਲ ਅਨਾਹਤ ਅਗਨ ਕੀ ਹਾਲ ਹੈ ਇੰਨਾ ਤੁਸੀਂ ਭੁੱਲ ਨੀ ਸਕਦੀਆਂ ਤੁਸੀਂ ਕੁੜੀਓ ਜਾਣ ਕੇ ਕਰਦੀਆਂ ਜੇ ਹੋਰ ਕੀ ਤੁਸੀਂ ਤੇ ਇੱਦਾਂ ਕਰਦੀਆਂ ਠੰਡ ਚ ਬੰਦੇ ਤੋਂ ਰਜਾਈ ਲਾ ਕੇ ਫਿਰ ਕਹਿੰਦੇ ਉਹ ਸੋਰੀ ਸੋਰੀ ਸੋਰੀ ਅਸੀਂ ਤੁਹਾਨੂੰ ਨਹੀਂ ਸੀ ਠਾਉਣਾ ਤੁਹਾਨੂੰ ਤੇ ਨਹੀਂ ਸੀ ਠਾਉਣਾ ਇੱਦਾਂ ਕਰਦੀਆਂ ਜੇ ਤੁਸੀਂ ਤੇ ਤੁਸੀਂ ਕੁੜੀਆਂ ਬੜੀਆਂ ਤੇਜ ਹੋ ਤੁਸੀਂ ਹੋਰ ਫਿਰ ਛੁੱਟੀਆਂ ਕਿਵੇਂ ਚੱਲ ਰਹੀਆਂ ਓਕੇ ਕੀ ਕਰਦੇ ਹੋ ਛੁੱਟੀਆਂ ਚ ਕੀ ਕਰਦੇ ਸੋਨੇ ਓਕੇ ਓਕੇ ਤੇ ਲੜਾਈ ਲੜੂਈ ਨੀ ਕੀਤੀ ਕੋਈ
2: ਜੂੰਡੇ
0: ਹਾਂ ਜੂੰਡੇ ਜਾਂਡੇ ਵਾਲੀ ਕੀਤੀ ਕਿ ਨੀ ਕੋਈ ਇੱਕ ਦੋ ਵਾਰ ਜੂੰਡੇ ਪੁੱਟਣ ਵਾਲੀ ਹੋਈ ਆ ਓਕੇ ਓਕੇ ਗੁੱਡ ਗੁੱਡ ਗੁੱਡ ਗੁੱਡ ਨਾਈਸ ਫਿਰ ਤੇ ਬਹੁਤ ਫਨ ਹੋ ਰਿਹਾ ਤੁਹਾਡਾ ਤੇ ਆਪਸ ਵਿੱਚ ਹੀ ਪੁੱਟੇ ਕਿ ਮੰਮਾ ਕੋ ਪਟਾਏ ਆ ਆਪਸ ਵਿੱਚ ਤੇ ਉਹ ਮੰਮਾ ਕਹਿੰਦੇ ਹੁੰਦੇ ਵੀ ਜਾਓ ਕਰਦੀਆਂ ਰਹੋ ਜੋ ਕਰਨਾ ਕਿ ਹਟਾਉਂਦੇ ਹੁੰਦੇ ਮੰਮਾ ਦੀ ਹੈਲਪ ਵੀ ਕਰਾਉਂਦੀਆਂ ਉਹ ਕਿ ਨਹੀਂ ਕੀ ਕਰਾਇਆ ਸੀ
3: ਪਿੱਛੋਂ
0: ਜਦੋਂ ਕੰਮ ਤੇ ਗਏ ਸੀਗੇ ਫਿਰ ਸਾਰਾ ਕੰਮ ਅਸੀਂ ਕਰ ਦਿੰਦੇ ਓਏ ਓਏ ਓਏ ਏਡੀਆਂ ਬੀਬੀਆਂ ਕੁੜੀਆਂ
3: ਸਫਾਈ
0: ਵੀ ਕਰ ਦਿੰਦੀਆਂ ਭਾਂਡੇ ਕੱਢ ਦਿੰਦੀਆਂ ਕੀ ਸੁਣਾਓਗੇ ਫਿਰ ਅੱਜ
1: ਅੱਜ ਪਾਪਾ ਦਾ ਬਰਥਡੇ ਹੈ
0: ਓਏ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
1: Papa.
0: Happy birthday to you. Hippie.
2: Hooray.
0: Hippie.
2: Hooray.
0: Hippie. Hanji. Happy birthday, bhai. Ki wish karoge papa li phir?
3: Ki oh hamesha theek rahan, acche rahan, khush rahan, te sanu ghat dantan, te sanu navi navi cheezan vi la den.
0: Hor
2: ਨੀ ਬਰਥਡੇ ਪਾਪਾ ਦੇ ਤੁਹਾਨੂੰ ਲੱਗ
0: ਰਿਹਾ ਨਾ ਤੇ ਇਦਾਂ ਲੱਗ ਰਿਹਾ ਬਰਥਡੇ ਤੁਹਾਡਾ ਵਾ
3: ਪਾਪਾ ਦਾ ਹੀ
0: ਚਲੋ ਬਹੁਤ ਬਹੁਤ ਵਧਾਈਆਂ ਕੀ ਪਾਪਾ ਦਾ ਨਾਂ ਕੀ ਆ ਸਰਦਾਰ ਅਸ਼ਵਿੰਦਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੰਦਰੁਸਤੀ ਦੇਵੇ ਰੱਬ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਤੁਸੀਂ ਖੂਬ ਤੰਦਰੁਸਤੀਆਂ ਮਾਣੋ ਬਹੁਤ ਵਧੀਆ ਵਧੀਆ ਤੁਹਾਡਾ ਇਹ ਵਰਾ ਰਵੇ ਬਹੁਤ ਵਧਾਈਆਂ ਤੁਹਾਨੂੰ
3: ਥੈਂਕ ਯੂ
0: ਤੇ ਕੀ ਸੁਣਾਓਗੀ ਆ ਫਿਰ ਕੁੜੀਓ
1: ਅੱਜ ਮੈਂ ਇੱਕ ਚੁਟਕਲਾ ਸੁਣਾਉਂਗੀ
0: ਹਾਂਜੀ
1: ਇੱਕ ਵਾਰੀ ਦੋ ਸਹੇਲੀਆਂ ਹੁੰਦੀਆਂ ਨੇ ਤੇ ਪਹਿਲੀ ਸਹੇਲੀ ਪੁੱਛਦੀ ਹੈ ਕਿ ਤੂੰ ਰੋ ਕਿਉਂ ਰਹੀ ਆ ਤੇ ਉਹ ਕਹਿੰਦੀ ਹੈ ਕਿ ਮੇਰੇ ਪਿੰਡ ਦਾ ਬਾਬਾ ਤੁਰ ਗਿਆ ਠੀਕ ਹੈ ਤੇ ਫਿਰ ਦੂਜੀ ਸਹੇਲੀ ਪੁੱਛਦੀ ਹੈ ਕਿ ਤੂੰ ਕਿਉਂ ਰੋਣ ਡਈ ਆ ਤੇ ਉਹ ਕਹਿੰਦੀ ਕਿ ਮੇਰੀ ਮੁਰਗੀ ਮਰ ਗਈ ਤੇ ਦੂਜੀ ਸਹੇਲੀ ਕਹਿੰਦੀ ਕਿ ਇਹਦੇ ਚ ਰੋਣ ਵਾਲੀ ਕੀ ਗੱਲ ਹੈ ਤੇ ਪਹਿਲੀ ਸਹੇਲੀ ਕਹਿੰਦੀ ਕਿ ਮੇਰੀ ਮੁਰਗੀ ਤਾਂ ਆਂਡੇ ਦਿੰਦੀ ਸੀ ਤੁਹਾਡਾ ਬਾਬਾ ਥੋੜਾ ਦਿੰਦਾ ਸੀ
0: ਹਾਂ ਵੀ ਉਹ ਕੀ ਦਿੰਦਾ ਸੀ ਤੁਸੀਂ ਕਿਉਂ ਰੋਂਦੇ ਹੋ
4: ਆਂਡੇ ਖਾਂਦਾ ਸੀ
0: ਥੈਂਕ ਯੂ ਹਰਗੁਣ ਤੁਸੀਂ ਕੀ ਸੁਣਾਓਗੇ
3: ਮੈਂ ਇੱਕ ਕਵਿਤਾ
0: ਓਕੇ ਗੁੱਡ
4: ਹਾਂਜੀ
3: ਆਪਣੇ ਰੰਗ ਵਿੱਚ ਜਿਓ ਇੱਕ ਦਿਨ ਮੈਂ ਸੋਚਿਆ ਬੈਠ ਕੇ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ ਫਿਰ ਦਿਲ ਨੇ ਹੱਸ ਕੇ ਆਖਿਆ ਪਹਿਲਾਂ ਇੱਕ ਇਹ ਦੱਸ ਲੋਕ ਕਹਿੰਦੇ ਕਿੰਨੇ ਨੇ ਕੋਈ ਕਹਿੰਦਾ ਇਹ ਨਾ ਕਰ ਕੋਈ ਕਹਿੰਦਾ ਉਹ ਨਾ ਕਰ ਮੈਂ ਪੁੱਛਿਆ ਫਿਰ ਕਰਾਂ ਕੀ ਕਹਿੰਦੇ ਸਾਡੀ ਗੱਲ ਮੰਨਿਆ ਕਰ ਕਦੇ ਕੋਈ ਦੀ ਹੱਸੀ ਵੇਖ ਕੇ ਆਖੇ ਇੰਨਾ ਕਿਉਂ ਹੱਸਦਾ ਹੈ ਮੈਂ ਕਿਹਾ ਜ਼ਿੰਦਗੀ ਛੋਟੀ ਜਿਹੀ ਹੈ ਰੋ ਕੇ ਵੀ ਤਾਂ ਨਹੀਂ ਲੰਘਦਾ ਹੈ ਕਿਸੇ ਕੋਲ ਪੈਸਾ ਵੱਧ ਹੋਵੇ ਕਿਸੇ ਕੋਲ ਨਾਮ ਤੇ ਸ਼ਾਨ ਕਿਸੇ ਕੋਲ ਵੱਡਾ ਘਰ ਹੋਵੇ ਕਿਸੇ ਕੋਲ ਸਿਰਫ ਵੱਡੇ ਅਰਮਾਨ ਜੇ ਲੋਕ ਤੇਰੇ ਸੁਪਨਿਆਂ ਉੱਤੇ ਹੱਸਣ ਤਾਂ ਤੂੰ ਵੀ ਹੱਸ ਕੇ ਰਹਿ ਜਾਈ ਅੱਜ ਜੇ ਉਹ ਤੈਨੂੰ ਨਾ ਸਮਝਣ ਕੱਲ ਆਪਣੀ ਕਹਾਣੀ ਆਪ ਸੁਣਾਈ ਹਰ ਬੰਦਾ ਆਪਣੇ ਰਾਹ ਦਾ ਰਾਹੀ ਹਰ ਇੱਕ ਦੀ ਆਪਣੀ ਕਹਾਣੀ ਕਿਸੇ ਨਾਲ ਆਪਣੀ ਤੁਲਨਾ ਨਾ ਕਰੀ ਤੂੰ ਆਪਣੇ ਆਪ ਵਿੱਚ ਹੈ ਰਾਣੀ ਜ਼ਿੰਦਗੀ ਵਿੱਚ ਰੰਗ ਬਹੁਤ ਨੇ ਕਦੇ ਚੰਗੇ ਕਦੇ ਥੋੜੇ ਮਾੜੇ ਪਰ ਜੇ ਹੌਸਲਾ ਦਿਲ ਵਿੱਚ ਜਿਉਂਦਾ ਹੋਵੇ ਤਾਂ ਰਸਤੇ ਬਣ ਜਾਂਦੇ ਨੇ ਸਾਰੇ ਇਸ ਲਈ ਲੋਕਾਂ ਦੀਆਂ ਗੱਲਾਂ ਛੱਡੋ ਆਪਣੇ ਦਿਲ ਦੀ ਸੁਣਦੇ ਰਹੋ ਜਿਵੇਂ ਹੋ ਬਿਲਕੁਲ ਓਵੇਂ ਰਹੋ ਆਪਣੇ ਰੰਗ ਵਿੱਚ ਜਿਓ ਹੱਸਦੇ ਰਹੋ ਤੇ ਅੱਗੇ ਵੱਧਦੇ ਰਹੋ
0: ਵਾਹ ਵੈਰੀ ਨਾਈਸ
4: ਇਹ ਤੇ ਬਹੁਤ ਸੋਹਣੀ
0: ਹੈ ਆ ਤੇ ਬਹੁਤ ਵਧੀਆ ਸੀ
3: ਥੈਂਕ ਯੂ
0: ਇਹ ਕਿੱਥੋਂ ਸਿੱਖਦੇ ਹੋ
3: ਪਾਪਾ ਤੋਂ
0: ਅੱਛਾ ਪਾਪਾ ਲੱਭ ਕੇ ਦਿੰਦੇ ਆ
3: ਹਾਂਜੀ
0: ਓਕੇ ਗੁੱਡ ਮੈਨੂੰ ਲੱਗਾ ਪੰਜਾਬੀ ਸਕੂਲ ਤੋਂ ਸਿੱਖਦੇ ਹੋ ਤੁਹਾਡਾ ਦਿਨ ਵਧੀਆ ਵਧੀਆ ਰਵੇ ਤੇ ਤੁਸੀਂ ਵੀ ਕਰ ਸਕਦੇ ਹੋ ਭਾਈ ਕਾਲ ਹੁਣ ਬੱਚਿਆਂ ਤੋਂ ਬਾਅਦ ਵੱਡਿਆਂ ਦੀ ਜੇ ਤਮੰਨਾ ਤੇ ਕਰ ਸਕਦੇ ਹੋ ਤੁਸੀਂ ਸਾਡੇ ਕੋਲ ਥੋੜ੍ਹਾ ਜਿਹਾ ਹੈਗਾ ਟਾਈਮ ਅਤੇ ਰਕੇਸ਼ ਜੀ ਕਹਿੰਦੇ ਨੇ ਕਿ ਅੱਜ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿੰਗ ਦਾ ਬਰਥਡੇ ਚਲੋ ਬਹੁਤ ਬਹੁਤ ਵਧਾਈਆਂ ਵੀ ਤੁਹਾਨੂੰ ਖਾਓ ਤੁਸੀਂ ਕੇਕ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਕਹਿੰਦੇ ਕਿ ਚੰਗੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਹੱਸਦੇ ਖੇਡਦੇ ਰਹੋ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਬਹੁਤ ਧੰਨਵਾਦ ਗੁਰਜੀਤ ਕੌਰ ਜੀ ਧੰਨਵਾਦ ਰਮਨਦੀਪ ਕੌਰ ਹਸੀਜਾ ਜੀ ਧੰਨਵਾਦ ਤੁਹਾਡਾ ਕਹਿੰਦੇ ਇੰਜੋਏ ਕਰ ਰਹੇ ਹਾਂ ਸ਼ੋਅ ਅਤੇ ਗੁੱਡ ਮੋਰਨਿੰਗ ਥੈਂਕ ਯੂ ਅਤੇ ਇੱਧਰ ਘੁੰਮਣ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਅੱਜ ਦੀ ਕਹਾਣੀ ਕਹਿੰਦੇ ਨੇ ਕਿ ਬਹੁਤ ਵਧੀਆ ਸੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਅਤੇ ਸਾਡੇ ਕਹਿੰਦੇ ਕਿ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਸੇਲ ਨੂੰ ਖੰਡ ਲਾ ਦੋ ਗੱਲ ਨਹੀਂ ਸੁਣਦੇ ਅੱਛਾ ਕਹਿੰਦੇ ਹੁੰਦੇ ਸੀ ਅੱਛਾ ਖੰਡ ਲਾ ਦੋ ਸਮਝ ਨਹੀਂ ਲੱਗੀ ਭਾਈ ਜਸਵਾਲ ਸਾਹਿਬ ਧੰਨਵਾਦ ਤੁਹਾਡਾ ਕਹਿੰਦੇ ਮੈਪਸ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਵੀ ਅੱਜ 187 ਰੇਟ ਹੋ ਗਿਆ ਅੱਜ ਸੋਨੇ ਦਾ ਇਹਦਾ ਮਤਲਬ ਸੌਂ ਜਾਓ ਧੰਨਵਾਦ ਕੁਲਵੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਆਪਣਾ ਮਿਹਰ ਭਰਿਆ ਹੱਥ ਸਾਰਿਆਂ ਦੇ ਉੱਤੇ ਰੱਖਣ ਹਰਚੰਦ ਸਿੰਘ ਢਿੱਲੋਂ ਜੀ ਕਹਿੰਦੇ ਕਿ ਰਿਆਸਤ ਬੈਰਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਸਭ ਖੁਸ਼ ਰਹੋ ਅਤੇ ਸਭ ਉੱਤੇ ਰੱਬ ਮਿਹਰ ਭਰਿਆ ਹੱਥ ਬਣਾਈ ਰੱਖੇ ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਚੜ੍ਹਦੀ ਕਲਾ ਦੇ ਵਿੱਚ ਰਹੋ ਹੱਸਦੇ ਖੇਡਦੇ ਰਹੋ ਅਤੇ ਫਿਰ ਹੁਣ ਤੁਹਾਡੇ ਕੋਲੋਂ ਆਪਾਂ ਲੈਂਦੇ ਹਾਂ ਇਜਾਜ਼ਤਾਂ ਮਿਲਦੇ ਹਾਂ ਅਗਲੇ ਹਿੱਸੇ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 mass karde haan, din tuhada vadhiya ja raha hoega, chardi kala de vich hoge, kar rahe hoge shukrana us rab da, is chardi kala de layi, chehre te hoegi muskurahat, jekar nahi tao. ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ ਅਤੇ ਕੋਸ਼ਿਸ਼ ਕਰਿਓ ਇਹ ਖੁਸ਼ੀ ਸਾਰਾ ਦਿਨ ਤੁਹਾਡੇ ਚਿਹਰੇ 'ਤੇ ਇਸੇ ਤਰ੍ਹਾਂ ਸੱਜੀ ਰਹੇ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ ਕਿ ਤੁਸੀਂ ਖੁਸ਼ ਹੋ ਉਹਦੇ ਇਸ ਦਿੱਤੇ ਦਿਨ ਦੇ ਲਈ, ਦਿੱਤੇ ਸਵਾਸਾਂ ਦੇ ਲਈ, ਦਿੱਤੀਆਂ ਦਾਤਾਂ ਦੇ ਲਈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਉੜਦੀ ਉੜਦੀ ਜੀ ਖਬਰ ਆਈ ਸੀ ਕਿ ਨਾਲ ਦੀ ਕੋਠੀ ਵਾਲੇ ਪੁਰਾਣਾ ਘਰ ਢਾ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ। ਅੱਜ ਅਚਾਨਕ ਵਰਾਂਡੇ ਦੇ ਵਿੱਚ ਇੱਕ ਮਜ਼ਦੂਰ ਅਤੇ ਉਸ ਤੋਂ ਬਾਅਦ ਦੂਸਰਾ ਅਤੇ ਹੌਲੀ ਹੌਲੀ ਕਈ ਮਜ਼ਦੂਰ ਘੁੰਮਦੇ ਵੇਖੇ ਅਤੇ ਬਸ ਖਬਰ ਦੀ ਪੁਸ਼ਟੀ ਹੋ ਗਈ। ਤਿੰਨ ਮਰਦ, ਦੋ ਔਰਤਾਂ ਅਤੇ ਚਾਰ ਕਈਆਂ ਨੇ। ਖਿਲਰੇ ਜਿਹੇ ਵਾਲ, ਸਧਾਰਨ ਜਿਹੇ ਕੱਪੜੇ ਅਤੇ ਝੋਲਿਆਂ ਦੇ ਵਿੱਚ ਪਿਆ ਥੋੜ੍ਹਾ ਜਿਹਾ ਸਮਾਨ। ਮੈਂ ਕੋਠੇ 'ਤੇ ਖਲੋਤਾ ਵੇਖ ਰਿਹਾ ਸਾਂ। ਪਹਿਲਾਂ ਇੱਕ ਝੋਲਾ ਖੁੱਲਿਆ, ਉਹਦੇ ਵਿੱਚੋਂ ਕੁਛ ਭਾਂਡੇ ਟਿੰਡੇ ਨਿਕਲੇ ਨੇ, ਚਕਲਾ, ਵੇਲਣਾ, ਤਵਾ, ਪਰਾਤ, ਚਿਮਚੇ, ਕੌਲੀਆਂ, ਉਹਨਾਂ ਨੇ ਕੱਢੇ ਅਤੇ ਇੱਕ ਪਾਸੇ ਰੱਖ ਦਿੱਤੇ। ਹੁਣ ਦੂਸਰਾ ਝੋਲਾ ਖੁੱਲਿਆ, ਉਹਦੇ ਵਿੱਚੋਂ ਕੁਛ ਚਾਦਰਾਂ, ਕੁਛ ਲੀੜੇ ਲੱਤੇ ਕੱਪੜੇ, ਕੰਘੀ, ਸਾਬਣ, ਸ਼ੀਸ਼ਾ, ਬੁਰਸ਼ ਅਤੇ ਹੋਰ ਨਿੱਕ ਸੁੱਕ ਜਿਹਾ ਦੋ ਕੁ ਪੁਰਾਣੀਆਂ ਗੇਂਦਾਂ ਬੱਚਿਆਂ ਦੇ ਖੇਡਣ ਦੇ ਲਈ, ਨਿੱਕੀ ਜੀ ਇੱਕ ਕਾਰ ਜਿਹਦੇ ਨਾਲ ਬੱਚੇ ਖੇਡਦੇ ਅਤੇ ਦੋ ਨਿੱਕੀਆਂ ਜਿਹੀਆਂ ਗੁੱਡੀਆਂ। ਗੱਲ ਕੀ ਕਿ ਬਹੁਤ ਜ਼ਿਆਦਾ ਕੋਈ ਸਮਾਨ ਨਹੀਂ ਸੀ,

ਸੈਰ ਕਰਨ ਦੇ ਬਹਾਨੇ ਜਾ ਕੋਠੇ 'ਤੇ ਚੜਿਆ। ਕੀ ਵੇਖਦਾ ਕਿ ਇੱਕ ਪਾਸੇ ਤਿੰਨ ਕਿੱਟਾਂ ਜੋੜ ਕੇ ਉਹਨਾਂ ਨੇ ਚੁੱਲ੍ਹਾ ਬਣਾ ਲਿਆ ਅਤੇ ਚੁੱਲ੍ਹੇ 'ਤੇ ਸ਼ਾਇਦ ਦਾਲ ਪੱਕ ਰਹੀ ਸੀ ਅਤੇ ਦੂਸਰੇ ਪਾਸੇ ਰੋਟੀਆਂ ਦਾ ਛਿੱਕੂ। ਘਰ ਦੀ ਸਵਾਣੀ ਰੋਟੀਆਂ ਲਾਈ ਜਾਂਦੀ ਹੈ ਅਤੇ ਛਿੱਕੂ ਲਗਾਤਾਰ ਰੋਟੀਆਂ ਦੇ ਨਾਲ ਭਰਦਾ ਜਾ ਰਿਹਾ। ਥੋੜ੍ਹੀ ਦੇਰ ਬਾਅਦ ਸਾਰਾ ਟੱਬਰ ਚੁੱਲ੍ਹੇ ਦੇ ਦੁਆਲੇ ਆ ਕੇ ਬਹਿ ਗਿਆ, ਨਾਲ ਰੋਟੀ ਖਾ ਰਹੇ ਨੇ। ਬੜਾ ਸਕੂਨ ਉਹਨਾਂ ਦੇ ਚਿਹਰਿਆਂ ਦੇ ਉੱਤੇ ਅਤੇ ਨਾਲ ਹਲਕਾ ਹਲਕਾ ਜਿਹਾ ਗਾਣਾ ਵੱਜ ਰਿਹਾ। 10 ਵੱਜਦੇ ਨੂੰ ਖੁੱਲ੍ਹੇ ਅਸਮਾਨ ਦੇ ਹੇਠ ਸਾਰੇ ਦਾ ਸਾਰਾ ਪਰਿਵਾਰ ਲੰਮਾ ਪਿਆ, ਬੜੀ ਗੂੜੀ ਨੀਂਦੇ ਸੁੱਤਾ। ਉਹਨਾਂ ਨੂੰ ਗੂੜੀ ਨੀਂਦੇ ਸੁੱਤਿਆਂ ਵੇਖ ਕੇ ਹੀ ਆਨੰਦ ਜਿਹਾ ਆਈ ਜਾਂਦਾ, ਜਿਹਨੂੰ ਕਦੀ ਨੀਂਦ ਚੱਜਣਾ ਨਾ ਆਉਂਦੀ ਹੋਵੇ ਉਹ ਸਮਝ ਸਕਦਾ ਨੀਂਦ ਦਾ ਮੁੱਲ ਕੀ ਹੈ। ਨੀਂਦ ਦੀਆਂ ਗੋਲੀਆਂ ਵਾਲਾ ਪੱਤਾ ਜਿਹਨੂੰ ਹਰ ਰਾਤ ਲੱਭਣਾ ਪੈਂਦਾ ਨਾ, ਉਹਨੂੰ ਪਤਾ ਰਾਤ ਕਿਹੜੇ ਭਾਅ ਪੁੱਗਦੀ ਹੈ। ਮੈਂ ਅੱਜ ਫੇਰ ਪਤਾ ਲੱਭਣਾ ਸ਼ੁਰੂ ਕਰ ਦਿੱਤਾ। ਮੇਰਾ ਦਿਮਾਗ ਘਰ ਦੇ ਵਿੱਚ ਨੱਕੋ ਨੱਕ ਭਰੀਆਂ ਪਈਆਂ ਅਲਮਾਰੀਆਂ ਵੱਲ ਚਲਿਆ ਗਿਆ। ਹੁਣ ਨੀਂਦ ਨਹੀਂ ਆਉਂਦੀ ਅਤੇ ਧਿਆਨ ਕਿਸੇ ਨਾ ਪਾਸੇ 'ਤੇ ਜਾਣਾ ਹੀ ਆ। ਕਈ ਇੱਦਾਂ ਦੇ ਕੱਪੜੇ ਨੇ ਘਰ ਜਿਨ੍ਹਾਂ ਦੇ ਉੱਤੋਂ ਹਾਲੇ ਤੱਕ ਸਟਿੱਕਰ ਨਹੀਂ ਲੱਥੇ। ਦੂਜੀ ਅਲਮਾਰੀ ਵੱਲ ਖਿਆਲ ਗਿਆ ਤਾਂ ਕੁੱਲ ਜਹਾਨ ਦੀਆਂ ਰਜਾਈਆਂ ਤਲਾਈਆਂ, ਨਾਲ ਦੀ ਦੇ ਸੂਟ, ਮੇਰੇ ਸੀਤੇ ਅਣਸੀਤੇ ਕੱਪੜੇ ਅਤੇ ਉਹ ਪਰੇ ਪੂਰੇ ਦਾ ਪੂਰਾ ਮੇਕਅਪ ਦਾ ਸਮਾਨ। ਸ਼ਾਇਦ ਇਹਨਾਂ ਕਿਸੇ ਪਾਰਲਰ 'ਚ ਵੀ ਨਾ ਹੋਵੇ ਅਤੇ ਹੋਰ ਕਈ ਕੀਮਤੀ ਤੋਹਫੇ ਜਿਹੜੇ ਇਸੇ ਕਰਕੇ ਰੱਖੇ ਨੇ ਕਿ ਕਿਤੇ ਕਿਤੇ ਗਾਂਹ ਦਿੱਤੇ ਜਾਣਗੇ, ਜਿਨ੍ਹਾਂ ਨੂੰ ਹਲੇ ਖੋਲ ਤੱਕ ਕੇ ਨਹੀਂ ਵੇਖਿਆ। ਕਈ ਬਿਸਤਰੇ ਤਾਂ ਇਸੇ ਕਰਕੇ ਲੈ ਲੈ ਕੇ ਰੱਖੇ ਨੇ ਕਿ ਕੋਈ ਆ ਜਾਂਦਾ ਘਰ। ਪਰਾਉਣਾ ਤਾਂ ਹੋਰ ਘਟਦਾ ਜਾਂਦਾ। ਇਸ ਤੋਂ ਇਲਾਵਾ ਹੋਰ ਕਿੰਨਾ ਸਾਰਾ ਸਮਾਨ ਦਿਮਾਗ 'ਚ ਘੁੰਮੀ ਜਾਂਦਾ, ਉਹ ਸੋਵੀਨੋਰ, ਉਹ ਪੇਂਟਿੰਗ, ਕਰੋਕਰੀ, ਗਿਫਟ ਪੈਕ ਅਤੇ ਹੋਰ ਬਹੁਤ ਸਾਰਾ ਕੁਛ। ਉੱਥੋਂ ਹਟ ਕੇ ਜੇ ਵੇਖੀਏ ਤਾਂ ਭਾਂਡਿਆਂ ਦੇ ਨਾਲ ਭਰੀ ਇੱਕ ਹੋਰ ਅਲਮਾਰੀ, ਉਹ ਵੀ ਸ਼ਾਇਦ ਇਸੇ ਕਰਕੇ ਕਿ ਕੋਈ ਆ ਜਾਂਦਾ। ਜਿੱਦਾਂ ਜਿੱਦਾਂ ਭਾਂਡੇ ਵਧੀ ਜਾਂਦੇ ਨੇ, ਇਹ ਬਿਸਤਰੇ ਤਲਾਈਆਂ ਵਧੀ ਜਾਂਦੇ ਨੇ, ਉੱਦਾਂ ਉੱਦਾਂ ਘਰ ਪ੍ਰਾਹੁਣਿਆਂ ਦਾ ਆਉਣਾ ਵੀ ਘਟੀ ਜਾਂਦਾ ਅਤੇ ਜਿਹੜੇ ਆਉਂਦੇ ਵੀ ਨੇ ਉਹ ਵੀ ਸ਼ਾਇਦ ਸਿਰਫ ਫੋਰਮੈਲਿਟੀ ਕਰਨ। ਉਹ ਵਾਲਾ ਰਹਿਣ ਦਾ, ਖਾਣ ਦਾ, ਖੁੱਲ੍ਹਣ ਦਾ ਚਾਅ ਥੋੜ੍ਹੀ ਰਿਹਾ ਅਤੇ ਇਸ ਤੋਂ ਇਲਾਵਾ ਵੀ ਕਈ ਕੁਛ। ਇਹ ਢੇਰ ਸਾਰੀਆਂ ਕਿਤਾਬਾਂ ਦੀਆਂ ਸ਼ੈਲਫਾਂ ਜਿਨ੍ਹਾਂ 'ਚੋਂ ਪਤਾ ਨਹੀਂ ਕਿੰਨੀਆਂ ਘੱਲੇ ਪੜ੍ਹੀਆਂ ਗਈਆਂ ਨੇ ਅਤੇ ਬਹੁਤੀਆਂ ਦੇ ਹਲੇ ਵਰਕੇ ਨਹੀਂ ਥੱਲੇ। ਨਾਲ ਦੀਆਂ ਜੁੱਤੀਆਂ ਜਿਹੜੀਆਂ ਗਿਣੀਆਂ ਨਹੀਂ ਜਾ ਸਕਦੀਆਂ ਅਤੇ ਹੋਰ ਵੀ ਬਹੁਤ ਸਾਰਾ ਕੁਛ। ਇਹ ਸਮਾਨ ਜੇਕਰ ਕਿਸੇ ਨੂੰ ਵਾਧੂ ਲੱਗਦਾ ਤਾਂ ਮੈਨੂੰ ਉਹਦਾ ਅਤੇ ਉਹਨੂੰ ਮੇਰਾ, ਨਹੀਂ ਤਾਂ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ। ਇਸ ਤੋਂ ਮਗਰੋਂ ਦਿਮਾਗ ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ। ਇਹ ਵੀ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਹਾਲੇ ਬੈਂਕ 'ਚ ਕੀ ਕੁਛ ਪਿਆ। ਇੰਨਾ ਸ਼ੁਕਰ ਹੈ ਖਾਤਿਆਂ ਵੱਲ ਨੂੰ, ਲੋਕਰਾਂ ਵੱਲ ਨੂੰ ਧਿਆਨ ਨਹੀਂ ਗਿਆ, ਨਹੀਂ ਤਾਂ ਸ਼ਾਇਦ ਸਾਰੀ ਰਾਤ ਸੁੱਤੇ ਬਿਨਾਂ ਲੰਘ ਜਾਂਦੀ। 40 ਸਾਲ ਦੇ ਇਸ ਗ੍ਰਹਿਸਥੀ ਜੀਵਨ ਦੇ ਵਿੱਚ ਬਸ ਇਹੋ ਹੀ ਸੋਚ ਕੇ ਖਰੀਦਦਾਰੀ ਕਰੀ ਜਾਂਦੇ ਕਿ ਬਾਅਦ ਵਿੱਚ ਕਿਸੇ ਵੇਲੇ ਇਹ ਕੰਮ ਆਊਗਾ, ਪਰ ਉਹ ਕਿਸੇ ਵੇਲੇ ਵਾਲੀ ਘੜੀ ਪਤਾ ਨਹੀਂ ਕਦੋਂ ਮੁੜ ਕੇ ਆਉਣੀ ਆ। ਹਾਲੇ ਤੱਕ ਤਾਂ ਆਈ ਨਹੀਂ, ਸਗੋਂ ਇਕੱਠੇ ਕੀਤੇ ਸਮਾਨ ਦੇ ਕਰਕੇ ਘਰ ਦੇ ਵਿੱਚ ਕਿੰਨੀ ਵਾਰੀ ਕਲੇਸ਼ ਪਿਆ। ਮੈਨੂੰ ਉਹਦਾ ਚੁੱਭਦਾ, ਉਹਨੂੰ ਮੇਰਾ ਅਤੇ ਕੁੱਲ ਮਿਲਾ ਕੇ ਸਾਨੂੰ ਇਹ ਘਰ ਚੁੱਭੀ ਜਾਂਦਾ। ਨਾਲ ਦੀ ਆਖਦੀ ਆ ਬਾਹਰ ਸੁੱਟੋ ਆਪਣਾ ਕਬਾੜ,

ਤੇ ਮੈਂ ਉਹਦੇ ਸਮਾਨ ਨੂੰ ਕਬਾੜ ਆਖ ਦੇਣਾ। ਪਰ ਅਸਲ ਦੇ ਵਿੱਚ ਅਸੀਂ ਦੋਵੇਂ ਨਵੇਂ ਜ਼ਮਾਨੇ ਦੇ ਵਿੱਚ ਪੈਰ ਧਰਦੇ, ਨਵੇਂ ਜ਼ਮਾਨੇ 'ਚ ਪੈਰ ਧਰਦੇ ਪੁੱਤ ਦੇ ਲਈ ਇੱਕ ਕਬਾੜ ਇਕੱਠਾ ਕਰ ਰਹੇ ਸਾਂ। ਮੂੰਹ ਕੁਝ ਨਾ ਆਖਦਾ, ਕਿਉਂਕਿ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਲਾ ਏਟੀਐਮ ਬੰਦ ਹੋ ਸਕਦਾ ਹੈ, ਪਰ ਚੁੱਭਦਾ ਤਾਂ ਸ਼ਾਇਦ ਉਹਨੂੰ ਵੀ ਹੋਊ। ਉਹਦੇ ਕਿੰਨੇ ਕੁ ਕੰਮ ਆਉਣੇ ਨੇ ਕਿਤੇ ਇਹ ਸਮਾਨ। ਉੱਧਰ ਜੇਕਰ ਮੈਂ ਯਾਦ ਕਰਾਂ ਤਾਂ ਗਵਾਂਢ ਦੇ ਵਿੱਚ ਹੱਥ 'ਚ ਖਿਡੌਣਾ ਫੜ ਕੇ ਸੁੱਤਾ ਇੱਕ ਨਿੱਕਾ ਜਿਹਾ ਬਾਲ, ਉਹਦੇ ਵੱਲ ਵੇਖ ਕੇ ਆਪਣਾ ਸਰਵਣ ਪੁੱਤ ਇੱਕ ਵਾਰ ਫਿਰ ਚੇਤੇ ਆ ਗਿਆ। ਅਜੇ ਸਵੇਰੇ ਹੀ ਤਾਂ ਲੜਕੇ ਹਟਿਆ, ਆਖਦਾ ਕਿ 3 ਵਰੇ ਪਹਿਲਾਂ ਖਰੀਦੀ ਇੱਕ ਫੋਰਚੂਨਰ ਹੁਣ ਪੁਰਾਣੀ ਹੋ ਗਈ ਹੈ, ਤੁਹਾਨੂੰ ਨਹੀਂ ਪਤਾ ਨਵੇਂ ਮਾਡਲ ਦੀ ਗੱਡੀ ਆ ਚੁੱਕੀ ਹੈ, ਮੇਰੀ ਬੇਇੱਜ਼ਤੀ ਹੁੰਦੀ ਹੈ ਦੂਜਿਆਂ ਦੇ ਸਾਹਮਣੇ। ਜਲਦ ਤੋਂ ਜਲਦ ਇਸ ਵਿਹੜੇ ਦੇ ਵਿੱਚ ਖੜੀ ਹੋਣੀ ਚਾਹੀਦੀ ਹੈ ਇੱਕ ਹਫ਼ਤੇ ਤੱਕ ਦਾ ਸਮਾਂ, ਜੇ ਨਾ ਹੋਈ ਤਾਂ ਅੱਜ ਪਿਛਲੇ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਸਾਰਾ ਨਿਸ਼ਕੁਸ਼ ਮੈਨੂੰ ਵਾਧੂ ਜਿਹਾ ਲੱਗੀ ਜਾਂਦਾ, ਇਹ ਸਾਰਾ ਜਿਵੇਂ ਕਬਾੜ ਜਿਹਾ ਲੱਗੀ ਜਾਂਦਾ, ਕਿਉਂਕਿ ਗਵਾਂਢ ਦੇ ਵਿੱਚ ਮੈਂ ਕੁਛ ਇੱਦਾਂ ਦਾ ਵੇਖ ਲਿਆ ਜਿਹੜਾ ਸ਼ਾਇਦ ਸਾਡੇ ਕੋਲ ਨਹੀਂ ਹੈ। ਹਾਲੇ ਨੀਂਦ ਨਹੀਂ ਸੀ ਆਈ, ਇਸ ਕਰਕੇ ਧਿਆਨ ਡਾਕਟਰ ਵੱਲ ਵੀ ਚਲਾ ਗਿਆ, ਡਾਕਟਰ ਦੀਆਂ ਦਿੱਤੀਆਂ ਸਖ਼ਤ ਹਦਾਇਤਾਂ ਦੇ ਵੱਲ ਵੀ ਚਲਾ ਗਿਆ। ਉਹ ਕਹਿੰਦਾ ਸੀ ਜਿਉਂਦੇ ਰਹਿਣਾ ਤਾਂ ਖਾਣਾ ਪੀਣਾ ਬਿਲਕੁਲ ਹੀ ਸਧਾਰਨ ਕਰਨਾ ਪਊਗਾ, ਠੀਕ ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸ਼ਾਇਦ ਅੱਜ ਮੈਂ ਨਾਲ ਦੀ ਕੋਠੀ ਦੇ ਵਿੱਚ ਪੱਕਦਾ ਆਪਣੀ ਅੱਖੀਂ ਵੇਖਿਆ। ਸੱਚ ਪੁੱਛੋ ਤਾਂ ਇਹ ਸਾਰਾ ਕੌਤਕ ਵੇਖ ਕੇ ਅੱਜ ਜ਼ਿੰਦਗੀ ਬੜੀ ਹਲਕੀ ਜਿਹੀ ਲੱਗੀ ਜਾਂਦੀ ਹੈ। ਪਹਿਲੀ ਵਾਰ ਮਹਿਸੂਸ ਹੋਇਆ ਕਿ ਜੋ ਕੁਛ ਵੀ ਪਿਛਲੇ 40 ਸਾਲਾਂ ਦੇ ਵਿੱਚ ਸਿਰ 'ਤੇ ਰੱਖ ਕੇ ਲਗਾਤਾਰ ਢੋਈ ਜਾਂਦੇ ਹਾਂ ਉਹ ਸਿਰਫ਼ ਤੇ ਸਿਰਫ਼ ਖੁਆਇਸ਼ਾਂ ਨੇ, ਦਿਖਾਵੇ ਨੇ, ਰੀਸਾਂ ਨੇ, ਅਤੇ ਇਹਨਾਂ ਰੀਸਾਂ ਦਾ ਬੋਝ ਅਤੇ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਸਾਂਝ ਕੀਤੀ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ। ਦੋਵਾਂ ਜੀਆਂ ਦਾ ਤਹਿ ਦਿਲੋਂ ਧੰਨਵਾਦ। ਆਸ ਕਰਦੇ ਹਾਂ ਕਿ ਇਸ ਕਹਾਣੀ ਦੇ ਵਿੱਚੋਂ ਤੁਸੀਂ ਆਪਣੇ ਆਪ ਨੂੰ ਵੀ ਵੇਖ ਪਾਏ ਹੋਗੇ। ਇਹ ਕਹਾਣੀ ਮੇਰੇ ਤੋਂ ਤੁਹਾਡੇ ਤੋਂ ਬਹੁਤੀ ਵੱਖ ਨਹੀਂ, ਸ਼ਾਇਦ ਆਪਾਂ ਸਾਰੇ ਇਸੇ ਦੌੜ ਦੇ ਵਿੱਚ ਹਾਂ ਅਤੇ ਇਹ ਕਦੀ ਨਾ ਮੁੱਕਣ ਵਾਲੀ ਦੌੜ, ਇਹ ਕਦੀ ਨਾ ਭਰਨ ਵਾਲੀਆਂ ਅਲਮਾਰੀਆਂ, ਇਹ ਕਦੀ ਨਾ ਭਰਨ ਵਾਲਾ ਢਿੱਡ, ਨਾ ਭਰਨ ਵਾਲੀ ਨੀਤ। ਸੰਤੋਖ ਦੇਵੇ, ਸਬਰ ਦੇਵੇ ਤਾਂ ਉਹ ਰੱਬ, ਨਾ ਦੇਵੇ ਤਾਂ ਖੂਹ ਨਹੀਂ ਭਰਦੇ, ਇਹ ਢਿੱਡ ਕਿੱਥੋਂ ਭਰਨੇ। ਆਓ ਆਪਣੀਆਂ ਜ਼ਰੂਰਤਾਂ ਨੂੰ ਪਛਾਣੀਏ, ਆਓ ਉਸਦੀਆਂ ਦਿੱਤੀਆਂ ਦਾਤਾਂ ਦੇ ਸ਼ੁਕਰਾਨੇ ਕਰਨੇ ਸਿੱਖੀਏ। ਜਦੋਂ ਆਪਾਂ ਸ਼ੁਕਰਾਨੇ ਕਰਨੇ ਸਿੱਖ ਜਾਂਦੇ ਹਾਂ ਤਾਂ ਫਿਰ ਸਿਦਕ ਆ ਜਾਂਦਾ, ਸਬਰ ਆ ਜਾਂਦਾ। ਸਬਰ ਸੰਤੋਖ ਦੀ ਜ਼ਿੰਦਗੀ ਜੇ ਆਪਾਂ ਬਤੀਤ ਕਰਨੀ ਸਿੱਖ ਲਈਏ ਤਾਂ ਬੜੀ ਆਸਾਨੀ ਹੋ ਜਾਂਦੀ ਹੈ। ਇੱਦਾਂ ਲੱਗਣ ਲੱਗ ਪੈਂਦਾ ਜਿੱਦਾਂ ਮੋਢਿਆਂ ਤੋਂ ਮਣਾ ਮੂਹੀ ਭਾਰ ਲੱਥ ਗਿਆ ਹੋਵੇ। ਬੜੀਆਂ ਬਿਮਾਰੀਆਂ ਆਪਣੇ ਆਪ ਹੀ ਅਲਵਿਦਾ ਕਹਿ ਜਾਂਦੀਆਂ, ਫਿਰ ਡਾਕਟਰਾਂ ਦੀ ਲੋੜ ਨਹੀਂ ਪੈਂਦੀ, ਨਹੀਂ ਤਾਂ ਫਿਰ ਇਸ ਕੁੱਤੇ ਦੌੜ ਦੇ ਵਿੱਚ ਸ਼ਾਇਦ ਹੀ ਕੋਈ ਇੱਕ ਦੂਸਰੇ ਤੋਂ ਅੱਗੇ ਲੰਘ ਪਾਵੇ। ਜੇ ਕੋਈ ਲੰਘਿਆ ਵੀ ਜਾਪਦਾ ਤਾਂ 4 ਕਦਮ ਅੱਗੇ ਉਹ ਵੀ ਧੋਣ ਪਰਨੇ ਪਿਆ ਦੇਖਦਾ, ਰਹਿ ਜਾਂਦੀਆਂ ਭਰੀਆਂ ਅਲਮਾਰੀਆਂ, ਰਹਿ ਜਾਂਦੇ ਭਰੇ ਭਰਾਏ ਘਰ, ਅਤੇ ਜਿਨ੍ਹਾਂ ਦਾ ਨਾਂ ਲੈ ਲੈ ਕੇ ਆਪਾਂ ਇਕੱਠਾ ਕਰਦੇ ਹਾਂ, ਯਾਨੀ ਕਿ ਆਪਣੇ ਬੱਚਿਆਂ ਦੇ ਨਾਂ ਦੇ ਉੱਤੇ, ਉਹਨਾਂ ਨੂੰ ਵੀ ਸ਼ਾਇਦ ਹੀ ਕਦਰ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਜੋ ਚਾਹੀਦਾ ਉਹ ਨਹੀਂ ਦਿੱਤਾ ਆਪਾਂ। ਜੇ ਆਪਾਂ ਦਿੱਤੀਆਂ ਤਾਂ ਦੁਨਿਆਵੀ ਵਸਤਾਂ, ਜੇ ਆਪਾਂ ਦਿੱਤੇ ਤਾਂ ਮਹਿੰਗੇ ਮਹਿੰਗੇ ਤੋਹਫੇ, ਜਿਹੜੇ ਆਏ ਦਿਨ ਆਪਣਾ
ਰੰਗ ਰੂਪ ਆਕਾਰ ਬਦਲ ਲੈਂਦੇ ਨੇ, ਹੋਰ ਵੱਡੇ ਆ ਜਾਂਦੇ ਨੇ, ਹੋਰ ਨਵੀਆਂ ਕਾਢਾਂ ਹੋਈ ਜਾਂਦੀਆਂ ਅਤੇ ਰਿਸ਼ਤੇ ਆਏ ਦਿਨ ਇੱਕ ਨਾ ਇੱਕ ਨਵਾਂ ਰੰਗ ਅਪਣਾ ਲੈਂਦੇ ਅਤੇ ਆਪਾਂ ਸ਼ਾਮਿਲ ਉਸ ਦੌੜ ਦੇ ਵਿੱਚ ਜਿਹੜੀ ਕਦੀ ਖਤਮ ਨਹੀਂ ਹੋਣੀ। ਆਓ ਕੋਸ਼ਿਸ਼ ਕਰੀਏ ਇਸ ਰਫ਼ਤਾਰ ਨੂੰ ਥੋੜ੍ਹਾ ਆਪਣੇ ਕਾਬੂ ਦੇ ਵਿੱਚ ਲੈ ਕੇ ਆਈਏ। ਦੌੜਨਾ ਤਾਂ ਦੌੜੋ, ਤੁਰਨਾ ਤਾਂ ਤੁਰੋ, ਉੱਡਣਾ ਤਾਂ ਉੱਡੋ, ਪਰ ਤੁਹਾਨੂੰ ਪਤਾ ਹੋਵੇ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਪਤਾ ਹੋਵੇ ਤੁਸੀਂ ਕਿੱਧਰ ਜਾ ਰਹੇ ਹੋ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ। ਧੰਨਵਾਦ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਪੈਣੀ ਇੰਗਲਿਸ਼ ਨੇ। ਦੇਖੋ ਆਪਣੀ ਨੇੜਲੇ ਸਿਨੇਮਾ ਘਰਾਂ ਦੇ ਵਿੱਚ 25 ਸਤੰਬਰ 2026 ਨੂੰ।
1: ਹੈ ਪੁੱਤ, ਪਹਿਲਾਂ ਮੈਨੂੰ ਅੰਗਰੇਜ਼ੀ ਬੋਲ ਕੇ ਦਿਖਾ।
2: ਆਈ ਹੈਵ ਮੈਨੀ ਕਾਓ ਬਟ ਫੇਵਰੇਟ ਬੈਸਟ ਕਾਓ ਲਾਲੀ। ਹੀ ਹੈਵ 4 ਲੈਗ 2 ਈਅਰ 2 ਆਈ ਵੈਰੀ ਗੁੱਡ ਸ਼ੀ ਵੈਰੀ ਫਾਸਟ ਕਾਓ।
3: ਹੁਣ ਮੇਰੀ ਜਠਾਣੀ ਨੂੰ ਪਤਾ ਲੱਗੂ ਕਿ ਸਾਡੇ ਘਰੇ ਵੀ ਅੰਗਰੇਜ਼ੀ ਆ।
4: ਤੁਸੀਂ ਅਰਦਾਸ ਵੀ ਅੰਗਰੇਜ਼ੀ ਚ ਕਰਦੇ ਹੋ?
5: ਨਾ ਪੁੱਤ, ਇਨਸਾਨ ਨੂੰ ਪਰਮਾਤਮਾ ਨਾਲ ਗੱਲ ਕਰਨ ਲਈ ਕਿਸੇ ਜ਼ੁਬਾਨ ਦੀ ਲੋੜ ਥੋੜੀ ਪੈਂਦੀ ਹੈ।
6: Hi, hello, this is Ali Asgar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਇੱਕ ਹੋਰ ਨਵੇਂ ਪੋਡਕਾਸਟ, ਇੱਕ ਹੋਰ ਨਵੇਂ ਐਪੀਸੋਡ ਜਿਹਦਾ ਨਾਂ ਪ੍ਰੋਗਰਾਮ ਦਾ ਦੀ ਡੀਪ ਟਾਕ ਸ਼ੋ ਲੈ ਕੇ ਤੁਹਾਡੇ ਤੱਕ ਹੋਏ ਹਾਂ ਹਾਜ਼ਰ। ਔਰ ਅੱਜ ਦੇ ਦਿਨ ਡੀਪ ਟਾਕ ਸ਼ੋ ਦੇ ਵਿੱਚ ਬੜੀਆਂ ਦੁਰਲੱਭ ਜਿਹੀਆਂ ਗੱਲਾਂ ਕਰਨੀਆਂ ਨੇ, ਬੜੀਆਂ ਅਨੋਖੀਆਂ ਜਿਹੀਆਂ ਗੱਲਾਂ ਕਰਨੀਆਂ ਨੇ। ਕੀ ਨੇ ਉਹ ਗੱਲਾਂ ਅੱਗੇ ਚੱਲ ਕੇ ਉਹਦੀ ਵਿਸਥਾਰ ਦੱਸਦੇ ਹਾਂ, ਪਰ ਆਓ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਡਾਕਟਰ ਸੰਦੀਪ ਕੌਰ ਹੋਰਾਂ ਦਾ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਜੀ।
1: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ?
0: ਜੀ ਠੀਕ ਠਾਕ, ਬਹੁਤ ਵਧੀਆ। ਅਤੇ ਤੁਸੀਂ ਦੱਸੋ ਕਿੱਦਾਂ, ਸਿਹਤਾਂ ਠੀਕ ਠਾਕ?
1: ਹਾਂਜੀ ਹਾਂਜੀ ਬਿਲਕੁਲ ਠੀਕ ਠਾਕ।
0: ਚਲੋ ਬਹੁਤ ਵਧੀਆ ਚਾਹੀਦਾ ਜੀ। ਦੁਨੀਆ ਭਰ ਦੇ ਵਿੱਚ ਮਾਹੌਲ ਥੋੜ੍ਹਾ ਅਨਸਰਟੈਨਿਟੀ ਦਾ ਬਣਿਆ ਹੋਇਆ, ਅਤੇ ਐਸੇ ਦੇ ਵਿੱਚ ਜ਼ਰੂਰੀ ਇਹ ਹੈਗਾ ਕਿ ਬੰਦਾ ਘੱਟੋ ਘੱਟ ਆਪਣੇ ਆਪ ਨੂੰ ਜਿਹੜਾ ਉਹ ਆਪਣੀ ਸਿਹਤ, ਆਪਣੇ ਕਾਰੋਬਾਰ ਨੂੰ ਜਿਹੜਾ ਉਹ ਸਟੇਬਲ ਕਰ ਸਕੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਅਤੇ ਅੱਜ ਹੁਣ ਅਸੀਂ ਬੜੇ ਚਿਰ ਹਵਾ ਦੇ ਵਿੱਚ ਉਡਾਰੀਆਂ ਮਾਰ ਲਈਆਂ, ਸਪੇਸ ਦੀਆਂ ਗੱਲਾਂ ਕਰ ਲਈਆਂ, ਸਪੇਸ ਸ਼ਟਲਸ ਦੀਆਂ ਗੱਲਾਂ ਕਰ ਲਈਆਂ, ਏਲੀਅਨਸ ਤੱਕ ਦੀਆਂ ਗੱਲਾਂ ਕਰੇ ਆਏ ਹਾਂ, ਉਹਨਾਂ ਨੂੰ ਪਤਾ ਨਹੀਂ ਕਿੱਥੇ ਕਿੱਥੇ ਛੱਡੇ ਆਏ ਹਾਂ, ਅਤੇ ਵਾਪਸ ਹੁਣ ਧਰਤੀ ਦੇ ਵਿੱਚ ਆ ਜਾਂਦੇ। ਅਤੇ ਜਦੋਂ ਧਰਤੀ 'ਤੇ ਆਏ ਹਾਂ ਅੱਜ, ਤਾਂ ਬੜੇ ਡੂੰਘੇ ਚਲੇ ਗਏ ਹੋ ਅੱਜ ਫਿਰ ਆਉਂਦੇ ਹਾਂ ਸਾਰ। ਅੱਜ ਰੇਅਰ ਅਰਥ ਮਿਨਰਲਸ, ਜਿਨ੍ਹਾਂ ਨੂੰ ਲੈ ਕੇ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਲੜਾਈ ਸਾਰੀ ਅਮਰੀਕਾ ਦੀ ਇਹੀ ਹੈਗੀ ਹੈ ਜੀ, ਕਿ ਰੇਅਰ ਅਰਥ ਮਿਨਰਲਸ ਦੇ ਉੱਤੇ ਕੰਟਰੋਲ ਆ ਜਾਵੇ, ਚਾਹੇ ਕਦੇ ਉਹ ਗ੍ਰੀਨਲੈਂਡ ਦੇ ਉੱਤੇ ਗੱਲ ਹੁੰਦੀ ਹੈ, ਚਾਹੇ ਕਦੇ ਉਹ ਯੂਕਰੇਨ ਦੇ ਨਾਲ ਸੌਦੇ ਕੀਤੇ ਜਾਂਦੇ ਨੇ। ਰੇਅਰ ਅਰਥ ਮੈਟਲਸ, ਰੇਅਰ ਅਰਥ ਐਲੀਮੈਂਟ, ਸ਼ਬਦ ਕੋਈ ਵੀ ਤੁਸੀਂ ਇਹਦੇ ਲਈ ਵਰਤ ਸਕਦੇ ਹੋ, ਪਰ ਇਹ ਜਿਹੜੇ ਰੇਅਰ ਨੇ। ਅੱਗੇ ਇੱਕ ਐਪੀਸੋਡ ਦੇ ਵਿੱਚ ਸੰਦੀਪ ਜੀ, ਮੈਂ ਇਸ ਤੋਂ ਪਹਿਲਾਂ ਤੁਸੀਂ ਦੱਸੋ ਕਿ ਇੱਕ ਸ਼ਾਇਦ ਇਨਸਾਈਟ ਰਿਪੋਰਟ ਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਕਿ ਜਿਹੜੇ ਰੇਅਰ ਅਰਥ ਮਿਨਰਲਸ ਨੇ ਜਾਂ ਮੈਟਲਸ ਨੇ ਉਹ 17 ਕਿਸਮ ਦੇ ਹੈਗੇ ਨੇ ਜਿਹੜੇ ਧਰਤੀ ਦੇ ਵਿੱਚ ਪਾਏ ਜਾਂਦੇ ਹੈਗੇ ਨੇ ਧਰਤੀ ਦੇ ਥੱਲੇ, ਪਰ ਉਹਨਾਂ ਦੇ ਉਹਦੇ ਆਲੇ ਦੁਆਲੇ ਦੀਆਂ

0: ਕਿਉਂਕਿ ਇਹਨਾਂ ਦੀ ਮਾਈਨਿੰਗ ਜਿਹੜੀ ਉਹ ਐਡੀ ਮਹਿੰਗੀ ਵੀ ਪੈਂਦੀ ਹੈ, ਰੇਅਰ ਵੀ ਪੈਂਦੀ ਹੈ, ਪਰ ਕਿਉਂ ਉਹ ਧਰਤੀ ਨੂੰ ਨੁਕਸਾਨ ਜਿਹੜੀ ਹੈ ਪਹੁੰਚਾਉਂਦੀ ਹੈ, ਉਹ ਵੀ ਗੱਲਾਂ ਅੱਜ ਦੇ ਦਿਨ ਆਪਾਂ ਕਰਾਂਗੇ, ਕਿਉਂ ਸੰਦੀਪ ਜੀ?
1: ਹਾਂਜੀ ਬਿਲਕੁਲ,
0: ਠੀਕ ਹੈ, ਫਿਰ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ। ਹੁੰਦੇ ਕੀ ਨੇ, ਵਾਟ ਆਰ ਰੇਅਰ ਅਰਥ ਮੈਟਲਸ ਜਾਂ ਮਿਨਰਲਸ ਜਾਂ ਐਲੀਮੈਂਟਸ ਜੋ ਵੀ ਕਹਿੰਦੇ ਹਾਂ?
1: ਹਾਂਜੀ, ਰੇਅਰ ਅਰਥ ਐਲੀਮੈਂਟ ਜਿੱਦਾਂ ਤੁਸੀਂ ਦੱਸਿਆ ਕਿ 17 ਜਿਹੜੇ ਐਲੀਮੈਂਟ ਹੁੰਦੇ ਆ, ਉਹਦੇ ਚੋਂ 15 ਇੱਕ ਗਰੁੱਪ ਨੂੰ ਬਿਲੋਂਗ ਕਰਦੇ ਜਿਹਨੂੰ ਲੈਂਥੇਨਾਈਡ ਗਰੁੱਪ ਕਹਿੰਦੇ ਆ, ਔਰ ਦੋ ਹੈਗੇ ਸਕੈਂਡੀਅਮ ਔਰ ਯਟਰੀਅਮ, ਤੇ ਇਹ ਜਿਹੜਾ ਪੀਰੀਓਡਿਕ ਟੇਬਲ ਜਿਹੜਾ ਅਸੀਂ ਕੈਮਿਸਟਰੀ ਚ ਪੜ੍ਹਦੇ ਹੁੰਦੇ ਸੀ ਉਹਦੇ ਹੀ ਉਹਦੇ ਚ ਹੀ ਮਿਲਦੇ ਹਨਾ, ਕਿਉਂਕਿ ਉਹਦੇ ਵਿੱਚ 92 ਜਿਹੜੇ ਉਸ ਪੀਰੀਓਡਿਕ ਟੇਬਲ ਚ 92 ਐਲੀਮੈਂਟ ਐਵੇਂ ਦੇ ਆ ਜਿਹੜੇ ਨੈਚੁਰਲੀ ਸਾਨੂੰ ਮਿਲਦੇ ਆ, ਬਾਕੀ ਜਿਹੜੇ ਆ ਉਹ ਸਾਨੂੰ ਅਸੀਂ ਲੈਬਸ ਚ ਬਣਾਏ ਹੈਗੇ ਆ, ਤੇ ਇਹ ਵੀ ਉਹਨਾਂ ਐਲੀਮੈਂਟਸ ਦੇ ਵਿੱਚੋਂ ਹੀ ਜਿਹੜੇ 17 ਐਲੀਮੈਂਟਸ ਹੈਗੇ ਆ, ਤੇ ਇਹਦਾ ਜਿਹੜਾ ਨਾਮ ਜਿੱਦਾਂ ਤੁਸੀਂ ਦੱਸਿਆ ਇਹ ਰੇਅਰ ਅਰਥ ਐਲੀਮੈਂਟ ਜਿਹੜਾ ਨਾਮ ਥੋੜਾ ਜਿਹਾ ਮਿਸਲੀਡਿੰਗ ਹੈਗਾ, ਕਿਉਂਕਿ ਇਹ ਰੇਅਰ ਨਹੀਂ ਹੈਗੇ, ਇਹ ਕੁਛ ਜਿਹੜੇ ਆ ਈਵਨ ਕਾਪਰ, ਜਿੱਦਾਂ ਕਾਪਰ ਹੈਗਾ ਕਾਪਰ ਨਾਲੋਂ ਜ਼ਿਆਦਾ ਨੰਬਰ ਚ ਇਹ ਮਿਲਦਾ ਹੈਗਾ, ਬਟ ਰੇਅਰ ਇਹਦਾ ਇਸ ਲਈ ਕਿਉਂਕਿ ਜਿੱਦਾਂ ਗੱਲ ਕੀਤੀ ਹੈ ਕਿ ਰਿਫਾਈਨਿੰਗ ਔਖੀ ਹੁੰਦੀ ਹੈ ਇਸ ਲਈ, ਤੋ ਰੇਅਰ ਜਿਹੜਾ ਪਹਿਲਾਂ ਇਹਨੂੰ ਸਭ ਤੋਂ ਪਹਿਲਾਂ ਕਿਉਂਕਿ ਇਹ 17th-18th ਸੈਂਚੁਰੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਕੈਮੀਕਲ ਜਿਹੜਾ ਐਲੀਮੈਂਟ ਮਿਲਿਆ ਸੀਗਾ ਰੇਅਰ ਅਰਥ ਦਾ ਹਨਾ, ਤੇ ਉਦੋਂ ਕਿਉਂਕਿ ਉਹ ਬਲੈਕ ਕਲਰ ਦਾ ਸੀਗਾ, ਤੇ ਉਦੋਂ ਜਿਹਨੂੰ ਮਿਲਿਆ ਜਿਹੜਾ ਮਾਈਨਿੰਗ ਦੇ ਵਿੱਚ ਜਿਹੜਾ ਬੰਦੇ ਨੂੰ ਮਿਲਿਆ ਉਹਨੇ ਕਦੇ ਪਹਿਲਾਂ ਦੇਖਿਆ ਨਹੀਂ ਸੀ, ਤਾਂ ਉਹਨੇ ਰੇਅਰ ਨਾਮ ਹਨਾ ਇਹਨੂੰ ਕਹਿਤਾ ਕਿ ਰੇਅਰ ਜੀ ਇੱਕ ਚੀਜ਼ ਹੈਗੀ ਆ, ਔਰ ਅਰਥ ਇਹਨੂੰ ਅਸੀਂ ਇਸ ਲਈ ਕਹਿੰਦੇ ਹਾਂ ਕਿਉਂਕਿ ਉਸ ਜ਼ਮਾਨੇ ਦੇ ਵਿੱਚ ਜਿਹੜਾ ਰੌਕਸ ਦੇ ਲਈ ਅਰਥ ਨਾਮ ਜਿਹੜਾ ਯੂਜ਼ ਕੀਤਾ ਜਾਂਦਾ ਸੀ, ਤਾਂ ਇਸ ਲਈ ਅਸੀਂ ਇਹਨੂੰ ਰੇਅਰ ਅਰਥ ਐਲੀਮੈਂਟ ਕਹਿ ਦਿੰਦੇ ਹਾਂ, ਸੋ ਆਪਣੇ ਆਪ ਚ ਇਹ ਰੇਅਰ ਨਹੀਂ ਹੈਗੇ, ਇਹ ਜਿਹੜੇ ਆ ਕਾਫੀ ਅਮਾਊਂਟ ਚ ਹੈਗੇ, ਜੇ ਤੁਸੀਂ ਪੂਰੇ ਵਰਲਡ ਚ ਗੱਲ ਕਰੋ ਤਾਂ ਆਲਮੋਸਟ 800 ਮਾਈਨਿੰਗ ਸਾਈਟਸ ਜਿਹੜੀਆਂ ਜਿੱਥੇ ਸਾਨੂੰ ਪਤਾ ਇਹ ਹੈਗੇ ਆ ਹਨਾ, ਹੋਰ ਵੀ ਕਾਫੀ ਜਿਹੜੇ ਏਰੀਆ ਚ ਮਿਲਦੇ ਹੈਗੇ ਆ, ਤੇ ਇਹਦੇ ਚ ਇਹਦੇ ਨਾਮ ਬੜੇ ਥੋੜੇ ਔਖੇ ਜਿਹਾ ਹੈਗੇ ਆ, ਸੋ ਮੈਂ ਨਾਮ ਜ਼ਿਆਦਾ ਜੇ ਤੁਸੀਂ ਕਹੋ ਤਾਂ ਮੈਂ ਲੈ ਦਿੰਦੀ ਹਾਂ, ਨਹੀਂ ਤਾਂ ਆਪਾਂ ਅੱਗੇ ਕੰਟੀਨਿਊ ਕਰਦੇ, ਕਿਉਂਕਿ ਇਹ ਕਾਫੀ ਜਿਵੇਂ ਚਮਕਦਾਰ ਹੁੰਦੇ ਆ ਸਾਰੇ ਕੈਮੀਕਲ ਤੇ ਕੰਡਕਟਿਵ
0: ਨਾਮ ਲਏ ਤੇ ਯਾਦ ਨਹੀਂ ਰਹਿਣੇ ਹੈਗੇ, ਸੋ ਕੋਈ ਫਾਇਦਾ ਨਹੀਂ ਹੈਗਾ ਮੈਨੂੰ ਲੱਗਦਾ।
1: ਹਾਂਜੀ, ਸਾਰਿਆਂ ਨੂੰ ਵੀ ਹੋ ਜਾਂਦਾ ਕਿ ਕੀ ਨਾਮ ਹੈ, ਕਿਉਂਕਿ ਸਾਇੰਟਿਫਿਕ ਨਾਮ ਹੁੰਦਾ ਹੈ ਜ਼ਿਆਦਾ, ਤੋ ਇਹ ਇਸ ਲਈ ਖਾਸ ਹੈਗੇ ਕਿਉਂਕਿ ਤੁਸੀਂ ਆਪਣੇ ਪੋਡਕਾਸਟ ਗੱਲ ਕੀਤੀ ਸੀ ਕਿ ਹਰ ਛੋਟੀ ਤੋਂ ਛੋਟੀ ਚੀਜ਼ ਕੱਲੇ ਸਾਡੇ ਮੋਬਾਈਲ ਦੇ ਫੋਨ ਦੇ ਵਿੱਚ ਜਿਹੜੇ 8 ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲ ਜਿਹੜੇ ਮਿਲਦੇ ਹੈਗੇ ਆ, ਤੋ ਇਲੈਕਟ੍ਰੀਸਿਟੀ ਨੂੰ ਈਜ਼ੀਲੀ ਪਾਸ ਕਰ ਦਿੰਦੇ ਆ, ਚਮਕਦਾਰ ਹੁੰਦੇ ਹੈਗੇ ਆ ਇਹ, ਤੇ ਮੈਗਨੈਟਿਕ ਪ੍ਰੋਪਰਟੀਜ਼ ਇਹਨਾਂ ਦੀਆਂ ਵਧੀਆ ਹੁੰਦੀਆਂ, ਮਤਲਬ ਚੁੰਬਕ ਵਾਂਗੂ ਕੰਮ ਕਰਦੇ, ਜਿਹੜੇ ਅਸੀਂ ਨੋਰਮਲ ਚੁੰਬਕ ਦੇਖਦੇ ਨਾ ਆਇਰਨ ਵਾਲੇ ਉਹਦੇ ਨਾਲੋਂ ਬਹੁਤ ਜ਼ਿਆਦਾ ਇਹ ਸਟਰੋਂਗ ਹੁੰਦੇ ਆ, ਬਟ ਰੇਅਰ ਇਹਦੀ ਰਿਫਾਈਨਿੰਗ ਜਿਹੜੀ ਹੈਗੀ ਜਾਂ ਮਤਲਬ ਕਿ ਇਹਨੂੰ ਕੱਢਣਾ ਇਸ ਲਈ ਔਖਾ ਹੁੰਦਾ ਕਿਉਂਕਿ ਇਹ ਕੁਛ ਰੇਡੀਓ ਐਕਟਿਵ ਐਲੀਮੈਂਟਸ ਦੇ ਨਾਲ ਪਏ ਹੁੰਦੇ ਆ, ਹੁਣ ਰੇਡੀਓ ਐਕਟਿਵ ਐਲੀਮੈਂਟਸ ਆਉਂਦਾ ਜਿਹਨਾਂ ਦੇ ਵਿੱਚੋਂ ਰੇਡੀਏਸ਼ਨਸ ਨਿਕਲਦੀਆਂ ਜਿਵੇਂ ਯੂਰੇਨੀਅਮ ਹੋ ਗਿਆ ਜਾਂ ਥੋਰੀਅਮ ਹੋ ਗਿਆ ਹਨਾ, ਮਤਲਬ ਮੋਸਟਲੀ ਅਰਥ ਦੇ ਵਿੱਚ ਉਹਨਾਂ ਦੇ ਨਾਲ ਪਏ ਹੁੰਦੇ ਆ, ਜਾਂ ਫਿਰ ਇੱਕ ਤੋਂ ਵੱਧ ਕੇ REM ਜਿਹੜੇ ਉਹ ਇੱਕ ਗਰੁੱਪ ਚ ਪਏ ਹੁੰਦੇ ਆ, ਸੋ ਇਹਦੇ ਚ ਕਿਉਂਕਿ ਇਹਨੂੰ ਅਲੱਗ ਕਰਨਾ ਬਹੁਤ ਔਖਾ ਹੁੰਦਾ, ਫੋਰ ਐਗਜ਼ਾਮਪਲ ਜਿੱਦਾਂ ਆਪਾਂ ਸਾਨੂੰ ਪਤਾ ਕਿ ਪਾਣੀ ਦਾ ਜਿਹੜਾ ਬੋਇਲਿੰਗ ਪੁਆਇੰਟ ਆ ਉਹ 100°C ਹੁੰਦਾ ਹੈ ਸੀ ਲੈਵਲ ਦੇ ਉੱਤੇ, ਜੇ ਤੁਸੀਂ 100 ਤੇ ਕਰੋਗੇ ਹਨਾ ਉਹਨੂੰ ਗਰਮ ਤਾਂ ਉਹ ਜ਼ਿਆਦਾ ਉਹਦੇ ਚੋਂ ਭਾਫ਼ ਨਿਕਲੂਗੀ, ਤੋ ਜਿੱਦਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਲਓ ਕਿ ਦੋ ਮੰਨ ਲਓ ਇੱਕ ਜਿਹੜਾ ਰੌਕ ਜਿਹੜੀ ਪ੍ਰੈਜੈਂਟ ਹੈਗੀ ਉਹਦੇ ਵਿੱਚ ਦੋ ਡਿਫਰੈਂਟ ਤਰ੍ਹਾਂ ਦੇ ਰੇਅਰ ਅਰਥ ਮਿਨਰਲਸ ਹੈਗੇ ਆ, ਜਿਹਦੇ ਚ ਇੱਕ ਦਾ ਬੋਇਲਿੰਗ ਪੁਆਇੰਟ 70° ਹੈਗਾ ਆ ਔਰ ਇੱਕ ਦਾ 71° ਜਾਂ 72° ਹੈਗਾ ਆ, ਹੁਣ ਅਗਰ ਇੱਕ ਹੋਰ ਐਕਸਟਰਾ ਉਹਨਾਂ ਦੇ ਨਾਲ ਹੈਗਾ ਜਿਹੜਾ 40°C ਦੇ ਉੱਤੇ ਬੋਇਲ ਹੋ ਜਾਂਦਾ, ਤਾਂ ਉਹਨੂੰ ਤੁਸੀਂ ਈਜ਼ੀਲੀ ਕੱਢ ਲਓਗੇ ਹਨਾ ਉਹਦੇ ਵਿੱਚੋਂ ਕਿ 40°C ਤੇ ਬੋਇਲ ਹੋਇਆ ਔਰ ਅਲੱਗ ਹੋ ਗਿਆ, ਪਰ ਜਦੋਂ 70 or 71 ਦੀ ਗੱਲ ਆਉਣੀ ਆ ਜਾਂ 75 or 76 ਦੀ ਗੱਲ ਆਉਣੀ ਆ, ਤਾਂ ਉਹ 1° ਦਾ ਡਿਫਰੈਂਸ ਹੁੰਦਾ, ਤਾਂ ਉਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜੀਆਂ ਟੈਕਨੀਕਸ ਔਰ ਬਹੁਤ ਸਟਰੋਂਗ ਐਸਿਡਸ ਯੂਜ਼ ਕਰਨੇ ਪੈਂਦੇ ਆ ਉਹਨਾਂ ਦੋ ਨੂੰ ਅਲੱਗ ਕਰਨ ਦੇ ਲਈ, ਇਸ ਲਈ ਇਹ ਜਿਹੜਾ ਇਹ ਸਾਨੂੰ ਔਖਾ ਹੁੰਦਾ ਇਹਨਾਂ ਨੂੰ ਜਿਹੜੀਆਂ ਦੀ ਪ੍ਰੋਸੈਸਿੰਗ ਕਰਨੀ ਰਿਫਾਈਨਿੰਗ ਕਰਨੀ ਬਹੁਤ ਔਖੀ ਹੈਗੀ ਆ, ਜਿਹੜੀ ਅਸੀਂ ਅੱਗੇ ਗੱਲਾਂ ਕਰਦੇ ਆ ਅੱਗੇ ਗੱਲ ਕਰਾਂਗੇ ਕਿ ਇਸੇ ਲਈ ਜਿਹੜੀ ਆ ਇੱਕ ਜਿਹੜੀ ਆ ਚਾਈਨਾ ਵਰਗੀ ਕੰਟਰੀ ਪੂਰੇ ਵਰਲਡ ਚ ਇਸ ਟਾਈਮ ਡੋਮੀਨੇਟ ਕਰ ਰਹੀ ਹੈਗੀ ਆ ਹਨਾ, ਤੇ ਇਹੀ ਇਹਦਾ ਮਤਲਬ ਮੇਨ ਰੀਜ਼ਨ ਹੈਗਾ, ਰੇਅਰ ਅਰਥ ਦਾ ਨਾਮ ਬਹੁਤ ਪੁਰਾਣਾ ਹੈਗਾ ਇਸ ਲਈ ਥੋੜਾ ਜਿਹਾ ਮਿਸਲੀਡਿੰਗ ਜਿਹਾ ਨਾਮ ਹੈਗਾ, ਤੇ ਹਾਂਜੀ
0: ਅੱਛਾ, ਤੁਸੀਂ ਦੱਸਿਆ ਕਿ ਇੱਕ ਤਾਂ ਪੀਰੀਓਡਿਕ ਟੇਬਲ ਮੇਰੇ ਯਾਦ ਕਰਾਤਾ, ਸਾਡੇ ਬਾਪੂ ਜੀ ਪੜ੍ਹਾਉਂਦੇ ਹੁੰਦੇ ਸੀਗੇ ਤੇ ਐਂ ਲੱਗਦਾ ਹੁੰਦਾ ਸੀ ਜਿਵੇਂ ਕੈਲੰਡਰ ਹੁੰਦਾ ਹੈ ਕਿਸੇ ਪੁਰਾਣੇ ਜ਼ਮਾਨੇ ਦਾ। ਤੇ ਤੁਸੀਂ ਇੱਕ ਬੜੀ ਇੰਟਰਸਟਿੰਗ ਗੱਲ ਕੀਤੀ ਕਿ 17 ਟੋਟਲ ਜਿਹੜੇ ਐਲੀਮੈਂਟਸ ਹੈਗੇ ਨੇ, ਰੇਅਰ ਅਰਥ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ 'ਚ 15 ਤਾਂ ਇੱਕੋ ਹੀ ਕੈਟਾਗਰੀ ਦੇ ਹੈਗੇ ਨੇ, ਲੈਥੋਨਾਈਟਸ ਸ਼ਾਇਦ, ਹੈ ਨਾ, ਤੇ ਇੱਕ ਯਟ੍ਰੀਅਮ ਤੇ ਇੱਕ

0: ਸਕੈਂਡੀਅਮ, ਹੁਣ ਜਿਹੜਾ ਸਕੈਂਡੀਅਮ ਹੈ ਜਿਹੜਾ ਉਹ ਆਮ ਤੌਰ ਦੇ ਉੱਤੇ ਅਸੀਂ, ਕਿਉਂਕਿ ਮੈਂ ਇਲੈਕਟ੍ਰਿਕ ਦਾ ਸਟੂਡੈਂਟ ਵੀ ਰਿਹਾ ਹੈਗਾ 2 ਸਾਲ ਦਾ ਡਿਪਲੋਮਾ ਕਰਦੇ, ਅਤੇ ਸਾਨੂੰ ਅਕਸਰ ਇਹ ਕਿਹਾ ਜਾਂਦਾ ਹੁੰਦਾ ਸੀ ਕਿ ਜਿਹੜੇ ਉਹ ਬਲਬ ਦੇ ਅੰਦਰ ਫਿਲਮੈਂਟਸ ਨਹੀਂ ਹੁੰਦੇ ਹੈਗੇ, ਬਲਬ ਜਿਹੜੇ ਜਿਹੜੇ ਆਪਣੇ ਲਾਈਟ ਬਲਬ ਘਰਾਂ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਬਾਰੀਕ ਜਿਹਾ ਚੀਜ਼ ਹੁੰਦੀ ਹੈਗੀ ਉਹ ਸਕੈਂਡੀਅਮ ਹੁੰਦਾ। ਸੋ ਉਹਨੂੰ ਸਕੈਂਡੀਅਮ ਨੂੰ ਛੱਡ ਦਈਏ ਅਤੇ ਬਾਕੀ ਦੇ ਜਿੰਨੇ ਵੀ ਰੇਅਰ ਅਰਥ ਮਿਨਰਲਸ ਨੇ ਉਹ ਬੜੇ ਭਾਰੇ ਹੁੰਦੇ ਨੇ, ਲੋਹੇ ਤੋਂ ਵੀ ਭਾਰੇ ਹੁੰਦੇ ਨੇ, ਕਿਉਂਕਿ ਹਾਲਾਂਕਿ ਮਤਲਬ ਅਸੀਂ ਲੋਹਾ ਐਜ਼ ਆ ਤੁਸੀਂ ਉਹਨੂੰ ਕਿਸੇ ਅਦਰਵਾਈਜ਼ ਉਹਨੂੰ ਤੁਲਨਾ ਨਾ ਕਰਿਓ, ਪਰ ਅਸੀਂ ਇੱਕ ਕਣ ਦੀ ਤੁਲਨਾ ਕਰਦੇ ਹਾਂ ਜਾਂ ਇੱਕ ਕੀ ਕਹਿ ਸਕਦੇ ਹਾਂ ਉਹਦਾ ਇੱਕ ਇੱਕ ਅੰਸ਼ ਲੋਹੇ ਦਾ, ਅਤੇ ਉਹਦੀ ਤੁਲਨਾ ਦੂਸਰੇ ਇਹਨਾਂ ਦੇ ਨਾਲ ਕਰੀਏ ਅਤੇ ਹਲਕੇ ਹੁੰਦੇ ਨੇ। ਬਟ ਇਹਨਾਂ ਦੇ ਅਦਰਵਾਈਜ਼ ਯੂਜ਼ ਕੀ ਹੈਗੇ ਨੇ, ਕੋਈ ਮੋਟਾ ਮੋਟਾ ਜਿਹਾ ਜੇ ਆਪਾਂ, ਮੈਂ ਇਹ ਨਹੀਂ ਚਾਹੁੰਦਾ ਹੈਗਾ ਕਿ ਆਪਾਂ ਇਕੱਲੇ ਇਕੱਲੇ ਦਾ ਨਾਂ ਦੱਸ ਕੇ, ਬਟ ਮੋਟਾ ਮੋਟਾ ਜਿਹਾ ਦੱਸ ਦਈਏ ਤਾਂ ਕਿ ਅਗਲੇ ਅੱਜ ਦਾ ਜਿਹੜਾ ਪੂਰਾ ਐਪੀਸੋਡ ਹੈ ਉਹਦੀ ਇੰਪੋਰਟੈਂਸ ਬਣ ਜਾਵੇ ਵੀ ਕਿ ਇਹ ਕਿੱਥੋਂ ਲੈ ਕੇ ਬਲਬ ਤੋਂ ਲੈ ਕੇ ਹਥਿਆਰਾਂ ਤੱਕ ਕਿੱਥੇ ਕਿੱਥੇ ਇਸਤੇਮਾਲ ਹੁੰਦੇ ਹੈਗੇ ਨੇ, ਜੇ ਉਹ ਤੁਸੀਂ ਦੱਸ ਸਕਦੇ ਹੋਏ ਤੇ।
1: ਹਾਂਜੀ, ਇਹਦੇ ਵਿੱਚ ਜਿੱਦਾਂ ਅਸੀਂ ਜਿਹੜਾ ਤੁਸੀਂ ਬਲਬ ਦੀ ਗੱਲ ਕੀਤੀ ਹੈ, ਸੋ ਫਲੋਰਸੈਂਟ ਔਰ ਐਲ ਈ ਡੀ ਲਾਈਟਿੰਗ ਜਿਹੜੀ ਅਸੀਂ ਅੱਜ ਕੱਲ੍ਹ ਯੂਜ਼ ਕਰਦੇ ਹਾਂ ਉਹਦੇ 'ਚ ਇਹ ਯੂਜ਼ ਹੁੰਦੇ ਹੈਗੇ ਆ ਆਰ ਈ ਐਫਸ, ਅਤੇ ਇਹ ਜਿਹੜੇ ਯਟਰੀਅਮ ਜਾਂ ਯੂਰੋਪੀਅਮ ਅਤੇ ਟਰਬੀਅਮ ਕਰਕੇ ਆਰ ਈ ਐਮ ਹੈਗਾ, ਇਹਨਾਂ ਦੀ ਜਿਹੜੀ ਰੈੱਡ ਗ੍ਰੀਨ ਅਤੇ ਬਲੂ ਕਲਰ ਦੀ ਲਾਈਟ ਇਹ ਛੱਡਦੇ ਆ, ਹੈ ਨਾ। ਇਸ ਲਈ ਅਸੀਂ ਜਿਹੜਾ ਇਹਨਾਂ ਨੂੰ ਸਾਡੇ ਜਿਹੜੇ ਟੀ ਵੀ ਹੈਗੇ ਆ, ਮਤਲਬ ਜਦੋਂ ਸ਼ੁਰੂ ਹੋਏ ਸੀਗੇ ਉਸ ਟਾਈਮ ਦੇ ਉੱਤੇ ਇਹਨਾਂ ਨੂੰ ਯੂਜ਼ ਕਰਨਾ ਟੀਵੀਜ਼ ਦੇ ਵਿੱਚ ਸ਼ੁਰੂ ਕੀਤਾ ਸੀਗਾ, ਹਾਂਜੀ ਤੇ ਗਲਾਸ ਪੋਲਿਸ਼ਿੰਗ ਦੇ ਲਈ ਇਹਨਾਂ ਨੂੰ ਇਹਦੇ ਵਿੱਚ ਕੁਛ ਨੂੰ ਯੂਜ਼ ਕਰਦੇ ਆ, ਜਿਹੜੀ ਉਹਦੀ ਉਹਦਾ ਕੰਮ ਆਉਂਦਾ ਜਿਵੇਂ ਅਸੀਂ ਆਪਾਂ ਐਨਕਾਂ ਬਣਵਾਉਣ ਜਾਂਦੇ ਹਾਂ ਨਾ, ਉੱਥੇ ਉਹ ਯੂਜ਼ ਕਰਦੇ ਹੈਗੇ ਇਹਨਾਂ ਨੂੰ। ਤੇ ਫਿਰ ਜਿਹੜੇ ਸਾਡੇ ਡਿਜੀਟਲ ਕੈਮਰਾਜ਼ ਆਉਂਦੇ ਆ ਉਹਨਾਂ ਦੇ ਵਿੱਚ ਲੈਂਸ ਜਿਹੜੇ ਆਉਂਦੇ ਆ ਉਹ ਮੋਸਟਲੀ ਉਹਦੇ 50% ਆਲਮੋਸਟ ਜਿਹੜਾ ਇੱਕ ਲੈਂਥ ਨਮ ਕਰਕੇ ਜਿਹੜਾ ਆਰ ਈ ਐਮ ਹੈਗਾ ਉਹਦੇ 'ਚ ਯੂਜ਼ ਹੁੰਦਾ, ਇਨਕਲੂਡਿੰਗ ਆਰ ਫੋਨ ਕੈਮਰਾਜ਼, ਹੈ ਨਾ। ਜਦੋਂ ਜਿਹੜਾ ਕਹਿੰਦੇ ਆਈਫੋਨ ਨੇ ਫਸਟ ਜਿਹੜਾ ਆਈਫੋਨ ਫਸਟ ਆਇਆ ਸੀਗਾ 2008 ਦੇ ਵਿੱਚ, ਉਹਨੇ ਇਹ ਕੈਮੀਕਲ ਸਭ ਤੋਂ ਪਹਿਲਾਂ ਜਿਹੜਾ ਯੂਜ਼ ਕੀਤਾ ਸੀਗਾ ਉਹਨਾਂ ਉਸ ਕੈਮਰਾ ਦੇ ਵਿੱਚ, ਹੈ ਨਾ, ਗਲਾਸ ਕੈਮਰਾ ਲੈਂਸਿਸ ਦੇ ਵਿੱਚ। ਤੇ ਉਹ ਨੀਓਡਾਈਮੀਅਮ ਇੱਕ ਆਰ ਈ ਐਮ ਉਹਦਾ ਮੈਗਨੇਟ ਯੂਜ਼ ਕਰਦੇ, ਜਿੱਦਾਂ ਮੈਂ ਕਿਹਾ ਕਿ ਇਹਨਾਂ ਦੇ ਮੈਗਨੇਟ ਬਹੁਤ ਸਟਰੋਂਗ, ਨੀਓਡਾਈਮੀਅਮ ਜਿਹੜਾ ਇੱਕ ਸਟਰੋਂਗੈਸਟ ਮੈਗਨੇਟ ਆ ਪੂਰੇ ਵਰਲਡ ਦੇ ਵਿੱਚ, ਹੈ ਨਾ, ਆਇਰਨ ਦੇ ਮੈਗਨੇਟ ਨਾਲ ਵੀ ਜ਼ਿਆਦਾ। ਤੇ ਉਹਨੂੰ ਇਹ ਯੂਜ਼ ਕਰਦੇ ਜਿਹੜੇ ਅਸੀਂ ਛੋਟੇ ਸਪੀਕਰ ਯੂਜ਼ ਕਰਦੇ ਹਾਂ ਜਾਂ ਅਸੀਂ ਕਹਿ ਦਿੰਦੇ ਹਾਂ ਕਿ ਸਾਡੇ ਨੋਇਜ਼ ਪਰੂਫ ਹੈਡਫੋਨਸ ਆ, ਹੈ ਨਾ, ਉਹ ਸਾਰਿਆਂ ਦੇ ਵਿੱਚ ਇਹ ਜਿਹੜਾ ਯੂਜ਼ ਹੁੰਦਾ ਹੈਗਾ ਸਾਊਂਡ ਨੂੰ ਇੰਪਰੂਵ ਕਰਨ ਦੇ ਲਈ। ਤੇ ਕੁਛ ਜਿਹੜੇ ਹੈਗੇ ਆ ਐਨਰਜੀ ਐਫੀਸ਼ੀਐਂਟ ਸਕਰੀਨਸ ਜਿਹੜੀ ਆ, ਜਦੋਂ ਅਸੀਂ ਅੱਜ ਕੱਲ੍ਹ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਆ ਨਾ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਸਕਰੀਨਸ ਹੈਗੀ ਜਿਹੜੀ ਐਨਰਜੀ ਬਹੁਤੀ ਜ਼ਿਆਦਾ ਯੂਜ਼ ਨਹੀਂ ਕਰਦੀਆਂ, ਤਾਂ ਉਹਨਾਂ ਦੇ ਵਿੱਚ ਵੀ ਕੁਛ ਹੁੰਦੇ ਹੈਗੇ। ਫਿਰ ਮੈਗਨੇਟਸ 'ਚ ਮੈਂ ਦੱਸਿਆ, ਬੈਟਰੀਜ਼ ਦੇ ਵਿੱਚ ਹੁੰਦੇ, ਇਲੈਕਟ੍ਰਿਕ ਵਹੀਕਲਸ ਦੇ ਵਿੱਚ ਹੁੰਦੇ, ਹੈ ਨਾ। ਤਾਂ ਹਰ ਚੀਜ਼ ਦੇ ਵਿੱਚ ਛੋਟੀ ਛੋਟੀ ਚੀਜ਼ ਘਰ ਦੇ ਵਿੱਚ, ਮਤਲਬ ਜੇ ਅਸੀਂ ਆਰ ਈ ਐਮ ਦੀ ਪ੍ਰੋਡਕਸ਼ਨ ਇਸ ਐਟ ਦ ਮੂਮੈਂਟ ਅਗਰ ਬੰਦ ਕਰ ਦਿੰਦੇ ਹਾਂ, ਰੇਅਰ ਅਰਥ ਮਿਨਰਲ ਨੂੰ ਮੈਂ ਸ਼ੋਰਟ 'ਚ ਆਰ ਈ ਐਮ ਕਹਿ ਰਹੀ ਹਾਂ, ਅਗਰ ਇਹਨਾਂ ਦੀ ਆਪਾਂ ਪ੍ਰੋਡਕਸ਼ਨ ਬੰਦ ਕਰ ਦਿੰਦੇ ਹਾਂ, ਤਾਂ ਤੁਸੀਂ ਇਹ ਸੋਚੋ ਕਿ ਅਸੀਂ ਉਸ ਟਾਈਮ ਦੇ ਵਿੱਚ ਆਲਮੋਸਟ ਸਵੇਰੇ ਜਦੋਂ ਉੱਠੇ ਤੇ ਸਾਰਾ ਕੁਛ ਨਹੀਂ ਹੋਇਆ, ਤਾਂ ਇਹਦਾ ਮਤਲਬ ਅਸੀਂ ਉਹ 70s ਈਵਨ 60s-50s ਦੇ ਟਾਈਮ 'ਚ ਜੀ ਰਹੇ ਹਾਂਗੇ ਹਾਵਾਂਗੇ ਕਿ ਨਾ ਹੀ ਸਾਡੇ ਕੋਲ ਲਾਈਟ ਹੋਊਗੀ ਔਰ ਨਾ ਹੀ ਮਤਲਬ ਕੋਈ ਐਡਵਾਂਸ ਕੋਈ ਫੋਨ ਨਹੀਂ ਆ, ਕੋਈ ਟੀਵੀ ਕਲਰ ਟੀਵੀ ਨਹੀਂ ਹੈਗਾ, ਬਲੈਕ ਐਂਡ ਵਾਈਟ ਟੀਵੀ ਚੱਲ ਰਿਹਾ। ਤਾਂ ਉਹ ਸਾਰੀਆਂ ਚੀਜ਼ਾਂ ਇਸ ਲਈ ਆਰ ਈ ਐਮਸ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ। ਬਟ ਆਰ ਈ ਐਮਸ ਦੇ ਨਾਲ ਨਾਲ ਇੱਕ ਰੇਅਰ ਅਰਥ ਮਿਨਰਲਸ ਹੁੰਦੇ ਆ ਔਰ ਇੱਕ ਕ੍ਰਿਟੀਕਲ ਅਰਥ ਮਿਨਰਲਸ ਹੁੰਦੇ ਆ, ਉਹ ਥੋੜੇ ਡਿਫਰੈਂਟ ਹੁੰਦੇ, ਉਹ ਕਈ ਵਾਰ ਹੋ ਸਕਦਾ ਕਿ ਸਾਨੂੰ ਕਨਫਿਊਜ਼ਨ ਹੋ ਜਾਵੇ ਕਿ ਕ੍ਰਿਟੀਕਲ ਅਰਥ ਮਿਨਰਲਸ, ਸੋ ਇੱਕ ਅਲੱਗ ਤਰ੍ਹਾਂ ਦੇ ਮਿਨਰਲਸ ਹੁੰਦੇ ਆ। ਜਿਵੇਂ ਉਹ ਸਾਰੀ ਕੰਟਰੀ ਕ੍ਰਿਟੀਕਲ ਅਰਥ ਮਿਨਰਲਸ ਦਾ ਮਤਲਬ ਹੈਗਾ ਕਿ ਉਹ ਵਾਲੇ ਮਿਨਰਲ ਜਿਹੜੇ ਸਾਨੂੰ ਲੋੜ ਹੈਗੀ ਆ ਬਟ ਸਾਨੂੰ ਮਿਲ ਨਹੀਂ ਰਹੇ ਹੈਗੇ, ਹੈ ਨਾ। ਤੋ ਹਰ ਕੰਟਰੀ ਦੇ ਲਈ ਅਲੱਗ ਹੋ ਸਕਦੇ ਆ, ਮਤਲਬ ਹੋ ਸਕਦਾ ਆਸਟ੍ਰੇਲੀਆ 'ਚ ਜਿਹੜੀ ਇੱਕ ਚੀਜ਼ ਦੀ ਕੰਜਪਸ਼ਨ ਜ਼ਿਆਦਾ, ਤਾਂ ਉਹਦੇ 'ਚ ਖਾਸ ਤਰ੍ਹਾਂ ਦਾ ਜਿਹੜਾ ਉਹਦੇ 'ਚ ਕੋਈ ਵੀ ਆ ਸਕਦਾ। ਜਿਵੇਂ ਫੋਰ ਐਗਜ਼ਾਮਪਲ ਐਲੂਮੀਨੀਅਮ ਜਿਹੜਾ ਇੱਕ ਟਾਈਮ ਦੇ ਉੱਤੇ ਕ੍ਰਿਟੀਕਲ ਅਰਥ ਮਿਨਰਲ ਹੁੰਦਾ ਸੀਗਾ, ਹਾਂਜੀ, ਔਰ ਇੰਨਾ ਹੁੰਦਾ ਸੀਗਾ ਕਿ ਉਸ ਟਾਈਮ ਦੇ ਉੱਤੇ ਕਹਿੰਦੇ ਜਿਹੜੀ ਵਾਸ਼ਿੰਗਟਨ ਮੋਨੂਮੈਂਟ ਹੈਗਾ ਉਹਦੀਆਂ ਸੀਲਿੰਗਸ ਤੇ ਲਾਇਬ੍ਰੇਰੀ ਆ ਜਿਹੜੀ ਕਾਂਗਰਸ ਦੀ ਉੱਥੇ ਦੀ ਉਹਦੀ ਸੀਲਿੰਗਸ ਐਲੂਮੀਨੀਅਮ ਦੀ ਬਣੀ ਹੁੰਦੀ ਸੀਗੀ, ਇਹ ਦਿਖਾਉਣ ਲਈ ਕਿ ਅਸੀਂ ਦੇਖੋ ਅਸੀਂ ਮਤਲਬ ਐਲੂਮੀਨੀਅਮ ਕਿਉਂਕਿ ਬਹੁਤ ਮਹਿੰਗੀ ਚੀਜ਼ ਮੰਨੀ ਜਾਂਦੀ ਸੀ ਨਾ, ਬਟ ਹੁਣ ਐਲੂਮੀਨੀਅਮ ਹਰ ਬਹੁਤ ਕਾਮਨ ਹੋ ਗਈ ਕਿਉਂਕਿ ਜਦੋਂ ਟੈਕਨੀਕਸ ਆਈਆਂ ਤੇ ਪਤਾ ਲੱਗਿਆ ਇਹਨੂੰ ਕਿੱਦਾਂ ਈਜ਼ੀਲੀ ਜਿਹੜੀ ਆ ਐਕਸਟਰੈਕਟ ਕਰ ਸਕਦੇ ਆ ਇੱਕ ਮਿਕਸਚਰ ਦੇ ਵਿੱਚੋਂ, ਤਾਂ ਉਹ ਕਾਮਨ ਹੋ ਗਿਆ। ਸੋ ਇਹ ਇੱਕ ਇੱਦਾਂ ਹੋ ਸਕਦਾ ਕਿ ਜ਼ਰੂਰੀ ਨਹੀਂ ਜਿਹੜਾ ਕ੍ਰਿਟੀਕਲ ਮਿਨਰਲ ਅੱਜ ਕ੍ਰਿਟੀਕਲ ਆ ਉਹ ਕੱਲ੍ਹ ਵੀ ਕ੍ਰਿਟੀਕਲ ਹੋਵੇ, ਹੋ ਸਕਦਾ ਕੱਲ੍ਹ ਤੁਹਾਨੂੰ ਉਦੋਂ ਕਿਤੇ ਕੋਈ ਮਾਈਨਸ ਮਿਲ ਜਾਣ, ਭੰਡਾਰ ਮਿਲ ਜਾਵੇ, ਹੈ ਨਾ, ਜਾਂ ਔਰ ਕੰਟਰੀਜ਼ ਦੇ ਲਈ ਵੀ ਡਿਫਰੈਂਟ ਹੋ ਸਕਦਾ। ਸੋ ਇਹ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਦੋ ਇੱਕ ਗਰੁੱਪ ਕਹਿੰਦੇ ਆ। ਸੋ ਕ੍ਰਿਟੀਕਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਚ ਸਾਰੇ ਰੇਅਰ ਅਰਥ ਮਿਨਰਲ ਆ ਜਾਊਗੇ, ਕਿਉਂਕਿ ਉਹ ਤਾਂ ਸਾਨੂੰ ਪਤਾ ਹੀ ਹੈ ਕਿ ਹੈਗੇ ਕ੍ਰਿਟੀਕਲ, ਉਹ ਤਾਂ ਹਰ ਕਿਸੇ ਨੂੰ ਹੀ ਚਾਹੀਦੇ ਚਾਹੀਦੇ ਹਨਾ। ਪਰ ਜਦੋਂ ਅਸੀਂ ਰੇਅਰ ਅਰਥ ਮਿਨਰਲ ਦੀ ਗੱਲ ਸੋਰੀ ਰੇਅਰ ਅਰਥ ਮਿਨਰਲ ਦੀ ਗੱਲ ਕਰਾਂਗੇ ਤਾਂ ਸਾਰੇ ਕ੍ਰਿਟੀਕਲ ਮਿਨਰਲ ਹੀ ਹੋਊਗੇ।
0: ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਇੱਥੇ ਮਿਨਰਲਸ ਬਹੁਤ ਮਿਲਦੇ ਹੈਗੇ ਨੇ, ਇੱਥੇ ਵੈਸਟਰਨ ਆਸਟ੍ਰੇਲੀਆ ਤੋਂ ਲੈ ਕੇ ਕੁਇਨਜ਼ਲੈਂਡ ਤੱਕ ਤੁਸੀਂ ਚਲੇ ਜਾਓ, ਅਤੇ ਇਨਫੈਕਟ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਕੋਲ ਤਾਂ ਇੱਕ ਅਲੱਗ ਤੋਂ ਡਿਪਾਰਟਮੈਂਟ ਵੀ ਹੈਗਾ ਜਿਹੜਾ ਇਹਨਾਂ ਨੂੰ ਕੰਟਰੋਲ ਕਰਦਾ, DISA ਡਿਪਾਰਟਮੈਂਟ ਕਹਿੰਦੇ ਹੁੰਦੇ ਆਪਾਂ ਹਨਾ, ਇੰਡਸਟਰੀ ਸਾਇੰਸ ਅਤੇ ਰਿਸੋਰਸਿਜ਼ ਵਾਲਾ। ਅਤੇ ਇੱਥੇ ਬਿਲਕੁਲ ਇੱਕ ਗੱਲ ਤੁਸੀਂ ਸਹੀ ਕਹੀ ਹੈ ਕਿ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੇ ਕੰਟੈਕਸਟ ਦੇ ਵਿੱਚ ਹੁਣ ਜਿਵੇਂ ਅਲੂਮੀਨੀਅਮ, ਜੇ ਯੂਰੋਪੀਅਨ ਕੰਟਰੀਜ਼ ਦੇ ਕੰਟੈਕਸਟ ਕਰੀਏ ਤਾਂ ਸ਼ਾਇਦ ਉੱਥੇ ਇਹ ਬਹੁਤ ਰੇਅਰ ਹੈ, ਆਸਟ੍ਰੇਲੀਆ ਕੋਲ ਹੈਗਾ, ਬਟ ਅਗੇਨ ਦੈਨ ਫਿਰ ਉਹਦੀ ਮਾਈਨਿੰਗ ਕਿੰਨੀ ਕੁ ਹੁੰਦੀ ਹੈ, ਕਿੰਨੀ ਕੁ ਨਹੀਂ ਹੁੰਦੀ, ਕੀ ਉਹਦੇ ਮਾਈਨਿੰਗ ਦੇ ਲਈ ਰਿਸੋਰਸਿਜ਼ ਹੈਗੇ ਨੇ ਕਿ ਨਹੀਂ ਹੈਗੇ, ਉਹ ਫਿਰ ਉਹਨੂੰ ਰੇਅਰ ਦੀ ਕੈਟਾਗਰੀ 'ਚ ਪਾ ਦਿੰਦੇ ਨੇ। ਹਾਲਾਂਕਿ ਉਹ ਰੇਅਰ ਦੀ ਕੈਟਾਗਰੀ ਦੇ ਵਿੱਚ ਜਿਹੜੇ 17 ਅਲੱਗ ਜਿਨ੍ਹਾਂ ਦੀ ਆਪਾਂ ਐਲੀਮੈਂਟਸ ਦੀ ਗੱਲ ਕੀਤੀ ਹੈ, ਉਹਨਾਂ ਦੇ ਵਿੱਚ ਇਹ ਬਿਲਕੁਲ ਨਹੀਂ ਆਉਂਦਾ ਹੈਗਾ, ਨਾ ਕਾਪਰ ਆਉਂਦਾ, ਨਾ ਜ਼ਿੰਕ ਆਉਂਦਾ। ਹਾਂ, ਉਹਨਾਂ ਦੇ ਨਾਲ ਜੁੜੇ ਹੋਏ ਜ਼ਰੂਰ ਹੋ ਸਕਦੇ ਨੇ। ਔਰ ਜਿੱਦਾਂ ਯੂਜ਼ ਦੀ ਗੱਲ ਕੀਤੀ ਹੈ ਸੰਦੀਪ ਜੀ ਨੇ ਕਿ ਤੁਹਾਡੇ ਬਲਬਾਂ ਤੋਂ, ਟਿਊਬਾਂ, ਲਾਈਟਾਂ ਤੋਂ ਲੈ ਕੇ ਘਰਾਂ ਦੇ ਵਿੱਚ ਸਪੀਕਰ, ਕੰਨਾਂ ਦੇ ਵਿੱਚ ਲੱਗੀਆਂ ਹੋਈਆਂ ਡੋਡੀਆਂ ਤੋਂ ਲੈ ਕੇ ਇਕੱਲੀ ਇਕੱਲੀ ਚੀਜ਼ ਦੇ ਵਿੱਚ, ਇਨਫੈਕਟ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ ਐਕਸਰੇ ਮਸ਼ੀਨਾਂ ਤੋਂ ਲੈ ਕੇ ਪੈਟ ਸਕੈਨ ਦੀਆਂ ਮਸ਼ੀਨਾਂ ਤੱਕ ਹਰ ਇੱਕ ਚੀਜ਼ ਦੇ ਵਿੱਚ, ਰੇਡੀਓ ਐਕਟਿਵ ਦੀ ਤੁਸੀਂ ਗੱਲ ਕਰਤੀ, ਉਹਦੇ 'ਚ ਤਾਂ ਸਾਰੇ ਹੀ ਆ ਗਿਆ। ਹਾਂ, MRI ਸਾਰੀਆਂ ਹੀ ਆ ਗਈਆਂ ਚੀਜ਼ਾਂ। ਪਤਾ ਕਦੋਂ ਚੱਲਿਆ ਸੀਗਾ ਵੀ ਇਹ ਰੇਅਰ ਅਰਥ ਹੈਗੇ ਨੇ, ਕੋਈ ਇਤਿਹਾਸ ਦੇ ਵੱਲ ਲੈ ਕੇ ਚੱਲੋਗੇ, ਇਹਦੀ ਹਿਸਟਰੀ ਕੀ ਹੈਗੀ?
1: ਹਾਂਜੀ, ਇਹ ਜਦੋਂ ਸਭ ਤੋਂ ਪਹਿਲਾਂ ਜਿਹੜਾ ਇਹਦਾ ਸਾਨੂੰ ਜਿਹੜਾ ਜਿਹੜੀ ਮੈਂ ਗੱਲ ਕੀਤੀ ਹੈ ਕਿ ਜਦੋਂ ਪਹਿਲਾਂ ਮਿਲਿਆ ਤਾਂ ਉਹਨੇ ਰੇਅਰ ਕਿਹਾ, ਕਿਉਂਕਿ ਪਹਿਲੀ ਵਾਰ ਮਿਲਿਆ ਸੀ 1788 ਦੇ ਵਿੱਚ, ਜਿਹੜਾ ਇੱਕ ਸਵੀਡਨ ਦੇ ਵਿੱਚ ਪਿੰਡ ਪੈਂਦਾ ਯਟਰ ਵੀ ਕਰਕੇ, ਇਹਦੇ ਨਾਮ ਤੋਂ ਹੀ ਇੱਕ ਜਿਹੜਾ ਯਟਰੀਅਮ ਜਿਹੜਾ ਰੇਅਰ ਅਰਥ ਮਿਨਰਲ ਵੀ ਹੈਗਾ। ਤੇ ਸਭ ਤੋਂ ਪਹਿਲਾਂ ਜਿਹੜਾ ਇੱਕ ਮਾਈਨਿੰਗ 'ਚ ਕੰਮ ਕਰਦੇ ਹੋਏ ਕਿਸੇ ਬੰਦੇ ਨੂੰ ਇਹ ਜਿਹੜੀ ਰੌਕ ਤੁਸੀਂ ਕਹਿ ਸਕਦੇ ਹੋ ਮਿਲੀ ਸੀਗੀ 1787-88 ਦੇ ਵਿੱਚ, ਔਰ ਇਹਨੂੰ ਜਿਹੜਾ ਉਸ ਤੋਂ ਬਾਅਦ 1794 ਦੇ ਵਿੱਚ ਪਹਿਲਾ ਰੇਅਰ ਅਰਥ ਮਿਨਰਲ ਜਿਹੜਾ ਮਿਲਿਆ ਸੀ, ਮਤਲਬ ਪਹਿਲਾਂ ਉਹਨਾਂ ਨੂੰ ਔਰ ਹੋਰ ਮਿਲੀ, ਮਤਲਬ ਸ਼ੁਰੂਆਤ ਇਹਦੀ ਉੱਥੋਂ ਹੋਈ ਕਿ ਉਸ ਮਾਈਨਿੰਗ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਉਹਨਾਂ ਨੂੰ ਮਿਲਿਆ। ਪਰ ਉਸ ਤੋਂ ਬਾਅਦ ਯਟਰੀਆ ਉਹਨਾਂ ਨੇ ਪਹਿਲਾਂ ਜਿਹੜਾ ਇਹਨੂੰ ਸਭ ਤੋਂ ਪਹਿਲਾਂ ਇਹਨੂੰ ਨਾਮ ਦਿੱਤਾ ਯਟਰੀਆ, ਕਿਉਂਕਿ ਜਿਹੜੇ ਪਿੰਡ ਦੇ ਵਿੱਚ ਮਿਲਿਆ ਸੀਗਾ ਹਨਾ। ਔਰ ਉਹ ਜਿਹੜਾ ਬੰਦਾ ਲੈਬ 'ਚ ਕੰਮ ਕਰ ਰਿਹਾ ਸੀ ਕੈਮਿਸਟ ਸੀਗਾ, ਉਹਦਾ ਨਾਮ ਜੌਹਨ ਕਰਕੇ ਨਾਮ ਸੀਗਾ, ਉਹਨੇ ਸਭ ਤੋਂ ਪਹਿਲਾਂ ਇਹ ਜਿਹੜਾ ਇਹਨੂੰ ਇਹ ਨਾਮ ਦਿੱਤਾ ਸੀਗਾ ਯਟਰੀਆ ਕਰਕੇ, ਪਿੰਡ ਨੂੰ ਮਤਲਬ ਮੋਨੂਮੈਂਟ ਦੇ ਤੌਰ ਤੇ ਹਨਾ। ਔਰ ਉਸ ਤੋਂ ਬਾਅਦ 1800 ਦੇ ਜਿਹੜੀ ਆ, ਉਸ ਤੋਂ ਬਾਅਦ ਮਤਲਬ ਕੁਛ ਸਾਲਾਂ ਦੇ ਬਾਅਦ ਜਿਹੜਾ ਜਿਹੜੇ ਕੁਛ ਹੋਰ ਜਿਹੜੇ ਇਹਨਾਂ ਨੂੰ REM ਲੱਭਣੇ ਸ਼ੁਰੂ ਹੋ ਗਏ। ਫਿਰ ਉਸ ਤੋਂ ਬਾਅਦ ਜਦੋਂ ਲੇਟ 18th ਜਿਹੜੀ 19th ਸੈਂਚਰੀ ਸੀਗੀ, ਉਹਦੇ ਵਿੱਚ ਹੋਰ ਕੰਟਰੀਜ਼ ਦੇ ਵਿੱਚ ਜਿਹੜਾ ਮਿਲਣੇ, ਜਿਵੇਂ ਆਸਟਰੀਆ ਔਰ ਜਰਮਨੀ ਦੇ ਵਿੱਚ ਮਿਲਣਾ ਸ਼ੁਰੂ ਹੋਏ ਸਾਨੂੰ ਕੁਛ REMs। ਮਤਲਬ ਇਹ ਵੀ ਕਹਿੰਦੇ ਆ ਕਿ ਜਿਹੜਾ ਫਸਟ ਜਿਹੜਾ ਡਾਕੂਮੈਂਟਡ ਟ੍ਰੇਡ ਹੈਗਾ ਆ ਉਹ ਜਰਮਨ, ਬ੍ਰਾਜ਼ੀਲ ਔਰ ਇੰਡੀਆ ਦੇ ਵਿੱਚ, ਮਤਲਬ ਇੰਡੀਆ ਜਿਹੜਾ ਜਰਮਨ ਜਿਹੜਾ ਲੈਂਦਾ ਸੀਗਾ ਉਹਨਾਂ ਤੋਂ, ਬ੍ਰਾਜ਼ੀਲ ਔਰ ਇੰਡੀਆ ਤੋਂ, ਮਤਲਬ ਪਹਿਲਾ ਜਿਹੜਾ ਟ੍ਰੇਡ ਇਹਨਾਂ ਦੇ ਵਿੱਚ ਸੀਗਾ। ਫਿਰ ਹੌਲੀ ਹੌਲੀ ਜਦੋਂ 1940-60 ਦੇ ਦੌਰਾਨ ਜਦੋਂ ਵਰਲਡ ਵਾਰ ਦਾ ਟਾਈਮ ਸੀਗਾ ਤਾਂ US ਔਰ ਰਸ਼ੀਆ ਡੋਮੀਨੇਟ ਕਰਦੇ ਸੀਗੇ ਹਨਾ। ਉਸ ਟਾਈਮ ਦੇ ਉੱਤੇ ਕਿਉਂਕਿ ਵਰਲਡ ਵਾਰ ਦਾ ਟਾਈਮ ਸੀ ਤਾਂ ਆਰਮਸ ਰੇਸ ਚੱਲ ਰਹੀ ਸੀਗੀ, ਤਾਂ ਉਹਨਾਂ ਨੇ ਹੋਰ, ਕਿਉਂਕਿ ਇਹ ਜਿਹੜਾ ਯੂਜ਼ ਹੋਣ ਲੱਗ ਗਏ ਸੀਗੇ ਹਥਿਆਰਾਂ ਦੇ ਵਿੱਚ ਹਨਾ, ਤਾਂ ਉਹਨਾਂ ਨੇ ਹੋਰ ਰਿਸਰਚ ਜਿਹੜੀ ਇਹਦੇ ਉੱਤੇ ਕਰਨੀ ਸ਼ੁਰੂ ਕਰ ਦਿੱਤੀ। US ਨੇ ਜਿਹੜੇ ਮੈਂ ਮੈਗਨੇਟਸ ਦੀ ਗੱਲ ਕੀਤੀ ਉਹਨਾਂ 'ਚ ਕੁਛ ਮੈਗਨੇਟਸ ਡਿਵੈਲਪ ਕੀਤੇ ਹਨਾ, ਔਰ ਸੋਵੀਅਤ ਯੂਨੀਅਨ ਜਿਹੜੀ ਸੀਗੀ ਉਹਨਾਂ ਨੇ ਸਕੈਂਡੀਅਮ ਨੂੰ ਯੂਜ਼ ਕੀਤਾ, ਜਿਹੜਾ ਇੱਕ ਅਨਦਰ ਜਿਹੜੀ ਤੁਸੀਂ ਗੱਲ ਕੀਤੀ ਹੈ ਰੇਅਰ ਅਰਥ ਮਿਨਰਲ, ਉਹਨੂੰ ਯੂਜ਼ ਕੀਤਾ ਲਾਈਟਰ ਬਣਾਉਣ ਲਈ, ਅਲੂਮੀਨੀਅਮ। ਹਾਂਜੀ, ਅਲੂਮੀਨੀਅਮ ਉਹਦੇ ਨਾਲ ਲਾਈਟਰ ਹੋ ਜਾਂਦਾ ਸੀ, ਤਾਂ MiG-29 ਜਿਹੜੇ ਜਹਾਜ਼ ਸੀਗੇ ਉਹਨਾਂ ਦੇ ਵਿੱਚ ਫਾਈਟਰ ਪਲੈਨਟ ਪਾਇਲਟ ਜਹਾਜ਼ ਜਿਹੜੇ ਸੀਗੇ ਉਹਨਾਂ 'ਚ ਇਹਨੂੰ ਯੂਜ਼ ਕੀਤਾ ਗਿਆ ਸੀਗਾ। ਫਿਰ ਲੇਜ਼ਰ ਰਿਸਰਚ 'ਚ ਵੀ ਰਸ਼ੀਆ ਨੇ ਇਹਨੂੰ ਉਸ ਟਾਈਮ ਦੇ ਉੱਤੇ ਯੂਜ਼ ਕੀਤਾ, ਲੇਜ਼ਰ ਰੇਂਜ ਫਾਈਂਡਰ, ਮਤਲਬ ਜਿੱਦਾਂ ਟਾਰਗੇਟਡ, ਮਤਲਬ ਵਰਲਡ ਵਾਰ ਦੇ ਉਹਦੇ ਕੰਟੈਕਸਟ 'ਚ ਹੀ ਸਾਰਾ। ਸੋ ਇਹਨਾਂ ਟਾਈਮ ਦੇ ਵਿੱਚ ਇਹ ਡੋਮੀਨੇਟ ਕਰਦੇ ਰਹੇ। ਫਿਰ ਉਸ ਤੋਂ ਬਾਅਦ 1960s ਔਰ 80s ਦੇ ਵਿੱਚ, ਚਾਹੇ ਅੱਜ ਜਿਹੜਾ ਚਾਈਨਾ ਡੋਮੀਨੇਟ ਕਰ ਰਿਹਾ, ਬਟ ਉਸ ਟਾਈਮ ਦੇ ਉੱਤੇ ਅਮੈਰੀਕਾ ਲਾਰਜੈਸਟ ਪ੍ਰੋਡਿਊਸਰ ਸੀਗਾ ਇਹਦਾ ਰੇਅਰ ਅਰਥ ਮਿਨਰਲ ਦਾ। ਉਸ ਤੋਂ ਬਾਅਦ ਕਿਉਂਕਿ ਇਹ ਜਿਹੜੀਆਂ ਵੈਸਟਰਨ ਕੰਟਰੀ ਸੀਗੀਆਂ ਇਹਨਾਂ ਦੇ ਵਿੱਚ ਐਨਵਾਇਰਮੈਂਟ ਰੈਗੂਲੇਸ਼ਨ ਈਵਨ ਹੁਣ ਵੀ ਥੋੜੇ ਸਟ੍ਰਿਕਟ ਹੁੰਦੇ ਆ ਨਾ, ਤਾਂ ਉਸ ਟਾਈਮ ਦੇ ਉੱਤੇ ਕਿਉਂਕਿ ਇਹਨਾਂ ਦੇ ਬਹੁਤ ਸਾਰੇ ਐਨਵਾਇਰਮੈਂਟਲ ਇਫੈਕਟਸ ਹੈਗੇ ਜਿਹੜੇ ਅਸੀਂ ਅੱਗੇ ਗੱਲ ਕਰਾਂਗੇ ਹਿਊਮਨ ਬਾਡੀ ਦੇ ਉੱਤੇ ਹੈਲਥ ਦੇ ਉੱਤੇ ਬਹੁਤ ਸਾਈਡ ਇਫੈਕਟਸ ਹੈਗੇ ਆ ਸੋ ਇਸ ਲਈ ਜਿਹੜਾ ਆ ਵੈਸਟਰਨ ਕੰਟਰੀਜ਼ ਨੇ ਇਹਨਾਂ ਦੀ ਪ੍ਰੋਡਕਸ਼ਨ ਘੱਟ ਕਰ ਦਿੱਤੀ ਸੀ ਤੇ ਹੌਲੀ ਹੌਲੀ ਚਾਈਨਾ ਡੋਮੀਨੇਟ ਹੋ ਗਿਆ ਮੈਂ ਅੱਗੇ ਐਕਸਪਲੇਨ ਕਰੂੰਗੀ ਕਿਵੇਂ ਬਟ 1970-80 ਦੇ ਵਿੱਚ ਫਿਰ ਜਾ ਕੇ ਕਾਰਪੋਰੇਟ ਤੇ ਇੰਡਸਟਰੀਅਲ ਰਿਸਰਚ ਦੇ ਵਿੱਚ ਜਿੰਨੇ ਅਸੀਂ ਅੱਜ ਜਿਹੜੀ ਆ ਸਾਡੀ ਸੌਖੀ ਲਾਈਫ ਦੇ ਲਈ ਅਸੀਂ ਚੀਜ਼ਾਂ ਯੂਜ਼ ਕਰਦੇ ਹਾਂ ਚਾਹੇ ਉਹ ਇਲੈਕਟ੍ਰਿਕ ਵਹੀਕਲ ਹੈਗੇ ਆ ਉਹਦੇ ਵਿੱਚ ਜਿਹੜੀ ਬੈਟਰੀਜ਼ ਯੂਜ਼ ਹੁੰਦੀਆਂ ਨਾ ਜਿਹੜੇ ਪੋਰਟੇਬਲ ਇਲੈਕਟ੍ਰੋਨਿਕਸ ਅਸੀਂ ਲੈ ਕੇ ਫਿਰਦੇ ਹਾਂ ਫੋਨ ਹੋ ਗਿਆ ਵੀਡੀਓ ਕੈਮਰਾ ਹੋ ਗਿਆ ਉਹਨਾਂ ਸਾਰਿਆਂ ਦਾ ਯੂਜ਼ ਜਿਹੜਾ ਆ 1970s ਔਰ 80s ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਜਿਹੜੇ ਆਪਣੇ ਲੋਕਸ ਬਣਦੇ ਹੈਗੇ ਕਾਰਾਂ ਦੇ ਵਿੰਡੋਜ਼ ਦੇ ਡੋਰ ਦੇ ਲੋਕਸ ਇਹਨਾਂ ਤੋਂ ਜਿਹੜੇ ਬਣਦੇ ਸੀ ਤੇ ਕਾਰਾਂ ਦੇ ਵਿੱਚ ਬਹੁਤ ਯੂਜ਼ ਹੋਣਾ ਸ਼ੁਰੂ ਹੋ ਗਿਆ ਸੀਗਾ ਮਤਲਬ ਮਾਡਰਨ ਲਾਈਫ ਦੀਆਂ ਜਿੰਨੀਆਂ ਚੀਜ਼ਾਂ ਕਿਉਂਕਿ ਉਸ ਟਾਈਮ ਦੇ ਉੱਤੇ ਇੰਡਸਟਰੀਅਲ ਹੋਈ ਸੋ ਹੌਲੀ ਹੌਲੀ ਇਹਨਾਂ ਟਾਈਮ ਦੇ ਵਿੱਚ ਕਰਦੇ ਕਰਦੇ ਜਿਹੜਾ ਇਹਦੀ ਜਿਹੜੀ ਆ ਯੂਜ਼ ਵਧਣ ਲੱਗ ਗਿਆ ਔਰ ਇਹਨੂੰ ਇੱਕ ਗ੍ਰੀਨ ਜਿਹੜਾ ਗ੍ਰੀਨ ਟੈਕਨੋਲੋਜੀ ਦੇ ਤੌਰ ਤੇ ਯੂਜ਼ ਦੇਖਣ ਲੱਗ ਗਏ ਕਿਉਂਕਿ ਅਸੀਂ ਇਲੈਕਟ੍ਰਿਕ ਵਹੀਕਲ ਚ ਯੂਜ਼ ਕਰਦੇ ਸੀ ਇਹਦਾ ਮਤਲਬ ਇਹਦੇ ਨਾਲ ਪੋਲਿਊਸ਼ਨ ਘੱਟ ਹੋ ਰਿਹਾ ਸੀ ਹਨਾ ਬਟ ਉਹ ਸਾਨੂੰ ਬਾਅਦ ਚ ਰਿਅਲਾਈਜ਼ ਹੋਇਆ ਕਿ ਇਹ ਗ੍ਰੀਨ ਐਨਰਜੀ ਤਾਂ ਹੈ ਬਟ ਇਹਨੂੰ ਮਤਲਬ ਇਹਨੂੰ ਐਕਸਟ੍ਰੈਕਟ ਕਰਨ ਲਈ ਜਾਂ ਇਹਨੂੰ ਰਿਫਾਈਨ ਕਰਨ ਦੇ ਲਈ ਮਾਈਨਿੰਗ ਕਰਨ ਦੇ ਲਈ ਬਹੁਤ ਜ਼ਿਆਦਾ ਪੋਲਿਊਸ਼ਨ ਕ੍ਰੀਏਟ ਹੁੰਦਾ ਬਹੁਤ ਜ਼ਿਆਦਾ ਜਿਹੜੀ ਆ ਪ੍ਰੋਬਲਮਸ ਆਉਂਦੀਆਂ ਹੈਗੀਆਂ ਸੋ ਹਾਂਜੀ ਤਾਂ ਕਰਦੇ ਕਰਦੇ ਹੌਲੀ ਹੌਲੀ ਨਾ ਜਿਹੜਾ ਚਾਈਨਾ ਜਿਹੜਾ 1990 ਤੋਂ ਬਾਅਦ ਉਹਨਾਂ ਨੇ ਆਪਣੀ ਪੋਲਿਸੀਜ਼ ਬਣਾਉਣੀ ਕਿਉਂਕਿ ਜਦੋਂ ਵੈਸਟਰਨ ਕੰਟਰੀਜ਼ ਨੇ ਘੱਟ ਕਰਨਾ ਸ਼ੁਰੂ ਕਰ ਦਿੱਤਾ ਤੇ ਚਾਈਨਾ ਅੱਗੇ ਵਿੱਚ ਜਿਹੜਾ ਉਹਨੇ ਆਪਣਾ ਸ਼ੁਰੂ ਕਰ ਦਿੱਤੇ ਬਣਾਉਣੀਆਂ ਜਿਹੜੀਆਂ ਇਹਨਾਂ ਦੀ ਮਾਈਨਿੰਗ ਕਰਨੀ ਔਰ ਉਹਦੀ ਰਿਫਾਈਨਿੰਗ ਔਰ ਜਦੋਂ ਆਪਾਂ ਗੱਲ ਕਰਦੇ ਕਿਉਂਕਿ ਇਹਦੀ ਡਿਫਰੈਂਟ ਡਿਫਰੈਂਟ ਸਟੇਜ ਹੁੰਦੀਆਂ ਨਾ ਪਹਿਲਾਂ ਤੁਸੀਂ ਮਾਈਨ ਕਰਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਅਲੱਗ ਕਰਦੇ ਆ ਇਹਨਾਂ ਨੂੰ ਜਿਹਨੂੰ
0: ਹਾਂਜੀ
1: ਸੁਧਾਈ ਕਰਦੇ ਆ ਹਾਂਜੀ ਸੋ ਡਿਫਰੈਂਟ ਡਿਫਰੈਂਟ ਸਟੇਜਿਸ ਇਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਵੀ ਪ੍ਰੋਡਿਊਸ ਰਿਫਾਈਨਿੰਗ ਤੋਂ ਹੁੰਦਾ ਜਦੋਂ ਕਿਉਂਕਿ ਤੁਸੀਂ ਰਿਫਾਈਨ ਕਰੋਗੇ ਉਸ ਤੋਂ ਬਾਅਦ ਤੁਸੀਂ ਵੇਚੋਗੇ
0: ਕਰੈਕਟ
1: ਦੁਨੀਆ ਦੇ ਉੱਤੇ ਹਨਾ ਔਰ ਬਟ ਜਦੋਂ ਹੋਇਆ ਕਿ ਜਦੋਂ ਕਿਵੇਂ ਗਲੋਬਲ ਟ੍ਰੇਡ ਜਦੋਂ ਮੈਂ ਦੱਸਿਆ ਕਿ US ਪਹਿਲਾਂ ਐਕਸਪੋਰਟਰ ਹੁੰਦਾ ਸੀ ਲਾਰਜੈਸਟ ਹਨਾ ਉਸ ਤੋਂ ਬਾਅਦ ਜਿਹੜਾ ਆ ਹੌਲੀ ਹੌਲੀ ਉਹਨਾਂ ਨੇ ਕੀ ਕੀਤਾ ਇਹਦੀ ਪ੍ਰੋਡਕਸ਼ਨ ਜਿਹੜੀ ਉਹਨਾਂ ਦੀ ਵੱਡੀ ਸਭ ਤੋਂ ਪੁਰਾਣੀ ਮਾਈਨ ਸੀ ਈਵਨ ਉਹਨਾਂ ਨੇ ਓਪਨ ਵੀ ਕੀਤੀ 2012 ਦੇ ਵਿੱਚ ਬਟ ਉਹ ਦੁਬਾਰਾ ਨਹੀਂ ਮਤਲਬ ਜਿਹੜੀ ਕੰਪਨੀ ਨੇ ਉਹ ਸ਼ੁਰੂ ਕੀਤੀ ਉਹ ਬੈਂਕਰਪਟ ਹੋ ਗਈ ਤੇ ਉਹਨਾਂ ਨੂੰ ਦੁਬਾਰਾ ਚਾਈਨਾ ਤੇ ਹੀ ਡਿਪੈਂਡ ਕਰਨਾ ਪਿਆ ਬਟ ਉਸ ਟਾਈਮ ਦੇ ਉੱਤੇ ਵਰਲਡ ਵਾਰ ਦੇ ਟਾਈਮ ਦੇ ਉੱਤੇ US ਨੇ ਆਪਣੀ ਜਿਹੜੀ ਪੋਲਿਸੀਜ਼ ਕਾਫੀ ਚੇਂਜ ਕੀਤੀਆਂ ਸੀ ਟ੍ਰੇਡ ਮਾਰਕੀਟ ਲਈ ਦੂਜੀਆਂ ਕੰਪਨੀ ਕੰਟਰੀਜ਼ ਦੇ ਨਾਲ ਟ੍ਰੇਡ ਕਰਨ ਲਈ ਸੋ ਜਿਹੜੀਆਂ ਛੋਟੀਆਂ ਕੰਟਰੀ ਸੀ ਜਿਹਨਾਂ ਕੋਲ ਆਪਣੇ ਜ਼ਿਆਦਾ ਭੰਡਾਰ ਨਹੀਂ ਸੀਗੇ ਇਹਨਾਂ ਦੇ ਜਾਂ ਫਿਰ ਜਿਹੜੇ ਉਹਨਾਂ ਕੋਲ ਜ਼ਿਆਦਾ ਕਪੈਸਿਟੀ ਨਹੀਂ ਸੀ ਉਹ ਇੰਪੋਰਟ ਕਰਨ ਲੱਗ ਗਏ ਹਨਾ ਤੇ ਉੱਥੇ ਉਹਨਾਂ ਦੀ ਪ੍ਰੋਡਕਸ਼ਨ ਹੋਣ ਲੱਗੀ ਇਸੇ ਟਾਈਮ ਦੇ ਉੱਤੇ ਚਾਈਨਾ ਨੇ ਜਿਹੜਾ ਆਪਣਾ ਇਹ ਵਪਾਰ ਬਹੁਤ ਜ਼ਿਆਦਾ ਵਧਾਇਆ ਮਤਲਬ ਕਿਤੇ 90-80% US ਕਰਦਾ ਸੀ ਤੇ 1993 ਦੇ ਵਿੱਚ ਪੂਰੇ ਵਰਲਡ ਦੀ ਪ੍ਰੋਡਕਸ਼ਨ ਚਾਈਨਾ ਜਿਹੜੀ 38% ਕਰ ਰਿਹਾ ਸੀਗਾ ਔਰ US 33% ਤੇ ਉਸ ਟਾਈਮ ਦੇ ਉੱਤੇ ਆਸਟ੍ਰੇਲੀਆ ਵੀ ਕੁਛ ਕਰ ਰਿਹਾ ਸੀ 12% ਤੇ ਇੰਡੀਆ 5% ਉਸ ਟਾਈਮ ਦੇ ਉੱਤੇ ਇੰਡੀਆ ਦੀ ਪ੍ਰੋਡਕਸ਼ਨ ਸੀਗੀ ਤੇ ਔਰ 10 ਸਾਲਾਂ ਦੇ ਵਿੱਚ ਮਤਲਬ ਸੋਰੀ 15 ਸਾਲਾਂ ਦੇ ਵਿੱਚ 2008 ਦੇ ਵਿੱਚ ਉਹਨਾਂ ਨੇ ਚਾਈਨਾ 90% ਜਿਹੜਾ ਡੋਮੀਨੇਟ ਹੋ ਗਿਆ ਪੂਰੇ ਵਰਲਡ ਦੇ ਉੱਤੇ ਹਾਂਜੀ
0: ਰਾਈਟ ਚਲੋ ਠੀਕ ਹੈ ਮੈਨੂੰ ਲੱਗਦਾ ਆਪਾਂ ਇਹਦੇ ਤੇ ਚਾਈਨਾ ਔਰ ਉਹਦੇ ਇੰਪੈਕਟ ਜਾਂ ਉਹਦੇ ਅਸਰ ਦੇ ਬਾਰੇ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਹਾਂ ਇੱਕ ਬ੍ਰੇਕ ਲੈ ਲਈਏ ਆਪਾਂ ਛੋਟੀ ਜਿਹੀ ਸੰਦੀਪ ਜੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਡੀਪ ਟਾਕ ਸ਼ੋਅ ਦੇ ਵਿੱਚ ਇਹ ਗੱਲਾਂ ਬਾਤਾਂ ਜਾਰੀ ਰੱਖਾਂਗੇ ਰੇਅਰ ਅਰਥ ਐਲੀਮੈਂਟਸ ਜਾਂ ਰੇਅਰ ਅਰਥ ਮਿਨਰਲਸ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅੱਜ ਦੇ ਪ੍ਰੋਗਰਾਮ 'ਚ ਚੱਲ ਰਹੀਆਂ ਹੈਗੀਆਂ ਨੇ ਔਰ ਜਿਹੜੇ ਇਹਨਾਂ ਦੇ ਨੁਕਸਾਨ ਹੈਗੇ ਨੇ ਉਹਨਾਂ ਦੇ ਬਾਰੇ ਵੀ ਅਖੀਰ ਦੇ ਵਿੱਚ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਤੇ ਤੁਹਾਡੀਆਂ ਫੀਡਬੈਕ ਜੇ ਹੈਗੀਆਂ ਨੇ ਤਾਂ ਉਹ ਜ਼ਰੂਰ ਭੇਜ ਦਿਓ 0472-6464-1 ਬ੍ਰੇਕ ਤੋਂ ਬਾਅਦ ਹੁੰਦੇ ਹਾਂ ਹਾਜ਼ਰ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
3: सुनो जी, गड्डी अक्षरा ज्वेलर्स वाल ले लो।
5: और जो हुकम मेरी सरकार।
3: ओ आ किधर? हैरिस पार्क वाल जाना। तुसी आ किथे जा रहे हो?
5: ओ अक्षरा ज्वेलर दी दूजी लोकेशन है, रिवर स्टोन च।
3: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
5: आहो जी आहो।
3: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टोन विच वी तुहाडी सेवा विच। ऑस्ट्रेलिया तो इंडिया भेजना, इंडिया तो ऑस्ट्रेलिया मंगवाना, डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच वी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धि कर दे एड्रेस तक, हुने डायल करो 0406-966-668 और विजिट shipglobal.au।
6: This station is now the ultimate power in the universe.
7: Radio Hanji 1674.
0: प्रोग्राम चल रहा है रेडियो हांजी दे उत्ते डीप टॉक शो, ब्रेक तो बाद एक बार फिर तो तुहाडा सारयां दा स्वागत जी। और रेयर अर्थ एलीमेंट्स दी गल आपां पहलां चाइना तक लिया के छड्डी सी, उत्थों ही इस गलबात नूं अगे तोरदे हां। डॉक्टर संदीप कौर साडे नाल फोन लाइन ते मौजूद हैगे ने, इस प्रोग्राम नूं पेश कर रहे ने। और संदीप जी, चाइना दे बारे ठीक है, एक गल तुसीं दसी कि जदों थां खाली हुंदी है ते फिर कोई थां मलण वाला आ ही जांदा। अमेरिका दे कोलों इह मौके हौली हौली खुस रहे होणे आ, चाइना ने हथियाले होणे आ, बट अदरवाइज की किस किस्म दे हालात जिन्हों भूगोलिक सियासी हालात या जियो पोलिटिकल हालात कह दें कि वह जिम्मेदार सीगे जिदे करके चाइना की सरदारी हौली हौली शुरू होगी, या फिर जिदा तुसी कह रहे हो कि सिर्फ माइनिंग काफ़ी नहीं होंगी, माइनिंग तो बाद होर बहुत सारिया प्रोसैसिज़ होंदियां ने और उन्होंने प्रोसैसिज के नाल जुड़िया हुई लॉजिस्टिक्स वो मशीन वो सारिया चाइना ने बनानिया प्रोवाइड करनिया शुरू करतीया, पर इस सब दे लई चाइना की अपनी भी लोड़ां होणगियां, चाइना दे अपनी भी ख्वाहिशां कुछ होणगियां। की कारण जिहड़े सीगे जिम्मेदार सीगे चाइना दे अगे आंदे कारण?
1: हाँ जी, सब तो पहला तो जिदा मैं दसिया कि उस टाइम के उत्ते क्योंकि ये एनवायरमेंटल कंसर्न बहुत ज्यादा होंगे, तो उस क्योंकि जो तुम वैसटर्न कंट्रीज की गल करते तो इतने जी क्योंकि एक्ट बड़े सख्त है गया, सो उस हिसाब ना जो टाइम बहुत ज्यादा लग जाता, अगर तुम मान लो कोई माइन ओपन करनी है थोड़ू जरा सारा टेंडर कड़ने पैंते है ना, वो प्रोसैसिज बहुत लंबी है, तो उन्होंने टाइम और जो मैं बहुत आई थिंक पहले दूजे एपीसोड असी गल की जी पहले जो कॉन्फ्रेंस जो एनवायरमेंट का रौला पैना शुरू होया कि हाँ साडिया इंडस्ट्रीलाइजेशन की वजह ने एनवायरमेंट नुकसान हो गया, तो 80-90 जरा दहाका सीगा गल्ला शुरू हुई, तो यही यही टाइम से जिस टाइम के उत्ते चाइना डोमीनेट किया है ना, क्योंकि उस टाइम के उत्ते वैसटर्न कंट्रीज ने अपने हाथ जड़े पिछे खिंचने शुरू कर ले सी क्योंकि ये एनवायरमेंट नू खराब करता सीगा। सो दूजी गल ये क्योंकि चाइना यूएस और रशिया का जरा ज्यादा ध्यान वर्ल्ड वॉर टाइम के उत्ते जो अटोमिक बॉम्ब उन्होंने बनाने से है ना, मैनहैटन प्रोजेक्ट जरा सी, तो यूरेनियम तो जो उन्होंने शुरुआत उन्होंने उस टाइम की यूरेनियम तो, बट उन्होंने उस तो बाद क्योंकि ये प्लानिंग बहुत चाइना ने भी की हैगी वैसे क्योंकि काफ़ी पुरानी प्लानिंग है, जो तुम रेयर अर्थ मिनरल की यह सौखा इसलिए नहीं है क्योंकि बहुत सारिया इदा नहीं है कि सिर्फ चाइना कोई टैक्नोलॉजी या दूजिया कंट्रीज भी कर सकती हैं, बट जे तुम अज सोचोगे कि असी जी माइनिंग ज रिफाइनिंग शुरू करनी है तो ऑलमोस्ट जो 7 to 12 years का टाइम लग जाता एक माइन प्रॉपर ऑपरेशनल होने के लिए, क्योंकि थोड़ा पहला पूरी कंट्री के लभना पेगा कि कितने कितने हैगी है ना अर्थ मिन रेयर अर्थ मिनरल, पहला सानू जिहड़े जियोग्राफिकल सर्वे करने पैंदे हर कंट्रीज दे अपने अपने डिपार्टमेंट्स नू, फिर उत्थे ओह जाके उन्हां दे रिलेटेड कोई पॉलिसीज लैके आउंदे और फिर जाके उत्थे किते काम शुरू हुंदा है ना, वो सारी चीजां आउंदियां। सो टेक्नोलॉजी बाकी जिहड़ी माइनिंग करन माइनिंग जिदां मैं दस्सिया कि पूरे वर्ल्ड दे विच 800 तों भी ज्यादा माइनस हैगियां, सो इह नहीं हैगा कि रिसोर्सिज सिर्फ चाइना दे कोल आ, चाइना दे कोल सिर्फ आई थिंक 30 or 35% रिसोर्सिज हैगे आ, बट इह डोमीनेट 90-95% जिहड़ा रेयर अर्थ माइनिंग सैक्टर नू जिहड़ा करदा हैगा। और ये क्योंकि जड़ी इन्होंने उदो जदों दूजिया कंट्रीज जड़ियां उन्होंने अपने हाथ पिछे खिंचने शुरू कर दिते सी, तो उस टाइम दे उत्ते इन्होंने प्लानिंग करनी शुरू कर दिती सी, तुसी कह सकदे आ कि को मतलब ਉਹਨਾਂ ਨੇ ਦੇਖ ਲਿਆ ਪਹਿਲੇ ਕਿ ਅਗਲੇ ਆਉਣ ਵਾਲੇ ਸਾਲਾਂ ਚ ਨਾ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਪਊਗੀ, ਹੁੰਦੇ ਤਾਂ ਕਲੈਵਰ ਹੈ ਨਾ ਇਕੋਨਮੀ ਦੇ, ਤੋਂ ਉਹਨਾਂ ਨੇ ਕੀ ਕੀਤਾ, ਹਾਂਜੀ ਜਦੋਂ 90s ਦੇ ਵਿੱਚ ਹੀ ਆਪਣਾ ਜਿਹੜਾ ਇਨਵੈਸਟਮੈਂਟ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਸੀ, ਔਰ 95 ਦੇ ਵਿੱਚ ਉਹਨਾਂ ਨੇ ਇੱਕ ਜਿਹੜੀ US ਕੰਪਨੀ ਖਰੀਦ ਲਈ ਸੀਗੀ, ਉਹਦਾ ਮੈਗਨੇ ਕੁਐਂਚ ਕਰਕੇ ਕੰਪਨੀ ਸੀਗੀ ਜਿਹੜੀ ਇਹਨਾਂ ਚ ਕੰਮ ਕਰਦੀ ਸੀ, REM ਦੀ, ਹਾਂਜੀ। ਸੋ ਬਟ ਕਿਉਂਕਿ US ਦੇ ਲਾ ਉਸ ਟਾਈਮ ਦੇ ਉੱਤੇ, ਮਤਲਬ ਹੁਣ ਵੀ ਏਦਾਂ ਦੀ ਆ ਕਿ 5 ਸਾਲ ਤੱਕ ਕੋਈ ਵੀ ਕੰਪਨੀ ਤੁਹਾਨੂੰ ਉੱਥੇ ਹੀ ਰਹੂਗੀ, ਮਤਲਬ US ਹੀ ਰਹੂਗੀ ਹੋਰ ਸਾਰੀ, ਤੋਂ ਚਾਈਨਾ ਵਾਲਿਆਂ ਨੇ 5 ਸਾਲ ਉੱਥੇ ਚਲਾਈ ਉਹ ਕੰਪਨੀ, ਔਰ 5 ਸਾਲ ਤੋਂ ਜਦੋਂ ਹੀ ਖਤਮ ਹੋਏ ਉਹ ਵਾਪਸ ਕੰਪਨੀ ਆਪਣੀ ਮਤਲਬ ਚਾਈਨਾ ਚ ਖੋਲ ਲਈ ਗਈ, ਹਨਾ। ਤੋਂ ਇਹਦੇ ਨਾਲ ਕਿਉਂਕਿ ਜਿਹੜੀ ਆ ਜਿਹੜਾ US ਨੇ ਵੀ ਦੂਜਾ ਕੰਪਨੀ ਨਾਲ ਟ੍ਰੇਡ, ਦੂਜਾ ਕੰਟਰੀਜ਼ ਨਾਲ ਟ੍ਰੇਡ ਸ਼ੁਰੂ ਕੀਤੇ ਸੀ, ਤਾਂ ਉੱਥੇ ਜਿਹੜੇ ਕੰਪਨੀਜ਼ ਜਿਹੜੀਆਂ ਘੱਟ ਹੋਣ ਲੱਗ ਗਈਆਂ, ਔਰ ਇਹਦੇ ਨਾਲ ਇੱਕ ਰੀਜ਼ਨ ਮੈਂ ਹੋਰ ਦੱਸੂਗੀ ਕਿ ਹੋਰ ਜਿਹੜੀਆਂ ਕੰਟਰੀ ਜਿੱਦਾਂ ਜਿਹੜੀਆਂ ਪੂਅਰ ਕੰਟਰੀਜ਼ ਹੁੰਦੀਆਂ ਜਿਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵੇਜਿਸ ਘੱਟ ਦੇਣੇ ਪੈਂਦੇ ਆ ਤੁਹਾਨੂੰ, ਹਨਾ, ਜਾਂ ਲਾਜ਼ ਇੰਨੇ ਸਟ੍ਰਿਕਟ ਨਹੀਂ ਹੁੰਦੇ, ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਹਾਂਜੀ ਟੈਕਸਿਸ ਇੰਨੇ ਜ਼ਿਆਦਾ ਨਹੀਂ ਹੁੰਦੇ, ਤਾਂ ਉਹ ਕੰਟਰੀਜ਼ ਦੇ ਵਿੱਚ ਵੱਡੀਆਂ ਵੱਡੀਆਂ ਕੰਟਰੀਜ਼ ਹਨਾ ਆਪਣੀਆਂ ਕੰਪਨੀਆਂ ਬਣਾਉਂਦੀਆਂ, ਤਾਂ ਉਹਦੇ ਨਾਲ ਜਿਹੜਾ ਉੱਥੇ ਸ਼ੁਰੂ ਕਰਦੇ ਤਾਂ ਕਿ ਇਨਵਾਇਰਮੈਂਟਲ ਨੁਕਸਾਨ ਵੀ ਉਹਨਾਂ ਨੂੰ ਹੀ ਹੋਣ ਤੇ ਜਿਹੜਾ ਪੈਸਾ ਇਹਨਾਂ ਨੂੰ ਬਣੇ, ਹਨਾ। ਸੋ ਚਾਈਨਾ ਨੇ ਇਹ ਕੰਪਨੀ ਖਰੀਦ ਲਈ, ਉਸ ਤੋਂ ਬਾਅਦ ਚਾਈਨਾ ਨੇ ਪਿਛਲੇ ਕੁਛ ਸਾਲਾਂ ਚ ਜਿਹੜਾ US ਔਰ ਆਸਟ੍ਰੇਲੀਆ ਨੂੰ ਵੀ ਦੁਬਾਰਾ ਜਿਹੜਾ ਉਹਨਾਂ ਦੀਆਂ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਜਿਹੜੀਆਂ ਇਹਦੇ ਵਿੱਚ ਕੰਮ ਕਰਦੀਆਂ ਹੈਗੀਆਂ, ਜਿਹਦੇ ਵਿੱਚ ਲਾਈਨਾ ਕੰਪਨੀ ਹੈਗੀ ਆਸਟ੍ਰੇਲੀਆ ਦੀ, ਜਿਹੜੀ ਉਹਨਾਂ ਨੂੰ ਖਰੀਦਣ ਦੀ ਜਿੱਦਾਂ ਪੇਸ਼ਕਸ਼ ਕੀਤੀ ਕਿ ਅਸੀਂ ਸ਼ੇਅਰ ਖਰੀਦਾਂਗੇ, ਬਟ ਦੋਨਾਂ ਹੀ ਗਵਰਨਮੈਂਟਸ ਨੇ ਮਨਾ ਕਰ ਦਿੱਤਾ ਕਿ ਨਹੀਂ, ਕਿਉਂਕਿ ਅਲਟੀਮੇਟਲੀ ਫਿਰ ਉਹ ਸ਼ੇਅਰ ਖਰੀਦ ਕੇ ਫਿਰ ਜ਼ਿਆਦਾ ਹੌਲੀ ਹੌਲੀ ਆਪਣਾ ਹਨਾ ਉਹ ਕਰ ਲੈਂਦੇ ਹੈਗੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜਿਹੜਾ ਚਾਈਨਾ ਜਿਹੜਾ ਆ ਉਹ ਡੋਮੀਨੈਂਟ ਹੋ ਗਿਆ ਕਿ ਕੁਛ ਸਾਲਾਂ ਦੇ ਵਿੱਚ ਜਿਹੜਾ 33-35% ਤੋਂ ਜਿਹੜਾ 90-95% ਜਿਹੜੀ ਆ ਰਿਫਾਈਨਿੰਗ ਉਹ ਕਰਨ ਲੱਗ ਗਿਆ ਚਾਈਨਾ, ਤੋਂ ਸਾਰੇ ਸਾਰੇ ਫੈਕਟਰ ਵਿੱਚ ਆਉਂਦੇ ਹੈਗੇ, ਉਹਨਾਂ ਦੀ ਆਪਣੀ ਜਿਹੜੀ ਇਕੋਨਮਿਕ ਪਲੈਨਿੰਗ ਵੀ ਸੀਗੀ, ਔਰ ਜਿਹੜੀਆਂ ਦੂਜੀ ਕੰਟਰੀਜ਼ ਨੇ ਛੱਡ ਦਿੱਤਾ ਸੀਗਾ ਜਿਹੜਾ ਇਸ ਸੈਕਟਰ 'ਚ ਕੰਮ ਕਰਨਾ ਉਹ ਵੀ ਸੀਗਾ।
0: ਸੋ ਇਹ ਗਲੋਬਲ ਕ੍ਰਾਈਸਿਸ ਦੀ ਆਪਾਂ ਗੱਲ ਕਰ ਰਹੇ ਹਾਂ,
1: ਹਾਂਜੀ ਇਹ ਮੈਂ ਗੱਲ ਕਰੀ ਕਿ ਕਿਵੇਂ ਚਾਈਨਾ ਗਲੋਬਲ ਕ੍ਰਾਈਸਿਸ ਇਹਦੇ ਤੋਂ ਹੀ ਓਰੀਜਿਨੇਟ ਹੋਇਆ, ਕਿਉਂਕਿ ਹੁਣ ਜਦੋਂ ਕੋਈ ਇੱਕ ਕੰਟਰੀ ਜਦੋਂ ਮੋਨੋਪਲੀ ਹੋ ਗਈ, ਕੋਈ ਇੱਕ ਕੰਟਰੀ ਹੀ 95% ਜਾਂ 96% ਰਿਫਾਈਨਿੰਗ ਸੁਧਾਈ ਕਰ ਰਹੀ ਆ ਹਨਾ, ਔਰ ਬਾਕੀ ਕੰਟਰੀਜ਼ ਨੂੰ ਵੇਚ ਰਹੀ ਆ, ਸੋ ਉੱਥੇ ਗਲੋਬਲ ਕ੍ਰਾਈਸਿਸ ਸ਼ੁਰੂ ਜਿਹੜਾ ਸਭ ਤੋਂ ਪਹਿਲਾਂ ਹੁਣ, ਕਿਉਂਕਿ ਹੁਣ ਅੱਜ ਦੇ ਟਾਈਮ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਇਹਦਾ ਬਹੁਤ ਰੌਲਾ ਹੈ, ਸਾਰੀ ਕੰਟਰੀਜ਼ ਨੂੰ ਪਤਾ ਹੈ ਕਿ ਹਨਾ ਚਾਈਨਾ ਡੋਮੀਨੇਟ ਕਰ ਰਹੀ ਹੈ, ਚਾਈਨਾ ਡੋਮੀਨੇਟ ਕਰ ਰਹੀ ਹੈ, ਸਾਨੂੰ ਵੀ ਕੁਛ ਕਰਨਾ, ਔਰ ਹਰ ਕੰਟਰੀ ਆਪਣਾ ਆਪਣਾ ਜਿਹੜਾ ਪਲੈਨਿੰਗ ਕਰ ਰਹੀ ਹੈ ਇਹਨਾਂ ਚੀਜ਼ਾਂ ਦੇ ਬਾਰੇ 'ਚ। ਸੋ 2010 ਦੇ ਵਿੱਚ ਦੀ ਸ਼ੁਰੂਆਤ ਹੋਈ ਸੀ, 2010 ਦੇ ਵਿੱਚ ਉਦੋਂ ਜਿਹੜਾ ਜਪਾਨ ਔਰ ਚਾਈਨਾ ਦੇ ਵਿੱਚ ਕੋਈ ਇਸ਼ੂ ਹੋ ਗਿਆ ਸੀ, ਜਪਾਨ ਜਿਹੜੀ ਉਹਨਾਂ ਦੀ ਜਿਹੜੀ ਫੌਜ ਸੀਗੀ ਜਿਹੜੀ ਕੋਸਟ ਗਾਰਡ ਸੀਗੇ ਉਹਨਾਂ ਨੇ ਇੱਕ ਚਾਈਨੀਜ਼ ਸਿਟੀਜ਼ਨ ਨੂੰ ਫੜ ਲਿਆ ਸੀਗਾ ਹਨਾ, ਜਿਵੇਂ ਹੁੰਦਾ ਹੀ ਆ ਫੜ ਲੈਂਦੇ ਆ, ਤੋਂ ਉਸ ਤੋਂ ਬਾਅਦ ਜਿਹੜਾ ਚਾਈਨਾ ਨੇ ਜਪਾਨ ਨੂੰ ਜਿਹੜੇ ਆ ਜਿਹੜਾ ਵਪਾਰ ਥੋੜੇ ਦਿਨਾਂ ਲਈ ਬੰਦ ਹੋ ਗਿਆ, ਔਰ ਉਹਦੇ ਵਿੱਚ ਕੁਛ ਜਿਹੜੇ ਰੇਅਰ ਅਰਥ ਮਿਨਰਲ ਦਾ ਪ੍ਰੋਜੈਕਟ ਵੀ ਸੀਗੇ ਜਿਹੜਾ ਮਤਲਬ ਜਿਹੜਾ ਇੰਪੋਰਟ ਐਕਸਪੋਰਟ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸੋ ਉਸ ਟਾਈਮ ਦੇ ਉੱਤੇ ਸਭ ਤੋਂ ਪਹਿਲਾਂ ਕੰਟਰੀਜ਼ ਬਾਕੀ ਕੰਟਰੀਜ਼ ਨੂੰ ਵੀ ਲੱਗਾ ਕਿ ਕਿਉਂਕਿ ਚਾਈਨਾ ਕੋਲ ਜ਼ਿਆਦਾ ਪਾਵਰ ਹੈਗੀ ਆ, ਤਾਂ ਉਹ ਤਾਂ ਕਿਸੇ ਵੀ ਟਾਈਮ ਬੰਦ ਕਰ ਸਕਦੇ ਆ ਹਨਾ, ਔਰ ਉਸ ਤੋਂ ਬਾਅਦ ਚਾਈਨਾ ਨੇ ਥੋੜਾ ਜਿਹਾ ਇਹ ਵੀ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਅਸੀਂ ਹਰ ਕੰਟਰੀ ਨੂੰ ਮਤਲਬ ਉਹਨਾਂ ਨੇ ਅਲੱਗ ਜਿਹੜੇ ਬਣਾ ਦਿੱਤੇ ਸੀ ਕਿ ਅਸੀਂ ਇਸ ਕੰਟਰੀ ਨੂੰ ਇੰਨਾ ਹੀ ਜਿਹੜਾ ਰੇਅਰ ਅਰਥ ਮਿਨਰਲ ਪ੍ਰੋਵਾਈਡ ਕਰਾਂਗੇ, ਇਸ ਤੋਂ ਜ਼ਿਆਦਾ ਨਹੀਂ ਕਰਾਂਗੇ, ਤਾਂ ਉਹਦੇ ਨਾਲ ਜਿਹੜਾ ਪੂਰੇ ਵਰਲਡ ਲੈਵਲ ਦੇ ਉੱਤੇ ਜਿਹੜੀ ਲੋਕ ਉਹਨਾਂ ਨੂੰ ਲੱਗਣਾ ਸ਼ੁਰੂ ਜਿਹੜਾ ਹੋ ਗਿਆ ਹਨਾ, ਜਿਹਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਕਿ US 'ਚ ਜਿਹੜੇ 2012 'ਚ ਜਿਹੜੀ ਮੌਲੀ ਕੋਪ ਕੰਪਨੀ ਜਿਹੜੀ ਸਭ ਤੋਂ ਪਹਿਲਾਂ ਕੰਮ ਕਰਦੀ ਸੀਗੀ REM ਦੇ ਵਿੱਚ, ਉਹਨਾਂ ਨੇ $500 million ਇਨਵੈਸਟ ਕੀਤੇ ਦੁਬਾਰਾ, ਉੱਥੇ ਮਾਈਨ ਹੈਗੀ ਆ ਮਾਊਂਟੇਨ ਪਾਸ ਕਰਕੇ, ਮਾਊਂਟੇਨ ਪਾਸ ਮਾਈਨ ਹੈਗੀ ਆ, ਉੱਥੇ ਉਹਨਾਂ ਨੇ ਉਹਨੂੰ ਦੁਬਾਰਾ ਓਪਨ ਕੀਤਾ ਕਿ ਤਾਂ ਕਿ ਉੱਥੇ ਜਿਹੜੀ ਆ ਪ੍ਰੋਡਕਸ਼ਨ ਔਰ ਜਿਹੜੀ ਸੁਧਾਈ ਕਰਨੀ ਸ਼ੁਰੂ ਕਰਨ, ਬਟ ਅਪੈਰੈਂਟਲੀ ਉਹਨਾਂ ਦਾ ਨਹੀਂ ਹੋ ਸਕਿਆ ਸਕਸੈਸਫੁਲ, ਔਰ ਉਹ ਕੰਪਨੀ ਬੈਂਕਰਪਟ ਹੋ ਗਈ, ਅਲਟੀਮੇਟਲੀ ਉਹ ਕੰਪਨੀ ਦੁਬਾਰਾ ਚਾਈਨਾ ਕੋਲ ਆਪਣਾ ਜਿਹੜਾ ਪਾਰਸ਼ੀਅਲੀ ਜਿਹੜੀ ਆ ਉਹਨੂੰ ਸੁਧਾਰ ਕੇ ਉਹ ਫਿਰ ਚਾਈਨਾ ਭੇਜ ਗਿਆ, ਤੇ ਮੁੜ ਕੇ ਚਾਈਨਾ ਤੋਂ ਫਿਰ ਐਕਸਪੋਰਟ ਇੰਪੋਰਟ ਕਰਦੀਆਂ ਸਾਰੀਆਂ ਕੰਟਰੀਜ਼ ਹਨਾ, ਔਰ ਉਹ ਆਪਣਾ ਮਤਲਬ ਐਕਸਟਰਾ ਚਾਰਜਿਸ ਲਾਉਂਦੇ ਆ। ਉਸ ਤੋਂ ਬਾਅਦ ਜਿਹੜਾ 2025 ਦਾ ਕ੍ਰਾਈਸਿਸ ਆਪਾਂ ਦੇਖਿਆ ਹੈ, ਉਹ ਤਾਂ ਸੰਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਚਾਈਨਾ ਨੇ ਜਦੋਂ ਹੁਣ ਇਹ ਰੌਲਾ ਪੈ ਰਿਹਾ ਸੀ ਟ੍ਰੇਡ ਵਾਰ ਦਾ, ਜਿਹੜੀ ਟੈਰਿਫ ਲਗਾਏ ਹੈਗੇ ਟਰੰਪ ਨੇ, ਉਸ ਤੋਂ ਬਾਅਦ ਚਾਈਨਾ ਨੇ ਹੋਰ ਖਾ ਦਿੱਤਾ, ਤੇ ਫਿਰ ਕੰਟਰੀਜ਼ ਨੂੰ ਬਾਕੀ ਕੰਟਰੀਜ਼ ਨੂੰ ਹੋਰ ਜ਼ਿਆਦਾ ਹੋ ਰਿਹਾ। ਸੋ ਹਰ ਕੰਟਰੀ ਜਿਹੜਾ ਕੰਮ ਕਰ ਰਹੀ ਹੈਗੀ ਹੈ ਇਹਦੇ ਉੱਤੇ। ਸੋ ਇਹ ਜਿਹੜੇ 2010 ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਹੋਈ ਤਾਂ ਕੰਟਰੀਜ਼ ਨੂੰ ਲੱਗਿਆ ਕਿ ਨਹੀਂ ਹੁਣ ਚਾਈਨਾ ਦੀ ਜ਼ਿਆਦਾ ਮੋਨੋਪਲੀ ਹੋਈ ਤਾਂ ਸਾਨੂੰ ਵੀ ਕੁਛ ਕਰਨਾ ਚਾਹੀਦਾ ਇਹਦੇ ਲਈ, ਹਨਾ, ਕਿਉਂਕਿ ਫਿਊਚਰ 'ਚ ਵੀ ਇਹ ਕੁਛ ਹੋ ਸਕਦਾ। ਔਰ ਜਿੱਦਾਂ ਅਸੀਂ ਦੱਸੇ ਕਿ ਹਰ ਇੱਕ ਚੀਜ਼ 'ਚ ਛੋਟੀ ਤੋਂ ਛੋਟੀ ਚੀਜ਼ 'ਚ ਇਹ ਯੂਜ਼ ਹੁੰਦੇ ਆ, ਸੋ ਅਗਰ ਇਹ ਨਹੀਂ ਮਿਲੂਗੇ ਤੁਹਾਨੂੰ ਤਾਂ ਫਿਰ ਪ੍ਰੋਡਕਸ਼ਨ ਘੱਟਦੀ ਆ। ਔਰ ਪਾਪੂਲੇਸ਼ਨ, ਅਗਰ ਅਸੀਂ ਇੰਡੀਆ ਦੀ ਗੱਲ ਕਰਦੇ, ਸਾਡੀ ਪਾਪੂਲੇਸ਼ਨ, ਹਨਾ, ਵੱਧ ਰਹੀ ਹੈਗੀ ਆ, ਸੋ ਜਿਹੜੀ ਆ ਇਲੈਕਟ੍ਰਿਕ ਵਹੀਕਲਸ ਦੀ ਡਿਮਾਂਡ ਇੰਡੀਆ 'ਚ ਕਾਫੀ ਵੱਧ ਰਹੀ ਹੈਗੀ ਆ, ਮੋਬਾਈਲ ਫੋਨਸ ਦੀ ਵੱਧ ਰਹੀ ਹੈਗੀ, ਸੋ ਸ਼ੋਰਟੇਜ ਆ ਜਾਂਦੀ ਆ ਉਹਨਾਂ ਚੀਜ਼ਾਂ ਦੀ।
0: ਰਾਈਟ, ਠੀਕ ਹੋ ਗਿਆ। ਜ਼ਾਹਿਰ ਜੀ ਗੱਲ ਹੈ ਕਿ ਉਹਨਾਂ ਉਸ ਅਪਰਚੁਨਿਟੀ ਦਾ ਫਾਇਦਾ ਕਿਉਂ ਛੱਡੂਗਾ ਚਾਈਨਾ ਜਦੋਂ ਇਹ ਪਤਾ ਚੱਲ ਰਿਹਾ ਹੈਗਾ ਕਿ ਉੱਥੇ ਜਦੋਂ ਅਸੀਂ ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਵਧਾ ਦਿੱਤੀ ਹੈ। ਸੋ ਜ਼ਾਹਿਰ ਜੀ ਗੱਲ ਹੈ ਕਿ ਉਹਦੀ ਵੀ ਕਿਉਂ ਛੱਡੀ ਜਾਊਗੀ। ਇਕਨੋਮਿਕ ਇਨਵਾਇਰਮੈਂਟਲ ਕੰਸਰਨ ਕੀ ਹੈਗੇ ਨੇ ਇਹਦੇ? ਕਹਿੰਦੇ ਨੇ ਕਿ ਜਿਹੜੇ ਰੇਅਰ ਮਿਨਰਲਸ ਨੇ ਉਹ ਕੱਢਣੇ ਇੰਨੇ ਵੀ ਸੌਖੇ ਨਹੀਂ, ਕੱਢ ਲੈਂਦੇ ਆ ਪਰ ਉਹਦੇ ਨਾਲ ਧਰਤੀ ਦੇ ਉੱਤੇ ਪ੍ਰਭਾਵ ਬਹੁਤ ਮਾੜੇ ਪੈਂਦੇ ਨੇ।
1: ਹਾਂਜੀ, ਇਹਦਾ ਜਿੱਦਾਂ ਮੈਂ ਦੱਸਿਆ ਕਿ ਇਹਦੇ 'ਤੇ ਅਲੱਗ ਅਲੱਗ ਜਿਹੜੀ ਸਟੇਜਸ ਹੁੰਦੀਆਂ ਨਾ, ਪਹਿਲਾਂ ਤੁਸੀਂ ਐਕਸਪਲੋਰ ਕਰਦੇ ਆ ਕਿ ਕਿੱਥੇ ਹੈਗੀ ਆ ਤੁਹਾਡੀ ਮਾਈਨਿੰਗ, ਕਿੱਥੇ ਤੁਹਾਨੂੰ ਮਿਲਣਗੇ, ਕਿੱਥੇ ਨਹੀਂ ਮਿਲਣਗੇ, ਫਿਰ ਤੁਸੀਂ ਉਹਦੀ ਜਦੋਂ ਤੁਹਾਨੂੰ ਪਤਾ ਚੱਲ ਗਿਆ ਫਿਰ ਤੁਸੀਂ ਕੱਢਦੇ ਆ, ਫਿਰ ਤੁਸੀਂ ਕ੍ਰਸ਼ਿੰਗ ਕਰਦੇ ਆ, ਸੁਧਾਈ ਕਰਦੇ, ਤੋ ਅਲੱਗ ਅਲੱਗ ਸਟੇਜਸ 'ਤੇ ਅਲੱਗ ਅਲੱਗ ਜਿਹੜੇ ਇਫੈਕਟ ਹੁੰਦੇ ਆ। ਜਦੋਂ ਤੁਸੀਂ ਸਭ ਤੋਂ ਪਹਿਲਾਂ ਐਕਸਪਲੋਰ ਕਰਨਾ, ਉਹ ਕਿਵੇਂ ਕਰਨਾ ਕਿ ਕਿਸੇ ਏਰੀਆ ਦੇ ਵਿੱਚ ਫੋਰੈਸਟ ਆ, ਹਨਾ, ਮੰਨ ਲਓ ਤੁਸੀਂ, ਤੁਹਾਨੂੰ ਉੱਥੋਂ ਵੈਜੀਟੇਸ਼ਨ ਹਟਾਉਣੀ ਪੈਣੀ ਆ, ਫਿਰ ਤੁਸੀਂ ਦੇਖੋਗੇ ਕਿ ਉਹਦੇ ਥੱਲੇ ਕਿਹੜੇ ਭੰਡਾਰ ਪਏ ਹੈਗੇ ਆ ਨਾ, ਉਹਦੇ ਨਾਲ ਜਿਹੜੀ ਆ ਉੱਥੇ ਦੀ ਹੈਬੀਟੈਟ ਖਰਾਬ ਹੁੰਦੀ ਆ, ਜਿਹੜੇ ਉਸ ਬੂਟਿਆਂ ਦੇ ਉੱਤੇ ਜਾਂ ਟ੍ਰੀਜ਼ ਦੇ ਉੱਤੇ ਜਿਹੜੇ ਐਨੀਮਲਸ ਜਿਹੜੇ ਆ ਰਿਲਾਈ ਕਰਦੇ ਆ, ਉਹਨਾਂ ਦੀ ਜਿਹੜੀ ਹੈਬੀਟੈਟ ਖਰਾਬ ਹੁੰਦੀ। ਤੋਂ ਪਹਿਲਾਂ ਤਾਂ ਸਭ ਤੋਂ ਪਹਿਲੇ ਸਟੈਪ ਤੇ ਹੀ ਜਿਹੜਾ ਆ ਸੋਇਲ ਇਫੈਕਟ ਕਰਦਾ ਹੈਗਾ ਇਹ, ਹਨਾ। ਫਿਰ ਮਾਈਨਿੰਗ ਦੇ ਲਈ ਜਿਹੜੀ ਆ ਇਹ ਜਿਹੜੇ ਆ ਰੇਡੀਓ ਐਕਟਿਵ, ਕਿਉਂਕਿ ਵੇਸਟ ਬਹੁਤ ਜਨਰੇਟ ਹੁੰਦਾ, ਜਿੱਦਾਂ ਮੈਂ ਦੱਸਿਆ ਕਿ ਮੋਸਟਲੀ ਜਿਹੜਾ ਯੂਰੇਨੀਅਮ ਔਰ ਥੋਰੀਅਮ ਦੇ ਨਾਲ ਮਿਲਦੇ ਆ, ਜਿਹੜੇ ਰੇਡੀਓ ਐਕਟਿਵ ਪ੍ਰੋਡਕਟ ਹੈਗੇ ਆ। ਹਾਲਾਂਕਿ ਰੇਅਰ ਅਰਥ ਮਿਨਰਲ ਆਪਣੇ ਆਪ 'ਚ ਰੇਡੀਓ ਐਕਟਿਵ ਮਟੀਰੀਅਲ ਨਹੀਂ ਹੈਗੇ, ਸਿਰਫ ਇੱਕ ਇਹਨੂੰ ਛੱਡ ਕੇ ਬਾਕੀ 16 ਜਿਹੜੇ ਹੈਗੇ ਆ ਉਹ ਨੋਨ ਰੇਡੀਓ ਐਕਟਿਵ ਹੈਗੇ ਆ। ਸੋ ਰੇਡੀਓ ਐਕਟੀਵਿਟੀ ਦੀ ਵਜ੍ਹਾ ਨਾਲ ਰੇਡੀਏਸ਼ਨ ਜਾਂ ਉਹ ਜਿਹੜਾ ਵੇਸਟ ਰਿਲੀਜ਼ ਹੁੰਦਾ ਉਹ ਜਿਹੜੀ ਆ ਪ੍ਰੋਬਲਮ ਕੋਜ਼ ਕਰਦਾ। ਫਿਰ ਰਿਫਾਈਨਿੰਗ ਦੇ ਲਈ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਬਹੁਤ ਸਟਰੋਂਗ ਐਸਿਡਸ ਸਾਨੂੰ ਯੂਜ਼ ਕਰਨੇ ਪੈਂਦੇ ਆ, ਜਿਹੜੇ ਆ ਜਦੋਂ ਉਹਨਾਂ ਦੀ ਪ੍ਰੋਪਰ ਜਿਹੜਾ ਉਹਨਾਂ ਨੂੰ ਕੰਟੇਨ ਨਾ ਕੀਤਾ ਜਾਵੇ, ਮਤਲਬ ਉਹਦੀ ਪ੍ਰੋਪਰ ਡਿਸਪੋਜ਼ਲ ਨਾ ਹੋਵੇ, ਤਾਂ ਉਹਦੀ ਵਜ੍ਹਾ ਨਾਲ ਜਿਹੜਾ ਉਹ ਸੋਇਲ ਦੇ ਵਿੱਚ ਚਲੇ ਜਾਂਦੇ ਆ, ਮਿੱਟੀ ਦੇ ਵਿੱਚ ਜਿਹੜੇ ਚਲੇ ਜਾਂਦੇ ਆ, ਜਿਹਦੇ ਨਾਲ ਫਿਰ ਉਹ ਜਿਹੜਾ ਪਾਣੀ ਜਿਹੜਾ ਮਿੱਟੀ ਦੇ ਵਿੱਚ ਵਾਟਰ ਟੇਬਲ ਖਰਾਬ ਹੁੰਦਾ, ਔਰ ਜਦੋਂ ਉਸ ਪਾਣੀ ਨੂੰ ਹਿਊਮਨਸ ਯੂਜ਼ ਕਰਦੇ ਆ। ਈਵਨ ਚਾਈਨਾ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਜਿਹੜੀ ਮਾਈਨਿੰਗ ਡਿਸਟ੍ਰਿਕਟ ਹੈਗੀ ਆ ਬਾਇਨ ਓਬੋ, ਜਿਹੜੀ ਇਨਰ ਮੰਗੋਲੀਆ ਦੇ ਵਿੱਚ ਹੈਗੀ ਆ, ਉੱਥੇ ਦੇ ਲੋਕਾਂ ਦੀ ਜਿਵੇਂ ਟੈਸਟਿੰਗ ਹੁੰਦੀ ਆ, ਤੋ ਜਦੋਂ ਟੈਸਟਿੰਗ ਹੋਈ ਤਾਂ ਉਹਨਾਂ ਦੇ ਯੂਰਿਨ ਦੇ ਵਿੱਚ ਜਿਹੜਾ ਆ ਰੇਅਰ ਅਰਥ ਮਿਨਰਲ ਜਿਹੜੇ ਆ ਪਾਏ ਗਏ, ਹਨਾ। ਸੋ ਇੱਦਾਂ ਦੀ ਚੀਜ਼ਾਂ ਜਿਹੜੀ ਹਿਊਮਨ ਇਹਨੂੰ ਇਹ ਬਹੁਤ ਇੰਪੈਕਟ ਕਰਦਾ ਆ, ਜਦੋਂ ਤੁਸੀਂ ਇੱਥੇ ਵੈਜੀਟੇਸ਼ਨ ਕਰਨੀ ਉਹ ਖਰਾਬ ਹੋਣੀ, ਤੋ ਹੌਲੀ ਹੌਲੀ ਉਹ ਤੁਹਾਡੇ ਹਰ ਆਲੇ ਦੁਆਲੇ, ਚਾਹੇ ਉਹ ਪਾਣੀ ਆ, ਚਾਹੇ ਉਹ ਮਿੱਟੀ ਆ, ਚਾਹੇ ਉਹ ਹਵਾ ਆ, ਕਿਉਂਕਿ ਜਦੋਂ ਮਾਈਨਿੰਗ ਦਾ ਸਾਨੂੰ ਪਤਾ ਉੱਥੋਂ ਕਿੰਨਾ ਜਿਹੜੀ ਡਸਟ ਵਗੈਰਾ ਜਨਰੇਟ ਹੁੰਦੀ ਹੈ ਨਾ, ਉਹਦੇ ਨਾਲ ਰੈਸਪੀਰੇਟਰੀ ਪ੍ਰੋਬਲਮਸ ਜਿਹੜੀਆਂ ਹੋ ਜਾਂਦੀਆਂ। ਫਿਰ ਰੇਡੀਓ ਐਕਟਿਵ ਵੇਸਟ ਦੀ ਵਜ੍ਹਾ ਨਾਲ ਜਿਹੜੇ ਫਿਊਚਰ ਜਨਰੇਸ਼ਨ ਜਿਹੜੇ ਬੱਚੇ ਪੈਦਾ ਹੋਣ ਵਾਲੇ ਹੁੰਦੇ ਉਹਨਾਂ 'ਚ ਕੋਈ ਜਿਹੜੀ ਪ੍ਰੋਬਲਮ ਆ ਸਕਦੀ, ਜਿਵੇਂ ਸਾਨੂੰ ਅਸੀਂ ਉਹ ਹੀਰੋਸ਼ੀਮਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਪਤਾ ਹੈ ਨਾ, ਕਿਉਂਕਿ ਰੇਡੀਓ ਐਕਟੀਵਿਟੀ ਬਹੁਤ ਡੇਂਜਰਸ ਹੁੰਦੀ ਆ। ਜਿਹੜੀ ਅਸੀਂ ਐਕਸਰੇ ਯੂਜ਼ ਕਰਦੇ ਹਾਂ ਹੋਸਪਿਟਲ ਦੇ ਵਿੱਚ, ਉਹ ਵੀ ਇੱਕ ਰੇਡੀਓ, ਉਹ ਵੀ ਇੱਕ ਤਰ੍ਹਾਂ ਦੀ ਐਕਸਰੇ, ਮਤਲਬ ਇੱਕ ਤਰ੍ਹਾਂ ਦੀਆਂ ਰੇਡੀਏਸ਼ਨ ਹੈਗੀਆਂ, ਬਟ ਉਹ ਬਹੁਤ ਘੱਟ ਅਮਾਊਂਟ 'ਚ ਯੂਜ਼ ਕੀਤੀਆਂ ਜਾਂਦੀਆਂ, ਹਨਾ। ਇਸੇ ਲਈ ਜਿਹੜੀਆਂ ਜ਼ਿਆਦਾਤਰ ਅਸੀਂ ਜਿਹੜਾ ਅਵੋਇਡ ਕਰਦੇ ਹਾਂ ਰੇਡੀਏਸ਼ਨ ਨੂੰ, ਜਦੋਂ ਅਸੀਂ ਸਪੇਸ ਐਕਸਪਲੋਰੇਸ਼ਨ ਵਾਲੇ ਐਪੀਸੋਡ 'ਚ ਵੀ ਬਹੁਤ ਗੱਲ ਕੀਤੀ ਸੀ ਇਹਨਾਂ ਦੀ। ਸੋ ਹਰ ਇੱਕ ਲੈਵਲ ਦੇ ਉੱਤੇ ਜਿਹੜਾ ਇਹ ਤੁਹਾਨੂੰ ਜਿਹੜਾ ਇੰਪੈਕਟ ਕਰਦਾ ਹੈ ਐਨਵਾਇਰਮੈਂਟ ਨੂੰ, ਜਿਹੜਾ ਇਹਦੀ ਮਾਈਨਿੰਗ ਕਰਨੀ। ਸੋ ਇਹ ਚਾਹੇ ਤੁਸੀਂ, ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਗ੍ਰੀਨ ਜਿਹੜੀ ਆ ਸੇਫੈਸਟ ਇੱਕ ਜਿਹੜੀ ਪ੍ਰੋਡਕਸ਼ਨ ਕਰਨੀ ਅਸੀਂ ਸੋਚਦੇ ਹਾਂ, ਬਟ ਉਸ ਦੇ ਪਿੱਛੇ ਦੀ ਜਿਹੜੀ ਬੈਕਗਰਾਉਂਡ ਸਟੋਰੀ ਹੁੰਦੀ ਆ ਉਹ ਬਹੁਤ ਜ਼ਿਆਦਾ ਐਨਵਾਇਰਮੈਂਟਲੀ ਪੋਲਿਊਟਡ ਜਿਹੜਾ ਇੱਕ ਪ੍ਰੋਸੈਸ ਹੈਗੀ ਆ। ਚਾਹੇ ਤੁਸੀਂ ਉਹਦੇ ਲਈ ਇਲੈਕਟ੍ਰਿਕ ਵਹੀਕਲ ਬਣਾ ਰਹੇ ਹਾਂ, ਪਰ ਇਲੈਕਟ੍ਰਿਕ ਵਹੀਕਲ ਬਣਾਉਣ ਲਈ ਜਿਹੜਾ ਸਮਾਨ ਆ ਰਿਹਾ ਉਹ ਜਿਹੜਾ ਜਦੋਂ ਅਸੀਂ ਉਹਨੂੰ ਮਾਈਨ ਕਰਦੇ ਹਾਂ, ਉਹ ਆਪਣੇ ਆਪ 'ਚ ਇੱਕ ਜਿਹੜੀ ਇੱਕ ਖਤਰਨਾਕ ਪ੍ਰੋਸੈਸ ਹੈਗੀ ਆ।
0: ਓਕੇ, ਫਿਰ ਇਹਦਾ ਕੋਈ ਅਲਟਰਨੇਟ ਨਹੀਂ ਫਿਊਚਰ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਰਹੂਗਾ, ਕਿਉਂਕਿ ਹੁਣ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਅਸੀਂ ਦੂਸਰੇ ਗ੍ਰਹਿਆਂ ਤੱਕ ਜਾ ਰਹੇ ਹੈਗੇ, ਅਤੇ ਆਪਣੇ ਗ੍ਰਹਿ ਦੇ ਉੱਤੇ ਜਿਹੜੀ ਮਾਈਨਿੰਗ ਕਿਵੇਂ ਕਰਨੀ ਆ ਉਹਨੂੰ ਲੈ ਕੇ ਹਾਲੇ ਵੀ ਉਹੀ ਟ੍ਰੈਡੀਸ਼ਨਲ ਟੈਕਨੀਕਸ ਨੇ ਜਿਹੜੀਆਂ ਅੱਜ ਤੋਂ 50-100 ਸਾਲ ਪਹਿਲਾਂ ਵਰਤੀਆਂ ਜਾਂਦੀਆਂ ਸੀਗੀਆਂ। ਰੇਅਰ ਅਰਥ ਮਿਨਰਲਸ ਦੀ ਮਾਈਨਿੰਗ ਆਸਾਨ ਨਹੀਂ ਕੀਤੀ ਜਾਏ ਜਾਂ ਫਿਰ ਇਹਦਾ ਅਲਟਰਨੇਟ ਨਹੀਂ ਕੋਈ ਹੋ ਸਕਦਾ ਹੈਗਾ, ਕਿਉਂਕਿ ਇਹ ਤਾਂ ਡਿਮਾਂਡ ਵਧਣੀ ਹੈ। ਅਸੀਂ ਇਲੈਕਟ੍ਰਿਕ ਬੈਟਰੀਆਂ ਦੀ ਗੱਲ ਕਰ ਰਹੇ ਹਾਂ, ਅਸੀਂ ਮੈਡੀਕਲ ਇਕਵਿਪਮੈਂਟਸ ਦੀ ਗੱਲ ਕਰ ਰਹੇ ਹਾਂ, ਘਰਾਂ ਨੂੰ ਰੋਸ਼ਨਾਉਣ ਤੋਂ ਲੈ ਕੇ ਸਪੀਕਰਾਂ ਤੱਕ ਈਚ ਐਂਡ ਐਵਰੀਥਿੰਗ ਵੱਧ ਹੀ ਰਹੀ ਹੈ, ਫਿਰ ਇਹਦਾ ਅਲਟਰਨੇਟ ਨਹੀਂ ਤੁਹਾਨੂੰ ਲੱਗਦਾ ਕੋਈ ਹੋਣਾ ਚਾਹੀਦਾ ਹੈਗਾ?
1: ਹਾਂਜੀ, ਕਾਫੀ ਮਤਲਬ ਆਲਟਰਨੇਟ ਜਿਹੜੀ ਸਾਇੰਟਿਫਿਕ ਕਮਿਊਨਿਟੀ ਦੇ ਵਿੱਚ ਵੀ ਪੂਰੀ ਇਹਦੀ ਰਿਸਰਚ ਚੱਲ ਰਹੀ ਕਿਹੜੇ ਕਿਹੜੇ ਅਸੀਂ ਆਲਟਰਨੇਟ, ਜਿਵੇਂ ਅਸੀਂ ਜਦੋਂ ਮੈਂ ਮੈਗਨੇਟ ਦੀ ਗੱਲ ਕੀਤੀ ਤਾਂ ਨੀਓਡਾਈਮੀਅਮ ਜਿਹੜਾ ਯੂਜ ਕਰਦੇ ਆ, ਜਿਹੜਾ ਇਲੈਕਟ੍ਰਿਕ ਵਹੀਕਲ ਜਿਹੜੇ ਸਾਡੇ ਆਉਂਦੇ ਆ ਉਹਨਾਂ ਚ ਯੂਜ ਹੁੰਦਾ ਹੈ, ਵਿੰਡ ਟਰਬਾਈਨਸ ਜਿਹੜੀਆਂ ਉਹਨਾਂ ਚ ਯੂਜ ਹੁੰਦਾ ਨਾ, ਇਲੈਕਟ੍ਰੋਨਿਕਸ ਦੇ ਵਿੱਚ ਯੂਜ ਹੁੰਦਾ। ਸੋ ਉਹਦੀ ਬਜਾਏ ਜਿਹੜਾ ਅੱਜ ਕੱਲ ਇਹ ਆਲਟਰਨੇਟਿਵ ਕੋਸ਼ਿਸ਼ ਕਰ ਰਿਹਾ ਕਿ ਉਹਦੀ ਬਜਾਏ ਜਿਹੜਾ ਆ ਆਇਰਨ ਆਕਸਾਈਡ ਤੋਂ ਬਣੀਆਂ, ਮਤਲਬ ਆਇਰਨ ਤੋਂ ਬਣੀਆਂ ਜਿਹੜੀਆਂ ਮੈਗਨੇਟਸ ਹੈਗੀਆਂ ਉਹਨਾਂ ਨੂੰ ਯੂਜ ਕੀਤਾ ਜਾ ਸਕੇ, ਕਿਉਂਕਿ ਉਹਨਾਂ ਨੂੰ ਇੱਕ ਤਾਂ ਐਕਸਟ੍ਰੈਕਟ ਕਰਨਾ ਬਹੁਤ ਈਜ਼ੀ ਆ ਔਰ ਉਹ ਬਹੁਤ ਸਸਤੀਆਂ ਵੀ ਹੁੰਦੀਆਂ ਔਰ ਅਮਾਊਂਟ ਵੀ ਬਹੁਤ ਜ਼ਿਆਦਾ ਜਿਹੜਾ ਪ੍ਰੈਜੈਂਟ ਹੁੰਦਾ ਹੈ ਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕੁਛ ਜਿਹੜਾ ਟੈਸਲਾ ਜਿਹੜੀ ਹੈਗੀ ਉਹਦੇ ਕੁਛ ਮਾਡਲਸ ਐਵੇਂ ਦੇ ਆ ਜਿਹਨਾਂ ਨੇ ਜਿਹੜੇ ਪਰਮਾਨੈਂਟ ਮੈਗਨੇਟਸ ਮੋਟਰਸ ਦੇ ਵਿੱਚ ਯੂਜ ਕਰਦੇ ਆ ਉਹਨਾਂ ਦਾ ਯੂਜ਼ ਕਾਫੀ ਘਟਾਇਆ ਹੈਗਾ ਹੈ ਨਾ। ਤੇ ਬੈਟਰੀਜ਼ ਦੇ ਵਿੱਚ ਜਿਹੜੀਆਂ ਇਹਨਾਂ ਜਿਹੜੀਆਂ ਇਹਦੀਆਂ ਬੈਟਰੀਜ਼ ਦੀ ਬਜਾਏ ਜਿਹੜੀ ਆ ਰੇਅਰ ਅਰਥ ਬੈਟਰੀਜ਼ ਦੀ ਬਜਾਏ ਲੀਥੀਅਮ ਆਇਰਨ ਫੋਸਫੇਟ ਬੈਟਰੀਜ਼ ਜਿਹੜੀਆਂ ਯੂਜ਼, ਮਤਲਬ ਡਿਫਰੈਂਟ ਤਰ੍ਹਾਂ ਦੀਆਂ ਜਿਹੜੀਆਂ ਬੈਟਰੀਜ਼ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਫਿਰ ਸੋਡੀਅਮ ਦੇ ਬੇਸਡ ਜਿਹੜੀਆਂ ਬੈਟਰੀਜ਼ ਹੁੰਦੀਆਂ ਉਹ ਯੂਜ਼ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਸਭ ਤੋਂ ਜਿਹੜਾ ਸੇਫ ਆਲਟਰਨੇਟਿਵ ਤੁਸੀਂ ਕਹਿ ਸਕਦੇ ਹੋ ਔਰ ਜਿਹੜਾ ਮੈਕਸੀਮਮ ਕੰਟਰੀਜ਼ ਅੱਜ ਕੱਲ੍ਹ ਯੂਜ਼ ਕਰ ਰਹੀ ਉਹ ਹੈਗਾ ਕਿ ਜਿਹੜੇ ਤੁਸੀਂ ਪੁਰਾਣੇ ਰੀਸਾਈਕਲਿੰਗ ਕਰਨੀ, ਮਤਲਬ ਜਿਹੜੇ ਆਪਣੇ ਪੁਰਾਣੇ ਸਮਾਰਟਫੋਨਸ ਅਸੀਂ ਨਹੀਂ ਯੂਜ਼ ਕਰਦੇ ਉਹਨਾਂ ਦੇ ਵਿੱਚ ਜਿਹੜੀਆਂ ਰੇਅਰ ਅਰਥ ਮਿਨਰਲ ਆਲਰੇਡੀ ਹੈਗੇ ਆ, ਕਿਉਂਕਿ ਬਹੁਤ ਛੋਟੇ ਛੋਟੇ ਪੀਸਿਸ ਦੇ ਵਿੱਚ ਹੁੰਦੇ ਆ, ਤਾਂ ਉਹਨਾਂ ਨੂੰ ਉਹਨਾਂ ਦੇ ਵਿੱਚ ਐਕਸਟ੍ਰੈਕਟ ਕਰਨਾ, ਵਿੰਡ ਟਰਬਾਈਨ ਦੇ ਵਿੱਚ ਜਿਹੜੇ ਮੈਗਨੇਟਸ ਯੂਜ਼ ਹੋਏ ਉਹਨਾਂ ਨੂੰ ਐਕਸਟ੍ਰੈਕਟ, ਮਤਲਬ ਪੁਰਾਣੇ ਮਟੀਰੀਅਲ ਦੇ ਵਿੱਚੋਂ। ਸੋ ਅੱਜ ਤੱਕ ਮੋਸਟਲੀ ਇਹ ਹੁੰਦਾ ਆਉਂਦਾ ਹੈ ਕਿ ਇਲੈਕਟ੍ਰਿਕ ਬੇਸ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਜਿਹੜੀਆਂ ਡਿਵੈਲਪ ਜਿਹੜੀਆਂ ਇਹ ਵਿਕਸਿਤ ਕੰਟਰੀਜ਼ ਹੁੰਦੀਆਂ ਇਹ ਕੀ ਕਰਦੀਆਂ ਆਪਣਾ ਵੇਸਟ ਜਿਹੜਾ ਇਲੈਕਟ੍ਰਿਕ ਵੇਸਟ ਮੋਸਟਲੀ ਅਫਰੀਕਨ ਕੰਟਰੀਜ਼ ਜਾਂ ਇੱਦਾਂ ਦੀਆਂ ਕੰਟਰੀਜ਼ ਨੂੰ ਭੇਜ ਦਿੰਦੀਆਂ ਹਨਾ, ਈਵਨ ਇਨਕਲੂਡਿੰਗ ਇੰਡੀਆ, ਇੰਡੀਆ ਦਾ ਵੀ ਜ਼ਿਆਦਾਤਰ ਜਿਹੜਾ ਈ ਵੇਸਟ ਜਿਹੜਾ ਹੈਗਾ ਉਹ ਅਫਰੀਕਾ ਵਰਗੀਆਂ ਕੰਟਰੀਜ਼ ਨੂੰ ਜਾਂਦਾ ਸੀ, ਬਟ ਹੁਣ ਇੰਡੀਆ ਨੇ ਵੀ ਇਹ ਕੀਤਾ ਹੈਗਾ ਕਿ ਉਹ ਵੇਸਟ ਅਫਰੀਕਨ ਕੰਟਰੀਜ਼ ਨੂੰ ਨਹੀਂ ਭੇਜਣਗੇ, ਇਹ ਵਾਪਸ ਜਿਹੜਾ ਆ ਕੰਟਰੀ ਦੇ ਵਿੱਚ ਹੀ ਰੱਖਣਗੇ ਔਰ ਉੱਥੇ ਉਹਦੀ ਰੀਸਾਈਕਲਿੰਗ ਕਰਕੇ ਉਹਨੂੰ ਦੁਬਾਰਾ ਆਪਣੇ ਹੀ ਪ੍ਰੋਡਕਟ ਦੇ ਵਿੱਚ ਯੂਜ਼ ਕੀਤਾ ਜਾਊਗਾ। ਕਿਉਂਕਿ ਹੁੰਦਾ ਇਹ ਆ ਕਿ ਜਦੋਂ ਤੁਸੀਂ ਇੱਦਾਂ ਦੀਆਂ ਇਹ ਕੰਟਰੀਜ਼ ਜਿਹੜੀਆਂ ਅਫਰੀਕਨ ਕੰਟਰੀਜ਼ ਨੂੰ ਭੇਜ ਰਹੀਆਂ ਨਾ, ਤਾਂ ਉਹ ਅਫਰੀਕਨ ਕੰਟਰੀਜ਼ ਵੀ ਕੁਛ ਇਹਦਾ ਕਰਤਾ ਨਹੀਂ ਰਹੀਆਂ, ਉਹ ਅੱਗੇ ਚਾਈਨਾ ਨੂੰ ਵੇਚਦੇ ਨੇ ਔਰ ਚਾਈਨਾ ਅੱਗੇ ਫਿਰ ਉਹਨਾਂ ਦੇ ਵਿੱਚ ਉਹ ਕੱਢ ਕੇ ਫਿਰ ਵੇਚ ਰਿਹਾ, ਤਾਂ ਉਹ ਇਹ ਸਾਰੇ ਕੁਛ ਕੁਛ ਲੈਵਲ ਦੇ ਉੱਤੇ ਚੇਂਜਸ ਕਰ ਰਹੇ। ਸੋ ਇਹ ਜਿਹੜਾ ਸਭ ਤੋਂ ਸੇਫ ਆਲਟਰਨੇਟਿਵ ਹੈਗਾ, ਤੇ ਜਿੱਦਾਂ ਮੈਂ ਇੱਕ ਅਰਬਨ ਮਾਈਨਿੰਗ ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਓਪਨ ਮਾਈਨਿੰਗ ਹੁੰਦੀ ਆ ਜਿਹੜੀ ਸਾਰਿਆਂ ਨੂੰ ਪਤਾ ਹੈ, ਅਸੀਂ ਦੇਖੀ ਵੀ ਅਗਰ ਨਿਊ ਸਾਊਥ ਵੇਲਸ 'ਚ ਤਾਂ ਆਪਾਂ ਦੇਖਦੇ ਹਾਂ ਕੋਲ ਮਾਈਨਿੰਗ ਹੁੰਦੀ ਆ ਉਹ ਜਿਹੜੀ ਤੁਸੀਂ ਇੱਕ ਓਪਨ ਪਿੱਟ ਬਣਾ ਕੇ ਕਰਦੇ ਹਾਂ, ਪਰ ਇਹਨੂੰ ਅਸੀਂ ਅਰਬਨ ਮਾਈਨਿੰਗ ਕਹਿੰਦੇ ਨੇ ਜਦੋਂ ਅਸੀਂ ਰੀਸਾਈਕਲਿੰਗ ਮੋਸਟਲੀ ਕਰਦੇ ਹਾਂ। ਬਾਕੀ ਰਿਸਰਚ ਤਾਂ ਚੱਲ ਹੀ ਰਹੀ ਹੈ ਕਿ ਹੋਰ ਕਿਹੜੇ ਅਸੀਂ ਯੂਜ਼ ਕਰ ਸਕਦੇ ਹਾਂ। ਤੇ ਜਿੱਦਾਂ ਚਾਈਨਾ ਦੀ ਜਦੋਂ ਮੈਂ ਗੱਲ ਕਰਦੀ ਹਾਂ ਤੇ ਉਹਨਾਂ ਨੇ ਹੁਣ ਉਹਨਾਂ ਦੀ ਕੋਸ਼ਿਸ਼ ਹੈ, ਕਿਉਂਕਿ ਹੁਣ ਉਹਨਾਂ ਨੂੰ ਵੀ ਪਤਾ ਜਿਹੜੀ ਮੈਂ ਬਾਇਨ ਓਬੋ ਕਰਕੇ ਜਿਹੜੀ ਮਾਈਨਿੰਗ ਦੀ ਗੱਲ ਕੀਤੀ ਆ, ਉੱਥੇ ਕਾਫੀ ਜਿਹੜਾ ਇੱਕ ਸਲੈਜ ਜਿਹਾ ਬਣਿਆ ਹੈਗਾ ਵੱਡਾ ਸਾਰਾ ਵੇਸਟ ਦਾ ਹਨਾ ਦਲਦ ਜਿਹੀ, ਜਿੱਥੇ ਉਹ ਸਾਰਾ ਵੇਸਟ ਕਿਉਂਕਿ ਮੈਨੇਜ ਨਹੀਂ ਕੀਤਾ ਗਿਆ, ਇਸ ਲਈ ਲੋਕਾਂ ਦੇ ਬਲੱਡ ਦੇ ਵਿੱਚ ਜਾਂ ਯੂਰਿਨ ਦੇ ਵਿੱਚ ਜਿਹੜੇ ਆ ਇਹਨਾਂ ਦੇ ਟਰੇਸ ਮਿਲੇ ਹੈਗੇ ਆ। ਸੋ ਚਾਈਨਾ ਦੀ ਹੁਣ ਪੋਲਿਸੀ ਹੈ ਕਿ ਉਹ ਆਪਣੀ ਕੰਟਰੀਜ਼ ਦੇ ਵਿੱਚੋਂ ਕੱਢ ਕੇ ਇਹਨਾਂ ਚੀਜ਼ਾਂ ਨੂੰ ਜਿਹੜੀ ਰਿਫਾਈਨਿੰਗ ਕਿਸੇ ਦੂਜੀ ਕੰਟਰੀ ਦੇ ਵਿੱਚ ਜਿਹੜੀਆਂ ਵਿਚਾਰੀਆਂ ਗਰੀਬ ਕੰਟਰੀਜ਼ ਆ ਉੱਥੇ ਜਾ ਕੇ ਰਿਫਾਈਨਿੰਗ ਕੀਤੀ ਜਾਵੇ ਤਾਂ ਕਿ ਆਪਣੇ ਲੋਕਾਂ ਨੂੰ ਐਟਲੀਸਟ ਉਹਦੇ ਤੋਂ ਬਚਾਇਆ ਜਾਵੇ। ਸੋ ਇਹ ਕੰਟਰੀਜ਼ ਕੁਛ ਆਪਣੇ ਆਪਣੇ ਲੈਵਲ ਤੇ ਕਰਦੀਆਂ, ਜਿਹੜਾ ਕਿ ਓਬਵੀਅਸਲੀ ਐਥੀਕਲੀ ਸਹੀ ਨਹੀਂ ਹੈਗਾ। ਸੋ ਉਹਦੀ ਬਜਾਏ ਉਹਨਾਂ ਨੂੰ ਜਿਹੜਾ ਕੁਛ ਜਿਹੜੀ ਇੱਕ ਪ੍ਰੋਪਰ ਡਿਸਪੋਜ਼ਲ ਦਾ ਇੱਕ ਪ੍ਰੋਪਰ ਜਿਹੜਾ ਸਿਸਟਮ ਹੋਣਾ ਚਾਹੀਦਾ। ਬਟ ਉਹਦੇ ਲਈ ਇੱਕ ਹੋਰ ਵੀ ਹੈ, ਕਿਉਂਕਿ ਜਿੰਨਾ ਤੁਸੀਂ ਟੈਕਨੀਕਸ ਅਗਰ ਤੁਸੀਂ ਕੋਈ ਕੰਪਨੀ ਲਗਾਉਂਦੀ ਹੈਗੀ ਐਨਵਾਇਰਮੈਂਟ ਮਤਲਬ ਉਹਨੂੰ ਸਾਫ਼ ਕਰਨ ਦੇ ਲਈ ਹਨਾ, ਜਿਹੜਾ ਉੱਥੋਂ ਪਾਣੀ ਨਿਕਲ ਰਿਹਾ ਜਾਂ ਉੱਥੋਂ ਜਿਹੜੀ ਆ ਡਸਟ ਜਾ ਰਹੀ ਆ ਬਾਹਰ ਨੂੰ ਉਹਨੂੰ ਸਾਫ਼ ਕਰਨ ਦੇ ਲਈ ਕੋਈ ਲਾਉਂਦੀ ਤਾਂ ਉਹਨਾਂ ਨੂੰ ਪੈਸੇ ਵੀ ਜ਼ਿਆਦਾ ਖਰਚਣੇ ਪੈਂਦੇ ਆ ਔਰ ਅਲਟੀਮੇਟਲੀ ਉਹਦੇ ਨਾਲ ਕੀ ਹੁੰਦਾ ਕਿ ਜਿਹੜਾ ਉਹ ਪ੍ਰੋਡਕਟ ਬਣਾਓਗੇ ਉਹ ਮਹਿੰਗਾ ਹੋ ਜਾਂਦਾ ਹਨਾ। ਤੋ ਉਹਦੇ ਤੇ ਇਹ ਵੀ ਚੀਜ਼ ਆ ਜਾਂਦੀ ਕਿ ਅਸੀਂ ਕੀ ਜਿਹੜਾ ਸੋਚਦੇ ਹਾਂ ਇਸ ਦੇ ਬਾਰੇ ਦੇ ਵਿੱਚ, ਅਸੀਂ ਥੋੜੇ ਜਿਹਾ ਪੈਸੇ ਜ਼ਿਆਦਾ ਪੇ ਕਰਕੇ ਵਧੀਆ ਵਾਲੀ ਮਤਲਬ ਐਨਵਾਇਰਮੈਂਟਲੀ ਫਰੈਂਡਲੀ ਪ੍ਰੋਡਕਟ ਲੈਣਾ ਚਾਹੁੰਦੇ ਹਾਂ ਜਾਂ ਨਹੀਂ ਚਾਹੁੰਦੇ ਹਾਂ, ਤਾਂ ਆਈ ਥਿੰਕ ਉਹ ਵੀ ਥੋੜਾ ਜਿਹਾ ਮੈਟਰ ਕਰਦਾ ਹੈ।
0: ਰਾਈਟ ਰਾਈਟ, ਔਰ ਇਹਦੇ ਲਈ ਇਹ ਵੀ ਬਹੁਤ ਜ਼ਰੂਰੀ ਹੈਗਾ ਕਿ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਸੀਗਾ ਕਿ ਕਦੇ USA ਹੁੰਦਾ ਸੀਗਾ ਪਲੇਅਰ ਅਤੇ ਕਦੇ ਹੁਣ ਅੱਜ ਦੀ ਤਰੀਕ 'ਚ ਚਾਈਨਾ ਹੈਗਾ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਫੇਅਰ ਗੇਮ ਹੈਗੀ ਉਹ ਤਾਂ ਸੁਧਰੂਗੀ ਜਦੋਂ ਸਾਰਿਆਂ ਦੇ ਕੋਲ ਫੇਅਰ ਚਾਂਸਿਸ ਹੋਣਗੇ। ਤੇ ਉਦੋਂ ਹੀ ਫਿਰ ਸੁਧਾਰ ਦੀ ਕੋਈ ਗੁੰਜਾਇਸ਼ ਹੋ ਸਕਦੀ ਹੈ, ਨਹੀਂ ਤੇ ਇੱਕ ਤਰਫਾ ਮਾਮਲਾ ਜਿਹੜਾ ਹੁੰਦਾ ਉਹਦੇ ਵਿੱਚ ਤਾਂ ਫਿਰ ਆਪ ਉਧਰੀਆਂ ਹੀ ਚੱਲਦੀਆਂ ਨੇ। ਪਰ ਜਦੋਂ ਰਿਜ਼ਰਵ ਦੀ ਗੱਲ ਆਉਂਦੀ ਹੈ ਤੇ ਰੇਅਰ ਅਰਥ ਮਿਨਰਲਸ ਦਾ ਸਭ ਤੋਂ ਵੱਡਾ ਰਿਜ਼ਰਵ ਤਾਂ ਹੈ ਹੀ ਚਾਈਨਾ 'ਚ, ਕਿਉਂਕਿ ਜ਼ਮੀਨ ਵੀ ਵਾਹਵਾ ਹੈਗੀ ਹੈ। ਬਟ ਐਦਾਂ ਨਹੀਂ, ਕਿਉਂਕਿ ਇਸ ਹਿਸਾਬ ਦੇ ਨਾਲ ਤਾਂ ਰਸ਼ੀਆ 'ਚ ਵੱਧ ਜ਼ਮੀਨ ਹੈ ਅਤੇ ਰਸ਼ੀਆ 'ਚ ਹੋਣਾ ਚਾਹੀਦੇ ਸੀ, ਬਟ ਉਹ ਟਰਾਂਸਾਈਬੇਰੀਅਨ ਜਿਹੜਾ ਏਰੀਆ ਹੈਗਾ ਉੱਥੇ ਵੈਸੇ ਹੀ ਮਾਈਨਿੰਗ ਨਹੀਂ ਹੋ ਸਕਦੀ, ਅਤੇ ਜਿੱਦਾਂ ਸੰਦੀਪ ਜੀ ਨੇ ਦੱਸਿਆ ਕਿ ਆਸਾਨ ਵੀ ਨਹੀਂ ਹੈਗੀ ਪਹਿਲਾਂ ਜਿਹੜੀ ਉਹਨੂੰ ਫਾਈਂਡ ਆਊਟ ਕਰਨਾ, ਫਿਰ ਉਹਦੀ ਪ੍ਰੋਡਕਸ਼ਨ ਕਰਨਾ, ਫਿਰ ਉਹਦੀ ਸੁਧਾਈ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਮੁਸ਼ਕਿਲ ਪ੍ਰੋਸੈਸ ਹੁੰਦੀ ਹੈਗੀ ਹੈ। ਅਤੇ ਉਹ ਚਾਈਨਾ, ਬ੍ਰਾਜ਼ੀਲ, ਇੰਡੀਆ, ਆਸਟ੍ਰੇਲੀਆ, ਰਸ਼ੀਆ, ਜ਼ਾਹਰ ਜੀ ਗੱਲ ਹੈ ਅਮੈਰੀਕਾ, ਇਹ ਸਾਰੇ ਵੱਡੀ ਕੰਟਰੀਜ਼ ਹੈਗੇ ਨੇ ਜਿੱਥੇ ਰਿਜ਼ਰਵ ਵੀ ਹੈਗੇ ਨੇ ਅਤੇ ਜਿਹੜੇ ਐਕਸਟ੍ਰੈਕਟ ਵੀ ਕਰਦੇ ਨੇ। ਬਟ ਐਕਸਟ੍ਰੈਕਸ਼ਨ ਜਿਹੜੀ ਹੈ ਹਾਲੇ ਫਿਲਹਾਲ ਤਾਂ ਇਹੀ ਹੈ ਕਿ ਧਰਤੀ ਖੁਰਚ ਖੁਰਚ ਕੇ ਹੋ ਰਹੀ ਹੈ, ਔਰ ਜਦੋਂ ਧਰਤੀ ਖੁਰਚੀ ਗਈ ਹੈ ਥੱਲਿਓਂ ਤਾਂ ਧਰਤੀ ਆਪਣਾ ਫਿਰ ਜਲਵਾ ਤਾਂ ਦਿਖਾਊਗੀ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਤੁਸੀਂ ਇੰਨੀਆਂ ਸੋਹਣੀਆਂ ਇਨਫੋਰਮੇਸ਼ਨ ਦਿੱਤੀਆਂ ਨੇ ਅੱਜ ਦੇ ਦਿਨ।
1: ਬਹੁਤ ਹਾਈ ਕੁਆਲਿਟੀ ਦੇ ਰੇਅਰ ਅਰਥ ਮਿਨਰਲ ਤੇ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਵੱਡੀਆਂ ਵੱਡੀਆਂ ਕੰਟਰੀਜ਼ ਜਿਹੜਾ ਪਲਾਨ ਕਰ ਰਹੀਆਂ ਹੈਗੀਆਂ ਹਨਾ, ਇੰਡੀਆ ਨੇ ਵੀ ਜਿਹੜੇ ਆ ਕੁਛ ਪਾਲਿਸੀਜ਼ ਬਣਾਈਆਂ। ਆਪਾਂ ਬਜਟ 'ਚ ਸੁਣਿਆ ਸੀਗਾ ਕਿ ਗਵਰਨਮੈਂਟ ਨੇ ਕਿਹਾ ਹੈ ਕਿ ਉਹ ਰੇਅਰ ਅਰਥ ਮਿਨਰਲ ਕੋਰੀਡੋਰ ਜਿਹੜਾ ਬਣਾਉਣਗੇ ਤੇ 2025 ਦੇ ਵਿੱਚ ਇੱਕ ਨੈਸ਼ਨਲ ਕ੍ਰਿਟੀਕਲ ਮਿਨਰਲ ਮਿਸ਼ਨ ਜਿਹੜਾ ਲਾਂਚ ਕੀਤਾ ਸੀਗਾ ਇੰਡੀਅਨ ਗਵਰਨਮੈਂਟ ਨੇ, ਜਿਹਦੇ ਵਿੱਚ 16,000 crore ਦਾ ਜਿਹੜਾ ਬਜਟ ਰੱਖਿਆ ਗਿਆ ਕਿ ਇੰਡੀਆ ਦੀ ਜਿਹੜੀਆਂ ਕ੍ਰਿਟੀਕਲ ਮਿਨਰਲ ਜਿਹਦੇ ਵਿੱਚ ਰੇਅਰ ਅਰਥ ਵੀ ਆਉਂਦੀਆਂ ਉਹਨਾਂ ਦੀ ਸਪਲਾਈ ਚੇਨ ਨੂੰ ਇੰਪਰੂਵ ਕਰਨ ਦੇ ਲਈ, ਜਿਹਦੇ ਵਿੱਚ ਸਾਰਾ ਕੁਛ ਹੀ ਆਉਂਦਾ, ਚਾਹੇ ਉਹ ਮਾਈਨਿੰਗ ਕਰਨੀ ਹੋਵੇ, ਚਾਹੇ ਮਤਲਬ ਪਹਿਲਾਂ ਐਕਸਪਲੋਰ ਕਰਨਾ ਹੋਵੇ ਲੱਭਣਾ ਕਿੱਥੇ ਕਿੱਥੇ ਪਏ ਆ ਭੰਡਾਰ ਹਨਾ, ਔਰ ਉਹਨੂੰ ਮਾਈਨ ਕਰਨਾ, ਫਿਰ ਉਸ ਤੋਂ ਬਾਅਦ ਉਹਦੀ ਰਿਫਾਈਨਿੰਗ ਤੇ ਐਕਸਪੋਰਟ ਕਰਨਾ, ਉਹ ਸਾਰਾ ਕੁਛ, ਔਰ ਪ੍ਰੋਡਕਸ਼ਨ ਹਨਾ, ਔਰ ਚਾਈਨਾ ਦੇ ਉੱਤੇ ਜਿਹੜਾ ਇੰਪੈਕਟ ਰਿਲਾਇੰਸ ਜਿਹੜੀ ਉਹ ਘਟਾਉਣੀ। ਤੋ ਇੰਡੀਆ ਦੇ ਵਿੱਚ ਜਿਹੜੀ ਮੇਜਰ ਕੰਪਨੀ ਕਰਦੀ ਹੈ ਇੰਡੀਅਨ ਰੇਅਰ ਅਰਥ ਲਿਮਿਟਡ ਕੰਪਨੀ ਆ, ਜਿਹੜੀ ਗਵਰਨਮੈਂਟ ਫੰਡਡ ਜਿਹੜੀ ਆ, ਇੱਕ ਪਬਲਿਕ ਅਥਾਰਿਟੀ ਹੈਗੀ ਆ ਜਿਹੜੀ ਇਹਦੇ ਚ ਕੰਮ ਕਰਦੇ ਆ। ਫਿਰ ਉਹਨਾਂ ਨੇ ਰੇਅਰ ਅਰਥ ਦੀ ਪਰਮਾਨੈਂਟ ਮੈਗਨੇਟਸ ਦੀ ਜਿਹਦੀ ਮੈਂ ਗੱਲ ਕੀਤੀ ਆ, ਉਹਦੇ ਚ ਵੀ ਇੱਕ ਜਿਹੜਾ ਇੱਕ ਪਾਲਿਸੀ ਅਲੱਗ ਤੋਂ ਲਿਆਂਦੀ ਆ, ਜਿਹਦੇ ਚ 73 billion ਜਿਹੜਾ ਰੁਪਏ, ਮਤਲਬ ਆਲਮੋਸਟ $800 million $800 ਜਿਹੜੇ ਆ ਉਹ ਅਪਰੂਵ ਹੋਏ ਹੈਗੇ ਆ, ਇੰਡੀਅਨ ਕੈਬਨਿਟ ਨੇ ਅਪਰੂਵ ਕੀਤੇ ਆ ਤਾਂ ਕਿ ਜਿਹੜਾ ਆਪਣੀ ਪ੍ਰੋਡਕਸ਼ਨ ਵਧਾਈ ਜਾ ਸਕੇ। ਹਾਂਜੀ, ਫਿਰ ਉਸ ਤੋਂ ਬਾਅਦ ਇਹ ਜਿਹੜਾ ਕੋਰੀਡੋਰ ਜਿਹੜਾ ਹਜੇ 2026 ਕਹਿੰਦੇ ਆ ਐਂਡ ਚ ਜਿਹੜਾ ਸ਼ੁਰੂ ਹੋ ਜੂਗਾ, ਜਿਹਦੇ ਚ ਆਈ ਥਿੰਕ ਆਂਧਰਾ ਪ੍ਰਦੇਸ਼ ਔਰ ਉਹਨਾਂ ਜਿਹੜੀਆਂ ਮਹਾਰਾਸ਼ਟਰ ਦੇ ਵਿੱਚ ਸਾਨੂੰ 41% ਆਲਮੋਸਟ ਜਿਹੜੇ ਆ ਇਹਨਾਂ ਦੇ ਭੰਡਾਰ ਮਿਲੇ ਆ ਹਨਾ, ਤੇ ਕੁਛ ਹੋਰ ਕੰਟਰੀਜ਼ ਤੋਂ 4 states ਹੈਗੀਆਂ ਜਿੱਥੇ ਇਹ ਕੋਰੀਡੋਰ ਪ੍ਰੋਜੈਕਟ ਸ਼ੁਰੂ ਕਰੂਗੇ। ਬਟ ਉਹਦੇ ਚ ਫਿਰ ਰੌਲਾ ਇਹ ਹੈ ਕਿ ਇਹਨਾਂ ਨੂੰ ਥੋੜੀ ਜਿਹੀ ਕਰਨੀ ਹੈਗੀ ਆ, ਠੀਕ ਹੈ, ਬਟ ਥੋੜੀ ਪ੍ਰੋਸੈਸਿੰਗ ਜਿਹੜੀ ਚਾਈਨਾ ਤੋਂ ਮਤਲਬ ਥੋੜੀ ਲੈਸਨ ਲਰਨ ਕਰਨੀ ਚਾਹੀਦੀ ਆ ਉੱਥੇ ਕੀ ਹੋ ਰਿਹਾ ਹਨਾ, ਤੇ ਉਹਦੇ ਬੇਸ ਤੇ ਕਿ ਜਿਹੜੇ ਇੱਥੇ ਆਲੇ ਦੁਆਲੇ ਕਮਿਊਨਿਟੀਜ਼ ਰਹਿੰਦੀਆਂ, ਕਿਉਂਕਿ ਜਦੋਂ ਅਸੀਂ ਅਰਾਵਲੀ ਪ੍ਰੋਜੈਕਟ ਦੀ ਜਿਹੜਾ ਪੋਡਕਾਸਟ ਕੀਤਾ ਸੀ ਉਹਦੇ ਤੇ ਵੀ ਗੱਲ ਕੀਤੀ ਸੀ ਕਿ ਆਲੇ ਦੁਆਲੇ ਲੋਕਾਂ ਨੂੰ ਬਹੁਤ ਰੈਸਪੀਰੇਟਰੀ ਇਸ਼ੂਜ਼ ਹੈਗੇ ਆ, ਸੋ ਉਹ ਸਾਨੂੰ ਪਤਾ ਹੀ ਕਿ ਸਾਡੀਆਂ ਵਰਗੀਆਂ ਕੰਟਰੀਜ਼ ਦੇ ਵਿੱਚ ਇਨਵਾਇਰਮੈਂਟਲ ਰੈਗੂਲੇਸ਼ਨਸ ਵੀ ਕੋਈ ਐਡੀਆਂ ਸਖਤ ਨਹੀਂ ਹੁੰਦੀਆਂ ਨਾ, ਸੋ ਇਹਨਾਂ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਨਾਲ ਨਾਲ ਉਹ ਵੀ ਆਈ ਥਿੰਕ ਬਹੁਤ ਜ਼ਰੂਰੀ ਆ। ਸੇਮ ਜਿਹੜਾ ਆਸਟ੍ਰੇਲੀਆ ਵੀ ਆਪਣਾ ਜਿਹੜਾ ਪ੍ਰੋਜੈਕਟ ਡਿਫਰੈਂਟ ਪ੍ਰੋਜੈਕਟ ਇੱਥੇ ਚੱਲ ਰਿਹਾ ਜਿਹਦੇ ਵਿੱਚ ਕਲੇ ਰੇਅਰ ਅਰਥ ਪ੍ਰੋਸੈਸਿੰਗ ਪਲਾਂਟ ਇਹਨਾਂ ਨੇ ਲਾਉਣਾ ਹੈਗਾ 2026 ਦੇ ਵਿੱਚ ਉਹ ਹੈਗਾ, ਪਰ ਇਹਦੀ ਜਿਹੜੀ ਹਾਂਜੀ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਦਾ ਜਿਹੜਾ ਇਹ ਮਿਲਦਾ ਮਾਊਂਟ ਵੈਲਡ ਦੇ ਵਿੱਚ ਜਿਹੜੇ ਆ ਰੇਅਰ ਅਰਥ ਮਿਨਰਲ ਮਿਲਦੇ ਆ, ਤੇ ਨਿਊ ਸਾਊਥ ਵੇਲ ਪੂਰੇ ਆਸਟ੍ਰੇਲੀਆ ਦੇ ਵਿੱਚ 4th number ਦੀ ਸਟੇਟ ਆ ਜਿੱਥੇ ਮਤਲਬ 4th number ਦੇ ਉੱਤੇ ਇਹਨਾਂ ਦੇ ਇੰਨੇ ਮਤਲਬ ਨੰਬਰ, ਅਗਰ ਤੁਸੀਂ ਦੇਖੀ ਕਿ ਸਭ ਤੋਂ ਵੱਧ ਕਿੱਥੇ ਹੈਗੇ ਆ ਆਰੀਐਮ ਔਰ ਕੌਣ ਪ੍ਰੋਡਕਸ਼ਨ ਕਰਦਾ, ਤੋ ਡਬੋਰ ਏਰੀਆ ਜਿਹੜਾ ਪੈਂਦਾ ਉੱਥੇ ਕਾਫੀ ਜਿਹੜੀ ਵੱਡੀ ਮਾਈਨਿੰਗ ਏਰੀਆ ਹੈਗਾ ਆ ਨਿਊ ਸਾਊਥ ਵੇਲ ਦਾ, ਸੋ 4th number ਦੇ ਉੱਤੇ ਨਿਊ ਸਾਊਥ ਵੇਲ ਆਉਂਦਾ ਆਸਟ੍ਰੇਲੀਆ।
0: ਉਹਦੇ ਇੱਕ ਕਾਰਨ ਵੀ ਹੋ ਸਕਦੇ ਨੇ, ਆਖਿਰ ਦੇ ਵਿੱਚ ਮੇਰਾ ਇੱਕ ਸਵਾਲ ਹੈਗਾ ਸੰਦੀਪ ਜੀ, ਔਰ ਸ਼ਾਇਦ ਇਹਦੇ ਨਾਲ ਹੀ ਜੁੜਦੇ ਨੇ। ਨਿਊ ਸਾਊਥ ਵੇਲਜ਼ ਏਰੀਆ ਵਾਈਜ਼ ਕੁਇਨਜ਼ਲੈਂਡ ਔਰ ਵੈਸਟਰਨ ਆਸਟ੍ਰੇਲੀਆ ਤੋਂ ਬਹੁਤ ਛੋਟਾ ਹੈਗਾ, ਇਸ ਕਰਕੇ ਵੀ 4th number ਤੇ ਹੋ ਸਕਦਾ। ਪਰ ਦੂਜਾ ਕਾਰਨ ਇਹ ਵੀ ਹੈ ਕਿ ਡੈਂਸ ਸਟੇਟ ਵੀ ਹੈਗਾ, ਜਿੱਦਾਂ ਤੁਸੀਂ ਅਮੈਰੀਕਾ ਦਾ ਦੱਸਿਆ ਸੀਗਾ ਕਿ ਇੱਕ ਵਾਰ ਤਾਂ ਧੜੱਲੇ ਦੇ ਨਾਲ ਹੁੰਦੀ ਸੀ 90s ਦੇ ਵਿੱਚ, ਫਿਰ ਉਹਨਾਂ ਨੇ ਬੰਦ ਕਰਤੀ, ਉਹਦੇ ਕਾਰਨ ਵੀ ਸੀਗੇ ਮੇਰੇ ਪਿੱਛੇ ਜੇ ਯਾਦ ਹੈ, ਮੇਰੇ ਖ਼ਬਰਾਂ ਦੇ ਵਿੱਚ ਇਹ ਵੀ ਦੱਸਿਆ ਹੋਇਆ ਸੀਗਾ, ਕਹਿੰਦੇ ਕਿ ਉਹਦੇ ਨਾਲ ਉੱਥੇ ਅਮੈਰੀਕਾ ਦੇ ਵਿੱਚ ਕੰਟੈਮੀਨੇਸ਼ਨ ਬਹੁਤ, ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਕਿ ਹਵਾ ਦੇ ਵਿੱਚ ਵੀ ਕੁਛ ਐਸੇ ਇਹ ਉੱਡਣ ਲੱਗ ਪੈਂਦੇ ਨੇ ਕਣ, ਅਤੇ ਪਾਣੀ ਵੀ ਅਤੇ ਧਰਤੀ ਵੀ, ਸੋਇਲ ਵੀ, ਵਾਟਰ ਵੀ, ਸਭ ਕੁਛ ਕੁਝ ਕੰਟੈਮੀਨੇਟ ਹੋਣ ਲੱਗ ਜਾਂਦਾ। ਹੁਣ ਅਮੈਰੀਕਾ ਨੇ ਤਾਂ ਉਹਨੂੰ ਘੱਟ ਕਰਤਾ, ਅਮੈਰੀਕਾ ਤਾਂ ਇਨਫੈਕਟ ਦੂਜੀਆਂ ਕੰਟਰੀਜ਼ ਦੇ ਵਿੱਚ ਜਾ ਕੇ, ਜਿਵੇਂ ਉਹ ਕਹਿੰਦੇ ਨੇ ਕਿ ਅਸੀਂ ਗ੍ਰੀਨਲੈਂਡ ਦੇ ਵਿੱਚ ਕੱਢ ਲਾਂਗੇ, ਅਫਗਾਨਿਸਤਾਨ 'ਤੇ ਕਬਜ਼ਾ ਕਰ ਲਿਆ, ਸੀਰੀਆ 'ਤੇ ਕਰਤਾ ਅਟੈਕ, ਇਹਨਾਂ ਕੰਟਰੀਜ਼ 'ਚ ਅਟੈਕ ਅਟੂਕ ਕਰਕੇ ਉੱਥੋਂ ਫਿਰ ਲੱਭੀ ਜਾਂਦੇ ਨੇ ਕਿ ਉੱਥੋਂ ਦੀ ਧਰਤੀ ਜਿਹੜੀ ਉਹ ਖਰਾਬ ਹੁੰਦੀ ਆ, ਹੋ ਜਾਵੇ ਸਾਡੇ ਦੇਸ਼ ਦੇ ਲੋਕਾਂ ਦੇ ਲਈ ਪਾਣੀ ਜ਼ਮੀਨ ਨਾ ਖਰਾਬ ਹੋਵੇ, ਹੈ ਨਾ। ਇੰਡੀਆ ਔਨ ਦੀ ਅਦਰ ਹੈਂਡ, ਇੰਡੀਆ ਨੂੰ ਇਹ ਵੀ ਸਬਕ ਤਾਂ ਲੈਣੇ ਚਾਹੀਦੇ ਨੇ। ਠੀਕ ਹੈ, ਤੁਸੀਂ ਦੱਸ ਰਹੇ ਹੋ ਕਿ ਬਜਟ 'ਚ ਵਧਾ ਲਿਆ, ਯੇ ਵੋ ਕਰ ਲਿਆ, ਬਟ ਇੰਡੀਆ ਔਨ ਦੀ ਅਦਰ ਹੈਂਡ ਕੰਪੈਰੀਟਿਵਲੀ ਟੂ ਚਾਈਨਾ, ਰਸ਼ੀਆ, ਅਮੈਰੀਕਾ ਬਹੁਤ ਡੈਂਸ ਕੰਟਰੀ ਹੈ, ਓਨਾ ਏਰੀਆ ਨਹੀਂ ਹੈਗਾ ਜਿੰਨੀ ਇੱਥੇ ਦੀ ਪਾਪੂਲੇਸ਼ਨ ਹੈਗੀ ਹੈ। ਸੋ ਇਹ ਖਰਾਬ ਨਹੀਂ ਹੋਊਗਾ ਕੰਮ ਆਮ ਲੋਕਾਂ ਦੇ ਲਈ?
1: ਹਾਂਜੀ ਬਿਲਕੁਲ, ਉਹੀ ਮੈਂ ਕਹਿ ਰਹੀ ਇਹਨਾਂ ਨੂੰ ਥੋੜਾ ਜ਼ਿਆਦਾ, ਕਿਉਂਕਿ ਚਾਈਨਾ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਉਹਨਾਂ ਦਾ ਤਾਂ ਬਹੁਤ ਵੱਡਾ ਏਰੀਆ ਹਨਾ, ਜਿੱਥੇ ਪਾਪੂਲੇਸ਼ਨ ਜ਼ਿਆਦਾ ਨਹੀਂ ਵੀ ਆ, ਉੱਥੇ ਵੀ ਕਰ ਸਕਦੇ ਹੈਗੇ ਆ ਆਪਣੀ ਮਾਈਨਿੰਗ, ਬਟ ਇੰਡੀਆ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੈਗੀ ਕਿਉਂਕਿ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਔਰ ਏਰੀਆ ਬਹੁਤ ਘੱਟ ਹੈ। ਔਰ ਦੂਜੀ ਗੱਲ, ਆਈ ਥਿੰਕ ਮੈਨੂੰ ਇਹ ਲੱਗਦੀ ਹੈ ਕਿ ਜੋ ਅੱਜ ਕੱਲ੍ਹ ਸਾਨੂੰ ਪਤਾ ਹੀ ਉੱਥੇ ਹਾਲਾਤ ਹੈਗੇ ਆ, ਤੇ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਜਿੱਦਾਂ ਚਾਈਨਾ ਦੀ ਮੋਨੋਪੋਲੀ ਚੱਲ ਰਹੀ ਹੈ, ਹੋ ਸਕਦਾ ਉੱਥੇ ਵੀ ਬਸ ਇੱਕ ਦੁੱਖ ਕੰਪਨੀਜ਼ ਦੀ ਮੋਨੋਪੋਲੀ ਚੱਲੇ, ਹਨਾ। ਸੋ ਉਹਦੇ ਨਾਲ ਜਿਹੜੀ ਆ ਉਹ ਚੀਜ਼ ਨਹੀਂ ਹੋਣੀ ਚਾਹੀਦੀ, ਬਟ ਓਬਵੀਅਸਲੀ ਉਹ ਡਿਪੈਂਡ ਕਰਦਾ ਗਵਰਨਮੈਂਟ ਤੇ ਕਿ ਉਹ ਕਿੰਨੀ ਕੁ ਫੇਅਰ ਹੈਗੀ ਆ ਔਰ ਕਿੰਨਾ ਕੁ ਇਸ ਚੀਜ਼ ਨੂੰ ਫੇਅਰ ਮਤਲਬ ਚਲਾਉਣਾ ਚਾਹੁੰਦੀ ਆ, ਹਨਾ, ਕਿ ਡਿਫਰੈਂਟ ਡਿਫਰੈਂਟ ਕੰਪਨੀਜ਼ ਨੂੰ ਜਿਹੜਾ ਇਹ ਵੀ ਟੈਂਡਰ ਅਗਰ ਦਿੱਤੇ ਵੀ ਜਾਣ ਔਰ ਪ੍ਰੋਪਰ ਇਹ ਚੀਜ਼ ਨੂੰ ਇੰਸ਼ੋਰ ਕੀਤਾ ਜਾਵੇ ਕਿ ਉਹ ਪ੍ਰੋਪਰ ਫੋਲੋ ਕਰ ਰਹੇ ਹੈਗੇ ਆ ਜਿਹੜੀ ਐਨਵਾਇਰਮੈਂਟਲ ਰੈਗੂਲੇਸ਼ਨ ਉੱਥੇ ਹੈਗੀਆਂ ਨਾ।
0: ਰਾਈਟ, ਔਰ ਹੋਪਫੁਲੀ ਇਹ ਜਿਹੜਾ ਅੱਜ ਦਾ ਐਪੀਸੋਡ ਹੈਗਾ ਇਹਦੇ 'ਚ ਤੁਹਾਨੂੰ ਕੁਛ ਐਸੀਆਂ ਗੱਲਾਂ ਪਤਾ ਲੱਗੀਆਂ ਹੋਣ ਜਿਹੜੀਆਂ ਕੰਮ ਆਉਣ, ਅਤੇ ਅਸੀਂ ਆਪਣੀ ਵੀ ਆਪਸੀ ਡਿਸਕਸ਼ਨ ਦੇ ਵਿੱਚੋਂ ਵੀ ਜੋ ਕੁਛ ਗੱਲਾਂ ਕੱਢ ਸਕੇ ਹਾਂ, ਜੋ ਨਿਚੋੜ ਲਿਆ ਸਕੇ ਹਾਂ, ਉਹ ਤੁਹਾਨੂੰ ਪਤਾ ਚੱਲੇ ਹੋਣਗੇ। ਕੁਛ ਇੱਕ ਡਾਕੂਮੈਂਟਰੀਜ਼ ਵੀ ਪਈਆਂ ਨੈੱਟਫਲਿਕਸ 'ਤੇ ਵੀ ਪਈਆਂ, ਯੂਟਿਊਬ 'ਤੇ ਵੀ ਪਈਆਂ, ਤੁਸੀਂ ਦੇਖ ਲਿਓ। ਰੇਅਰ ਅਰਥ ਦੀ ਡਰਟੀ ਵਾਰ 2012 ਦੀ ਇੱਕ ਆਈ ਹੋਈ ਇੱਕ ਡਾਕੂਮੈਂਟਰੀ ਹੈ, ਉਹ ਇਹਦੇ 'ਤੇ ਬਣੀ ਪਈ ਹੈ। ਰੇਅਰ ਅਰਥ ਵੇਅਰ ਕਰਕੇ ਵੀ ਇੱਕ ਡਾਕੂਮੈਂਟਰੀ ਪਈ ਹੈਗੀ, ਉਹ ਦੱਸਦੇ ਨੇ ਕਿ ਮੰਗੋਲੀਆ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਲੇਕ ਪੂਰੀ ਦੀ ਪੂਰੀ ਰੇਡੀਓ ਐਕਟਿਵ ਹੋ ਗਈ, ਅਤੇ ਕਿਸ ਤਰੀਕੇ ਦੇ ਨਾਲ ਸਿਰਫ ਇਹ ਮਾਈਨਿੰਗ ਜਿਹੜੀ ਹੈ ਉੱਥੇ ਦੇ ਲੋਕਾਂ ਦੇ ਲਈ ਨੁਕਸਾਨਦੇਹ ਬਣ ਗਈ। ਇਨਫੈਕਟ ਯੂਟਿਊਬ ਦੇ ਉੱਤੇ ਇੱਕ ਸਿਰਫ ਇੰਨਾ ਕੁ ਸਰਚ ਕਰਿਓ, ਰੇਅਰ ਅਰਥ ਮਾਈਨਿੰਗ ਕੀ ਟੂ ਆਰ ਟੈਕਨੋਲੋਜੀਕਲ ਫਿਊਚਰ, ਉਹਦੇ 'ਚ ਤੁਹਾਨੂੰ ਉਸ ਡਾਕੂਮੈਂਟਰੀ ਦੇ ਵਿੱਚ ਪੂਰਾ ਦਾ ਪੂਰਾ ਔਰ ਸਪੈਸ਼ਲੀ ਆਸਟ੍ਰੇਲੀਆ ਦਾ ਪ੍ਰਸਪੈਕਟਿਵ ਜਿਹੜਾ ਉਹਦੇ 'ਚ ਦਿਖਾਇਆ ਗਿਆ ਹੈਗਾ ਕਿ ਇੱਥੇ ਕਿੱਥੇ ਕਿੱਥੇ ਡਿਪੋਜ਼ਿਟ ਪਏ ਨੇ ਰੇਅਰ ਅਰਥ ਮਿਨਰਲ ਦੇ, ਅਤੇ ਕਿਵੇਂ ਉਹਨੂੰ ਲੈ ਕੇ ਪਲੈਨਿੰਗ ਕੀ ਹੈਗੀ ਹੈ। ਪਰ ਥੈਂਕ ਯੂ ਸੋ ਮੱਚ ਸੰਦੀਪ ਜੀ, ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਇੰਨੇ ਵਧੀਆ ਐਪੀਸੋਡ ਦੇ ਲਈ, ਜਾਣਕਾਰੀਆਂ ਦੇ ਲਈ।
1: ਥੈਂਕ ਯੂ ਭਾਜੀ।
0: ਧੰਨਵਾਦ ਜੀ। ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਜਾਣਕਾਰੀਆਂ ਇੰਨੀਆਂ ਹੀ, ਅਤੇ ਕਿੱਦਾਂ ਲੱਗਦੀਆਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਕਿ info@haanji.com.au ਦੇ ਉੱਤੇ ਵੀ ਈਮੇਲ ਲਿਖ ਕੇ ਜਾਂ ਸਾਡੇ ਫੇਸਬੁੱਕ ਨੰਬਰ ਜਾਂ ਫੋਨ ਨੰਬਰ ਦੇ ਉੱਤੇ ਮੈਸੇਜ ਭੇਜ ਕੇ ਦੱਸ ਸਕਦੇ ਹੋ। ਰੱਖੋ ਸਿਹਤਾਂ ਦਾ ਖਿਆਲ। ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Radio Hanji, 1674 mass karte hain din tuhanu vadhiya ja raha hoega. Chadhdi kala de vich hoge us rab da shukrana kar rahe hoge ajj de mile is din de layi. ਅਤੇ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਕਰੀਏ ਸ਼ੁਕਰਾਨਾ, ਚਿਹਰੇ ਦੇ ਉੱਤੇ ਲੈ ਕੇ ਆਈਏ ਖੁਸ਼ੀ। ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ, ਇਸ ਖੁਸ਼ੀ ਨੂੰ ਆਪਣੇ ਚਿਹਰੇ ਦੇ ਉੱਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮਿਸ ਮਾਰਥਾ ਇੱਕ ਬੇਕਰੀ ਚਲਾਉਂਦੀ ਸੀ ਗਲੀ ਦੀ ਐਨ ਨੁੱਕਰ ਦੇ ਉੱਤੇ। ਤਿੰਨ ਕੁ ਪੌੜੀਆਂ ਚੜ੍ਹ ਕੇ ਅੰਦਰ ਜਾਣਾ ਪੈਂਦਾ ਸੀ। ਦਰਵਾਜ਼ਾ ਖੁੱਲਦਿਆਂ ਇੱਕ ਘੰਟੀ ਵੱਜਦੀ ਸੀ। ਮਾਰਥਾ ਨੂੰ ਪਤਾ ਲੱਗ ਜਾਂਦਾ ਸੀ ਅੰਦਰ ਕੋਈ ਆਇਆ। ਉਮਰ ਸੀ ਕੋਈ 40 ਸਾਲ ਦੇ ਆਸ ਪਾਸ। ਬੈਂਕ ਦੇ ਵਿੱਚ ਕੋਈ ਜਮ੍ਹਾਂ ਪੂੰਜੀ $2,000

ਕਰਨ ਵਾਲੇ ਵੀ ਦੱਸਦੇ ਕਿ ਦੋ ਦੰਦ ਉਹਦੇ ਮੂੰਹ ਦੇ ਵਿੱਚ ਨਕਲੀ ਨੇ। ਜ਼ਿੰਦਗੀ ਬੜੀ ਵਧੀਆ ਚੱਲ ਰਹੀ ਆ। ਇੱਕ ਦਿਨ ਉਹਦੀ ਦੁਕਾਨ ਦੇ ਵਿੱਚ ਇੱਕ ਗਾਹਕ ਆਉਣ ਲੱਗਾ। ਹਫ਼ਤੇ ਵਿੱਚ ਦੋ ਤਿੰਨ ਵਾਰ ਹੌਲੀ ਹੌਲੀ ਉਹ ਆਉਣਾ ਸ਼ੁਰੂ ਹੋ ਗਿਆ। ਉਹ ਵੀ ਐਨ ਵਿਚਕਾਰਲੀ ਜਿਹੀ ਉਮਰ ਦਾ, ਐਨਕਾਂ ਲਾਉਂਦਾ, ਦਾੜੀ ਭੂਰੇ ਰੰਗ ਦੀ ਅਤੇ ਬੜੇ ਸੁਚੱਜੇ ਜਿਹੇ ਢੰਗ ਦੇ ਨਾਲ ਦਾੜੀ ਕੱਟੀ। ਬੋਲਣ ਚਾਲਣ ਦੇ ਲਹਿਜੇ ਤੋਂ ਉਹ ਜਰਮਨ ਲੱਗਦਾ ਸੀ। ਉਹਦੀ ਅੰਗਰੇਜ਼ੀ ਦੇ ਵਿੱਚੋਂ ਵੀ ਉਹਦੀ ਜਰਮਨ ਝਲਕ ਜਾਂਦੀ। ਕੱਪੜੇ ਉਹਦੇ ਪੁਰਾਣੇ ਸੀ, ਥਾਂ ਥਾਂ ਤੋਂ ਪਾਟੇ ਸਿਲੇ। ਇੱਦਾਂ ਲੱਗਦਾ ਸੀ ਜਿੱਦਾਂ ਸੁੱਤਾ ਉੱਠ ਕੇ ਆ ਗਿਆ ਹੋਵੇ, ਅਤੇ ਫਿਰ ਵੀ ਬੜਾ ਸਾਫ਼ ਸੁਥਰਾ ਦਿਖਦਾ। ਬੋਲਣ ਚਾਲਣ ਦਾ ਢੰਗ ਉਹਦਾ ਇੰਨਾ ਸੋਹਣਾ, ਇੰਨਾ ਪਿਆਰਾ, ਇੰਨੀ ਨਿਮਰਤਾ ਕਿ ਅਗਲੇ ਨੂੰ ਪੂਰਾ ਆਦਰ ਸਤਿਕਾਰ। ਉਹਦੇ ਨਾਲ ਗੱਲ ਕਰਨ ਦੇ ਵਿੱਚ ਕਿਸੇ ਨੂੰ ਵੀ ਕੋਈ ਹਿਚਕਚਾਹਟ ਨਹੀਂ ਸੀ ਹੁੰਦੀ। ਹੈਰਾਨੀ ਦੀ ਗੱਲ ਇਹ ਸੀ ਕਿ ਉਹ ਹਮੇਸ਼ਾ ਇੱਕੋ ਚੀਜ਼ ਖਰੀਦਦਾ। ਖਰੀਦਦਾ ਕੀ ਸੀ? ਦੋ ਦਿਨ ਪੁਰਾਣੀ ਬ੍ਰੈਡ। ਜਿੱਥੇ ਆਪਾਂ ਤਾਜ਼ੀ ਬ੍ਰੈਡ ਦੀ ਗੱਲ ਕਰੀਏ, ਡਬਲ ਰੋਟੀ ਦੀ ਗੱਲ ਕਰੀਏ, ਤਾਂ ਉਸ ਤੋਂ ਥੋੜ੍ਹੀ ਸਸਤੀ ਮਿਲ ਜਾਂਦੀ ਸੀ। ਜੇ 5 ਸੈਂਟ ਦੀ ਮਿਲਦੀ ਸੀ ਤਾਂ ਬਾਸੀ ਬ੍ਰੈਡ 2 ਸੈਂਟ ਦੇ ਵਿੱਚ ਦੇ ਦਿੰਦੀ ਸੀ। ਹੋਰ ਕਦੇ ਉਹਨੇ ਕੁਛ ਨਹੀਂ ਮੰਗਿਆ। ਇੱਕ ਦਿਨ ਮਾਰਥਾ ਨੇ ਉਸਦੀਆਂ ਉਂਗਲਾਂ ਦੇ ਉੱਤੇ ਰੰਗ ਲੱਗਾ ਵੇਖਿਆ। ਮਨ ਹੀ ਮਨ ਉਹਨੇ ਸੋਚਿਆ ਕਿ ਆਦਮੀ ਜ਼ਰੂਰ ਕੋਈ ਚਿੱਤਰਕਾਰ ਹੋਊਗਾ, ਅਤੇ ਚਿੱਤਰਕਾਰ ਗਰੀਬ ਹੁੰਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਸ਼ਾਇਦ ਸਭ ਤੋਂ ਉੱਪਰਲੇ ਕਮਰੇ ਦੇ ਵਿੱਚ ਰਹਿੰਦਾ ਹੋਊਗਾ, ਤਸਵੀਰਾਂ ਬਣਾਉਂਦਾ ਹੋਊਗਾ, ਸੁੱਕੀ ਰੋਟੀ ਖਾ ਕੇ ਦਿਨ ਕੱਟਦਾ ਹੋਊਗਾ, ਕਿਉਂਕਿ ਉਸਦੇ ਕੋਲ ਤਾਜ਼ੀ ਬ੍ਰੈਡ ਖਰੀਦਣ ਦੇ ਪੈਸੇ ਜੂ ਨਹੀਂ, ਮੱਖਣ ਖਰੀਦਣ ਦੇ ਉਹਦੇ ਕੋਲ ਪੈਸੇ ਨਹੀਂ। ਮਾਰਥਾ ਦੇ ਦਿਲ ਦੇ ਵਿੱਚ ਅੱਜ ਉਹਦੇ ਲਈ ਹਮਦਰਦੀ ਜਾਗੀ। ਉਹ ਸੋਚਦੀ ਇਹ ਕਲਾਕਾਰ ਕਿੰਨੇ ਕੋਮਲ ਦਿਲ ਹੁੰਦੇ ਨੇ, ਕਿੰਨੇ ਚੁੱਪ ਚਾਪ ਰਹਿੰਦੇ ਨੇ, ਕਿੰਨਾ ਸਲੀਕਾ ਇਹਨਾਂ ਨੂੰ ਬੋਲਣ ਦਾ, ਕਿੰਨਾ ਇਹ ਕਿਸੇ ਦੇ ਜਜ਼ਬਾਤਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝਦੇ ਨੇ। ਪਰ ਤਰਾਸਦੀ ਇਹ ਕਿ ਬਹੁਤੇ ਗਰੀਬੀ ਦੇ ਵਿੱਚ ਹੀ ਚਲੇ ਜਾਂਦੇ ਨੇ, ਸਮਾਜ ਨੂੰ ਉਹਨਾਂ ਦੇ ਹੁਨਰ ਦਾ ਪਤਾ ਹੀ ਨਹੀਂ ਲੱਗਦਾ। ਦੁਨੀਆ ਕੱਲ੍ਹ ਨੂੰ ਇਹਦੇ ਬਣਾਏ ਚਿੱਤਰਾਂ ਨੂੰ ਚਾਹੇ ਜਿੰਨਾ ਮਰਜ਼ੀ ਸਲਾਰੇ, ਜਿੰਨਾ ਮਰਜ਼ੀ ਪਸੰਦ ਕਰੇ, ਜਿੰਨੇ ਮਰਜ਼ੀ ਮਹਿੰਗੇ ਵੇਖ ਜਾਣ, ਪਰ ਸੱਚਾਈ ਇਹ ਹੈ ਕਿ ਅੱਜ ਇਹ ਵਿਚਾਰਾ ਸੁੱਕੀਆਂ ਰੋਟੀਆਂ ਚੱਬ ਕੇ ਗੁਜ਼ਾਰਾ ਕਰ ਰਿਹਾ। ਉਹਦਾ ਆਉਣਾ ਨਹੀਂ ਰੁਕਿਆ ਅਤੇ ਮਾਰਥਾ ਦੀ ਹਮਦਰਦੀ ਹੌਲੀ ਹੌਲੀ ਹੋਰ ਜ਼ਿਆਦਾ ਵਧਣ ਲੱਗੀ, ਜਾਂ ਫਿਰ ਇੱਦਾਂ ਕਹਿ ਲਓ ਕਿ ਪਿਆਰ ਦੇ ਵਿੱਚ ਵਧਣ ਲੱਗੀ। ਇੱਦਾਂ ਉਹ ਕਹਿਣਾ ਤਾਂ ਨਹੀਂ ਸੀ ਚਾਹੁੰਦੀ, ਮੰਨਣਾ ਨਹੀਂ ਸੀ ਚਾਹੁੰਦੀ, ਪਰ ਜਦੋਂ ਵੀ ਉਹ ਗਾਹਕ ਦੁਕਾਨ ਦੇ ਵਿੱਚ ਆਉਂਦਾ, ਮਾਰਥਾ ਦਾ ਦਿਲ ਪਤਾ ਨਹੀਂ ਕਿਉਂ ਥੋੜ੍ਹਾ ਤੇਜ਼ ਧੜਕਣ ਲੱਗ ਪੈਂਦਾ। ਹੁਣ ਤਾਂ ਹਰ ਰੋਜ਼ ਉਸਦੇ ਆਉਣ ਤੋਂ ਪਹਿਲਾਂ ਉਹ ਨੀਲਾ ਰੇਸ਼ਮੀ ਰੰਗ ਦਾ ਬਲਾਊਜ਼ ਵੀ ਪਾ ਲੈਂਦੀ। ਉਹਦੇ ਉੱਤੇ ਲੇਸ ਲੱਗੀ ਸੀ, ਉਹਨੂੰ ਲੱਗਦਾ ਸੀ ਕਿ ਮੇਰੇ ਉੱਤੇ ਸੋਹਣਾ ਜੱਚਦਾ। ਉਹ ਆਪਣੇ ਜਵਾਨੀ ਵਾਲੇ ਦਿਨਾਂ ਦੇ ਵਿੱਚੋਂ ਇੱਕ ਕਰੀਮ ਵੀ ਕੱਢ ਕੇ ਬਾਹਰ ਰੱਖ ਲੈਂਦੀ ਹੁਣ। ਕੁੱਲ ਮਿਲਾ ਕੇ ਉਹ ਹੁਣ ਬਣ ਥਣ ਕੇ ਰਹਿਣ ਲੱਗੀ। ਹੁਣ ਉਹ ਇਹ ਵੀ ਖਿਆਲ ਰੱਖਦੀ ਕਿ ਉਹਦਾ ਐਪਰਨ ਲਿਬੜਿਆ ਨਾ ਹੋਵੇ ਜਦੋਂ ਵੀ ਉਹ ਦੁਕਾਨ ਦੇ ਵਿੱਚ ਆਵੇ। ਹੌਲੀ ਹੌਲੀ ਮਾਰਥਾ ਦੇ ਮਨ ਦੇ ਵਿੱਚ ਖਿਆਲ ਆਇਆ ਵਿਚਾਰਾ ਸੁੱਕੀ ਰੋਟੀ ਖਾਂਦਾ। ਇੱਕ ਦਿਨ ਉਹਨੂੰ ਲੱਗਾ ਇਹ ਤਾਂ ਹੋਰ ਕਮਜ਼ੋਰ ਹੋ ਗਿਆ। ਉਹਦਾ ਦਿਲ ਕੀਤਾ ਕਿ ਇਹਨੂੰ ਕੁਛ ਵਧੀਆ ਦੇ ਦੇਵਾਂ, ਚਾਹੇ ਪੈਸੇ ਨਾ ਵੀ ਦੇਵੇ। ਪਰ ਜਿੰਨਾ ਕੁ ਸਮਝੀ ਸੀ ਉਹਨੂੰ ਲੱਗਦਾ ਸੀ ਕਿ ਬੜਾ ਖੁਦਾਰ ਜਿਹਾ ਬੰਦਾ ਵਾ, ਇਹਦੀ ਖੁਦਾਰੀ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਜੇ ਮੈਂ ਸਿੱਧਾ ਕੁਛ ਕਿਹਾ, ਸਿੱਧਾ ਕੁਛ ਦਿੱਤਾ ਤਾਂ ਇਹ ਸ਼ਰਮਿੰਦਗੀ ਮਹਿਸੂਸ ਕਰੂਗਾ। ਹੋਇਆ ਕੁਛ ਇਸ ਤਰ੍ਹਾਂ ਕਿ ਇੱਕ ਦਿਨ ਉਹ ਗਾਹਕ ਜਦੋਂ ਦੁਕਾਨ ਦੇ ਵਿੱਚ ਆਇਆ, ਹਮੇਸ਼ਾ ਵਾਂਗ ਉਹਨੇ 2 ਸੁੱਕੀਆਂ ਬ੍ਰੈਡਾਂ ਮੰਗੀਆਂ। ਇੱਧਰ ਦੌੜ ਕੇ ਮਾਰਥਾ ਜਦੋਂ ਦਰਵਾਜ਼ੇ ਦੇ ਉੱਤੇ ਪਹੁੰਚੀ, ਵੇਖਿਆ ਕਿ ਸੋਹਣਾ ਮੌਕਾ, ਅੱਜ ਉਹ ਆਪ ਸਰਵ ਕਰ ਰਹੀ ਸੀ। ਇੱਕਦਮ ਉਹਨੇ
ਧਿਆਨ ਬਚਾ ਕੇ